ਦੋਸਤੋ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਥੋੜੀ ਜਿਹੀ ਨਹੀਂ ਠੀਕ ਹੋ ਸਕੀ ਕੋਈ ਪ੍ਰੋਬਲਮ ਕਰਕੇ ਸੋ ਤੁਸੀਂ ਗਾਣੇ ਸੁਣ ਰਹੇ ਸੀ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਕੱਲ੍ਹ ਨੂੰ ਮਿਲਦੇ ਜੀ ਸ਼ੁਕਰੀਆ।

0: ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ। ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
1: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਤੇ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
1: ਵਾਲੀ।
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਧ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ ਮੰਜੀ।
1: ਉਹ ਤੋਂ ਕਹਿੰਦੇ ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਸਾਰੇ ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ ਕਿੰਨੀ ਯਾਰ, ਵੇਖ ਲਓ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
1: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ ਮੰਜਾ ਕਿਹਦਾ ਹੈ।

0: ਨਿਸ਼ਾਨੀ ਨਹੀਂ ਰੱਖਣੀ ਹੁੰਦੀ,
1: ਬੜਾ ਵੰਡਰਫੁਲ ਹੋਣਾ, ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨਾਠੇ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਸੀ, ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ, ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
0: ਬਹੁਤ
1: ਚੰਗਾ ਲੱਗਾ, ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ,
0: ਓਕੇ ਜੀ, ਕਰੋ ਜੀ ਕਰੋ,
1: ਕਿ ਮਹਿਫਿਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
0: ਵਾਹ,
1: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ,
0: ਵਾਹ ਜੀ ਵਾਹ, ਬਹੁਤ ਖੂਬ,
1: ਮਹਿਫਿਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ, ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਨਖਰੇ ਵੇਖ ਕੇ ਸਰੂਰ ਆ
0: ਰਿਹਾ,
1: ਬਿਨਾ ਬੀਤੇ ਜੀ,
0: ਬਿਨਾ ਬੀਤੇ ਨਸ਼ਾ ਚੜ ਜਾਵੇ,
1: ਚੜ ਜਾਵੇ, ਵਾਕੇ ਜਿਉਂਦੇ ਵਸਦੇ ਰਹੋ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
0: ਧੰਨਵਾਦ ਸਰ, ਧੰਨਵਾਦ,
1: ਥੈਂਕ ਯੂ, ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਈ, ਇਹ ਸਨ ਦਰਸ਼ਨ ਸਿੰਘ ਜੀ ਹੁਣੀ, ਤੇ ਲਓ ਜੀ ਹੁਣ ਗੱਲਬਾਤ ਕਰੀਏ, ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ, ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ, ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ, ਮਿਹਰਬਾਨੀ, ਥੈਂਕ ਯੂ, ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ, ਠੀਕ ਹੈ,
0: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
1: ਜੀ, ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ, ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਾ ਤਕਰੀਬਨ,
0: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ,
1: ਅੱਛਾ ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ, ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ,
0: ਚਲੋ ਠੀਕ ਹੈ ਠੀਕ ਹੈ,
1: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ,
0: ਚਲੋ ਠੀਕ ਹੈ ਜੀ,
1: ਓਕੇ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ, ਤੇ ਆ ਲਓ ਸੂਬਾ ਸਿੰਘ ਜੀ, ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ, ਖਹਿਰਾ ਸਾਹਿਬ ਆ ਜਾਓ ਲੰਘ,
2: ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਨਹੀਂ
1: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ, ਠੀਕ
2: ਜੀ,
1: ਤੇ ਸਵਾਗਤ ਹੈ ਤੁਹਾਡਾ, ਆ ਜਾਓ,
2: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ, ਚਲੋ
1: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ,
2: ਠੀਕ ਹੈ, ਹਾਂਜੀ, ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਇੱਕ ਮਾਂ ਦਾ ਦੇਸ ਇੱਕ ਦਿਨ ਹੋ ਗਿਆ ਬਾਕੀ ਦਿਨ ਚ, ਉਹ ਨੀ ਗੱਲ ਹੈਗੀ, ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
1: ਜੀ, ਬਿਲਕੁਲ,
2: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ, ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ,
1: ਤੇ
2: ਮਾਂ ਸਾਹਿਬ ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
1: ਜੀ,
2: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ, ਭਰਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਛੋਟੀਆਂ ਜਮਾਤਾਂ ਚ। ਤੇ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ।
1: ਪੜਿਆ ਤਾਂ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ।
2: ਹਾਂਜੀ ਬਹੁਤ ਜੀ ਬਹੁਤ, ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੀ ਕਿਸੇ ਕੋਲ ਉਧਾਰੀ ਲਈ।
1: ਅੱਛਾ
2: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ। ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ ਲੈ ਕੇ ਦੇ। ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਦੇ ਕੰਮ ਕਰਨਾ
1: ਪਊਗਾ।
2: 3 ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿਚ ਇਹ ਵੀ ਉਹਨਾਂ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੀ ਕੱਚੀ ਕੰਧ ਦੇ ਵਿਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
1: ਅੱਛਾ
2: ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ
1: ਪੈਂਦੀ,
2: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ, ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਹੈ ਬਾਜਵਾ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ। ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ
1: ਬਣਾਏ,
2: ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
1: ਕਿਆ ਬਾਤ ਹੈ।
2: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿਚ ਥੋੜੀ ਜੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਕੋ ਉਧਾਰੀ ਲਈ।
1: ਬਹੁਤ ਖੂਬ ਯਾਰ, ਬਹੁਤ
2: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਸੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ
1: ਇਦਾਂ
2: ਦਾ ਆ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਹ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲੀ ਜੀ, ਉਹਨੇ ਵੀ ਇੱਕ ਛੋਟੀ ਜੀ 2 ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਭ ਹੋ ਜਾਏ ਮੱਖ ਮਿੱਠੀ ਹਾਏ ਨੀ ਤੇਰਾ ਨਾਂ ਲਿਆ। ਹਾਂ ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜੇ ਕਿ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
1: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
2: ਜੀ ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
1: ਜੀ,
2: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਕਿੱਥੋਂ ਚੋਗ ਲਿਆ ਧਿਆਨ
1: ਪਾਉਂਦੇ
2: ਨੇ
1: ਜੀ ਜੀ।
2: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਹੈ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਹੋ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
1: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
2: ਭਗਤਾਂ।
1: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
2: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ, ਬਾਜਾ ਸਾਹਿਬ ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
1: ਅੱਛਾ,
2: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ
1: ਉਹਦੇ,
2: ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
1: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ
2: ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
1: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
2: ਜੀ ਜੀ ਜੀ
1: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਔਰ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡਾਇਲ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
2: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ
1: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਹੈਵ ਏ ਨਾਈਸ ਟਾਈਮ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ, ਆ ਜਾਓ। ਸਤਿ ਸ੍ਰੀ ਅਕਾਲ ਵੀਰ ਜੀ, ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ, ਉਹ ਕਿਤੇ ਜਾ ਰਹੇ ਸਨ।
2: ਠੀਕ ਹੈ ਜੀ।
1: ਹਾਂਜੀ ਹਾਂਜੀ, ਤੇ ਕੀ ਹਾਲ ਚਾਲ ਹੈ ਤੁਹਾਡਾ, ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ?
3: ਵਧੀਆ ਵਧੀਆ, ਕਿਰਪਾ ਜੀ ਬਾਬੇ ਨਾਨਕ ਦੀ।
1: ਚਲੋ ਜੀ, ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ, ਸਾਰੀ ਕੁੱਲ ਕਾਇਨਾਤ ਉੱਤੇ।
3: ਹਾਂਜੀ
1: ਹਾਂਜੀ, ਕੀ ਕਹਿਣਾ ਚਾਹੋਗੇ?
3: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜੀ ਕਵਿਤਾ।
1: ਕਿਆ ਬਾਤ, ਆਉਣ ਦਿਓ।
3: ਤੇ ਅੱਜ ਮਦਰ ਡੇ ਆ, ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ। ਤੇ ਸੁਣਾਈਏ ਫਿਰ ਸਰ ਜੀ।
1: ਜੀ ਜੀ ਸੁਣਾਓ ਜੀ, ਸੁਣਾਓ।
3: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ, ਘਰ ਦਾ ਬੂਟਾ ਮਾਂ ਹੁੰਦੀ ਏ।
1: ਬਿਲਕੁਲ ਬਿਲਕੁਲ,
3: ਆਪ ਭਾਵੇਂ ਉਹ ਧੁੱਪ ਚ ਸੜ ਜੇ,
1: ਹਾਂਜੀ,
3: ਬੱਚਿਆਂ ਦੇ ਸਿਰ ਤੇ ਠੰਡੀ
1: ਛਾਂ ਹੁੰਦੀ ਹੈ। ਬਿਲਕੁਲ ਬਿਲਕੁਲ,
3: ਆਪ ਭਾਵੇਂ ਉਹ ਧੁੱਪ ਚ ਸੜ ਜੇ
1: ਜੀ,
3: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ, ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
1: ਜੀ,
3: ਆਪ ਭਾਵੇਂ ਉਹ ਭੁੱਖੀ ਸੌਂ ਜੇ, ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
1: ਕੀ ਬਾਤ, ਬਹੁਤ ਖੂਬ।
3: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
1: ਘਰ ਦਾ ਬੂਟਾ ਮਾਂ ਹੁੰਦੀ ਏ, ਠੀਕ ਹੈ ਜੀ।
3: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ, ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
1: ਜੀ,
3: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ, ਤੇ ਘਰ ਦਾ ਬੂਟਾ ਮਾਂ ਹੁੰਦੀ ਏ।
1: ਵਾਹ ਵਾਹ ਵਾਹ, ਬਹੁਤ ਖੂਬ।
3: ਘਰ ਦਾ ਬੂਟਾ ਮਾਂ ਹੁੰਦੀ ਏ,
1: ਬਹੁਤ ਖੂਬ।
3: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
1: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ
3: ਥੋੜੀ
1: ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਜਿੱਦਾਂ ਗ੍ਰੇਟ ਕੋਈ ਹੁੰਦਾ ਹੀ ਨਹੀਂ।
3: ਹਾਂਜੀ
1: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
3: ਨਹੀਂ ਹੁਣ ਨਵੀਂ ਡਿਊਟੀ ਤੇ ਜੀ ਸਰ।
1: ਠੀਕ ਹੈ ਜੀ,
3: ਅਗਲੇ ਸੰਡੇ ਕੋਈ ਸੁਣਾਵਾਂਗੇ।
1: ਠੀਕ ਠੀਕ ਠੀਕ। ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਮਾਂ ਬਈ।
3: ਚਲੋ ਠੀਕ ਹੈ ਜੀ, ਸੁਣਾਓ ਜੀ।
1: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
3: ਬਿਲਕੁਲ
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ।
3: ਸਹੀ ਹੈ,
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ, ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ, ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
3: ਇੱਕ ਛੋਟੀ ਜੀ
1: ਸੁਣਾਉਣਾ।
3: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
1: ਬਿਲਕੁਲ ਨੋ ਡਾਊਟ,
3: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
1: ਬਿਲਕੁਲ ਜੀ ਬਿਲਕੁਲ,
3: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
1: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ।
3: ਇਸੇ ਤੋਂ ਥੋੜੀ ਜੀ ਆਗਿਆ ਲੈਣੇ ਤੁਹਾਡੇ ਤੋਂ ਜੀ।
1: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ,
3: ਸਤਿ
1: ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ ਸਰ।
1: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿਚ ਠਹਿਰੋ, ਇਹ ਇੱਥੇ ਕਰਕੇ ਵਹਿੰਦੇ ਆ। 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋ ਹੋ ਰਹੀ? ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਬਿਆਨ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
3: ਹਾਂਜੀ
1: ਸਤਿ ਸ਼੍ਰੀ ਅਕਾਲ ਭਾਜੀ। ਵਾਹ ਜੀ ਵਾਹ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
3: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ, ਉਹਨਾਂ ਵੱਲੋਂ
3: ਬੋਲਦਿਆਂ ਜੀ, ਜਰਮਨ ਸਟੁਟਗਾਰਟ
1: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ। ਤੇ ਤੁਸੀਂ ਰਾਜੀ ਖੁਸ਼ ਹੋ, ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ,
3: ਦੇਰ ਆਏ ਦਰੁਸਤ ਆਏ।
1: ਅੱਛਾ ਦਰੁਸਤ ਆਏ ਹੋ, ਦੇਰ ਉਪਦੇਰ ਕਰ ਕਰਕੇ।
3: ਹਾਂਜੀ ਹਾਂਜੀ, ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ,
1: ਵਾਹ,
3: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਛੱਡ ਕੇ ਜਾ ਚੁੱਕੇ ਆ ਉਹਨਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
1: ਜੀ, ਬਿਲਕੁਲ।
3: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
1: ਜੀ, ਜੀ ਬਿਲਕੁਲ।
3: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ
1: ਹੁੰਦਾ,
3: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ।
1: ਹਾਂ ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ, ਬਹੁਤ ਬਹੁਤ ਫਾਈਨ, ਵਧੀਆ ਸੋਹਣੇ, ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
3: ਜੀ, ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
1: ਜੀ, ਆਉਣ ਦਿਓ ਆਉਣ ਦਿਓ।
3: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ,
4: ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ। ਪਤੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਕਣਕਾਂ ਦੀਆਂ ਝਾਂਦਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲ ਦਾ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ
1: ਹੌਲੀ
4: ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਲੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ।
1: ਬਹੁਤ ਵਧੀਆ, ਬਹੁਤ ਵਧੀਆ।
4: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਕੱਢਣੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ, ਡੋਰ ਪੋਰ ਝੱਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸ ਤੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਛਿਪਾਉਂਦੀ ਰਹੀ, ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
1: ਪਰਦੇ ਪਾਉਂਦੀ ਰਹੀ,
4: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
1: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
4: ਜਿਸ ਦੇ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਿਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਕੀੜੇ ਜਿਹੀ ਜਿੰਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਾਠੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ, ਕਾਇਆ ਕਾਇਆ ਪੂੰਜਦੀ ਹਾਂ ਅੱਖਾਂ ਦੇ ਕੋਇਆਂ ਚੋ ਦਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ,
1: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
4: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
1: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਮਤਲਬ ਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
4: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ। ਤੇ
1: ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ, ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
4: ਠੀਕ ਹੈ ਜੀ, ਠੀਕ ਹੈ।
1: ਕੋਈ ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ। ਪਹਿਲਾਂ ਤੇ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ। ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ। ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ। ਬੜੇ ਸੁਹਿਰਦ ਸੱਜਣ ਨੇ ਸਾਡੇ। ਕੀ
4: ਬਾਤ ਹੈ ਜੀ, ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਇਹ ਉਹਨਾਂ ਦਾ ਹੀ ਅਸਰ ਹੈ।
1: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ। ਹਾਂਜੀ, ਬਿਲਕੁਲ, ਇੱਕ ਟੀਮ ਦੇ ਮੈਂਬਰ ਸਰ, ਮੈਂਬਰ ਸੀ। ਬਿਲਕੁਲ ਸਰ,
4: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
1: ਜੋ ਤੁਸੀਂ ਜਰਾ ਜਰਾ ਢੇਕ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਸਰ।
4: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ, ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ,
4: ਅੱਗ ਹੈ ਚੁਫੇਰੇ ਵੱਡੇ, ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ,
4: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ

0: ਅੱਛਾ
1: ਫਰੈਂਕਫਰਟ ਤੋਂ ਆਇਆ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ ਜੀ ਚਲੋ
1: ਕੇ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
0: ਜੀ ਵਾਹ
1: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਤਾਈ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਸੀ ਤੇ ਉਹਦੀ ਕਦੀ ਕਦੀ ਲੱਤ ਪੈਂਡ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
0: ਜੀ ਸ਼ੁਕਰੀਆ
1: ਥੈਂਕ ਯੂ ਖੁਦਾ
0: ਹਾਫਿਜ਼
1: ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
2: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
1: ਜੀ ਆਪ ਜੀ ਦੀ ਵੀ ਮਿਹਰਬਾਨੀ
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
1: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
2: ਅੱਛਾ ਅੱਛਾ ਰਜ਼ਾ ਸ਼ਾਹ ਸਾਹਿਬ
1: ਹਾਂਜੀ ਹਾਂਜੀ ਹਾਂ
2: ਬੜੀ ਗੱਲ ਆ ਜੀ ਬੜੀ ਗੱਲ ਆ ਜੀ
1: ਹਾਂਜੀ ਬੜੇ ਬੜੇ ਸੱਜਣ
2: ਪਿਆਰ ਵਾਲੇ ਜੀ ਨੇ
1: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
2: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
1: ਜੀ ਨੋ ਡਾਊਟ ਨੋ ਡਾਊਟ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
2: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
1: ਅੱਛਾ
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
1: ਅੱਛਾ
2: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ
1: ਜਾਵਾਂਗਾ ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
2: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਤੇ ਸਾਦੀ ਇਹਨਾਂ ਦੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ ਬਿਲਕੁਲ
2: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
2: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
1: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
2: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
1: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
2: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ
1: ਦਿੱਤੀ
2: ਵੱਟਣਾ ਏਦਾਂ ਹੀ ਮਲਦੀਆਂ ਨਾ ਢਾਲਦੀਆਂ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
2: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ
1: ਕਿਆ ਬਾਤ
2: ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ

0: ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਦਿਨ ਨਾਵੀ ਫਿਰ ਰੂਪ ਆਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
0: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ
1: ਵਾਹ
0: ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਵਾਹ ਬਹੁਤ ਖੂਬ
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿੱਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੈ ਹੁਣ ਚੜਿਆ ਨਾ ਰੂਪ
0: ਫੁੱਲਾਂ ਵਿੱਚ ਚੁੰਨੀਆਂ ਫੇ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫੇ ਮਸੀਤ ਵਿੱਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫੇ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
0: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮਿਆਂ ਚ
0: ਵੇਖ ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਕੋਈ ਬੁੜੀਆਂ ਬੜੀਆਂ ਆ ਗਈਆਂ ਕੋਈ ਏਦਾਂ ਕੋਈ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਦਾਂ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਦਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ
0: ਹਾਲਾਂਕਿ ਉਹ ਜਿਹੜੀ ਜ਼ਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਪਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
0: ਪਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ ਦਿਨੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕਟ ਲੱਭਣਾ ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦੇ ਆ ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ ਖੁੱਸੇ ਨੂੰ ਲੁਕੋਵੇਂਗਾ ਝੱਗੇ ਨੂੰ ਬਚਾਵੇਂਗਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ
1: ਕਿਆ ਬਾਤ ਹੈ ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਵਾਹ
0: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਹੈ
1: ਹਾਂਜੀ
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਹੈ
1: ਕਿਆ ਬਾਤ ਹੈ ਜੀ ਵਾਹ
0: ਬੂਹੇ ਤੇ ਵਿਆਹ ਕੇ ਟੁਰ ਪੈਂਦੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ ਹੋ ਨਹੀਂ ਇੱਥੇ ਰਹਿ ਗਿਆ ਸੋਰੀ ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਜਦੋਂ ਰੁਖਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ ਅੱਧੇ
0: ਰੋ ਪੈਂਦੇ ਆ ਜੀ ਰੋ ਪੈਂਦੇ ਆ ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ ਉਦਣ ਤਾਂ ਚੁੱਪ ਕਰ
1: ਜਾਣਾ ਉਹ ਨਾ ਮਤਲਬ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ ਭੰਗੜੇ ਪਾਉਂਦਾ ਰਹੀਏ ਤੇ ਉਹ ਹਾਂਜੀ
0: ਹਾਂਜੀ ਹਾਂਜੀ
1: ਕਿਆ ਬਾਤ 300-200-400 ਬੰਦਾ ਲੈਣ ਗਿਆ ਢੋਲ ਵੱਜਣ ਡਏ ਨੇ ਹਾਂਜੀ ਇੱਕ ਲੜਕੀ
0: ਨੂੰ
1: ਹਾਂਜੀ ਜੀ
0: ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ ਹੋਣ ਉਮਰਾਂ ਵੀ ਲੰਮੀਆਂ ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ ਕਈਆਂ ਖੁਸ਼ کڈنے بڑیا ویکن آدیا نا نو نوی نو نوی نو نو
1: بالکل جی بالکل چلو
0: جی
1: چار
0: نمبر کی نو ویک کے آئیے
1: سات اٹھ جنیاں زیادہ اس تو کن چوندی جنانیا کا ہوں
0: ہاں جی نالے انہوں نے اتنے کڑی نے وکھیاں کرسی جانیا نالے گلا کری جانیا
1: دسو جیڑی جہاں گھنڈ چک کے ویگ جنانیاں سیدیاں نظر ہی مار دیا ہوگیاں منہ تے وہ بچاری کس طرح ان سنگ جی شرم جی آدمی ہوئے گی دس پندرہ
0: مت مار دنیا پہلے
1: ہاں میرے منہ والے ویکن دیا
0: کئیاں خوش ہونا کئیاں نک بول کڈنے میں چلی دارو جا کے پٹھے بھی نڈنے
1: بالکل
0: اختر دی دعا سدا پھرے موجا ماندا رب نے بنایا جوڑ ہانتے نو ہانتا
1: کیا بات کیا بات ویسے بہت رونق ہوتی نے شادی دے وچ سارے خوش ہاں جی سونے کپڑے پائے بچے ادو بھی زیادہ خوش وڈے بھی خوش ہونے ہاں جی ایک دوسرے پیار نہ ملنا بہت سارے رشتے دار کٹھے ہونے پرانے زمانے دس دس دن رشتے دار پہلے ہی آن کے بہ جاتے ہوں گھر
0: کے میں ربوں یہ تھی گل چیڑ لی یہ میرا ذاتی بھی یعنی کہ نا میرے نال بذات خود ہوئی ادا
1: اچھا
0: سڈے نا داد کے خاندان دے نا ویاہ ہوئے سڈے یعنی کہ دادے دے برا جی اگے اولاد سی انہوں نے ویاہ ہوئے تو میں ہوا تقریباً دوسری تیسری چ پڑھتا
1: اچھا
0: ڈبیاں والی جیڑی ہے نا میری بوشٹ پجاما جا سینڈل پائے میں جڑا ہے نا چنگا سرما سرما جڑا ہے
1: ڈبیاں والی بوشٹ کا نام لیا نا یہ بھی اہ بھی جی ڈبیاں والے بوشٹ پاؤنڈے ہوں
0: ادو ویلا ہی یہ جی سونی بھی لگتی جی
1: بالکل بالکل میں اپنے نانکے جانا ہوں تو میری بوشٹ نو سوا کے دیں ہوں یہ ڈبیاں نانکیا کا پیسے ہو جانے ہوں
0: کن پیسے ہو جانے ادو کافی ہوں کھٹ میٹھیا جی وہ مکدیا نہیں ہوں
1: بالکل بالکل میلا ویکن گئے بھی اٹھ آنے یا نو آنے یا سات آنے لے کے جانے ہوں اس سمے
0: باجی ای ہوں وہ میں اتے نا جی انہوں نے ویاہ سے چلا گیا ویاہ انہوں کا شروع ہو گیا ویاہ انہوں کا مک گیا میں پھر بھی نا روزانہ ہی چل جایا کرنا تقریباً سات اٹھ بجے امی نے نوا کے ہٹنا تو میں انہوں نے گھر جا وڑنا جا کے نم ہوں وڈی ساری منجے پی ہوں میں منجے سے پی جانا وہ سات کے دن ساری دادی جیڑی ہے نا مینو ویختی رہی اٹھویں دن میرے کول آئی تو مینو آن کے نا اٹھا کے مینو کالا کہندے
1: سی
0: مینو کہندی پوت کالے ہوں تو ساڈے گھر نہ آیا کر ہوں ویاہ مک گیا مینو پھر سردار جی جدو انہوں نے آ ہی دتا مک گیا تو میرا آنا بنتا ہی نہیں پھر میں آ گیا جی میرے حقیقت چ واقع ہوا ابھی تو کتنا کہنے ہوں بھی برے دے گھر تھی اپنا نال گل ابھی تو ویاہ جہاں ہے ہو سکتا جو میری نہ روک دے تو میں نیانے دے آن تھی اتے ہی رہندا
1: جی بالکل بالکل بچوں دیا تو رونق ویاہ والے گھر ہوں نے کھان پی جی ادو کھان پی ہوں گھٹ سی اج کل تو بچے جہے نے اج کل کے بچے تو مزاق ہی بڑی کرتے نے اہم تو بیل لے کے خوش ہو جاتے ہوں سن
0: خوش ہو جاتے سی بالکل خوش ہو جاتے
1: ساری خوشی کی حد نہیں سی رہی ہوں کوئی مرود ہی دے دے سان ہاں جی اختر صاحب
0: جی جی
1: اج مدر ڈے
0: ہاں جی ہاں جی بالکل جی مدر ڈے اللہ تعالی دی ذات جہے ہے جنہ دیا ماوا ہے سلامت رکھے جنہ دیا تر گئی نے اے ربو تھی چلدی چلدی ساڈا ویسے اج ایک پروگرام بھی آئی نا اس کرنا وا پروگرام مدر ڈے حوالے بھی ویسے گل چیڑ لی میں جی ہے نا غزل چھوٹی جی
1: لکھی وڈی ساری سنا چھوٹی جی کیوں سنا اختر صاحب گل اس طرح ماں کا دین اصا کی دینا ماں تو سڈے سے کوئی سام تھوڑا کردی ہے اپنا فرض نبھا رہی ہوں سام تو سڈے سر ماں نے کیتا ہی نہیں ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਤੇ ਸਹਾਨ ਕਰਦੀ ਹੋਵੇ।
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ। ਬਿਲਕੁਲ ਬਿਲਕੁਲ ਬਿਲਕੁਲ,
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ। ਬਿਲਕੁਲ ਸਹੀ ਕਿਹਾ ਤੁਸੀਂ,
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ ਜੀ
0: ਸਾਰਾ ਕੁਛ। ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹਾਥੇ ਚ ਗਈ ਹੋਈ ਆ, ਹਾਥਾ ਘਰ ਤੋਂ ਲਹਿਦਾ ਵਾ
1: ਜੀ।
0: ਬੱਚਾ ਘਰ ਪਿਆ, ਘਰ ਪਿਆ, ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਤੇ ਉਹਨੇ ਦੁੱਧ ਪੀਣਾ। ਉਹ ਤੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਲਾ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਦਿਨ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇ ਜਹਾਜ ਆਉਂਦਾ, ਆ ਵੇ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ ਦੋ ਵਾਰੀ ਤੋਂ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾ ਕੇ ਮਾਂ ਦੀ ਗੋਦੀ ਸੁਣਦਾ ਹੁੰਦਾ, ਵਿਆਹ ਹੈ ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ,
1: ਸੁਣਾਓ
0: ਤੇ ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਪੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਹਰ ਜਣਾ ਖਣਾ ਹੁਣ ਉੱਠ ਕੇ, ਹਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ, ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਬਿਨ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ, ਬਿਨ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ।
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਖਤਰ ਸਾਹਿਬ, ਵੰਡਰਫੁਲ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬ ਲਿਖਦੇ ਹੋ ਤੁਸੀਂ,
0: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ।
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ,
0: ਆਏ ਹਾਏ,
1: ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ, ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ,
0: ماں نہ ہوندی آئے ہائے
1: جے محبوبا تے ماں نہ ہوندی بھن برا دا پیار نہ ہوندا بچیاں اُتے شان نہ ہوندی باپ تے دھی دے لاڈ نہ ہوندے نوں رانی لئی تھاں نہ ہوندی اکثر صاحب جگ وچ رکھے بول ہی ہوندے اکھاں رائی ہاں نہ ہوندی جگ وچ رکھے بول ہی ہوندے اکھاں رائی ہاں نہ ہوندی جیوندے واسطے رہو اکثر صاحب
0: میرا پھر اج دا آخری پیغام یہی آ کہ امریکہ چ بیٹھے ہوئے ڈاکٹر مجاہد علی ناصر انہاں دے پریوار سارے نو میرے والوں بہت بہت مبارکاں سلام تے وڈی عید اگوں آ رہی ہے اوہی مبارکاں اللہ انہاں دیاں خوشیاں دے وچ ہور اضافہ کرے ہاس دے وسدے رہن اور میرے پورے اس دھرتی دے اتنے جن پنجابی نے انہاں پنجابیاں دے نام آئے ہی آ کہ ہستے رہن پنجابی سارے ہستا رہے پنجاب
1: جی سادیاں وی گڈ شب اشاواں اکثر صاحب تہاڈے نال ساری دنیا دے نال اس پلانٹ دے نال جڑا سر
0: ہاں جی بڑی مہربانی
1: خدا حافظ خدا حافظ
0: اللہ
1: تے ہن اسی جانے ہاں جی دلی تانوں لے کے چلدے ہاں اوتھے 394 ہاں جی ٹھیک ہے جی ہلو رادھنا جی ست سری اکال کی حال چال ہے تہاڈا
2: ستگرو مہاراج جی دی کرپا چڑھدی کلا
1: واہ جی واہ او واہگرو پرمیشور تہانوں ہمیشہ چڑھدی کلا رکھے تندرست رکھے
2: لو یو مائی ڈیئر سر
1: تھینک یو آئی لو یو ٹو او کوئی ہاں لو یو نا کوئی مطلب کی تھوڑا بہت پڑھیا بندہ منڈا سی او کسی کڑی نو چاہتا ہوں ایک دن کڑی وہ لاگوں کی ننگی تے اے دو جنے سی منڈے تے اے اپنا ٹاور بناؤن واسطے بھی انگریزی چ گل ماڑا جا جنا ڈائلاگ مارنے تے او کڑی نو کہندا آئی لو یو تے او کہندی آئی لو یو ٹو تے اپنے نال دے نو کہندا شادی آ رہو تے دو دو دے کو پہلے ہی ہے میرے نال میں بھی تہن کہہ رہا لو یو ٹو دلی دا کی حال
2: دلی موسم بڑا لولی ہویا ہویا جے تسی ایتھے ہوندے تے میں تانوں پارک چ گھماں لے جاواں
1: واہ واہ میں جدوں وی آواں گا پارک چ چلاں گے دوئے جنے پاویں موسم کداں دا وی ہوئے جدوں تسی سجنا لا کے بیٹھ جاؤ ہاں جی دل دا موسم چنگا ہونا چاہیدا ٹھیک ہے جی
2: پر میں پھر گاواں گی وی تے صحیح بیٹھ جا میرے کول
1: ٹھیک ہے میں تہاڈے نال ڈھولکی وجاواں گا جا ہارمونیاں وجا کے آواز جا
2: نہیں تسی سن لینا ڈھولکی ڈھل کے
1: چلو ٹھیک ہے میں سنا گا کانسنٹریٹ ہو کے سنا گا تے سناؤ اپنے پیارے دے بول تسی اپ
2: تسی ہن ریڈیو تے ہو
1: میں ریڈیو تے ہی ہاں ہور کتے ہیں
2: سارے شروتاواں اپنا باجوا صاحب دی تے سسری کال ہے ہی آ پرواز ریڈیو والوں اسی بہت بہت ہاردک ابھینندن کرتے ہیں سب دا
1: جی انہاں والوں رادھنا جی آپ جی دا وی ہاردک ابھینندن
2: تے میں سارے شروتاواں نوں اپنے گیتاں دے تھرو یاد کردی ہاں
1: جی
2: تے ہمیشہ تتپر رہنی انہاں نوں سنان واسطے بےچین
1: آ جاؤ سناؤ جی پھر آج تہاڈی بڑی بڑی پیاری آواز آ رہی
2: تے آؤ آپاں سندے ہاں پر اج میں تھانوں ایک ایک انترا چھوٹا چھوٹا ہی سنا پاواں گی
1: ٹھیک ہے جی سناؤ جتنا تہاڈا دل کردا جو خوشی ہے تہاڈی
2: اچھا ٹھیک ہے جی ٹھیک ہے اوکے اوکے ایک واری پھر سارے نوں ست سری اکال آؤ آپ دو لائن سن دیا
1: جی

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰਦੀ ਹਾਂ ਵਿਸ਼ੇਸ਼ ਕਰਕੇ,
0: ਥੈਂਕ ਯੂ ਜੀ,
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ।
0: ਹਾਂਜੀ,

0: ਰਾਧਨਾ ਜੀ, ਅੱਜ ਮਦਰ ਡੇ ਦੀ ਹੈ, ਤੁਹਾਨੂੰ ਪਤਾ ਹੋਣਾ
1: ਜੀ।
0: ਹਾਂਜੀ, ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
1: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
0: ਮੰਜਲੀ ਦੀਦੀ, ਹਾਂਜੀ
1: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
0: ਅੱਛਾ।
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
0: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ, ਥੈਂਕ ਯੂ।
1: ਮੰਜਲੀ ਦੀਦੀ।
0: ਅੱਛਾ, ਮੰਜਲੀ ਦੀਦੀ, ਠੀਕ
1: ਹੈ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
0: ਅੱਛਾ।
1: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ। ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
0: ਅੱਛਾ।
1: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ
0: ਯਾਦ ਨੇ ਜੀ। ਮੈਂ ਬਿਲਕੁਲ
1: ਜੀ, ਇਹ ਵੀ ਬੜਾ ਗੋਡ ਗਿਫਟ ਹੈ ਜੀ, ਇਹਨੇ ਗੀਤ ਯਾਦ ਰੱਖਣੇ। ਮੈਂ ਕਹਿੰਦਾ ਕਿ 200-250 ਗੀਤ ਮੈਨੂੰ ਮੂੰਹ ਜਵਾਨ ਨੀ, ਬਚਪਨ ਦੀ ਯਾਦ ਨੇ ਹੁਣ ਤੱਕ।
0: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ
1: ਜੀ? ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ, ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
0: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
1: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
0: ਆ। ਤੁਹਾਨੂੰ ਗੁੱਡੀ,
1: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ?
0: ਅਜਾ
1: ਹੁਣ
0: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਮ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
1: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਚਾਰ ਨਾਲ
0: ਗੁੱਡੀ। ਹਾਂਜੀ ਹਾਂਜੀ
1: ਹਾਂਜੀ। ਤੇ ਉਹ ਗੀਤ ਮੈਂ ਆਪ ਜੀ ਨੂੰ
0: ਦੱਸਿਆ, ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
1: ਹਾਂਜੀ।
0: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
1: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ,
0: ਅੱਛਾ,
1: ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
0: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
1: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੀ ਨੂੰ ਦੇ ਗਿਆ।
0: ਅੱਛਾ।
1: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
0: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ
1: ਜੀ।
0: ਹਾਂਜੀ।
1: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
0: ਅੱਛਾ।
1: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ, ਯਾਦ ਆਈ ਮੈਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ।
0: ਅੱਛਾ।
1: ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
0: ਹਾਂ।
1: ਮੈਂ ਚੁੱਪ।
0: ਹਾਂ।
1: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
0: ਅੱਛਾ।
1: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਤੀਕਰ ਵੀ ਨਾ ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਜਿਹੜਾ ਬੜਾ ਫੇਮਸ, ਮੈਂ ਦੋ ਲੈਣਾ, ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਤੇ ਉਹ ਆਪਾਂ ਸੁਣਦੇ ਹਾਂ। ਤੂੰ ਕਿਤਨੀ ਅੱਛੀ ਹੈ,

माँ बोलो तो सूरज निकले, माँ बोलो तो शाम, सब कुछ तेरे।

0: ਬਹੁਤ ਵੰਡਰਫੁਲ, ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਲਿਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ, ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਹ ਦੀ ਜੋ, ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ,
1: ਠੀਕ ਹੈ ਜੀ। ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ, ਕੋਈ
0: ਜੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਆ, ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਆ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ। ਵੈਸੇ ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ।
1: ਓਕੇ ਓਕੇ ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, बुझे तो ऐसे कि जैसे किसी गरीब का दिल, जले तो ऐसे कि जैसे किसी गरीब का दिल, बुझे तो ऐसे कि जैसे चिराग जलते हैं, वो चुप रहे तो मेरे दिल के दाग जलते हैं।
0: बहुत खूब,
1: ये खोई खोई नजर कभी रहे कभी तो होगी इधर या सदा रहेगी उधर,
0: उधर
1: ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं।
0: बहुत खूब, बहुत
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं।
0: वाह वाह, खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा
0: जहारा,
1: हाँ जी
0: अच्छा,
1: और मदन मोहन जी का म्यूजिक है जिन्हों का मैं सब तो पहले गीत सुनाया था आपकी नजर में।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਜਿਹੜੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨਹੀਂ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ,
0: ਹਾਂਜੀ ਹਾਂਜੀ ਨੋ ਡਾਊਟ।
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ। ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਨੂੰ ਲੱਗੇਗਾ ਕਿ ਇਸ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ फेरे ही फेरे ने बेरुखी दी बारिश सजना बंद कर दे इस जग विच दुख बथेरे ने बेरुखी दी बारिश बंद कर दे ऑलरेडी दुख बड़े ने उतो तुही भी दुख देन दे हो
1: नहीं मैं तो आप जी ये कहांगी कि हूं आप जी रेडियो तो खाली जो हूं तो एक सोहना जहा पैग बना लियो
0: नहीं ये तू अर्ली है जी अर्ली है सौन लगा सौन लगे
1: अच्छा अच्छा
0: इस वे मैडम जी 5 बजे ने साडे जर्मन दे विच
1: अच्छा जी अच्छा
0: धुप लगी है
1: ओके ओके अच्छा
0: जी मैं अपने गार्डन च काम करना बूटे लाने ने बहुत सोहने फुल
1: अच्छा जी
0: हांजी हांजी
1: गुड गुड वेरी गुड
0: ते मेरिया शुभ इच्छावां तुहाडे नाल तंदुरुस्त रहो जीवंदे वसदे रहो
1: थैंक यू सो मच सर और सारे प्रवाद रेडियो के श्रोतावां नूं शाम दी सत श्री अकाल वेरी वेरी गुड इवनिंग
0: थैंक यू जी थैंक यू
1: और बस आपा प्रवाद रेडियो नाल इसे तरह प्यार साडी मोहब्बत बनी रहे
0: बहुत बहुत मेहरबानी
1: बाजवा साहब नूं बहुत बहुत प्यार भरी सत श्री अकाल
0: जी साडे वल्लों तुहानूं प्यार भरी सत श्री अकाल साडा भी प्यार उन्ना ही बरकरार बल्कि दहां नाल जर्ब दे के ठीक है
1: जी जी
0: थैंक यू सर बाय बाय सो ये सन जी दिल्ली तो आराधना जी हुई जेडे खूबसूरत गाने सुना के गए ने ते दोस्तों इथे ही साडा अज दा प्रोग्राम जेडा ओ खत्म हुंदा ते अगले हफ्ते सैटरडे संडे फिर तुहाडी सेवा विच हाजिर होवांगे मेरी तरफों देशां विदेशां दे विच प्रवास रेडियो सुन रहे सारे सज्जणां नूं प्यार भरी सत श्री अकाल अस्सलाम वालेकुम नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लेनेट

ਪਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਆਪ ਸਭ ਤੇ ਸਭ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਦੋਸਤੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ

ਪ੍ਰਵਾਸ ਰੇਡੀਓ ਫ੍ਰੈਂਕਫਰਟ ਇਸ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, God, you see, this wonderful world, lovely, sweet or funny world, with your own watching eyes and experience.

We are only phone callers. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਸੱਜਣੋ ਗਰਾਮੇ ਪਹਿਲਵਾਨ ਦੇ ਉੱਪਰ, ਜਿਹੜਾ ਪਹਿਲਾਂ ਰੁਸਤਮੇ ਹਿੰਦ ਬਣਿਆ ਤੇ ਫਿਰ ਰੁਸਤਮੇ ਜਹਾਂ। ਇਹੋ ਜਿਹੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਉਹਨਾਂ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਮਾਣ ਜਿਹੜੇ ਰਹੇ ਨੇ, ਸਾਡੇ ਹੀਰੋ ਜਿਹੜੇ ਰਹੇ ਨੇ ਭਾਈ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣ ਗਿਆ। ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਇਹ ਵੀ ਮਾਂ ਦੇ ਪੁੱਤ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਉੱਤੋਂ ਦੀ ਲੱਤ ਫੇਰੀ ਸੀ ਤੇ ਉਹ ਇਸ ਸੋਹਣੀ ਖੂਬਸੂਰਤ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਇਹਦਾ ਨਾਂ ਸਭ ਤੋਂ ਉੱਪਰ ਉੱਚਾ ਕੀਤਾ ਤੇ ਉਹਨਾਂ ਦਾ ਨਾਂ ਸੀ ਜੀ ਗਰਾਮਾ ਪਹਿਲਵਾਨ। ਭਾਈ ਮੈਂ ਉਹਨਾਂ ਬਾਰੇ ਗੱਲਬਾਤ ਕਰਾਂਗਾ ਤੇ ਅਗਲੇ ਆਵਰ ਵਿੱਚ ਸਾਡੇ ਜਿਹੜੇ ਮਤਲਬ ਕਿ ਫਸਟ ਕਲਾਸ ਵਧੀਆ ਤੇ ਨਿਰਪੱਖ ਪੱਤਰਕਾਰ ਨੇ ਬਲਵੀਰ ਬੱਬੀ ਜੀ ਹੁਣੇ, ਉਹ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਆਣ ਕੇ। ਦੋਸਤੋ, ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸੈਚਰਡੇ ਵਾਲੇ ਚ, ਤੁਸੀਂ ਬੁਲਾ ਰਹੇ ਹੋ, ਆਪਣੇ ਵਿਚਾਰ ਵਿਅਸਤ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ। ਤੇ ਬਿਲਕੁਲ ਜੀ, ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ, ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਕਿ ਇੱਕ ਨੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਧੂ ਕਰਕੇ। ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ ਤੇ ਸਾਨੂੰ ਖੁਸ਼ੀ

So we had all the uniform call of it. We respect you and your views. That's the beauty. Exactly. That's the beauty of your lovely radio station. To listen us worldwide, log on www.parvazradio.com. ਬਿਲਕੁਲ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਕਿ ਇੱਕ ਨੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਢੂ ਕਰਕੇ ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ

So we had all this one call of it. We respect you and your will. That's the beauty. Exactly. That's the beauty of your lovely radio station. To listen us worldwide, log on www.parvazradio.com. ਬਿਲਕੁਲ ਦੋਸਤੋ, ਹਮੇਸ਼ਾ ਤੁਹਾਡੇ ਅੱਗੇ ਰਿਕੁਐਸਟ ਕਰੀਦੀ ਹੈ ਕਿ ਤੁਸੀਂ ਤੇ ਸੁਣਦੇ ਹੀ ਹੋ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਪੰਜਾਂ ਸੱਤਾਂ ਨੂੰ ਵੀ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਅਗਰ ਸਾਡੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ ਤੇ ਪਲੀਜ਼ ਪਲੀਜ਼ ਇੰਨਾ ਕੁ ਕੰਮ ਸਾਡਾ ਵੀ ਕਰਦੇ ਹੋ, ਕਿਉਂਕਿ ਅਸੀਂ ਇਹ ਸੇਵਾ ਮੁਫਤ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣੀਆਂ ਸੇਵਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਪ੍ਰਵਾਸ ਰੇਡੀਓ ਇਜ਼ ਅ ਵਨ ਵਰਡ, www.parvazradio ਰੇਡੀਓ radio.com। ਪਲੇ ਸਟੇਟ ਤੇ ਜਾਓ, ਡਾਊਨਲੋਡ ਕਰੋ। ਖੱਟੇ ਰੰਗ ਦੇ ਦੋ ਸਪੀਕਰਾਂ ਦੀਆਂ ਜਿਹੜੀਆਂ ਫੋਟੋ ਨੇ ਉਹ ਸਾਡਾ ਲੋਗੋ ਹੈ ਜੀ। ਬਹੁਤ ਬਹੁਤ ਮਿਹਰਬਾਨੀ ਆਪ ਸਭ ਦੀ। ਤੇ ਮੈਂ ਹਾਂ ਜੀ ਆਪ ਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ, ਓਏ ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ, ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ। ਭਾਈ ਅਕਲ ਵੰਡੀਏ ਤੇ ਦਾਨੀ ਗੱਲ ਕਰੀਏ, ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ। ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ। ਕਮਾਨੋ ਛੁੱਟਿਆ ਤੀਰ ਨਾ ਆਏ ਮੁੜ ਕੇ, ਜਿੰਦ ਸੋਚਾਂ ਦੀ ਸੂਲੀ ਤੇ ਟੰਗੀਏ ਨਾ। ਔਰ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ। ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ। ਦੋਸਤੋ, ਕੁਦਰਤ ਨੇ ਤੁਹਾਨੂੰ ਸਾਰੀ ਉਮਰ ਅਥਰੇ ਘੋੜੇ ਵਰਗੀ ਜਵਾਨੀ ਦੇ ਛੱਡੀ ਹੈ, ਹੁਣ ਬੁਢਾਪਾ ਆ ਗਿਆ ਤੇ ਇਹ ਵੀ ਉਹਦੀ ਇੱਕ ਸਟੇਜ ਆ, ਤੁਸੀਂ ਇਹਨੂੰ ਵੀ ਖੂਬਸੂਰਤ ਬਣਾ ਸਕਦੇ ਹੋ ਬੁਢਾਪੇ ਨੂੰ ਵੀ। ਇੱਕ ਤੇ ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ, ਕੋਈ ਨਾ ਕੋਈ, ਨਿਰੀ ਮੰਜੇ ਤੇ ਬਹਿ ਕੇ ਮਾਲਾ ਫੇਰ ਲੈਣੀ ਜਾਂ ਲਾਗੇ ਖੂੰਡੀ ਧਰ ਛੱਡਣੀ, ਜਾਂ ਜੇ ਬੱਚਿਆਂ ਨੂੰ ਰੌਲੀ ਨਾ ਪਾਓ, ਜੇ ਔਰਤਾਂ ਨੂੰ ਸੱਸ ਹੈ ਕੋਈ ਤੇ ਉਹ ਨੂੰਹਾਂ ਦੁਆਲੇ ਹੀ ਹੋਈ ਰਹੇਗੀ। ਇਹ ਗੱਲਾਂ ਛੱਡੋ, ਕੋਈ ਆਪ ਤੁਸੀਂ ਵੀ ਉੱਠ ਕੇ ਜਿੰਨਾ ਕੁ ਕੰਮ ਕਰ ਸਕਦੇ ਹੋ ਉਹ ਕੰਮ ਕਰਿਆ ਕਰੋ, ਕਿਉਂਕਿ ਤੁਹਾਡਾ ਜਿਹੜੀ ਹਿੱਲ ਜੁੱਲ ਹੈ ਤੁਹਾਡੇ ਸਰੀਰ ਨੂੰ ਵਰਕਿੰਗ ਚ ਰੱਖਦੀ ਹੈ। ਤੁਹਾਡੀ ਮਾੜੇ ਜੇ ਕੋਈ ਚੀਜ਼ ਦੁਖਣ ਲੱਗ ਜਾਏ ਤੁਸੀਂ ਲੰਮੇ ਹੀ ਪੈ ਜਾਂਦੇ ਹੋ ਮੰਜੀ ਦੇ ਉੱਤੇ, ਉਹਦੇ ਚ ਹੋਰ ਵਾਧਾ ਹੁੰਦਾ। ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ, ਜਦੋਂ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ, ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ। ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ, ਪੜ੍ਹਨ ਦੀ, ਗਾਰਡਨਿੰਗ ਦੀ, ਸੈਰ ਕਰਨ ਦੀ, ਸਵੈਟਰ ਵਗੈਰਾ, ਤੇ ਹੁਣ ਜ਼ਮਾਨਾ ਲੰਘ ਗਿਆ, ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਸਾਜ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ। ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ, ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ। ਦੋਸਤੋ, ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ, ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ, ਪਰ ਮੈਨੂੰ ਇੰਨੀ ਜਾਜ ਨਹੀਂ ਸੀ। ਹੁਣ ਮੈਂ ਇਸ ਵਾਰੀ ਇੰਡੀਆ ਗਿਆ, ਮੈਂ ਬੀਨ ਵਜਾਉਣੀ ਸਿੱਖਣੀ ਹੈ ਤੇ ਪੜ੍ਹਦਾ ਲਿਖਣਾ ਵੀ ਸਾਡੀ ਹੌਬੀ ਹੈ ਸਾਰੀ ਦਿਹਾੜੀ ਤੇ। ਹਾਂ, ਪੜ੍ਹੋ ਜ਼ਰੂਰ,

ਭਾਵੇਂ ਅੱਧਾ ਘੰਟਾ ਪੜ੍ਹੋ। ਹਾਂਜੀ, ਤੇ ਤੁਹਾਡੀਆਂ ਤੁਹਾਨੂੰ ਜੋ ਕਿਤਾਬਾਂ ਪਸੰਦ ਨੇ ਉਹਨਾਂ ਉਹ ਹੀ ਪੜ੍ਹੋ। ਅਸੀਂ ਕੋਈ ਹੋਰ ਕਿਤਾਬ ਨਹੀਂ ਕਹਿ ਰਹੇ, ਮਤਲਬ ਕਿ ਤੁਹਾਨੂੰ ਪੜ੍ਹਨ ਵੱਲੋਂ ਤੁਹਾਡਾ ਜਿਹੜਾ ਟੇਸਟ ਹੈ ਉਹ ਬੱਝਾ ਰਹੇ ਤੇ ਊਲ ਫਜ਼ੂਲ ਗੱਲਾਂ ਵੱਲ ਤੁਹਾਡਾ ਧਿਆਨ ਨਾ ਜਾਵੇ। ਆਪਣੇ ਆਪ ਨੂੰ ਬਿਜੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ। ਜਿਸ ਤਰੀਕੇ ਇਹ ਚੰਗਾ ਇਹ ਨਹੀਂ ਵੀ ਤੁਸੀਂ ਨੁਕਸ ਕੱਢੀ ਜਾਓ ਆਪਣੇ ਘਰ ਵਾਲਿਆਂ ਦੇ ਸਾਰਿਆਂ ਦੇ। ਹਾਂਜੀ, ਨਹੀਂ ਤੁਸੀਂ ਮਤਲਬ ਕਿ ਉਹਨਾਂ ਨੂੰ ਲੱਗੇ ਰਹਿਣ ਦਿਓ ਆਪਣੇ ਕੰਮ ਡਏ ਨੇ ਘਰ। ਹਾਂ, ਦਲੀਲ ਨਾਲ ਲੌਜਿਕ ਨਾਲ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ, ਪਰ ਤੁਹਾਡੀ ਵੀ ਕੋਈ ਹੌਬੀ ਹੋਣੀ ਚਾਹੀਦੀ ਹੈ। ਤੇ ਜਿਹੜੇ ਖਾਸ ਕਰਕੇ ਮਤਲਬ ਕਿ ਬੁਢਾਪੇ ਚ ਚਲੇ ਜਾਂਦੇ ਬੰਦੇ ਨੇ ਨਾ, ਉਹ ਘਰ ਦੇ ਕੰਮਾਂ ਚ ਵੀ ਹਿੱਸਾ ਲੈ ਸਕਦੇ ਨੇ, ਬਹੁਤ ਸਾਰਾ ਬਹੁਤ ਸਾਰਾ। ਆਪਣੇ ਜਿੰਨੇ ਘਰ ਦੇ ਕੰਮ ਜਨਾਨੀਆਂ ਕਰਦੀਆਂ ਨੇ ਉਹਨਾਂ ਦੇ ਨਾਲ ਹੱਥ ਵਟਾਓ ਆਪਣੇ ਘਰ ਦੇ ਵਿੱਚ ਬਹਿ ਕੇ, ਆਉਂਦੇ ਜਾਂਦੇ ਨੂੰ ਪਰਖਣਾ ਇਹਨੇ ਸਵੈਟਰ ਕਿੱਦਾਂ ਦਾ ਪਾਇਆ, ਇਹਨੇ ਵਾਲ ਕਿੱਦਾਂ ਦੇ ਵਾਹੇ ਨੇ, ਇਹਨੇ ਸਲਵਾਰ ਕਿੱਦਾਂ ਦੀ ਪਾਈ ਹੈ, ਇਹ ਗੱਲਾਂ ਕਰਦੀ ਘੜੀ ਮੁੜੀ ਬੜੇ ਰੁਮਾਲ ਨਾਲ ਮੂੰਹ ਕਾਵਾ ਪੂੰਜਣ ਡਈ ਹੈ, ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ, ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ ਤਿਆਰ ਹੋ ਕੇ। ਹੈ ਉਹ ਕੋਈ ਸ਼ਾਰਟਕਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ, ਉਹਦਾ ਵਿਆਹ ਹੋਇਆ ਸੀ, ਕੋਈ 2 ਸਾਲ ਹੋਏ, ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ। ਸਾਡਾ ਇੱਕ ਕਿਰਾਏਦਾਰ ਸੀ, ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ। ਬੰਦਾ ਪੁੱਛੇ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਏ ਹੋ ਰੋਜ਼? ਉਹ ਜੀ ਲਗਾ ਰਿਹਾ ਬੜੀ। ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ ਉਸ ਬੰਦੇ ਦੀ। ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ, ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ। ਉਹ ਕਹਿੰਦਾ ਮੈਂ ਰੋਜ਼ ਵੇਹਨਾ ਇਹਨੂੰ। ਉਹ ਆਪ ਵਿਹਲਾ ਸੀ ਨਾ, ਸਾਰੀ ਦਿਹਾੜੀ ਬਾਲਕੋਨੀ ਚ ਖਲੋ ਰਹਿੰਦਾ ਸੀ, ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ ਤੂੰ 4 ਵਜੇ ਕਿੰਨ ਗੱਲਾਂ। ਮੈਂ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ, ਪਰ ਜਾਂਦੀ ਕਿੱਥੇ ਹੈ? ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ, ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣਾ ਨੇ। ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ, ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ, ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇਗੀ। ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ, ਇਹਨੂੰ ਨਹੀਂ ਪਤਾ। ਦੱਸ ਤੂੰ ਆਪਣੇ ਘਰ ਦਾ ਕੰਮ ਕਰ, ਤੈਨੂੰ ਕੀ ਜ਼ਰੂਰਤ ਪਈ ਹੈ ਕਿ 4 ਵਜੇ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ? ਉਹ ਇੰਗਲਿਸ਼ ਸਿੱਖਣ ਜਾਂਦੀ ਸੀ। ਹੈਂ, ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ ਘਰ ਰੱਖਦੇ ਹੋ ਨਾ ਆਪਣੀਆਂ ਬਾਲਕੋਨੀਆਂ ਚ ਖਲੋ ਕੇ, ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ, ਠੀਕ ਹੈ? ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਲਓ ਜੀ, ਗੱਲ ਇੱਧਰ ਕਿ ਅੱਜ ਹੈ ਦੋਸਤੋ 11 ਅਪ੍ਰੈਲ, ਹਾਂਜੀ, ਤੇ ਟੈਂਪਰੇਚਰ ਠੰਡਾ ਤੱਤਾ ਇਹ ਗਰਮੀਆਂ ਦੇ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰਨ ਡਈਆਂ ਨੇ, ਪਰ ਅੱਜ 18 ਡਿਗਰੀ ਹੈ, ਠੀਕ ਹੈ, ਵਧੀਆ ਜਿਹਾ, ਹਾਂਜੀ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ, ਹਾਂਜੀ। ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4, 0049-171-4861-4. ਤੇ ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ, ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਸੀਂ ਤੁਹਾਡੀਆਂ ਹੀ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ। ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਜੀ ਆਟੋ ਰਾਈਫਨ ਆ ਐਫਸੀਲੋਨ ਫਰੀਡਸ ਰਾਸੇ 100 ਸਿਕਸ ਦੋਸਤੋ, ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ, ਕੋਈ ਵੀ ਡਿਫੈਕਟ ਹੈ, ਗੱਲ ਮੁੱਕੀ ਜੀ, ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ, ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ, ਠੀਕ ਹੈ ਜੀ? ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ, ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਤਸੱਲੀ ਵਾਸਤੇ। ਤੇ ਉਹ ਹੈ ਜੀ ਫਰੀਡਮ ਸਟ੍ਰਾਸੇ 100 ਸਿਕਸ ਆਟੋ ਰਾਈਫਲ ਆ ਐਫਸੀਲੋਨ ਤੇ 6th Rye 6th ਮਿਲ। ਸੋ ਦੋਸਤੋ, ਮੈਂ ਨਾ ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰਾਂ, ਇੱਕ ਖੂਬਸੂਰਤ ਜਿਹਾ ਗਾਣਾ ਮੈਂ ਕਿਉਂ ਕੀਤਾ ਜਿਹਦੀ ਫਰਮਾਇਸ਼
ਇਹ ਗਾਣੇ ਦੀ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਗਾਣਾ ਲਾਇਆ ਮੈਂ ਤੇ ਇਹਦੀ ਫਰਮਾਇਸ਼ ਜੀ ਮਿਸਿਸ ਕਪੂਰ ਜੀ ਹੁਣਾਂ ਨੇ ਕੀਤੀ ਹੈ ਤੇ ਉਹਨਾਂ ਦਾ ਦੀ ਮਿਸਿਸ ਕਪੂਰ ਜੀ ਕਿੱਥੇ ਚਲਾ ਗਿਆ ਤੁਹਾਡਾ ਗਾਣਾ ਇਹ ਆ ਜਾਓ ਜੀ ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ।

0: वाह जी वाह, बहुत खूबसूरत गाना, वंडरफुल डांस। ते हीरोइन दा नाम पता नहीं की, पता नहीं लगा, लेकिन वंडरफुल डांस सी जी, खूबसूरत गाना। ते मिसेस कपूर जी, उम्मीद है तुसी भी खुश हो गए हो गए साडिया गुड विशेस वाले नाल। लाओ भाई दोस्तों, भाई अज गामे पहलवान दी गलबात करांगे तुहाडे नाल। दुनिया दे मन्ने परमन्ने पहलवाना विचों एक पहलवान होया जिदा नां सी गामा पहलवान, जो पहला रुस्तमे हिंद बनिया, बाद विच वर्ल्ड चैंपियन। ते उदों ओदी उम्र दोस्तों हैरानी वाली गल है कि सिर्फ 19 साल दी सी। कमाल है भाई, मध्य प्रदेश का एक इलाका सी दत्या, ते जदों अंग्रेजां दा राज सी ते तुहानू पता ही है ना उदों हिंदुस्तान दे विच राजे महाराजां दा दौर सी। इस इलाके दा राजा भवानी सिंह, ओनू ना पहलवानी दा बड़ा शौक सी। ओ हर 6 महीने बाद पाए ढंडोरा पिट के उगे पहलवाना नूं सदा देंदा, तकरीबन एशिया दे पहलवाना सारिया नूं, आ जिहड़े युबेगिस्तान ते ये वो दिस दैट, सारे कंट्री हिस्सा लैंदे हुंदे आ उदों नूं सदा दिता जांदा हर 6 महीने बाद। ते पहलवाना दे दंगल करवाउंदा हुंदा सी। ते गल इदां के जिस तरह अज दे सैलीब्रिटीज वांगू, सैलीब्रिटीज की अं इज्जत नहीं करते, कोई हॉलीवुड का आ जाए तो मार जी बाजार बंद हो जाता, उ दुनिया ही पहुंच जाएगा। आ सनी आया सी, मतलब कि इलेक्शन लड़ने वास्ते, तो सारा शदाई कर छड़िया ही गुरदासपुरिया सारिया ने। हां जी, अही पता नहीं किदां दे लोग। चलो वो तो गल ही वक्री सी, वोटा भी उन्हू पाईया जिता भी दिता। अच्छा गल है, जिस तरह सैलीब्रिटीज की अज ही इज्जत करते हैं ना भाई, उन्होंने दिनों दे विच सैलीब्रिटीज तो किते उच्चा ते इज्जत माण वाला पहलवाना का दर्जा हुंदा सी। हां जी, भवानी दे राजे कोल जिन्ने भी पहलवान सन, सब तो सिर कड पहलवान दोस्तों अजीज बख्श सी। अजीज बख्श, ते गल इदा है भाई, अजीज बख्श कश्मीरी मुसलमान सी, ते ओदी जात सी भट्ट। अजीज बख्श ने अपने दौर विच वड्डे वड्डे खब्बी खाना नूं धूल चटाई, ते अजीज बख्श नूं गड्डे दे उत्ते खिलार के, रेहड़ी नहीं हुंदी जिस तरह उदों गड्डे रेहड़ियां ट्रांसपोर्ट दे साधन हुंदे सन, ते आल अगे पिछे ढोल वज रहे सन, ते सारे शहर विच अजीज बख्श नूं घुमाया गया। उस वक्त सड़कां दे आले दुआले घरां कंधां कोठियां चौंकां दे विच दोस्तों दुनिया ही दुनिया, जिहड़ी अजीज बख्श नूं दूरों नेड़ियों वेखण आई, क्योंकि वह अजीज बख्श दा दंगल नहीं सड़ना वेख सके। ते बहुत दुनिया कट्ठी होई सी, बाजार भड़े भरे पए सन, ते अजीज बख्श थम वर्गा जवान, लाल जंगिया पाई, दोवे हाथ जोड़ के सिर नवा के लोगों का धन्यवाद कर लिया। ते लोग अजीज बख्श नूं उहदे रेहड़े ते गड्डे ते जो जिहदे ते वी जो चढ़िया सी, कोई 8 आने कोई 4 आने जां कितें रुपया, ते उदों खुशी ती नहीं सी हुंदी किसे दी सुट्टण दी। हांजी सज्जणों, समें दे चक्कर अनुसार भाई मलकण मौत ने अजीज बख्श नूं
1: ਅਜੀਤ ਬਖਸ਼ ਨੂੰ ਨਾਲ ਲੈ ਕੇ ਚਲੇ ਗਈ ਜੇ ਮਰਦੁਲ ਮੌਤ। ਬੜੇ ਬੜੇ ਲੋਕ ਇੱਥੇ ਆਏ, ਕੋਈ ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜੀਜ਼ ਬਖਸ਼ ਇਸ ਦੁਨੀਆਂ ਨੂੰ ਖੁਦਾ ਹਾਫਿਜ਼ ਕਹਿ ਗਿਆ। ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ ਛੋਟਿਆਂ ਛੋਟਿਆਂ ਨੂੰ। ਸੱਜਣੋ, ਗੁਲਾਮ ਬਖਸ਼ 22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ। ਸੱਜਣੋ, ਗੁਲਾਮ ਬਖਸ਼ ਜਿਹੜੇ ਨੇ ਦੋ ਬੱਚੇ ਸਨ ਛੋਟੇ ਛੋਟੇ, ਇਮਾਮ ਬਖਸ਼ ਤੇ ਗੁਲਾਮ ਬਖਸ਼। ਹਾਂਜੀ, ਇਹ ਗੁਲਾਮ ਬਖਸ਼ੀ ਗਾਮਾ ਪਹਿਲਵਾਨ ਜੇ, ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ, ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰੀ। ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ। ਇਹ ਉਹ ਹੀ ਗਾਮਾ ਜੇ ਜਿਨ੍ਹੇ ਪੋਲੈਂਡ ਦੇ 3 ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜ਼ੀਆਂ ਪਵਾਈਆਂ ਸਨ। ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ। ਦੋਸਤੋ, ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ। ਫਿਰ ਮੱਧ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ। ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ। ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ। ਗਾਮੇ ਦੀ ਉਮਰ 15 ਸਾਲ ਸੀ ਦੋਸਤੋ, ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ। ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ, ਜਿਹੜੇ ਸੱਜਣ 50-60 ਤੋਂ ਉੱਪਰ ਨੇ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ, ਘੋਲ, ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ। ਮੂੰਗਲੀਆਂ ਫੇਰਨੀਆਂ, ਮੱਲ, ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ। ਅਸੀਂ ਵੀ ਨਿੱਕੇ ਹੁੰਦੇ ਘੋਲ ਵਹਿੰਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ। ਹਾਂਜੀ, ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ। ਦੂਰੋਂ ਦੂਰੋਂ ਉੱਗੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ? ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ, ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ, ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ। ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ, ਜੋ ਦੁਨੀਆ ਭਰ ਚੋਂ ਆਏ ਸਨ, ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ। ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ, 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂਲ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ। ਕੋਈ ਫਾਈਨਲ ਫਲੂਜ ਨਹੀਂ, ਅਜੇ ਚੱਲਣ ਡਈਆਂ ਨੇ ਕੁਸ਼ਤੀਆਂ। ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਂਗਾਂ ਨੂੰ ਚਿੱਤ ਕਰ ਚੁੱਕਾ, ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ, ਫਾਈਨਲ ਚ ਤਾਂ ਨਹੀਂ ਅਜੇ ਉਹ ਆਇਆ। ਉਹਨੂੰ ਇੰਨੀ ਖੁਸ਼ੀ ਹੋਈ, ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜ਼ੀਆਂ ਪਾ ਚੁੱਕਾ ਅੱਜ ਤੱਕ। ਅਸਲ ਵਿੱਚ ਉਸੇ ਦਿਨ ਹੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋ ਖਬਰਦਾਰ, ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਗਾਮੇ ਵਿੱਚ ਆਮ ਇਨਸਾਨਾਂ ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ ਤੇ ਗਾਮੇ ਨੂੰ ਕੋਈ ਕਸਰ ਨਹੀਂ ਮਤਲਬ ਕਿ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ ਗਾਮਾ ਹਰ ਰੋਜ਼ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ ਸੀ ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ ਇਹ ਸਮਕਾਲੀ ਹਨ ਗਾਮਾ ਤੇ ਬਰੂਸਲੀ ਬਰੂਸਲੀ ਵੀ ਗਾਮੇ ਦਾ ਫੈਨ ਸੀ ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ ਉਹਨੂੰ ਵਾਚਦੀ ਸਟੱਡੀ ਕਰਦੀ ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ ਗੱਲ ਏਦਾਂ ਵੀ ਆ ਮੁੱਕੇਬਾਜ਼ ਮੁਹੰਮਦ ਅਲੀ ਇਹਦੀ ਅੱਧੀ ਦੁਨੀਆ ਫੈਨ ਸੀ ਠੀਕ ਹੈ ਨਾ ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ ਬਹੁਤ ਘੱਟ ਲੋਕ ਹੀ ਮੁਹੰਮਦ ਉਹਨੂੰ ਅਲੀ ਨੂੰ ਮਿਲੇ ਨੇ ਬਾਕਸਰ ਨੂੰ ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ ਹੁਣ ਗਾਮੇ ਪਹਿਲਵਾਨ ਦੀ ਡਾਇਟ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ ਅਮਲ ਦੀ ਸ਼ਰਦਾਈ ਬਦਾਮਾਂ ਦੀ ਉਹ ਪੀਂਦਾ ਹੁੰਦਾ ਹੈ ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ ਕਿਉਂ ਨਹੀਂ ਬਈ ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ ਰੁਸਤਮੇ ਹਿੰਦ ਰੁਸਤਮਾ ਹੈ ਰੁਸਤਮੇ ਹਿੰਦ ਰਹੀਮ ਬਖਸ਼ ਸੀ ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਨ ਹੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ ਤੇ ਗਾਮੇ ਨੇ ਰੁਸਤਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੰਜ ਕਰ ਦਿੱਤਾ ਜੇ ਗਾਮੇ ਨੇ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ ਤੇ ਰਹੀਮ ਬਖਸ਼ ਤੇ ਹੈ ਹੀ ਰੁਸਮੇ ਹਿੰਦ ਸੀ ਹਾਂਜੀ ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ ਵੱਡੇ ਵੱਡੇ ਪਹਿਲਵਾਨਾਂ ਨੂੰ ਅਖਾੜਿਆਂ ਚ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ ਗਾਮਾ ਜੋਸ਼ ਵਿੱਚ ਕਾਲੀ ਕਰ ਬੈਠਾ ਵੇਟ ਕਰ ਲੈਂਦਾ ਅਜੇ ਥੋੜੀ ਦੇਰ ਤੇ ਆਮ ਲੋਕ ਗੱਲਾਂ ਕਰਿਆ ਕਰਨ ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪੈਣਗੇ ਨਾ ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਹੈ ਉਹਨੇ ਤੇ ਬਾਹੀ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾ ਕਰਨ ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ। ਲਾ ਵੇ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਾਂ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ, ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲਣ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ ਪੈ ਗਈਆਂ ਜੇ ਬਾਹਾਂ ਚ ਬਾਹਾਂ, ਤੇ ਵੇਖਣ ਵਾਲਿਆਂ ਦਾ ਵੀ ਹੜ ਉਮੜ ਆਇਆ ਜੇ, ਹਰੀਆਂ ਝੰਡੀਆਂ ਲੱਗ ਗਈਆਂ ਜੇ ਤੇ ਢੋਲ ਵੱਜਣ ਡੈ ਪਏ ਜੇ, ਇੱਧਰ ਸਾਨਾਂ ਦਾ ਭੇੜ ਵੀ ਸ਼ੁਰੂ ਹੋ ਗਿਆ ਜੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋ ਸਕੀ, ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ, ਪਰ ਸਾਰੇ ਹਿੰਦੁਸਤਾਨ ਵਿੱਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ ਮਹਿਫਲਾਂ ਨੁੱਕਰਾਂ ਵਿੱਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਵੇ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾਂ ਮੈਚ ਤੇ ਡਰਾ ਰਹਿ ਗਿਆ ਸੀ ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ, ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫੇਰ ਦੁਬਾਰਾ ਘੰਟਿਆਂ ਵੱਧੀ ਲੱਗੇ ਰਹੇ ਤੇ ਮੈਚ ਡਰਾ, ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ, ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ, ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੱਜ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ ਚੀਕਾਂ ਤੇ ਗੜਗੱਜ ਆਕਾਸ਼ ਤੱਕ ਪਹੁੰਚੀ, ਆ ਗਾਮਾ ਹੁਣ ਰੁਸਮੇ ਹਿੰਦ ਜੇ। ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ, ਤੇ ਆ ਗਏ ਜੇ ਫੁੰਮੜਾਂ ਵਾਲੇ ਢੋਲਾਂ ਵਾਲੇ।

ਸਿਆਮਾ ਪਹਿਲਵਾਨ। ਹਾਂਜੀ, ਤੇ ਬਰੋਦਰਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ। ਸਾਰੇ ਪਹਿਲਵਾਨਾਂ ਲਈ ਜਿੰਨੇ ਆਏ ਸਨ, ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦਰਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦਰਾ ਮਿਊਜ਼ੀਅਮ ਵਿੱਚ ਉਹ ਪਿਆ ਉਸੇ ਤਰ੍ਹਾਂ, ਉਹਦੇ ਥੱਲੇ ਇੱਕ ਤਖਤੀ ਲੱਗੀ ਹੋਈ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ, ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਰ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ, ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਉਹ ਵਾਕਿਆ ਪੋਲੈਂਡ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਦੁਨੀਆ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਉਹ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੰਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵਾ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ, ਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਵੀ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ, ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ ਤੇ ਗਾਮੇ ਦੀ ਕੁਸ਼ਤੀ। ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨੀਅਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਕਮੇਟੀ ਕੀ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂੜ ਚਟਾਈ ਜੇ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਆ। ਗਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆਂ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿੱਚ ਗਾਮੇ ਦਾ ਯੂਨੈਸਕੋ ਨਾਲ ਭੇੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਆ, ਕੁੱਲ ਦੁਨੀਆਂ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੇ। ਤੇ ਮੈਚ ਡਰਾ ਹੁੰਦਿਆਂ ਹੀ ਅਨਾਊਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਤੰਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਉਹਨੇ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਊਂਸਮੈਂਟ ਹੋਈ, ਗਾਮਾ ਹੱਥਾਂ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆਂ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਊਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ ਵੇਖਣ ਵਾਲਿਆਂ ਦਾ ਜੋਸ਼ ਠਾਠਾ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ ਯੂਨੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੀ ਪਟਕਣੀ ਦਿੱਤੀ ਜੇ ਯੂਨੈਸਕੋ ਨੂੰ ਆ ਖਾੜੇ ਚ ਲੰਮਾ ਪਾਤਾ ਜੀ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂੰ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਾਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਤਾਂ ਆਪਣੀ ਹੋਸ਼ ਹਵਾਸ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਤੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ, ਘਰ ਦੇ ਅੱਧੇ ਦੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮਿਆਂ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਹਾਂ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਹੀ ਪਾਸੀ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈਂ, ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮੁਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਝ ਕਰਕੇ ਧਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨੇਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ ਉਹਦੇ, ਸਾਰੇ ਬੱਚੇ ਨਹੀਂ ਪੁੱਤਰ ਉਹਦੇ, ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਉਹ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਉਹ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨਿਆਂ ਦੀ ਝੌਂਪੜੀ ਚ ਰਹਿੰਦਾ ਹੋਏਗਾ ਕਦੀ ਆਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤਿਆ ਹੋਏ, ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ ਉਹਦੀਆਂ, ਰਾਜੇ ਮਹਾਰਾਜਿਆਂ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀ ਤੇ ਜਦੋਂ ਕਿਤੇ ਠੰਡ ਸੰਡੌੜਾ ਵੱਢ ਟੁੱਕ ਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਣੀਆਂ ਮਤਲਬ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨਹੀਂ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆਂ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ, ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਗਾਮੇ ਦੀ, ਤੇ ਉਹ ਦਿਹਾੜੀਆਂ ਕਰਨ ਤੇ ਰਿਹਾ ਹੁਣ, ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਪਾਕਿਸਤਾਨ ਦਾ ਜਿਹੜਾ ਜੈਵਲੀਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲੀਨ ਥਰੋ ਚ ਉਹਦਾ ਨਾਂ ਚੜਿਆ ਸੀ ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਆਹ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਇਉਂ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨਹੀਂ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੱਢ ਟੁੱਕ ਨਹੀਂ ਨਾ ਹੁਣ ਦੇ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਨਹੀਂ ਨਾ ਆਏ, ਭੱਜ ਨੱਠ ਕੋਈ ਨਹੀਂ ਨਾ। ਆਹ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗਾ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ, ਤੇ ਉਹ ਆਣ ਕੇ ਪੰਜਾਬ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ, ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ। ਲਓ ਕਿੱਥੇ ਚਲੇ ਗਏ ਬਲਬੀਰ ਜੀ 1900 ਤੇ।

0: ਹੈਲੋ
1: ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿਕਾਰਯੋਗ ਬਾਜਵਾ ਸਾਹਿਬ, ਮੇਰੇ ਵੱਲੋਂ ਤੁਹਾਨੂੰ ਤੇ ਪਰਿਵਾਰ ਦੀ ਟੋਨ ਦੇ ਨਾਲ ਜੁੜੇ ਹੋਏ ਸਾਡੇ ਪੰਜਾਬ ਵਾਲੇ, ਭਾਰਤ ਵਾਲੇ, ਜਰਮਨ ਵਾਲੇ, USA ਵਾਲੇ ਤੇ ਹੋਰ ਜਿੱਥੇ ਕਿਤੇ ਵੀ ਸਹਿਬਦ ਸਰੋਤੇ ਬੈਠੇ ਨੇ ਜੀ, ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਅਦਬ ਨਾਲ ਸਤਿ ਸ੍ਰੀ ਅਕਾਲ ਜੀ।
1: ਤੇ ਬੱਬੀ ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਇੰਨੇ ਹੀ ਅਦਬ ਵਾਲੀ, ਤੁਸੀਂ ਵੀ ਬਹੁਤ ਸਤਿਕਾਰਯੋਗ ਹੋ, ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ।
0: ਤੇ ਉਸ ਤੋਂ ਬਾਅਦ ਬਾਜਵਾ ਜੀ, ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ।
1: ਥੈਂਕ ਯੂ, ਥੈਂਕ ਯੂ।
0: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ, ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ।
1: ਨਹੀਂ, ਸਮਾਂ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਗੱਲ ਹੀ ਮੁੱਕੀ ਨੀ ਤੇਰੇ ਅੱਗੇ ਸੁੱਤਿਆ, ਭਾਵੇਂ ਸੁੱਤਣ ਸਵਾਲ ਹੈ ਭਾਵੇਂ
0: ਲਹਿੰਗਾ। ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲਵੀ ਵੈਰੀ ਥੈਂਕਫੁਲ ਕਿਹਾ ਨਾ, ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ, ਜਿਹੜੀ ਤੁਸੀਂ ਕਥਾ, ਜਿਹੜਾ ਤੁਸੀਂ ਇਤਿਹਾਸ, ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ, ਸਾਂਝੀ ਕੀਤੀ ਹੋਈ ਸੀ, ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਲੱਗੇ ਰਹਿਣ। ਬਾਜਵਾ ਜੀ, ਪੰਜਾਬ ਦੇ ਰੇਡੀਓ ਦੀ, ਪੰਜਾਬ ਦੇ TV ਦੀ, ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ, ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ, ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ। ਬਾਜਵਾ ਜੀ, ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ, ਮੌਜੂਦਾ ਸਮੇਂ, ਮੈਂ ਸੁਲਤਾਨਪੁਰ ਲੋਧੀ ਜਾਣਾ, ਉਹ ਚਲੋ ਬਾਅਦ ਦੀ ਗੱਲ ਹੈ, ਪਰ ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਛੋਹਿਆ ਨਾ, ਇਹ ਜਦੋਂ ਹੁਣ ਲਿੰਕ ਬਣੂਗਾ, ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ, ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਜਾਂ ਮੈਂ ਸਾਂਝਾ ਕਰਦਾ, ਤੇ ਲੋਕਾਂ ਨੂੰ, ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ।
1: ਮਿਹਰਬਾਨੀ ਜੀ, ਮਿਹਰਬਾਨੀ, ਸਾਡਾ ਫਰਜ਼ ਬਣ
0: ਗਿਆ। ਤੇ ਹੁਣ ਜਿਹੜੀ ਤੁਸੀਂ, ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਕਾਮਾ ਜੀ ਦੀ, ਪਹਿਲਵਾਨ ਵਾਲੀ ਛੋਹੀ ਹੋਈ ਸੀ, ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ, ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ ਬਾਜਵਾ ਜੀ, ਸਾਡੇ ਕੋਲ ਇਹੋ ਜਿਹੇ ਜੁੱਸੇ, ਇਹੋ ਜਿਹੇ ਵਿਰਾਸਤੀ ਖੇਡਾਂ, ਪਹਿਲਵਾਨੀ ਹੋ ਗਈ, ਕਬੱਡੀ ਹੋ ਗਈ, ਉਹ ਇਤਿਹਾਸ ਆਪਣੇ ਆਪ, ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਨਾ ਸਾਰੀ, ਬਈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ, ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ। ਮੈਂ ਤਾਂ ਤੁਹਾਡਾ ਧੰਨਵਾਦ
1: ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
0: ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਨਵ, ਚਲੋ ਮਗਰਲੀ ਵੀ ਲਾ ਲਓ, ਨਵੀਂ ਪ੍ਰੀਤ ਇੱਕ ਪਾਸੇ ਛੱਡੋ, ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ, ਸਾਡੇ ਪੰਜਾਬੀ ਇਹੋ ਜਿਹੇ ਸੀ ਤੇ ਤੁਸੀਂ, ਮੈਂ ਪ੍ਰੋਗਰਾਮ ਦੇ ਨਾਲ ਜੁੜਿਆ, ਹਾਂ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ, ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਹਾਲੀ ਸਿੰਝ ਚ ਕਰ ਰਿਹਾ, ਮੈਂ ਤੁਹਾਡੇ ਨੇੜੇ ਵਾਲੇ ਬੱਬੇ ਹਾਲੀ ਸਿੰਝ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਝ ਆ, ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ, ਸਾਰੇ ਪੰਜਾਬ ਦੇ ਵਿੱਚ ਇਹ ਸਿੰਝਾਂ ਚੱਲਦੀਆਂ ਸੀ, ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਦਿਖਾਏ ਨੇ, ਬੱਬੇ ਹਾਲੇ ਵਾਲੀ ਮੈਂ ਤਾਂ ਦਿਖਾਈ ਆ ਵੀ ਤੁਹਾਡੇ ਇਲਾਕੇ ਦੀ, ਇਹ ਤੁਹਾਨੂੰ ਬੱਬੇ ਹਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਹੀ ਇਹ।
1: ਛੋਟੇ ਹੁੰਦਿਆਂ ਹੀ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਰਹਿੰਦੇ ਹੁੰਦੇ ਸਾਰੇ।
0: ਹਾਂ ਹਾਂ, ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਢਾਈਆਂ ਨੇ, ਉਹਨਾਂ ਨੇ ਆਪੇ ਕਰਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫਤਿਹ ਭਲਵਾਨ ਦੇ ਗੁਣ ਗਾਉਣੇ ਨੇ, ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ। ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ, ਤੇ ਅੱਜ ਟਾਈਮ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ। ਇਹ ਸਾਡੀ ਬਹੁਤ ਵੱਡੀ ਸਾਡੀ ਇੱਕ, ਜਿਵੇਂ ਕਹਿੰਦੇ ਆ ਵੀ ਇਹ ਤ੍ਰਾਸਦੀ ਆ, ਸਾਡੀ ਘਾਟਾ ਹੈ, ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਇਹ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਵਾਜਵਾਈ ਜਿਹੜੀ ਤੁਸੀਂ ਕੀਤੀ ਹੈ ਉਹ ਤਾਂ ਚੇਤੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਅਦਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
1: ਇੰਨਾ ਜ਼ੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਤਰ੍ਹਾਂ ਅੱਧੀ ਢਾਈ ਸਾਲ ਬਾਅਦ ਹੀ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
0: ਇਹ ਵਾਜਵਾਈ ਜਿਹੜੀ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ ਪੰਜਾਬ ਦੇ ਖੇਡ ਗਰਾਊਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਪ ਦੇ ਸਰੀਰਾਂ ਨੂੰ ਲੈ ਕੇ ਪੰਜਵੀਂ ਸੀਵੀਂ ਜਮਾਤ ਤੋਂ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸੋਂ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿ ਦਿੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ ਧਰਤੀ ਤੋਂ ਜਿਹੜੀ ਕਬੱਡੀ ਹੈ ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ, ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
1: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਡਈਆਂ ਨੇ।
0: ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮਿਲਦਾ, ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਉੱਠਿਆ। ਬਈ ਧੰਨ ਨੇ,
1: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੋਂ।
0: ਵੈਰੀ ਗੁੱਡ। ਤੇ ਹੁਣ ਬਾਜਵਾ ਜੀ, ਆਪਾਂ ਥੋੜੀ ਜਿਹੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਹਾਂ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋ ਇਲਾਕੇ ਦੇ ਵਿੱਚ ਜਿਹੜਾ ਡੇਲੋ ਸ਼ਹਿਰ ਪੈਂਦਾ ਉਹਦੇ ਵਿੱਚ ਪਿੰਡਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
1: ਬੜਾ ਸ਼ੌਂਕ
0: ਉਸ ਤੋਂ। ਹਾਂ, ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੇ। ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮਿਲਦਾ, ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਉੱਠਿਆ। ਬਈ ਧੰਨ ਨੇ,
1: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੋਂ।
0: ਵੈਰੀ ਗੁੱਡ। ਹਾਂ, ਤੇ ਹੁਣ ਬਾਜਵਾ ਜੀ, ਆਪਾਂ ਥੋੜੀ ਜਿਹੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਹਾਂ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋ ਇਲਾਕੇ ਦੇ ਵਿੱਚ ਜਿਹੜਾ ਡੇਲੋ ਸ਼ਹਿਰ ਪੈਂਦਾ ਉਹਦੇ ਵਿੱਚ ਪਿੰਡਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
1: ਬੜਾ ਸ਼ੌਂਕ
0: ਉਸ ਤੋਂ। ਹਾਂ, ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ

0: ਡੇਲੋ ਇਲਾਕੇ ਦੇ ਵਿਚ ਜਿਹੜਾ ਡੇਲੋ ਸ਼ਹਿਰ ਪੈਂਦਾ ਓਹਦੇ ਵਿਚ ਪੈਂਦਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
1: ਬੜਾ ਸ਼ੌਂਕ
0: ਉਸ ਤੋਂ। ਹਾਂ, ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿਚ ਖੇਡੇ ਹੋਏ ਆ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ ਤੇ ਟਰੈਕ ਸੂਟ ਵੀ ਇਹ 95 ਦੇ ਵਿਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ ਹਾਂ, ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ਹੀਦਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾ, ਅੱਜ ਵੀ ਬਹੁਤ ਮੈਂ ਪਈਆਂ ਨੇ। ਤੇ ਮੈਂ ਹੋਰ ਤੁਹਾਨੂੰ
1: ਇੱਕ ਨਾ ਤੁਹਾਨੂੰ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ ਹੈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ DAV ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਆਈ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ। ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ, ਡੇਢ ਰੁਪਈਏ ਚ ਕੱਛੇ, ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨੀ ਸੀ, ਉਤਰਾ ਵੇਖਿਆ ਨਾ ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ, ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨੀ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਭਾਈ ਤੂੰ ਦਸਾਂ ਕਰਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਸ ਆਨੇ ਤੇ ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ। ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾ ਦਿੱਤਾ ਕਿ ਮੈਂ ਤੇ ਸੁੱਚੇ ਅਰਗਾ ਕੱਛਾ ਲੈਣਾ, ਉਹ ਮੇਰਾ ਹਾਣੀ ਸੀ ਤੇ ਉਹ ਪੜ੍ਹਦਾ ਨਹੀਂ ਸੀ। ਉਹ ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪਸ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਅਲਾਮਾ ਦਿੱਤਾ ਵੀ ਆਪਣੇ ਮੁੰਡੇ ਨੇ ਤੇ ਉਹ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ, ਦਸ ਆਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਆਪਣੇ ਘਰ ਹੀ ਸਾਡਿਆਂ ਪੁੱਤਰਾਂ ਨੂੰ ਕੱਛੇ ਨਾ ਵਿਖਾ ਲਿਆ ਕਰੇ ਉੱਤੇ ਆਣ ਕੇ, ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਹਿਸਾਬ ਆ। ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਘਰੋਂ ਕਿ ਪਿਆ ਤੈਨੂੰ ਕੱਛੇ ਲੈਣੇ ਦਈਏ, ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ, ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ, ਤੇ ਤੂੰ ਕੱਛੇ
0: ਕਬੱਡੀ
1: ਚੋ ਮਿਲਿਆ, ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ।
0: ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਨੇ ਜਿਹੜੇ ਕਿ ਪੰਡਿਤ ਸੀ, ਤੇ ਇੱਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ ਦਾ ਨਾਮ ਹੈਗਾ ਕੁੱਬੇ, ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ, ਜੇ ਪਿੰਡ ਦੇ ਵਿਚ ਕੁਛ ਹੁੰਦਾ ਨਾ ਕੋਈ, ਪਹਿਲਾਂ ਚਲੋ ਸਟੇਡੀਅਮ ਤਾਂ ਹੁਣ ਬਣੇ ਨੇ, ਜੇ ਕੋਈ ਪਿੰਡ ਦੇ ਵਿਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ, ਕੁਛ ਹੁੰਦਾ ਸੀ, ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ। ਉਹਨੇ ਜੀ ਬੜਾ ਬਚਪਨ ਤੋਂ ਰੱਖਿਆ, ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ, ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ। ਫਿਰ ਇੱਕ ਵਾਰ ਬਲਵਿੰਦਰ ਫਿੱਡਾ, ਹਾਂ ਫਿੱਡੂ ਫਿੱਡਾ, ਤੇ ਹਾਂ ਤੇਜਾ ਮਾਣੂ ਕੇ, ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75-80 ਵਾਲੇ ਖਿਡਾਰੀ ਸੀਗੇ ਜਿਹੜੇ, ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ, ਤੇ ਉਹ ਟੂਰਨਾਮੈਂਟ ਦੇ ਵਿਚ ਜਿਵੇਂ ਸਿੱਧੇ ਭਾਸ਼ਾ ਕਹਿੰਦੇ ਨੇ ਵੀ ਬਾਹਮਣ ਤੈਨੂੰ ਮੈਂ ਫਿੱਡੇ ਨੂੰ, ਫਿੱਡਾ ਕਹਿੰਦਾ ਬਾਹਮਣ ਤੈਨੂੰ ਮੈਂ ਨੀ ਜਾਣ ਦੇਣਾ, ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ, ਬਹੁਤ ਸੀ ਜ਼ਿਆਦਾ। ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ, ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿਚ ਅੱਜ ਸ਼ੁਰੂ ਕੀਤਾ ਕੰਮ। ਮੈਂ ਜਦੋਂ ਇਸ ਲਾਈਨ ਦੇ ਵਿਚ ਲੇਖਕ ਵਾਲੀ ਪੱਤਰਕਾਰੀ ਜੁੜਿਆ, ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ, ਨਰੋਲ ਕਬੱਡੀ ਦਾ, ਨਰੋਲ ਖੇਡਾਂ ਦਾ, ਤੇ ਉਹਦੇ ਵਿਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ, ਫੋਨ ਵਾਲਾ ਸਿਸਟਮ ਹੀ ਨਹੀਂ ਸੀ ਉਦੋਂ, ਅਜੀਤ ਅਖਬਾਰ ਚ ਕੋਈ ਲੇਖ ਲੱਗਿਆ, ਉਹਨਾਂ ਨੇ 15 ਪੈਸੇ ਵਾਲਾ ਕਾਰਡ ਜੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ। ਉਹ ਕਹਿੰਦਾ ਜੀ ਨਾਲ ਤਾਂ ਤੁਸੀਂ ਸਾਡੇ ਨਾਲ ਜੁੜੋ, ਮੈਂ

0: ਪੜ੍ਹਦਾ ਸੀ ਉਦੋਂ ਤੇ ਨਾਲੇ ਕਹਿੰਦੇ ਜੀ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨੀ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ। ਚਲੋ ਜੀ ਆਪਾਂ ਨੇ ਸਾਈਕਲ ਚੱਕਿਆ, ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ, ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ, ਉਹ ਨੀ ਤੁਹਾਨੂੰ ਉਰੇ ਮਿਲ ਸਕਦਾ। ਮੈਨੂੰ ਜਿਹੜਾ ਜੀ 15 ਪੈਸੇ ਵਾਲਾ ਕਾਰਡ ਆਇਆ ਸੀਗਾ ਉਧਰੋਂ ਮਾਨਸਾ ਵਾਲੇ ਪਾਸਿਓਂ, ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ। ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ, ਮੈਨੂੰ ਆਹ ਆਇਆ ਸੀ ਮੈਂ ਤਾਂ ਆ ਗਿਆ। ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ, ਫਿਰ ਮੈਨੂੰ ਬੁਲਾਇਆ। ਆਹ ਪਿੱਛੇ ਦੀ ਗੱਲ ਆ, ਹੁਣ ਤਾਂ ਉਹ ਸਵਰਗ ਸੁਧਾਰ ਗਏ। ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੜੀ ਕੀਤੀ ਆ, ਉਹਦੇ ਵਿੱਚ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ ਵੀ ਬਾਹਮਣਾ ਤੈਨੂੰ ਅੱਜ ਜਾਣ ਨੀ ਦੇਣਾ, ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ, ਇਵੇਂ ਹੀ ਰੱਖਣਾ ਵੀ ਬਾਹਮਣਾ ਆ ਜਾ ਤੈਨੂੰ ਦੇਖੀ ਤੇਰੇ ਪਿੰਡ ਦੇ ਸਟੇਡੀਅਮ। ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲੀਆਂ ਤੇ ਮੈਂ ਵੀ ਬਹੁਤ ਪਿੱਛੇ ਚਲੇ ਗਿਆ, ਇੰਨੀ ਪਿੱਛੇ। ਹਾਂ ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ ਤੇ ਉਸ ਤੋਂ ਬਿਨਾਂ ਹੋਰ ਕਈ ਨਾਮੀ ਟੂਰਨਾਮੈਂਟ ਹੋਏ ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤਰਫਣੇ ਵਾਲਾ ਲਾ ਲਓ, ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣਾ ਹੀ ਆ, ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉਂ ਸੀ ਚੜ੍ਹ ਚੜ੍ਹ ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਆ ਮਿਲੇ ਸਿੰਜਾਂ, ਫਿਰ ਉਹ ਬੰਦਾ ਬਹੁਤ ਪਿੱਟਿਆ ਤੇ ਫਿਰ ਉਹਦੀ ਆਵਾਜ਼ ਆ ਜਿਹੜੀ ਉਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਗਏ ਨੇ ਸੁਣਿਆ ਕਿਸੇ ਤਰੀਕੇ। ਹਾਂ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ, ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਵਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ। ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ, ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ। ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ, ਖਾਸਾ ਕੁਛ ਹੋਇਆ। ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ, ਪਰ ਉਹ ਗੱਲ ਨੀ ਹੈਗੀ ਬਾਜਵਾ ਜੀ, ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਖੇਡਦੇ ਸੀ ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੀ ਹਾਂ, ਉਹ ਗੱਲ ਨਹੀਂ ਸੀ ਬਣਦੀ। ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੀ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੇ ਫਲਾਣੇ। ਹਾਂ ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦਿਨੀ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ, ਪਰ ਅਸੀਂ ਮੈਂ ਇੰਨੀ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈ।
1: ਜੀ ਬਿਲਕੁਲ ਯਾਦਾਂ ਤਾਜ਼ੀਆਂ ਹੋ
0: ਜਾਂਦੀਆਂ। ਹਾਂਜੀ ਹੋ ਜਾਂਦੀਆਂ ਨੇ, ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ ਦੀ। ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ, ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ ਹੈ, ਕਿਹੜੇ ਪਾਸੇ ਨੂੰ ਤੁਰ ਗਈਆਂ ਗੱਲਾਂ ਬਾਤਾਂ। ਬਾਜਵਾ ਜੀ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7-8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ, ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ। ਹਾਂ ਕਿਉਂਕਿ ਅਸੀਂ ਸਭ ਇੱਥੇ ਦੇਖ ਰਹੇ ਹਾਂ, ਇਹ ਕਹਿ ਲਈਏ ਵੀ ਚੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ। ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ ਹਾਲੇ ਪੰਜਾਬ ਦੀ 2027 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਤੀਆਂ। ਹਾਂ ਤਾਜ਼ੀ ਅੱਜ ਦੀ ਇਹ ਗੱਲਬਾਤ ਸਾਹਮਣੇ ਆਈ ਹੈ। ਤੇ ਉਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ ਕਦੇ ਮਾਨਸਾ ਕਦੇ ਕਿਤੇ ਕਦੇ ਕਿਤੇ ਸਮੁੱਚੇ ਉੱਤਰੀ ਭਾਰਤ ਵੱਲ ਨੂੰ ਲਾ ਲਈਏ ਜਿਹਦੇ ਵਿਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ ਰਾਜਸਥਾਨ ਪਿਛਲੇ 15 ਦਿਨਾਂ ਤੋਂ ਬਾਜਵਾ ਦੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿਚ ਗੜੇਮਾਰੀ ਹੋਈ ਹੈ।
1: ਫੋਟੋਆਂ ਵੇਖੀਆਂ ਬੜਾ ਅਫਸੋਸ ਹੈ।
0: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ ਤੀਜੇ ਦਿਨ ਵੀ ਬਰਫ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ ਗੜੇ ਪਏ ਦੂਜਾ ਦਿਨ ਲੰਘਿਆ ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿਚ ਅਸੀਂ ਉਹ ਬਰਫ਼ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਾਈ ਜੀ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿਚ ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ ਉਹ ਵੀ ਪੰਜਾਬ ਦਾ ਹੋਵੇ ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ ਉਹ ਰਾਤ ਜੀ ਬਠਿੰਡੇ ਦੇ ਵਿਚ ਰੋਕਿਆ ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿਚ ਗੋਲੇ ਪੈ ਗਏ ਗੋਲੇਬਾਰੀ ਹੋ ਗਈ। ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ
1: ਇਲਾਕੇ ਮੈਂ ਚੁੱਪ ਕਰ ਰਿਹਾ ਮੈਂ ਬਾਅਦ ਚ ਕਰਾਂਗਾ ਕੁਐਸਚਨ
0: ਉਸ ਇਲਾਕੇ ਦੇ ਭਾਈ ਭਾਈ ਗੱਲ ਹੈਰਾਨੀ ਤੁਸੀਂ ਦੇਖੋ ਤੁਹਾਡੀ ਹਾਸੀ ਕਿੰਨੀ ਕਿਵੇਂ ਨਿਕਲਿਆ ਵੀ ਕੀ ਹੋ ਰਿਹਾ
1: ਦਿਮਾਗ ਕਿੱਥੇ ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ
0: ਦਿਮਾਗ। ਉਸ ਤੋਂ ਬਾਅਦ ਬਾਜਵਾ ਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ ਉੱਥੇ ਕਹਿੰਦੇ ਜੀ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਥਾਂ ਬਾਜਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਨੇ ਸਾਡੇ ਆਗੂ ਨੇ
1: ਜਲੂਸ ਕੱਢ ਰਹੇ ਨੇ ਲੋਕ ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਗੱਲਾਂ ਕਰ ਇਹਨਾਂ ਨੂੰ ਸ਼ਰਮ ਨੀ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ ਭਗਵੰਤ ਮਾਨ ਦੇ ਹੱਥ ਵਾਸ ਹੈ ਸਾਰਾ ਕੁਛ ਬਈ ਇਹ ਸਾਰਾ ਕੁਛ
0: ਨਹੀਂ ਦੇਖੋ ਤੁਸੀਂ ਉਹ ਬੀਬੀ ਪੜ੍ਹੀ ਲਿਖੀ ਹੈ ਮੈਂਬਰ ਪਾਰਲੀਮੈਂਟ ਚੁਣੀ ਗਈ ਹੈ
1: ਫਸਟ ਕਲਾਸ ਲੈਕਚਰ ਕਰਦੇ ਆ ਮੈਂ ਇਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ ਟਾਪ ਕਲਾਸ ਇੰਗਲਿਸ਼ ਹਿੰਦੀ ਤੇ ਪੰਜਾਬੀ ਬੋਲਦੇ ਨੇ ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ
0: ਪਰ ਹੁਣ ਆਹ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ
1: ਇਹਨੂੰ ਕਿਹੜੇ ਖਾਤੇ ਚ ਰੱਖੀ ਹੈ
0: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ। ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਮਣੇਵਾਲ ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਮਣੇਵਾਲ ਆਉਂਦਾ ਉੱਥੇ ਦਾ ਵਿਧਾਨ ਸਭਾ ਹਲਕਾ ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆਂ ਇਹ ਹਰਦੀਪ ਸਿੰਘ ਮੁੰਡੀਆਂ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਾਂ ਨਾ ਮੁਕੇਰੀਆਂ ਇਲਾਕੇ ਦੇ ਵਿੱਚ ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੀ ਪੰਜਾਬੀ ਲੋਕ ਗਾਇਕ ਆ ਬੀਬੀ ਸੁਰਿੰਦਰ ਬਿੱਟੀ ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਨੇ ਵਾਲੇ ਦੀ ਇੰਚਾਰਜ ਸੀ ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ। ਵਿਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲਾਅ ਨੂੰ ਨਿਕਲਦਾ, ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ। ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿਚ ਇਹਦਾ ਸੂਤ ਆਇਆ, ਐਮ ਐਲ ਏ ਬਣਿਆ। ਹਾਂ, ਐਮ ਐਲ ਏ ਬਣਿਆ ਤੇ ਐਮ ਐਲ ਏ ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੋਸ਼ਿਸ਼। ਇਸ ਮੁੰਡਿਆਂ ਸਾਹਿਬ ਨੇ ਕੀ ਕੀਤਾ, ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ, ਉਥੇ ਇੱਕ ਜੈਲਦਾਰ ਇਨਵੈਟੋਏਸ਼ਨ ਹੈ। ਜੈਲਦਾਰ ਇਨਵੈਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀਏ ਵੀ ਉਹ ਜੈਲਦਾਰ ਨੇ, ਜੈਲਦਾਰ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਰਾਣੇ ਖਾਨਦਾਨੀ ਨੇ, ਉਹਨਾਂ ਨੇ ਜੀ ਉਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ, ਜਿਵੇਂ ਆਪਣੇ ਪੰਜਾਬ ਦੇ ਵਿਚ ਬਲਗੇ ਦੀ ਟਰਾਲੀ ਮਸ਼ਹੂਰ ਹੈ, ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ। ਇਹਦਾ ਪਿੰਡ ਇਲਾਕਾ ਵੀ ਹੈ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਕਿ ਮਾਰਕੀਟ ਵਿਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ ਤੇ ਉਹਨਾਂ ਤੋਂ ਟਰਾਲੀ ਲੈ ਲਈ। ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ ਐਨ ਆਰ ਆਈ ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ, ਕੰਮ ਲੈਣਾ ਕੋਈ ਵੱਡਾ। 3 ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਿਸ਼ ਆ ਜਮਾਲਪੁਰ ਲੁਧਿਆਣੇ, ਉੱਥੇ ਆਏ, ਐਮ ਐਲ ਏ ਸਾਹਿਬ ਨੂੰ ਸਲੂਟ ਮਾਰਿਆ, ਸਾਹਮਣੇ ਆਏ। ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਗਏ ਐਮ ਐਲ ਏ ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ, ਉਹ ਗੇੜਾ ਮਾਰ ਕੇ ਮੁੜ ਗਏ। ਫੇਰ ਜੀ 6 ਮਹੀਨੇ ਲੰਘੇ, ਹੋਰ 3 ਮਹੀਨੇ ਲੰਘੇ, 6 ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਚ ਦਿੱਤੀ ਹੈ, ਤੁਸੀਂ ਅੱਗੇ ਗਿਫਟ ਕੀਤੀ ਹੈ, ਕੋਸ਼ ਕੀਤੀ ਹੈ, ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ। ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ, ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ, ਪੁਰਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ, ਤੁਸੀਂ ਮੈਨੂੰ ਕੌਣ ਹੁੰਦੇ ਹੋ ਪੁੱਛਣ ਵਾਲੇ। ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ। ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ, ਗੱਲਬਾਤ ਲਿਖੀ, ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ। ਰਾਘਵ ਚੱਡੇ ਹੋਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ। ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ, 2 ਭਰਾ ਨੇ, ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿਚ ਪਹੁੰਚੇ, ਐਪਲੀਕੇਸ਼ਨ ਲਿਖੀ, ਦੇ ਦੀ, ਪਰ ਉੱਥੇ ਹੁਣ ਦਿੱਲੀ ਆਏ ਬੈਠੇ ਨੇ ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜਿੰਮੇਵਾਰੀ ਹੈ ਨਾ, ਦਿੱਲੀ ਦੀ ਟੀਮ ਆ ਇੱਕ, ਜਿਹੜੇ ਰਜਿਸਟਰ ਤੁਹਾਡੀ ਐਂਟਰੀ ਬਹੁਜੀ ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ, ਉਹ ਹਿੰਦੀ ਚ ਲਿਖਿਆ ਜਾਂਦਾ ਹੈ ਉਹਨਾਂ ਦੇ ਮਦਰ ਟੰਗ, ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣ। ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ, ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ, ਹਰੀਫ ਸਿੰਘ ਮੁੰਡੀਆਂ ਨੂੰ। ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ ਵਟਸਐਪ ਕਾਲ ਦੀ। ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ, ਜਾਂ ਮੈਂ ਭੇਜਣ ਦੀ ਕੋਸ਼ਿਸ਼ ਕਰੂੰਗਾ, ਇਹ ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਰਿਹਾ ਅੱਜ ਕੱਲ ਚਰਚਾ ਵਿਚ ਹੈ। ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਇਹ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ, ਇੱਕ ਅਜਿਹੀ ਗਾਲ ਕੱਢੀ ਜਿਹੜੀ ਕਿ ਅਸੀਂ ਪ੍ਰਵਾਜ ਰੇਡੀਓ ਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦੇ। ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਈ।
1: ਵੈਸੇ ਇਹਨਾਂ ਨੂੰ ਇਹੋ ਜਿਹਾ ਪਹੁੰਚ ਕੇ ਵੀ ਕੋਈ ਸ਼ਰਮ ਹੈ ਨੀ ਕਿ ਅਸੀਂ ਇਹੋ ਜਿਹੀਆਂ ਗਾਲਾਂ ਨਹੀਂ ਕੱਢਣੀਆਂ।
0: ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈ ਨੀ, ਇਹ ਉੱਥੇ ਯੋਗ ਹੀ ਹੈ ਨੀ। ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ, ਕੈਪਟਨ ਮਾੜਾ, ਸੁਵੀਰ ਬਾਦਲ ਮਾੜੇ ਨੇ, ਬੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ ਐਨ ਆਰ ਆਈ ਵੀ ਮੂਹਰੇ, ਤੇ ਅਖੀਰ ਨੂੰ ਚਲੋ ਆ ਗੱਲ ਆ ਵਾਤ ਗਈ। ਉਹ ਜਿਹੜੀ ਗਾਲ ਕੱਢੀ ਹੈ ਨਾ, ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕਰ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ, ਮੇਰੀ ਮਿਸਰ ਵੀ ਉਧਰ ਕਮਰੇ ਚ ਬੈਠੇ ਸੁਣਦੀ ਹੈ, ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
1: ਲਿਖਣਾ, ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ, ਇਹਦਾ ਇੱਕ ਮਿਆਰ ਹੈ, ਇੱਕ ਫਰੇਮ ਚ ਰਹਿ ਗੱਲ ਕੀਤੀ ਜਾਂਦੀ ਹੈ।
0: ਉਸ ਤੋਂ ਬਾਅਦ ਬਾਜਵਾ ਜੀ ਉਹ ਸਟੂਡ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ, ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਅਸੀਂ ਆਪਣਾ ਹੱਕ ਮੰਗਦੇ। ਫੇਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ ਫੇਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ, ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਚੰਗੀ ਲਾਲ, ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ, ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ। ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਨਾ, ਉਹਨਾਂ ਨੇ ਫਿਰ ਇੱਕ ਪੈਰਿਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ ਆਹ ਕੁਛ ਹੋ ਰਿਹਾ ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ, ਤੇਰਾ ਢਿੱਡ ਨੀ ਭਰਿਆ, ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ ਲੋਹੇ ਦੇ ਨਾਲ ਲੋਹਾ ਹੁੰਦੇ ਨੇ ਉਹਨਾਂ ਦੀ ਮੈਂ ਉਹ ਕਹਿੰਦੀ ਵੀ ਅਸੀਂ 9.25 ਲੱਖ ਦੀ ਟਰਾਲੀ ਦਿੰਦੇ ਹਾਂ ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁੱਲ ਆਈ ਹੈ ਸਾਨੂੰ, 7 ਲੱਖ ਪੈਂਦੀ
1: ਹੈ ਸਾਨੂੰ ਵੀ ਤੁਸੀਂ 7 ਹੀ ਦੇ ਦਿਓ।
0: ਹੁਣ ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਹੈਵੀ ਹੋਇਆ ਹੋਇਆ ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ, ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ, ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ। ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ, ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਹੀ ਦਵਾਉਣਾ ਹੀ ਦਵਾਉਣਾ। ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ, ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆਹ ਹਾਲਾਤ ਨੇ ਸਾਡੇ ਝੁੱਡੂਆਂ ਦੇ, ਝੁੱਡੂਆਂ ਨੇ ਬਣਾਇਆ।
1: ਬਲਕਿ ਦੇਖੋ ਨਾ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਬਾਰੇ ਤੇ ਕਦੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਵੇਂ ਕੀਤਾ, ਪਰ ਉਹਨਾਂ ਦੀ ਟੀਮ ਜਿਹੜੀ ਹੈ ਜੋ ਕੁਝ ਉਹ ਕਰ ਰਹੀ ਹੈ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਆ।
0: ਨਹੀਂ ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ ਮੈਂ ਅੱਗੇ ਥੋੜੀ ਕਰਨ ਗਿਆ ਸੀ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਸਾਰਾ ਕੁਝ ਪਹੁੰਚ ਚੁੱਕਿਆ, ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ, ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ, ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ, ਉਈ ਵੀ ਨਹੀਂ ਘੂਰਿਆ ਬਈ ਹਰਦੀਪ ਸਿੰਘ ਮੁੰਡੀਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ,
1: ਇਹ ਕੋਈ ਵੱਡੀ ਗੱਲ ਵੀ ਨਹੀਂ ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧ ਹੀ ਜਾਣ ਰਹੀ ਆ, ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ, ਗੱਲ ਮੁਕਾ ਦਿਓ ਇੱਥੇ।
0: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ ਉਹ ਸਿਆਸੀ ਪੱਖ ਤੋਂ ਸਮਾਜਿਕ ਪੱਖ ਤੋਂ ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ, ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਖਾਨਾ ਲਾਓ, ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ, ਜਿਵੇਂ ਜਿਹੜਾ ਕੁਛ ਖੁਦ ਕਰ ਰਹੇ ਨੇ। ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ, ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ, 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ, ਜਿਹਦੇ ਵਿੱਚ ਕੋਈ ਵੈਲਡਰ ਹੈ, ਕੋਈ ਝਾੜੂ ਵਾਲਾ ਹੈ।
1: ਟੈਕਸ ਕਿੰਨਾ ਦੇਣਦੇ ਹੁਣ?
0: ਹਾਂ ਬਹੁਤ ਸਾਰਾ ਟੈਕਸ ਦੇਣਦੇ, GST ਵਗੈਰਾ ਸਾਰਾ ਹੁਣ ਮੈਂ ਕੱਢਿਆ, ਉਹਨਾਂ ਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ। ਸੋ ਇਹ ਪੰਜਾਬ ਦੇ ਹਾਲਾਤ ਨੇ, ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥੋਂ ਭਾਈ ਸੀਵਰੇਜ ਪਾਉਣਾ, ਉੱਥੇ ਆਪਾਂ ਨੇ ਕੱਪਾ ਕਿੰਨਾ ਲੈਣਾ, ਉੱਥੇ ਇੰਟਰਲੈਕ ਲਾਉਣੀ ਹੈ ਉੱਥੇ ਕਿੰਨਾ ਲਾਉਣਾ, ਉੱਥੇ ਬਿਜਲੀ ਦੇ ਟਰਾਂਸਫਾਰਮਰ ਰੱਖਣੇ ਨੇ ਕਿੰਨਾ ਲੈਣਾ ਉਹ। ਪਰ ਭਾਈ ਤੁਸੀਂ ਇਹ ਤਾਂ ਦੇਖੋ ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨੀ ਛੱਡਦੇ, ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡ ਸਕਦੇ?
1: ਬਿਲਕੁਲ ਸ਼ਰਮ ਵਾਲੀ ਗੱਲ ਹੈ।
0: ਹਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਬਾਜਵਾ ਜੀ, ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਵੀ ਸਾਂਝੀ ਕੀਤੀ ਆ ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ, ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ। ਇਹ ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ।
1: ਵੇਖੋ ਇੱਕ ਤੇ ਉਹ ਮਾਡਰਨ ਟਰਾਲੀਆਂ ਦੇ ਰਹੇ ਨੇ ਬਣਾਉਣ, ਜਿਹੜੀ ਟਰਾਲੀ ਫਸਦੀ ਨਹੀਂ ਨਿਕਲ ਜਾਂਦੀ ਹੈ ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ, ਟਰਾਲੀ ਦਾ ਵੀ ਜ਼ੋਰ ਲੱਗਦਾ। ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ, ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ, ਖਿੱਚਦੇ ਨੇ। ਹੁਣ ਇਹ ਜਿਹੜੀ ਟਰਾਲੀ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ, ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ, ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਇੱਕ ਪਾ ਕੇ ਉਹ ਬੈਰਿੰਗ ਜਿਹਾ, ਤੇ ਉੱਥੋਂ ਤੱਕ ਵੀ ਟਰਾਲੀ ਦਾ ਵੀ ਜ਼ੋਰ ਲੱਗੇ, ਉਹ ਵੀ ਚੱਕੇ ਘੁੰਮਣ ਉਹਦੇ, ਤੇ ਉਹ ਫਸਦੀ ਨਹੀਂ ਟਰਾਲੀ।
0: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ, ਤੇ ਇੱਕ ਗੱਲ ਹੁੰਦੀ ਆ ਵੀ ਕੋਈ ਦਰਦ ਹੀ ਦਿਖਦਾ ਨਾ, ਕਿਹਨੂੰ ਦਿਲ ਦਾ ਹਾਲ ਸੁਣਾਈਏ ਬਾਜਵਾ।
1: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ, ਕਿੱਥੇ ਜਾਏਗਾ ਬੰਦਾ, ਕਿਹਦੇ ਕੋਲ ਰੋਏ ਫਿੱਟੇ।
0: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ, ਜਦੋਂ ਤੁਸੀਂ ਪੜ੍ਹੇ ਹੋ, ਮੈਂ ਪੜ੍ਹਿਆ, ਉਸ ਤੋਂ ਬਾਅਦ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ, ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ, ਉਹਦੇ ਉੱਤੇ ਲਿਖਿਆ ਆਇਆ ਗੋਲ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਾਂ ਫੈਲੇ ਵਿਦਿਆ ਚਾਨਣ ਹੋਈ। ਇਹ ਲੋਗੋ ਨੇ ਹੁਣ ਬਾਜਵਾ ਜੀ ਇਸ ਵੇਲੇ, ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ, 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ, ਪਾਣੀ ਪੀ ਲਓ ਘੁੱਟ ਕੁਛ।
1: ਨਹੀਂ ਮੇਰੀ ਥੋੜੀ ਪੀਏ ਢਿੱਲੀ ਸੀ, ਉਹ ਤਾਂ ਮਤਲਬ ਕਿ ਮੈਂ
0: ਹਾਂ ਚਲੋ
1: ਮੇਰੇ ਕੋਲ ਚਾਹ ਦਾ ਕੱਪ ਪਿਆ, ਮੈਂ ਪੀਤਾ ਥੋੜਾ ਜਿਹਾ ਜੀ।
0: ਉਹ ਵੀ ਦੇਖੋ ਤੁਸੀਂ ਵੀ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ, ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ, ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ, ਜਿਹੜਾ ਪਹਿਲੇ ਫਸਟ ਆਇਆ। ਬੜਾ ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀ ਚਾਹੀਦੀਆਂ ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ। ਹੁਣ ਬਾਜਵਾ ਜੀ ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ, ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ ਜਿਹੜੀ ਤਾਂ ਹੈਗੀ ਪੰਜਾਬ ਸਰਕਾਰ, ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਆਨੰਦਪੁਰ ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ, ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਗਈ, ਸਰਕਾਰੀ ਸਕੂਲਾਂ ਨੇ ਆਹ ਕਰਤਾ, ਸਰਕਾਰੀ ਸਕੂਲਾਂ ਨੇ ਉਹ ਕਰਤਾ। ਚਲੋ ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ, ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਵਾ, ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਕਰਵਾ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ, ਉਹ ਚਾਹੇ 2.5-3 ਸਾਲ ਦੇ ਹਾਲੇ ਉਹਨਾਂ ਦੀ ਉਮਰ ਵੀ ਨਹੀਂ ਹੈਗੀ ਸਕੂਲ ਚ ਲੱਗਣ ਦੀ, ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋਂ ਸਾਡਾ ਖਹਿੜਾ ਛੱਡੋ। ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ, ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ, ਕਿਸੇ ਦਾ 6 ਵਜੇ ਦਾ ਟਾਈਮ ਆ, ਉਧਰ ਉਹ 3 ਵਜੇ ਆਉਂਦੇ ਨੇ, ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨਹੀਂ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ, ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ ਹੋਇਆ। ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ, ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ ਹੈ, ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ, ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ, ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ। ਬਾਜਵਾ ਜੀ ਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ, ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ ਮਿਲਣੀਆਂ, ਬਾਜਵਾ ਬੁੱਕ ਡੀਪੋ ਤੋਂ ਮਿਲਣੀਆਂ ਨੇ, ਬੱਬੀ ਬੁੱਕ ਡੀਪੋ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ। ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ ਉਹ ਤੋਂ ਹੀ ਮਿਲਣਾ।
1: ਜੀ ਜੀ ਬਿਲਕੁਲ, ਇਹਨਾਂ ਨੇ ਆਪਸ ਵਿੱਚ ਕੰਟੈਕਟ ਨੇ, ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ।
0: ਹੁਣ ਬਾਜਵਾ ਜੀ ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ, ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ, ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ। ਸਾਰੇ ਪੰਜਾਬ ਦੀ
1: ਤੁਹਾਨੂੰ ਤਾਂ ਪਤਾ ਹੀ ਹੋਣਾ, ਨੇਪਾਲ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
0: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ ਸੀ।
1: ਅੱਛਾ ਠੀਕ ਹੈ।
0: ਫਿਰ ਬਾਜਵਾ ਜੀ, ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿੱਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਸ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ। ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿੱਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿੱਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਆ, ਚਾਹੇ ਉਹ ਹਰਿਆਣੇ ਚ ਆ, ਚਾਹੇ ਉਹ ਆਂਧਰਾ ਚ ਆ, ਚਾਹੇ ਉਹ ਕੇਰਲਾ ਚ ਆ, ਚਾਹੇ ਉਹ ਤ੍ਰਿਵਿੰਦਰਮ ਚ ਆ, ਆਲ ਇੰਡੀਆ ਦੇ ਵਿੱਚ ਆ, ਚਾਹੇ ਉਹ ਪੀਐਨ ਹੈ, ਚਾਹੇ ਉਹ ਮਾਲੀ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਆਈਏਐਸ ਅਫਸਰ ਹੈ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਹੇ। ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਏ, ਆਹਾ ਹਾਹਾ ਆਪਣੇ ਬਾਰੇ ਨੇ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋ ਜਾਵੇ। ਬਾਜਵਾ ਜੀ, ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ, ਮੈਂ 2012-13 ਤੇ ਜਾਣਾ ਚਾਹੁੰਦਾ, ਉਹ ਜਦੋਂ ਪਈ ਤੇ ਉਸ ਦੇ ਵਿੱਚ ਇੱਕ ਸੈਨ ਕਰਨ ਦਾ ਸਮਾਂ ਚੱਲਿਆ ਵੀ ਸੈਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਹਿਮ ਕਰਦੇ। ਲੋਕਾਂ ਨੇ ਜੀ ਬੜੇ ਸੈਨ ਕੀਤੇ ਕਰਨੇ ਜੀ। ਉਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ 2-2.5 ਮਹੀਨੇ ਦੀ ਪਈ। ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ। ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ, ਕਿਉਂਕਿ ਉਦੋਂ RTI ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਉਹ ਵੀ ਨਵਾਂ ਨਵਾਂ ਚੱਲਿਆ ਸੀ। ਜਿਹੜੇ ਉਹ RTI ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆਹ ਚੱਕੋ ਜੀ ਇਹਦੀ 6 ਮਹੀਨੇ ਬਾਅਦ ਤਰੀਕ ਪੈਣੀ। ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਉਹਦੀਆਂ 2 ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ। ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ ਇੱਕ ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਬਾਜਵਾ ਜੀ? ਤੇ ਮੁੱਖ ਦੀ ਗੱਲ ਇਹ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀ ਕਰਨਾ ਉਹ ਚੱਲਿਆ ਤੇ ਹੁਣ ਜਿਹੜੇ ਸ਼ਾਹ ਜੀ ਵੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ, ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਕੋਈ ਪਟੀਸ਼ਨ ਪਾਓ ਹੈ, ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿੱਚ ਪ੍ਰਾਈਵੇਟ ਸਕੂਲ ਬੰਦ। ਸਾਰੀ ਦੁਨੀਆਂ ਦੇ ਵਿੱਚ ਜਦੋਂ ਮੈਂ ਗੱਲ ਛੇੜੀ ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ। ਸਾਰੀ ਦੁਨੀਆਂ ਦੇ ਵਿੱਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ। ਤੇ ਬਾਜਵਾ ਜੀ, ਇੱਕ ਕਹਾਵਤ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੋਬਾ, ਤੇ ਨੇਪਾਲ ਛੋਟਾ ਜਿਹਾ ਦੇਸ਼ ਆ, ਉਹ ਇੰਡੀਆ ਤੇ ਨਿਰਭਰ ਆ, ਉਹ ਭੂਟਾਨ ਤੇ ਨਿਰਭਰ ਆ, ਉਹ ਕਈ ਦੇਸ਼ਾਂ ਤੇ ਨਿਰਭਰ ਆ, ਉਹਨੇ ਏਡਾ ਬੜਾ ਫੈਸਲਾ
1: ਚਾਈਨਾ ਤੇ ਹਰ ਆਲੇ ਦੁਆਲੇ ਹਰ ਇੱਕ ਨੂੰ।
0: ਹਾਂ, ਤੇ ਉਹ ਦਿਨ ਜਦੋਂ ਘੋੜੀ ਕੋਬਾ ਚੜੂਗਾ ਡੁੱਬੂਗਾ ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ। ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ, ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਆ। ਬਾਜਵਾ ਜੀ, ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ, ਮੈਂ ਪੰਜਾਬ ਦੀ ਉਹ ਗੱਲ ਕੀਤੀ ਆ, ਵਿੱਚ ਤਾਂ ਚਲੋ ਮੁਗਲੀ ਬੈਕਗ੍ਰਾਉਂਡ ਦੱਸਣੀ ਪਈ ਹੈ, ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ। ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿਤ ਨਵੇਂ ਅੰਕੜੇ ਕੱਢ ਰਿਹਾ ਜੀ, ਸਰਕਾਰੀ ਸਕੂਲ ਦੇ ਆ ਹੋਇਆ, ਸਰਕਾਰੀ ਸਕੂਲ ਦੇ ਆ ਹੋਇਆ ਹੋਇਆ, ਕੱਖ ਵੀ ਨੀ।
1: ਬੜਾ ਅਫਸੋਸ ਹੁੰਦਾ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ ਸਟੇਟਾਂ, ਸੈਂਟਰ, ਇਕੋਨੋਮੀ, ਸਮਾਜ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ, ਤੇ ਮੈਂ ਕਹਿੰਦਾ ਕਿ ਹੌਂਸਲਾ ਬਚਦਾ ਹੀ ਨਹੀਂ ਸਾ, ਕਿ ਟਠਵਾ ਜਿਹੀ ਨਜ਼ਰ ਆਉਂਦੀ ਹੈ, ਬੇਈਮਾਨੀ ਹਨੇਰੀ ਚੱਲਣ ਬਈਮ ਤੇ ਝੂਠ ਦੀ ਬਿਜਲੀ ਕੜਕਣ ਲਈ ਹੈਗੀ ਆ, ਸਮਝ ਨਹੀਂ ਆਉਂਦੀ।
0: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ, ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ, ਤੇ ਕੋਈ ਨਾ ਕੋਈ ਇਹਨੂੰ ਸੁਣਦੇ।
1: ਸ਼ਰਮ ਮਹਿਸੂਸ ਹੁੰਦੀ ਹੈ, ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ।
0: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ, ਚਾਹੇ ਹਫ਼ਤੇ ਬਾਅਦ
1: ਕਰੀਏ, ਇਸ ਤਰ੍ਹਾਂ ਸੋਚਾਂ ਵਿੱਚ ਜਦੋਂ ਪਏ ਹੁੰਦੇ ਹਾਂ, ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਹੈ, ਉਹ
0: ਸੋਚਾਂ
1: ਦਾ ਨਤੀਜਾ ਹੈ।
0: ਤੁਸੀਂ ਸਾਰਾ ਕੁਝ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ ਹੈ। ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਹਾਂ ਨਾ, ਚਾਹੇ 15 ਦਿਨ ਬਾਅਦ ਕਰੀਏ, ਚਲੋ ਕਈ ਵਾਰ ਬਾਰੀ ਵਿੱਚ ਬੋਲ ਆ ਜਾਂਦੀ ਹੈ, ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ, ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ, ਤੇ ਮੈਂ ਇੱਕ ਗੱਲ ਕਰਦਾ ਹੁੰਦਾ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਦੇਖੋ ਕਿੰਨਾ ਵਧੀਆ ਪੈਂਦਾ, ਕਿੰਨਾ ਵਧੀਆ ਸੁਣਦਾ ਜੁੜਦਾ,
1: ਯੁੱਧ ਨਸ਼ਿਆਂ ਵਿਰੁੱਧ, ਕਮਾਲ ਹੈ, ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਬੰਦੀ ਹੈ।
0: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨਹੀਂ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਬਾਰ ਚ ਦੂਜਾ ਪੜਾਅ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
1: ਤੇ ਫੜ ਦੇ ਉਹ ਨੇ ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
0: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਜਵਾ ਜੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਇਲ ਫੋਨ ਡਿਲੀਵਰੀ ਔਨ ਮੋਬਾਇਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇਹ ਤੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਤਾ। ਪਰ ਬਾਜਵਾ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ
1: ਜੀ।
0: ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ, ਉਸੇ ਸੁਲਤਾਨਪੁਰ ਲੋਧੀ ਦਾ ਸ਼ਹਿਰ ਆ ਜਿਹੜਾ, ਉਹਦੇ ਬੁੱਕਲ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ, ਉੱਥੇ 4 ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ, ਕੋਈ 1.5 ਸਾਲ ਪਹਿਲਾਂ, 4 ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ੍ਹ ਗਏ। ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਕੁਛ ਦੱਸ ਪਾਉਂਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਸਰੀਰ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਜ਼ਨ ਹੈ, ਉਹ ਕੀ ਕਹਿ ਰਹੀ ਹੈ ਵੀ ਮੇਰਾ 5ਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਓ, ਜਾਂ ਕੋਈ ਉਹਦਾ ਇਲਾਜ ਕਰਾ।
1: ਬਹੁਤ
0: ਇਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ 4 ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ 5ਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨੀ ਕਹਿੰਦੇ ਵੀ ਚਲੋ ਸਰਕਾਰਾਂ ਦੀ ਗਲਤੀ ਹੈ, ਕੁਛ ਹੁਣ ਜੇ 4 ਬੱਚੇ ਚਲੇ ਗਏ, ਇੱਕੋ ਮਾਂ ਨੀ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ ਕਿਹੜਾ,
1: ਨਹੀਂ ਮੰਨਦੇ ਜੀ, ਨਹੀਂ
0: ਮੰਨਦੇ। ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ, ਅੱਜ 3 ਦਿਨ ਹੋ ਗਏ, ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ 5ਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿੱਚ ਪਿਆ ਸੀ, 8 ਤਰੀਕ ਨੂੰ ਉਹ ਵੀ ਮਰ ਗਿਆ। ਉਹ ਮਰਿਆ, ਉਹ ਮਰਨ ਤੋਂ ਬਾਅਦ ਫਿਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ, ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਜਾਂਦੀਆਂ ਨੇ, ਫਿਰ ਕਪੂਰਥਲਾ ਪੁਲਿਸ ਜਾਗ ਰਹੀ ਹੈ, ਜਿਨ੍ਹਾਂ ਮੁੱਤ ਦੇਣ ਤੋਂ ਬਾਅਦ ਫਿਰ ਉਸੇ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ ਨੌ ਵਿਅਕਤੀ ਵਾਲੇ
1: ਜਿਨ੍ਹਾਂ ਨੇ ਦੁਕਾਨਾਂ ਪਾਈਆਂ ਉਹਨਾਂ ਜਿਹੜੇ ਹੋਲਸੇਲ ਚ ਵੇਚਦੇ ਨੇ ਉਹਨਾਂ ਨੂੰ ਫੜੋ।
0: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ। ਤੇ ਫੇਰ ਦੇਖੋ ਜਿਹੜਾ ਉਹ ਪੰਜਵਾਂ ਪੁੱਤ ਮਰਿਆ ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰਦੀ ਆ ਕਦੇ ਉਹ ਉੱਥੇ ਦੇ ਆਪਣੇ ਐਮ ਐਲ ਏ ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ ਕਦੇ ਉਹ ਕਿਸੇ ਨੂੰ ਪਿੱਟਦੀ ਹੈ ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ। ਤੇ ਹੁਣ ਇਹ ਦੇਖੋ ਬਾਜਵਾ ਜੀ ਯੁੱਧ ਨਸ਼ਿਆਂ ਵਿਰੁੱਧ ਮੈਂ 9 ਤਰੀਕ ਦੀ ਘਟਨਾ ਮੈਂ 9 ਤਰੀਕ ਨੂੰ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਿਹਾ ਪਰ ਇੱਥੇ ਕੋਈ ਨਹੀਂ ਸੁਣਦਾ ਬਾਜਵਾ ਜੀ ਕੋਈ ਨਹੀਂ ਕਿਸੇ ਦੀ ਉਹ ਗੱਲ ਕਰਦਾ। ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ ਇਹ ਜਿਹੜੇ ਐਮ ਐਲ ਏ ਐਮ ਐਲ ਏ ਨੇ ਮੁੱਖ ਮੰਤਰੀ ਹੋਣੀ ਨੇ ਫਲਾਣੇ ਨੇ ਧਮਕਾਣੇ ਨੇ ਇਹ ਯਾਰ ਕਿਹੜੇ ਲਿਫਾਫਿਆਂ ਚ ਕਿਹੜੀ ਹਵਾ ਚ ਉੱਡੇ ਫਿਰਦੇ ਨੇ ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ
1: ਦਿਸਦਾ ਇਹਨਾਂ ਨੇ ਸਾਰਾ ਕੁਛ ਹੈ ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਅੱਗੋਂ ਮੌਕਾ ਮਿਲਣਾ ਸਾਨੂੰ ਕਿ ਨਹੀਂ ਮਿਲਣਾ ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਬੋਲਦੀ ਤੇ ਸਾਰੇ ਹੀ ਤਕਰੀਬਨ ਕੋਈ ਇੱਕ ਅੱਧਾ ਹੋਵੇਗਾ ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ ਇਹ 100-150-100-100 ਕਰੋੜ ਇਕੱਠਾ ਕਰਕੇ ਵੀ ਇਹਨਾਂ ਦੀ ਭੁੱਖ ਓਨੀ ਦੀ ਓਨੀ ਹੈ ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ ਇਹ ਸ਼ਦਾਈ ਹੋ ਚੁੱਕੇ ਨੇ ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਛਦਾਈ ਹੋ ਚੁੱਕਾ ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ ਸਿੱਖਾਂ ਦੇ ਪਿੱਛੇ ਹੈ ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚਲੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਹੀ ਹੋਣਾ ਚਾਹੀਦਾ ਪਾਗਲ ਹੋ ਚੁੱਕੇ ਅਫਸਰਾਂ ਦਾ ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਓਨਾ ਗੰਦ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ
0: ਹਾਂਜੀ ਆਪਣੇ ਅੰਮ੍ਰਿਤਸਰ ਵਾਲਾ ਜਿਹੜਾ ਅਪਰੋਚ ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ ਉਹ ਬੇਚਾਰਾ ਕਿੰਨੇ ਉਹ ਕੀਤਾ
1: ਬਿਲਕੁਲ
0: ਰੰਧਾਵਾ ਸਾਹਿਬ ਹਾਂ ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਲੰਮਾ ਨਾਂ ਉਹਦਾ ਭੁੱਲ ਗਿਆ ਮੰਤਰੀ ਸੀ ਉਹ ਵੀ ਹਾਂ ਤੇ ਉਹ ਦੇਖੋ ਹੁਣ ਜਦ ਸਿੱਖਾਂ ਦੇ ਪਿੱਛੇ ਪਹੁੰਚ ਗਿਆ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਲ ਪਊਗੀ
1: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਉਹਦੇ ਗੰਦ ਅੱਗੇ ਹੀ ਪਿਆ ਹੈ ਤੇ ਇਹ ਤੇ ਵਾਧਾ ਕਰਨ ਦੇ ਨੇ ਸਮੂਹ ਦੇ ਵਿੱਚ।
0: ਹੁਣ ਬਾਜਵਾ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਨਾ ਤਾਜ਼ੀ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ ਉੱਥੋਂ ਦਾ ਇੱਕ ਦੁਕਾਨਦਾਰ ਬੰਦਾ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਉਹ ਬੰਦੇ ਨੇ ਕੀ ਕੀਤਾ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਉਹ ਰਿਜ਼ਰਵ ਹਲਕਾ ਸੀ ਉਹਨੂੰ ਉੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ। ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ ਚਰਨਜੀਤ ਸਿੰਘ ਚੰਨੀ ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲਾ ਹੀ ਆ ਮੈਂ ਤਾਂ ਮੁੱਖ ਮੰਤਰੀ ਲਾਭ ਸਿੰਘ ਉੱਗੋ ਕੇ ਉਹਦਾ ਨਾਂ ਵਾ ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਆਏ ਨੂੰ ਜਿਤਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ
1: ਉਹ ਹਨੇਰੀ ਸੀ
0: ਉਹ ਇੰਨਾ ਚੌੜਾ ਹੋਇਆ ਹਾਂ ਉਹ ਇੰਨਾ ਚੌੜਾ ਹੋਇਆ ਬਾਜਵਾ ਨੇ ਉਹਨੇ ਗਡਾਸਾ ਪਾ ਲਿਆ ਜਿਹੜਾ ਪੁਲਿਸ ਵਾਲਾ DSP SSP ਪਹਿਲਾ ਗਡਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗਡਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ ਫੇਰ ਨਸ਼ਿਆਂ ਵਾਲੇ ਮਾਮਲੇ ਚ ਗਡਾਸਾ ਫੇਰਿਆ ਉਹਨੇ ਕੱਟ ਕੇ ਨਾ ਉਹਦਾ ਸ਼ੋ ਹੋਇਆ ਮਤਲਬ ਕਿ ਕੋਈ ਬਖਸ਼ਿਆ ਨਹੀਂ ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ ਤੇ ਉਹ ਪਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ ਉਹ ਬੰਦੇ ਬਿਠਾ ਲਏ ਜਿਹੜਾ ਆਪਣੀ ਫੋਟੋ ਖਿੱਚੇ ਵੀ ਆ MLA ਦੀ ਕੋਠੀ ਬਣਦੀ ਆ ਉਹ ਉਹਦੇ ਮੋਬਾਈਲ ਪਾਉਂਦੇ ਨੇ ਜੀ ਹੁਣ ਜਿਹੜਾ ਅਗਲਾ ਪੁਆਇੰਟ ਹੈ ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਰੀ ਕਰਨੀ ਹੈ ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ ਦੱਖੂ ਦਾਣਾ ਇਹ ਤਾਂ ਬਾਜਵਾ ਜੀ ਚੱਲ ਰਿਹਾ ਤੇ ਕਿਹੜੀ ਗਲਤੀ ਕਰ ਬੈਠੇ ਲੋਕ ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ ਅਸੀਂ ਖੁਦ ਵਿੱਚ ਸ਼ਾਮਲ ਸੀ ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਲ ਸੀ ਪਰ ਇਹ ਨਹੀਂ ਸੀ ਪਤਾ ਬਈ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ ਉਹ ਪਤੰਦਰਾ ਜੇ ਤੂੰ ਸ਼ੈਲਰ ਬਣਾਉਣਾ ਜੇ ਤੂੰ ਕੋਠੀ ਬਣਾਉਣੀ ਆ ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ
1: ਥੋੜੀ ਦੇਰ ਠਹਿਰ ਜਾਓ ਤੁਸੀਂ ਜਦੋਂ ਕੋਈ ਮਤਲਬ
0: ਥੋੜੀ ਦੇਰ ਆ ਕੋਈ ਸਾਦਾ ਮਕਾਨ ਬਣਾ ਲਾ ਤੁਹਾਨੂੰ ਮੈਂ ਭੇਜੂ ਬਾਜਵਾ ਜੀ ਉਹਦੀ ਫੋਟੋ ਬੰਦੇ ਨੇ ਮੋਬਾਈਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ
1: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨਹੀਂ ਵੇਖਣ ਦਾ ਮੈਨੂੰ ਵੈਸੇ ਹੀ ਪਤਾ
0: ਸ਼ੌਂਕ ਤਾਂ ਨਹੀਂ ਪਰ ਇਹਨਾਂ ਦੀ ਭੰਡੀ ਤਾਂ ਕਰੀ ਅਸੀਂ ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਹੀ ਕੋਠੀਆਂ ਰਹਿ ਗਈਆਂ
1: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ ਇਹਦਾ ਮਤਲਬ ਇਹ ਨਹੀਂ ਕਿ ਇੱਧਰ ਕ੍ਰਾਈਮ ਹੈ ਨਹੀਂ ਇੱਧਰ ਡਾਕੇ ਨਹੀਂ ਪੈਂਦੇ ਬੁਰੇ ਲੋਕ ਸਾਰਾ ਕੁਛ ਆ ਪਰ ਵੇਖ ਲੋ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ ਲੋਕ ਆਪੇ ਹੀ ਪੈਸੇ ਲਾ ਕੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ ਫੁੱਲਾਂ ਦੀਆਂ ਦੁਕਾਨਾਂ ਸਬਜ਼ੀਆਂ ਦੀਆਂ ਦੁਕਾਨਾਂ ਹਾਂਜੀ ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈੱਟ ਚ ਵੇਖ ਸਕਦੇ ਹੋ ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ ਤੁਸੀਂ ਉਹਨਾਂ ਨੇ ਧਰੇ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ ਆਹ ਇੰਨੇ ਦਾ ਆਹ ਇੰਨੇ ਦਾ ਪੈਸੇ ਭਰੋ ਤੇ
0: ਉਹ ਬਾਜਵਾ ਜੀ ਉਹ ਤੁਹਾਡਾ ਮੁਲਕ ਆ ਇਹ ਸਾਡਾ ਮੁਲਕ ਆ 100 ਚੋਂ 99 ਬੇਈਮਾਨ ਫਿਰ ਵੀ ਮੇਰਾ ਭਾਰਤ ਮਹਾਨ
1: ਨਹੀਂ ਬੇਈਮਾਨੀ ਚ ਮਹਾਨ ਹੋ ਨਾ ਕੋਈ ਮਹਾਨਤਾ ਚ ਮਹਾਨ ਫਿਰ ਤੇ ਗੱਲ ਹੋਈ ਇੰਡੀਆ ਬਹੁਤ ਸੋਹਣਾ ਮੁਲਕ ਹੈ ਰੱਬ ਨੇ ਸੋਹਣੀ ਧਰਤੀ ਨਦੀਆਂ ਪਰਬਤ ਪਹਾੜ ਖਣਿਜ ਪਦਾਰਥ ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ ਇੱਥੇ 2 ਮੌਸਮ ਨੇ 3 ਸਾਡੀ ਧਰਤੀ
0: ਮੈਨੂੰ ਆਪਣੇ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ ਉਹ ਮੈਂ ਸਾਂਝੀ ਕਰਨਾ ਚਾਹੁੰਦਾ ਹੋਇਆ ਖਬਰ ਹੈਰਾਨ ਕਰਨ ਵਾਲੀ ਹੈ ਬਾਜ ਬਾਈ ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ 2 ਲੱਖ ਰੁਪਇਆ ਉਹਨੇ ਭਰਾ ਦਿੱਤਾ ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਬੱਲਾ ਚੱਕ ਗਿਆ ਬੈਂਕ ਵਾਲਿਆਂ ਦਾ ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ ਉਹ ਆਪਣੀ ਡਿਊਟੀ ਦੇਖਦੇ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਫਿਰ ਕੰਮ ਦੂਰ ਉੱਟਾ ਵੀ ਇਹ ਨਹੀਂ ਕਿਸ਼ਤਾਂ ਭਰਾ ਗਿਆ ਜੀ 6 ਮਹੀਨੇ ਲੰਘ ਗਏ ਕਿਸ਼ਤਾਂ ਇਹਨੂੰ ਵੀ ਇਹਦੀ ਕਾਰ ਆ ਜਿਹੜੀ ਜਬਤ ਕਰੋ ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਦੀ ਸੜਕ ਬਣੀ ਹੋਈ ਹੈ ਬਹੁਤੇ ਜਿਹਨਾਂ ਨੂੰ ਪਤਾ ਹੋਊ ਫੁੱਲ ਸਪੀਡ ਤੇ ਜਾਣੀ ਬੱਸਾਂ ਵਾਲੇ ਜਿਹੜੇ ਹੁਣ ਤਾਜ਼ੀ ਆ ਲਿਖੀ ਹੋਈ ਗਾਥਾ ਉਹ ਹੀ ਮੈਂ ਪੇਸ਼ ਕਰ ਰਿਹਾ ਹਾਲੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ ਪੂਰੀ ਹਾਈ ਸਪੀਡ ਗੱਡੀ ਕਰ ਲਈ, ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ, ਹਾਈ ਸਪੀਡ ਮਾੜਾ ਸਟੇਰਿੰਗ ਫੜਿਆ ਨਹਿਰ ਦੇ ਵਿੱਚ, ਗੱਡੀ ਸਮੇਤ ਵਾਜਵਾ ਜੀ ਨਹਿਰ ਦੇ ਵਿੱਚ ਬੰਦਾ,
1: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ।
0: ਹੁਣ ਸੁਣੋ ਤਾਂ ਸਹੀ, ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰਿਆਂ ਨੂੰ ਹੋ ਗਈ ਸ਼ੋਰਟ ਵਗੈਰਾ, ਇਹ ਤਾਂ ਕੁਛ ਹੋਰ ਹੀ ਹੋ ਗਿਆ, ਨਾ ਕਿਸੇ ਨੂੰ ਪਤਾ ਨਾ ਵਾਪਦਾ। ਉਸ ਤੋਂ ਬਾਅਦ ਜਿਹੜੇ ਰਾਹ ਗਏ, ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ, ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆਂਦਾ, ਵੀਡੀਓ ਵੀ ਆਈ ਆ ਬਾਹਰ ਕੱਢਣ ਦੀ। ਕੱਢਣ ਤੋਂ ਬਾਅਦ ਜੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ, ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾਉਣ ਤੋਂ ਬਾਗੀ ਹੋ ਗਿਆ, ਮੇਰੇ ਪਿੱਛਾ ਕਰਨ ਲੱਗੇ, ਮੈਂ ਗੱਡੀ ਭਜਾ ਲਈ, ਆਹ ਕੁਛ ਹੋ ਗਿਆ। ਆਹ ਹਾਲ ਸਾਡੇ ਲੋਕਾਂ ਦੇ ਨੇ, ਮੈਂ ਕਿਵੇਂ ਨਾ ਕਿਹਾ ਭਾਕ ਮਾਨ।
1: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ, ਹਿਮਾਲਿਆ ਤੇ ਚੜ ਜਾਏਗਾ, ਰੱਬ ਕੋਲ ਪਹੁੰਚ ਜਾਏਗਾ, ਕੀ ਕਰ ਲਏਗਾ, ਬਚ ਜਾਏਗਾ ਸਪੀਡ ਵਧਾ ਕੇ ਇਹਨਾਂ ਤੋਂ।
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ, ਗੜਾਸੇ ਚੱਕੀ ਛੱਡਦੇ ਨੇ ਵੀ ਹੋਰ ਦੋ ਜਿੱਧਰੋਂ ਇੱਕ ਹੋ ਗਏ।
1: ਤੇਰੀਆਂ ਕਿਸ਼ਤਾਂ ਮਾਫ਼ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ।
0: ਹੋਰ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਜ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ, ਦੱਸੋ ਇਹਦਾ ਵਿੱਚ ਆ ਗਈ, ਮੈਂ ਥੋੜੀ ਦੇਖੀ ਆ ਦੂਜੇ ਫੋਨ।
1: ਬਾਬਾ ਜੀ ਇੰਨੀ ਖੂਬਸੂਰਤ ਖਬਰਾਂ ਤੇ ਸੋਹਣੀਆਂ ਗੱਲਾਂ ਸੁਣਨ ਸੁਣਾਉਣ ਵਾਸਤੇ ਜਿਹਨਾਂ ਦੇ ਵਿੱਚ ਤੁਸੀਂ ਬੜਾ ਮਸਾਲਾ ਜਿਹਾ ਵੀ ਭਰ ਲੈਂਦੇ ਹੋ, ਸੋਹਣਾ ਜਿਹਾ ਚੰਗਾ ਵੀ ਲੱਗਦਾ, ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਖੁਸ਼ ਰਹੋ ਤੇ ਇਸੇ ਤਰ੍ਹਾਂ ਹੀ ਪੰਜਾਬ ਬਾਰੇ ਜਾਣਕਾਰੀ ਦਿੰਦੇ ਰਹੋ। ਹਾਂਜੀ
0: ਠੀਕ ਹੈ ਬਾਈ ਬਾਈ, ਬਸ ਇਹ ਦੁੱਖ ਦਰਦ ਹੁੰਦੇ ਨੇ, ਇਧਰੋਂ ਛੇੜ ਲੈਣੇ ਇਧਰੋਂ ਅਸੀਂ ਜਵਾਬ ਦੇ ਦਿੰਦੇ
1: ਹਾਂ। ਮਿਹਰਬਾਨੀ ਜੀ, ਮੇਰੀਆਂ ਸਾਡੀਆਂ ਸ਼ੁਭਕਾਮਨਾਵਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਅਗਲੇ ਹਫ਼ਤੇ ਹੋਵੇਗੀ ਜਾਂ ਉਦੋਂ ਹਫ਼ਤੇ ਹੋਏਗੀ, ਤੇ ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਵੀਰ ਬੱਬੀ ਜੀ ਹੋਣੀ, ਜਿਹੜੇ ਬਹੁਤ ਖੂਬਸੂਰਤ ਔਰ ਸੋਹਣੇ ਤਰੀਕੇ ਇਮਾਨਦਾਰੀ ਨਾਲ ਆਪਣੀ ਗੱਲਬਾਤ ਪੇਸ਼ ਕਰਦੇ ਨੇ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਕੱਲ ਹੈ ਜੀ ਕਵਿਤਾਵਾਂ ਦਾ, ਗਜ਼ਲਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਬਿਲਕੁਲ ਜਰਮਨ ਦੇ 3:30 ਤੋਂ ਲੈ ਕੇ 5 ਤੱਕ ਹੈ, ਤੇ ਇੰਡੀਆ ਦੇ ਰਹਿਣ ਵਾਲੇ ਦੋਸਤੋ ਤੁਹਾਡਾ ਟਾਈਮ ਹੈ ਜੀ 6:30 to 8:30, ਤੇ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸ ਤਰ੍ਹਾਂ ਹੀ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਗੁੱਡ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਤੇ। ਇਹ ਹੁਣ ਇੱਕ ਮੰਚ ਰਹਿ ਰਹੇ ਨੇ, ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ, ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ, ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲੋਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ ਹੈ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੁਛ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ, ਨਦੀਨ ਨਹੀਂ ਹੁੰਦਾ ਉਹ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੱਡਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲ, ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਹੈ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ ਠੀਕ ਹੈ। ਤੇ ਸਾਡਾ ਟੈਲੀਫੋਨ ਨੰਬਰ, ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0041-1714-869-514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲਲੈਂਡ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਟੋ ਰਾਈਫਨ ਆ ਐਪਸੀਲੋਨ ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ। ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ,
ਵੰਡਰਫੁਲ ਲੋਕ ਬੜੇ ਕੋਆਪਰੇਟਿਵ ਤੇ ਸਿੱਕੇ ਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ ਤੇ ਤੁਸੀਂ ਮਤਲਬ ਕਿ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6th 6th ਮਿਊ ਲਾਈਨ ਵਿੱਚ ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੂੰ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਜੱਟ ਕਲਾਈ ਬਥੇਰਾ
1: ਤੇਰਾ ਡਾਂਗੇ ਉੱਤੇ ਡੇਰਾ
0: ਜੱਟ ਕਲਾਈ ਬਥੇਰਾ
1: ਕਿੱਥੋਂ ਲਿਆਏਗਾ ਮਰਾੜਾ ਵਾਲੇ ਮਾਨ ਜੇ ਹਜੇਰਾ
0: ਮੀਨਾ ਸੰਗ ਜੱਟ ਤੋਂ ਤੂੰ ਕੁਝ ਮੰਗ

0: ਵੀ ਤੂੰ ਡਾਂਟ ਲੈ ਜਿੰਨੇ ਕੁ ਮੁੱਲ ਲੈਣੇ
1: ਵਾਹ ਜੀ ਵਾਹ ਆਸ਼ਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜ੍ਹੀਆਂ ਤੇ ਵੀ ਲਾਇਆ ਹੋਵੇ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਂਦਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੋਕੋ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੋਕੋ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੋਕੋ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੋਕੋ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਆ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਭਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਗ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਗ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ, ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ। ਮੇਰੀਆਂ ਦੋ ਲਾਈਨਾਂ ਅੱਗੋਂ ਦਈਏ, ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ ਉਹ 10 ਮਿੰਟ ਬਾਅਦ ਮੈਂ ਤੁਹਾਡੇ ਨਾਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਜੀ ਮਹਿਬੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਆ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویکھ لو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے ود دے پنجابیاں نوں
1: جی
0: پیار برا سلام ہوئے
1: جی. سونا سارے والوں اختر صاحب آپ جی نوں بھی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہستے رہن پنجابی سارے ہسدا روے پنجاب.
1: اختر صاحب ایک سیکنڈ میری ذرا گل سنو، ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاول نگر، تحصیل ہرون آباد، چک میرا 6 1 R جی.
1: واہ جی واہ واہ. تے سر تسی کوئی سروس کر دے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تو گالا ہی کھانے ہیں جی، جٹ زمیندار بندے سوادی لگ گیا نے.
1: میں نا سارا تہاڈے سٹیج شو وینا ہوں نا ہاسے والے، تے
0: او جی جی
1: او سارے بجلی تے گیس والوں دے دوالے ہوئے ہوندے نے، بڑا شگل.
0: ہاں جی ہاں جی،
1: بہت شگل لگ رہا ہوں. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیدے نے، تھوڑا جا موڈ سیٹ ہو جاندا ہے، ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی ہے،
0: بڑیاں بڑیاں.
1: ہاں تے جنہاں نے تہاڈے نال ساڈی گل بات کروائی ہے، اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا، چڑھ دے لیندے پوری دنیا دے وچ ہس دے وس دے پنجابی جڑے نے او سونے لگدے نے.
1: واہ جی واہ واہ جی. اختر صاحب تہاڈی آواز بڑی کھڑکویں تے سونی ہے. ہاں جی تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جڑی ہے نا وڈی عید لگ گئے، وڈی تو پہلے انشاءاللہ جڑا ہے نا مارکیٹ ہوئے گی جی. اللہ تعالی دی ذات تھوڑے ورگے بھراواں دیاں دعاواں جڑیاں اونچائی دیاں.
1: چلو جی ساڈیاں ساڈیاں گڈ وشز ہمیشہ تھوڑے ورگے سجنا دے نال. ہاں جی
0: بس جی
1: جی جی ساڈیاں آوازاں سن کے خوش ہو جاندے ہیں اپنے پیارے بھراواں دیاں آوازاں وچ. ہاں جی پھر کی ہویا جے پتا جڑا بارڈر ہے ہاں جی، پر ساڈے آپس وچ سانجھ رہے، ساڈے میلے کٹھے لگن، ہاں جی اسی بزنس کریے، ہاں جی تے ساڈا کاروبار تہاڈے وی کاسیاں وچ پیسے آون، ساڈے وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی،
0: تے انشاءاللہ وہ ویلا دور نہیں گا جدو پھر آپ کٹھے ہوں گے
1: جی. بالکل اسی ہے ہی کٹھے ہیں، اور سرکار نے تھوڑا جا سرکاراں دے اپنے مسئلے ہوں دے نے محبوب
0: جدو
1: جی
0: جدو سر چڑھ دے آلوں ویکھی دا نا تے اکھاں چوں آنسو آ جاندے ہیں.
1: اسی تانوں سارے نوں یاد کری دا یار. پھر ویکھو نا وچ ایک بارڈر ہے، لیک وج گئی ہے، پھر کی ہویا جدوں چھوٹے چھوٹے سکے بھرا کٹھے کھیڑ دے نے، شادیاں ہو جاندیاں نے، او بھی تے الگ ہو جاندے نے نا، پھر کیڑے او؟
0: بالکل جی بالکل،
1: پھر بھی تے بھرا ہی ہوندے نے نا، تے تسی سارے
0: سارے
1: بھرا ہی ہو. ساڈیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، تے گوانڈی خوش بھی ہوئے گا، کوئی سخی وسدا ہوئے گا، تے اوہدا فائدہ ہی ہوئے گا، نقصان تھوڑا کوئی ہوندا؟
0: بالکل جی بالکل، کیوں نہیں.
1: اچھا ہن سناؤ تسی کی سنانا چاہندے ہو؟
0: سر میں ایک روائی ہے، ہس دے پنجابیاں دے نام، پوری دنیا چ بیٹھے پنجابیاں دے نام، ہس دے رہن پنجابی سارے ہسدا روے پنجاب.
1: جیوندے رہو، کیا باتاں نے، واہ
0: ਹਿੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਣ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ, ਬੁੱਧ ਕੀ ਹੁੰਦਾ ਖੇਤ ਸਰਾਣੇ ਦੋਰਾ ਕੀ ਨੇ, ਖੇਤ ਸਰਾਣੇ ਦੋਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਟ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਆ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਗ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਝਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ। ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਤੁਕ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ।
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ।
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਖੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ।
0: ਅੰਬ ਸ਼ਰੀਫ ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਭੂੰਡ ਭਵੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ।
1: ਵਾਹ ਵਾਹ, ਫੱਕੜ, ਵਾਹ।
0: ਕੱਜਲ ਦਾਤਲ ਬੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ।
1: ਕਿਆ ਬਾਤ, ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ,
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ। ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਟਰੀਟ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ। ਉਹ ਖਾਬ ਦੇ ਵਿੱਚ ਲਾਹੌਰ ਜਾਂਦਾ, ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ, ਉਹਦੇ ਨਾਲ ਹੁੰਦਾ ਕੀ ਹੈ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕੇ ਜਾਂ ਆਮ
0: ਬੰਦੇ? ਉਹ ਮਹਿੰਗੀ ਹੈ ਜੀ।
1: ਅੱਛਾ,
0: ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਹੈ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ? ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਉੱਤੋਂ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਹੋ ਗਈਆਂ
1: ਜੀ, ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ ਨੂੰ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ। ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ।
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ ਬਿਲਕੁਲ,
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ, ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕਿ ਹੱਦ ਹੈ, ਕਿੰਨੀ ਕੁ ਬੰਦਾ ਕੁੱਟ,
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ, ਉਹਨੇ ਵਿਚਾਰੇ ਨੇ ਭਾਵੇਂ ਕੀਤੀ ਹੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ। ਇਹ ਸਾਡੇ ਵੀ ਇਹੋ ਹਾਲ ਹੈ
0: ਬਾਜੀ, ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚ, ਵਾਹ।
0: ਕਸਿਆ ਲਾਂਗਣ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ।
1: ਹਾਂਜੀ
0: ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮਧੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਹੀ ਰੰਗਲੇ ਕਾਗਜ਼, ਇੱਕ ਦੇ ਵਿੱਚ ਹੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਹੈ, ਵਾਹ ਵਾਹ ਵਾਹ।
0: ਅਰਧ ਵਾਲੇ ਵੇਖੂ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚ ਬਾਹਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੁੱਲ ਡੁੱਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੋਵਾਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਜੀ, ਮਾੜੇ ਬੰਦੇ ਵਾਸਤੇ ਤੇ 700 ਬਹੁਤ
0: ਹੈ। ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ, ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੀ ਡਾਂਗ ਤੇ ਗਠੜੀ ਪੱਲੇ, ਓਹੀ ਪਾਟੀ ਜੁਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਿਆ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਜੀ।
1: ਅਖਤਰ ਸਾਹਿਬ,
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਡਿਲੀਵਰ ਕਰਨਾ ਚਾਹੁੰਦਾ, ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ, ਅਸਲਾਮ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ।
1: ਹਾਂਜੀ, ਅੱਛਾ ਅੱਛਾ ਜੀ, ਜਰੂਰ।
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ
1: ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ, ਹਵਾਵਾਂ ਫਜ਼ਾਵਾਂ ਤੇ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਇਦੋਂ ਐਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ, ਵਾਜੀ ਵਾ।
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਰ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕੇ ਗਰੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕੈਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ।
0: ਵਾਹ ਜੀ ਵਾਹ, ਵਾਹ ਜੀ ਵਾਹ,
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ ਰਹੋ,
1: ਸੇਮ ਟੂ ਯੂ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਨਾ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ,
1: ਵਾਕਿਆ ਹੀ ਵਾਕਿਆ ਹੀ
2: ਵਾਕਿਆ। ਕਿਆ ਬਾਤਾਂ ਜੀ, ਬੜਾ ਹੀ ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ ਜੀ,
1: ਬਹੁਤ ਹੀ ਵਧੀਆ, ਬਹੁਤ ਚੰਗਾ।
2: ਹਾਂਜੀ,
1: ਕਿੱਡੇ ਕਿੱਡੇ ਗੂੜੀ ਨਜ਼ਰ ਨਾਲ ਧੱਫੇ ਫੱਕੇ ਕਾਫੀਆਂ ਤਿੱਲੇ ਪਰ ਕਿੱਧਰ ਕਿੱਧਰ ਨੂੰ ਚੂੜੇ ਮੂੰਹੇ ਕੀ ਗਿਣਾ ਕੇ
2: ਬਹਿਰਾ ਬਹਿਰਾ ਕਰਾ ਦਿੱਤੀ ਜੀ। ਠੀਕ ਹੈ ਜੀ,
1: ਬਹੁਤ ਸਾਡੇ ਵੱਲੋਂ ਗੁੱਡ ਵਿਸ਼ੇਸ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜ਼ਰੂਰ ਜ਼ਰੂਰ ਜ਼ਰੂਰ ਜੀ ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ। ਖਾਲਸਾ ਜੀ,
2: ਇਹ ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾਵਾਂ।
1: ਵਾਹ ਵਾਹ ਵਾਹ ਵਾਹ ਵਾਹ,
2: ਲੈਂਦੇ ਵੱਲੋਂ
1: ਆਉਣ ਹਵਾਵਾਂ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ,
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲੈਂਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਹੋਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ ਬਹੁਤ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ, ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ,
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜੱਗ ਤੋਂ ਦਰਦ ਲੁਕੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਵਾਸ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਨੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ, ਲੁੱਟੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਸ ਦੇ
1: ਨੇ, ਵੇਖ ਲਓ ਬਾਬੇ, ਹਾਂਜੀ
2: ਵੇਖ ਲਓ ਪਾਪ ਧੋ ਦਿੱਤੇ ਅਗਲੇ ਨੇ।
1: ਹਾਂਜੀ, ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਨੀ।
2: ਨਹੀਂ ਨਹੀਂ, ਉਹਦੇ ਤੋਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ,
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ ਜੀ, ਕਿੰਨੀ ਦੁਨੀਆਂ ਉਹਨੇ ਸਾਫ਼ ਕਰ ਛੱਡੀ ਹੈ, ਪਾਪ ਧੋ ਛੱਡੇ
1: ਪਾਪੇ,
2: ਪਰ ਮੇਜ ਇੱਕੋ ਹੀ, ਮੇਜ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلو سنت تے پچھو سنت بابا برہم گیانی دی اپادھی لگ جاندی
1: واہ واہ واہ
2: پہلو سنت پچھو سنت بابا برہم گیانی دی اپادھی لگ جاندی چوڑیدار پجاما پیرا تیک چوڑا سر تے پگ تک سامی بج جاندی
1: بہت خوب بہت
2: چوڑیدار چوڑیدار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے علاقے وچ پیر پائے تے بھیڑ اس پاسے پج
1: پج
2: پج جاندی
1: لٹ پے گئی رام نام دی
2: ہائے ہائے آج چابیاں لینیا سورگ جن پانچ جن سورگ بنگلے آنیا چابیاں لینیا
1: آپ بابے نے حالانکہ نرکاں تے جانا ہوندا پر ایدی بہادری ویکھو سورگاں دیاں چٹاں دیندا رہندا
2: ہائے ہائے نہیں نہیں انہاں دا ایتھے سورگ
1: ہے گل بہت ودیا کیتی ہے
2: کسے کڑ کر ماتا جھوٹیاں نوں کسے گھر کرا ماتا جھوٹیاں نو چیلے ساد دے نام نال جوڑ دیندے ساد بکاری بکاری تے اک ورگا چیلے امب ورگا کر بوڑ دیندے ساد بکاری بکاری تے اک ورگا چیلے امب ورگا کر بوڑ دیندے بابے پنگلے چاڑے ہمالیا تے بابے نے جدو کرپا کیتی ایک بغیر لتاں تو بندہ سی وہ بھی ہمالیا تے چڑھ گیا سی
1: بالکل
2: جی بابے پنگلے چاڑے ہمالیا تے تے من مکھاں نو کر کوڑ دیندے جیڑا بنے سیوک بیڑی تار دیندے جیڑا بنے سیوک بیڑی تار دیندے جیڑا نام منے بیڑی روڑ دیندے
1: کیا بات کیا بات
2: بابا ڈیرے لی پنڈ اجاڑ دائے بابا ڈیرے لی پنڈ اجاڑ دائے سیوک پر پکاری دس دینے پیوے وسکی چباوے ہڈیاں وی سیوک اونوں ہوا ہاری دس دینے
1: واہ جی واہ واہ
2: ایوے وسکی چباوے ہڈیاں وی سیوک اونوں ہوا ہاری دس دینے آ ہن گل سنیا جے ذرا
1: آن دیو جی
2: بابے بابی نے آندی کٹ کے سی
1: اچھا
2: بابے بابی لے آندی کٹ کے سی تے چیلے تکڑ نہ ناری دس دینے
1: واہ واہ واہ واہ
2: چیلے کہندے نے بابا جی ناریل ویندے ہی نہیں
1: بابے ناریل کیوں ویکھن ہاں جی
2: ایک گلو چیلے بھی تھوڑی جی زیادتی کردے جے بابے نال
1: وہ کیدان
2: پاویں بابے دے درجنا ہون بچے پاویں بابے دے درجنا ہون بچے تے اونوں چیلے برہمچاری دس دے
1: کیا بات ہے کیا واہ
2: ہمیں بابے دے درجنا ہون بچے انہوں چیلے برمچاری دس دینے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور تے وچوں چور بابا ہندے دور دے ٹول سہاونے نے کول وجیا لگیا ہور بابا
1: کیا بات کیا بات
2: ہندے دور دے ٹول سہاونے نے کول وجیا لگیا ہور بابا ادھو پھولیا ادھو پھولیا لیرا نکلنا ہے اتوں جاپدا نواں نکور بابا رکھ ساہاں دی پانڈ سنبھال بیبا ਰੱਖ ਸਾਹਾਂ ਦੀ ਪੰਡ ਸੰਭਾਲ ਵੀ ਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਇਹ ਹੈ ਜੀ ਪਖੰਡੀ ਬਾਬਿਆਂ ਦੀ
1: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ ਬਾਬਿਆਂ ਸਰਦਾਰਾਂ ਝੁਕਦੀਆਂ ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ
2: ਚਾਂਦੀ ਨਹੀਂ ਸੋਨਾ ਹੀ ਸੋਨਾ ਜੀ ਸੋਨਾ ਹੀ ਸੋਨਾ ਜੀ ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ ਉਹ ਕਹਿੰਦਾ ਮੇਰੇ ਕਮਰੇ ਚ ਸੋਨਾ
1: ਵਾਹ ਨੰਬਰ ਦੋ ਦੇ ਵੇਖੋ ਜੀ ਇਹਨਾਂ ਨੇ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਜੀ ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਜੀ ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ ਰਾਮ ਨਾਮ ਨਹੀਂ ਜਪਾਉਣ ਡੇ
2: ਹਾਂਜੀ ਹਾਂਜੀ ਹਾਂਜੀ ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ ਉਹਨੇ ਕੋਈ ਬੇਟੀ ਬਣਾਈ ਸੀ ਹਨੀ ਪ੍ਰੀਤ ਹਾਂਜੀ
1: ਪਿੱਛੇ ਜੇ ਮਸ਼ਹੂਰ ਹੋ ਅਜੇ ਵੀ ਬਾਬਾ ਮਸ਼ਹੂਰ ਹੈ
2: ਚਲੋ ਤੇ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ ਹਾਂਜੀ ਹਾਂਜੀ ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ ਜਿਹੜਾ ਪਤੀ ਸੀ ਉਹਦਾ ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਿਰਾਈ ਬਹਿਦਾ ਬਹਿਦਾ ਜਾਂਦਾ ਨਾ
1: ਅੱਛਾ
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ
1: ਅੱਛਾ ਠੀਕ ਠੀਕ ਆ ਗਈ ਜੀ ਸਮਝ ਮੈਨੂੰ
2: ਹਾਂਜੀ ਹਾਂਜੀ ਉਹ ਆਮ ਲੋਕਾਂ ਕੋਲੋਂ ਨੀ ਡਰਦੇ ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ ਫਿਰ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਉਹਨੇ ਮੇਜ਼ ਤੇ ਬਹਾਇਆ ਹੁੰਦਾ ਨਾ ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ
1: ਠੀਕ ਠੀਕ ਠੀਕ ਬਿਲਕੁਲ
2: ਹਾਂਜੀ ਤੇ ਹੋਰ ਇੱਕ ਸੁਣਾਓ ਜੀ
1: ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ ਕਿਉਂਕਿ ਮੈਨੂੰ ਕੋਈ ਮੈਸੇਜ ਆਇਆ ਮੈਂ ਉਹ ਮੈਸੇਜ ਪੜ੍ਹਨਾ ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ
2: ਲੋ ਜੀ ਹਾਂਜੀ ਮੈਂ ਸੁਣਾਉਂਦਾ ਜੀ

0: ਹਾਂ ਜੀ, ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ। ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਤਾਂ ਵੀ ਦਾ

0: ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
1: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
0: ਠੀਕ ਹੈ
1: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਉਹਦੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
0: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ, ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ, ਓਕੇ ਜੀ, ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
0: ਹਾਂਜੀ,
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
0: ਓਏ ਹੋਏ ਹੋਏ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ,
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
0: ਵਾਹ ਜੀ ਵਾਹ,
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ।
0: ਓਏ ਹੋਏ ਹੋਏ, ਭੂਤ ਬੰਗਲਾ,
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ, ਬੇਈਮਾਨੀ ਨੂੰ ਕੁਰਸੀਆਂ, ਇਮਾਨ ਦੇ ਸਿਰ ਵਿਚ ਜੂਤ।
0: ਓਏ ਹੋਏ
1: ਹੋਏ, ਓਏ ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ।
0: ਓਏ ਹੋਏ,
1: ਚੋਰੀ ਡਾਕਾ ਮਾਰਿਆ, ਇਹ ਪੁਲਿਸ ਦਾ ਕੰਮ ਹੈ। ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ, ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ।
0: ਓਏ ਹੋਏ,
1: ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ, ਮਾਲ ਦੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਛੂਤ। ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ, ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇਂ ਭੂਖ। ਸੱਚੇ ਸੁੱਚਿਆਂ ਨੂੰ ਲਾਹਨਤਾਂ ਹਰ ਬੇਈਮਾਨ ਦਾ ਸੂਤ। ਪਏ ਸੱਚੇ ਸੁੱਚਿਆਂ ਨੂੰ ਲਾਹਨਤਾਂ ਤੇ ਹਰ
0: ਬੇਈਮਾਨ ਦਾ ਸੂਤ।
1: ਖਾਲਸਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ।
0: ਓਕੇ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ ਜੀ, ਫਤਿਹ ਜੀ। ਤੇ ਲਓ ਜੀ ਦੋਸਤੋ, ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ

0: ਕਰਦੇ ਹਾਂ। ਸਾਡੇ ਉੱਥੇ ਖੈਰ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚਲ ਅੰਨੇ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਇਹ ਇੱਥੇ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ ਪੰਜਾਬ
1: ਧੰਨਵਾਦ ਜੀ
0: ਧੰਨਵਾਦ ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
1: ਹਾਂਜੀ ਮੈਂ ਸੁਣੇ ਪ੍ਰੋਗਰਾਮ
0: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ
1: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਸਾਰੇ ਤੁਸੀਂ ਪ੍ਰਵਾਜ ਰੇਡੀ ਦੇ ਸਿਵਤੇ ਸਭ ਚੜ੍ਹਦੀ ਕਲਾ
0: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
1: ਕੋਈ
0: ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
1: ਜੀ ਨਹੀਂ ਮੈਂ ਰੈਡੀ ਗੱਲ ਕਰਦੇ ਅੱਜ 12 ਤਰੀਕ ਆ
0: ਹਾਂਜੀ
1: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਜਲਿਆਂਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ
0: ਅੱਛਾ
1: ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਤੇ ਘੱਟ ਮਾਰਦੇ
0: ਆ
1: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
0: ਕਿਆ ਬਾਤ ਹੈ
1: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਹਾਂ 13 ਅਪ੍ਰੈਲ ਚਲੋ ਅੱਜ 12 ਆ
0: ਜੀ ਜੀ ਅੱਜ 12
1: ਤੇ ਉਹ ਦਿਨ ਜਿਹੜੇ ਨੇ ਹਾਂ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਹਾਂ ਜੀ
0: ਪਹਿਲੀ ਗੱਲ ਕਿ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
1: ਠੀਕ ਹੈ ਠੀਕ
0: ਉੱਥੇ ਵਾਹਵਾ 4-3 ਘੰਟੇ ਬਿਤਾਏ ਸੀ
1: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਮਹਿਸੂਸ ਹੁੰਦਾ
0: ਉਹ ਤਸਵੀਰ ਤੇ ਮਨ ਚ ਆਉਂਦੀ
1: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
0: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
1: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿਚ ਅਸੀਂ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੇ ਕਹਿ ਲਈਏ ਤੇ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦ ਦਾ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਏ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੁਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿਚ ਜਦੋਂ ਆਪਾਂ ਫਿਰਾਂਗੇ ਤੇ ਓਹਦੇ ਵਿਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਮਾਜਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਹੈ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ ਵੀ ਆ ਕਿਉਂ ਬੰਦਾ ਆ ਗਿਆ ਕੀ ਆ ਜਾ ਮੈਂ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਾਓ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ 500 ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ ਕੀਤਾ ਕਦੀ
0: ਕਦੀ ਸੋਚਦਾ ਚਾਰਾ ਸਾਹਿਬ ਗੁਰੂ ਦੇ ਬੋਲਾਂ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
1: ਬੜੀ ਬੜੀ
0: ਸ਼ੇਰ ਬਣਾ ਦਿੱਤਾ ਜਿਹੜੇ ਤੱਕਣੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ ਨੇ
1: ਬਿਲਕੁਲ
0: ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
1: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿਚ ਕਿ ਆਪਣੇ ਸਿੱਖਾਂ ਦੇ ਮਨ ਵਿਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਉਹਦੇ ਵਿਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ ਮਾਇਖਾ ਮੈਂ ਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜੋਂ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਤੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਦੋਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ ਉਹ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਹਨਾ ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵ ਆ ਬਹਾਦਰੀ ਦਾ ਜਿਹੜਾ ਨਾ ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਹੋਵੇ ਕਿੱਸਾ ਕਾਵਿ ਕਹਿ ਦਿੰਦੇ ਆ। ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਉਹਨੂੰ ਆਪਾਂ ਗੁਰਮਤਿ ਕਹਿ ਦਈਏ। ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ, ਅੱਜ ਕੱਲ ਦੀ ਕਵਿਤਾ ਲਿਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ। ਤੇ ਇਸੇ ਕਰਕੇ ਰਚਿਆ, ਜਿੱਦਾਂ ਜਿਹਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਤੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵੰਗਾਰਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
0: ਬੰਦਾ ਜੀ ਇੱਕ ਸਾਧ ਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ, ਤੇ ਉਹ ਕਿਹੜਾ ਥਾਪਾ?
1: ਬਿਲਕੁਲ ਬਿਲਕੁਲ ਜੀ ਬਿਲਕੁਲ। ਪਹਿਲੀ ਗੱਲ ਤਾਂ ਵੇਖੋ, ਸੰਨਿਆਸ ਲੈ ਚੁੱਕਾ ਦੁਨੀਆਦਾਰੀ ਤੋਂ, ਰਿਖਤ ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ, ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ, ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਸਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਕਿਤੇ, ਉਹਦੇ ਜਾ ਕੇ ਪਲੰਗ ਤੇ ਬੈਠ ਗਏ, ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦੇ ਆ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਹ ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ? ਅਸੀਂ ਤੇ ਇੱਕ ਖਾਣ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
0: ਗੱਲ ਕਰਨੀ ਅਸਰਦਾਰ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ। ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਵੀ ਅਸੀਂ ਉਹਨਾਂ ਦੀ
0: ਕੋਈ ਗੱਲ ਨਹੀਂ
1: ਮਹਾਨਤਾ ਨੂੰ ਬਿਆਨ ਕਰ ਸਕੀਏ,
0: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
1: ਹੈਲੋ,
0: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ।
1: ਜੀ ਜੀ ਭਗਤ ਸਾਹਿਬ
0: ਬੋਲੋ।
1: ਅੱਛਾ ਹੁਣ ਮੈਂ ਸਭਿਆਚਾਰ ਸਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸਭਿਆਚਾਰ ਪੱਖ, ਉਹਦੇ ਵਿੱਚ ਬਾਜਲ ਸਾਹਿਬ ਪੰਜਾਬੀ ਜਦੋਂ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
0: ਜੀ, ਮੇਰਾ ਮਨ
1: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸਭਿਆਚਾਰ ਦੀਆਂ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚ ਲਈ
0: ਜਿਸ ਤਰ੍ਹਾਂ ਦ੍ਰਿਸ਼ ਵਰਮਾ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ
1: ਬਿਲਕੁਲ। ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਾਈ ਦ੍ਰਿਸ਼ ਨੂੰ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ, ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਇਜਾਜ਼ਤ
0: ਹੋਏਗਾ। ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
1: ਜੀ ਜੀ ਜੀ। ਅੱਛਾ ਇਹ ਬਾਜਵਾ ਸਾਹਿਬ, ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਤੇ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ।
0: ਵਾਹ ਵਾਹ ਵਾਹ,
1: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਤੇ ਕੌਮ ਦਾ ਹਾਂ ਨਹੀਂ ਤੇ ਨਵੇਂ ਨਾਲ ਖੁੱਲ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ ਦੀ। ਹਾਂ ਹਾਂ, ਮਤਲਬ ਆਪਣੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ, ਉਹ ਨੌਜਵਾਨ ਪੀੜ੍ਹੀ ਜਿਹੜੀ ਬਦਲਾਉਂਦੀ ਆ
0: ਜੀ ਬਿਲਕੁਲ
1: ਜਿਹੜੇ ਉਹ। ਹੈਲੋ
0: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
1: ਹਾਂਜੀ ਠੀਕ ਹੈ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ। ਉਹ ਦੇਖਿਓ ਮਤਲਬ ਕਵਿਤਾ ਉਸ ਤਰ੍ਹਾਂ ਦੀ ਨਾਮ ਚਾਰ ਸਕਦੀ ਸੀ। ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਹੈ ਨਾ ਉਹ ਉਹਨਾਂ ਦੀ ਹੈ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ ਨੇ।
0: ਕਿਆ ਬਾਤ
1: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ।
0: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
1: ਜੀ। ਜੀ ਜੀ ਜੀ ਜੀ, ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
0: ਭਾਰ,
1: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਜੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ, ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ, ਅੱਗੇ ਵੇਖੋ ਬਾਜੋ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ, ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊ, ਗਹਿਣੇ ਲੈ ਕੇ ਦਊ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
0: ਉਦੋਂ ਸੂਟ ਵਾਸਤੇ ਤਿਆਰ ਹੋਣਾ, ਦੋ ਬਾਜ਼ਾਰ ਚ ਦੋਸਤ ਜਾਣ ਡੇ
1: ਜੀ,
0: ਕਹਿੰਦਾ ਕਿਧਰੋਂ ਆਇਆ, ਕਹਿੰਦਾ ਯਾਰ ਕੁਛ ਨੀ, ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹਾਂ ਤੇ ਇਹਦੀ ਅੱਖ ਚ ਕੱਖ ਪੈ ਗਿਆ, ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
1: ਅੱਛਾ, ਵਾਹਿਗੁਰੂ ਸਾਹਿਬ ਕਹਿੰਦੇ ਦੂਰ ਦੂਰ ਥਾਂ ਬਣ ਜਾ ਰਿਹਾ ਏ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ, ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣੇ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ, ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਮਸੀਹੇ ਰੱਬੀ ਗਹਿਣੇ ਲੈ ਕੇ ਦੇ
0: ਸਕਦੇ ਹਨ। ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ, ਜੰਜੀਰੀਆਂ ਵੇਖਦੀਆਂ,
1: ਜੀ ਜੀ ਜੀ
0: ਹਾਂ,
1: ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ, ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ, ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ ਨਾ,
0: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ, ਉਹ ਚਵਾਨੀ ਵਾਲੀਆਂ ਰੁਪਈਏ ਵਾਲੀਆਂ,
1: ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾਲ। ਅੱਛਾ ਵਾਜੋ ਸਾਹਿਬ,
0: ਜਵਾਨੀ ਦੀ ਗਾਨੀ ਸੀ ਉਹ। ਅੱਛਾ,
1: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਬਾਜੋ ਸਾਹਿਬ?
0: ਨਹੀਂ, ਬਿਲਕੁਲ ਠੀਕ, ਬਿਲਕੁਲ ਉਹਦਾ ਕੋਈ।
1: ਅੱਛਾ, ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ, ਗਜ਼ਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸਵਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ, ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚੂ ਚ ਮੇਲਾ ਵੇਖ
0: ਰਿਹਾ।
1: ਜੀ ਜੀ ਜੀ, ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ, ਸਿੰਜ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
0: ਕਿੱਡੀ ਸੋਹਣੀ, ਕਿੱਡੀ
1: ਖੂਬਸੂਰਤ, ਕਿੰਨੀ ਖੂਬਸੂਰਤ ਆ। ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ, ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ। ਕਿਸੇ ਨੇ ਕਿਸੇ ਸਟੇਜ ਤੇ, ਪ੍ਰਾਇਮਰੀ ਲੈਵਲ ਤੇ, ਮਿਡਲ ਲੈਵਲ ਤੇ, ਸੈਕੰਡਰੀ ਲੈਵਲ ਤੇ,
0: ਖੈਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਪੰਜਵੀਂ ਚੌਥੀ ਚ, ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ।
1: ਹਾਂਜੀ ਹਾਂਜੀ, ਉਹ ਗਰੀਬ ਕਿਸਾਨ, ਗਰੀਬ ਕਿਸਾਨ। ਹਾਂਜੀ ਹਾਂਜੀ, ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ, ਮਤਲਬ ਆਪਣੇ ਐਸੇ ਸੀਜ਼ਨ ਚ ਪੜਾਂਗੇ।
0: ਠੀਕ ਹੈ ਜੀ।
1: ਤੇ ਉਹ ਵੀ ਬੜੀ, ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ, ਗਰੀਬ ਕਿਸਾਨ ਜੀ ਜੀ। ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ ਕਰਦੀਆਂ,
0: ਅਸਲੀਅਤ ਵਿੱਚ ਜੋ ਵਾਪਰ
1: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ, ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ। ਲੇਕਿਨ ਉਸ ਵੇਲੇ ਜਿਹੜੀ ਸਦਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ, ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ
0: ਮਾਣਨਗੇ।
1: ਹੋ ਸਕਦਾ ਸੀ ਚੱਲ ਸੀ
0: ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਕਵਿਤਾ ਲਿਖਣ ਦੀ ਕੋਸ਼ਿਸ਼ ਹੁੰਦੀ ਹੈ ਜਾਣ ਬੁੱਝ ਕੇ, ਮੈਂ ਔਖੇ ਸ਼ਬਦ ਡਿਕਸ਼ਨਰੀ ਤੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ। ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਚ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿੱਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ, ਪਰ ਇਹਦੇ ਵਿੱਚ ਮਿੱਟੀ ਘੋਲੀ ਹੋਏ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ।
1: ਬਿਲਕੁਲ ਜੀ ਬਿਲਕੁਲ,
0: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿੱਚ ਪਾਣੀ ਚ ਮਿੱਟੀ ਘੋਲ ਗਏ,
1: ਮਿੱਟੀ ਦੇ ਨਾਲ ਕਾਂਜੀ ਵੀ ਘੋਲਦੇ,
0: ਕਾਂਜੀ ਵੀ
1: ਘੋਲਦੇ।
0: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ।
1: ਜੀ ਜੀ ਜੀ ਜੀ, ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ, ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ, ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਵੱਖਰਾ ਵਿਸ਼ਾ ਐਵੇਂ, ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
0: ਕਿਸੇ ਦਾ ਹੋਰ ਹੋ ਸਕਦਾ ਰੱਖਣ ਦੀ
1: ਬਿਲਕੁਲ ਜੀ ਸਭ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਜਿੱਦਾਂ ਉਹ ਬੱਦਲ ਵਰਦੇ ਨੀ ਗੇ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
0: ਪਰ ਮੈਨੂੰ ਉਮੀਦ ਹੈ ਹੋ ਜਾਏਗਾ, ਉਮੀਦ ਹੈ।
1: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ। ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
0: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ, ਇਹਨਾਂ ਨੇ ਸੁੱਟਿਆ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਦੇ ਬੱਚਿਆਂ ਦੀਆਂ ਲੈਣੀਆਂ ਨੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
1: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਵੀ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਣੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ, ਤੁਸੀਂ ਬੇਸ਼ਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿੱਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ, ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ। ਉਹ ਕੋਈ ਰਾਤੋ ਰਾਤ ਨਹੀਂ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ, ਉਹ ਪਲਾਂ ਦੇ ਵਿੱਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਕੁਜਲ ਜਾਂਦਾ ਆ। ਇਹ ਉਜਾੜਾ ਜਿਹੜਾ ਨਾ, ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਨੇ। ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨੀ ਹੁੰਦੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਵੀ ਲੁੱਟ ਲੋ ਇਹਨਾਂ ਵੀ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ, ਕੁਦਰਤੀ ਸਾਧਨਾਂ ਦਾ ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ। ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
0: ਲੜਾਈ ਲੁੱਟਦੀ ਆ ਜੀ
1: ਜੀ ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ। ਤੇ ਇਹ ਵੀ ਬੰਦ ਹੋਣਾ ਚਾਹੀਦੀ, ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਹਾਂ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ। ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਬੀ ਅਮਨ ਦੀ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
0: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੈ? ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਦਾ, ਬੜਾ ਹੀ ਖੂਬਸੂਰਤ ਸੀ
1: ਜੀ ਜੀ ਜੀ।
0: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਵੇਂ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ ਸਾਫ਼ ਕਰਦੇ ਰਹਿੰਦੇ ਨੇ।
1: ਬਿਲਕੁਲ ਬਿਲਕੁਲ ਠੀਕ ਹੈ ਠੀਕ ਠੀਕ ਹੈ,
0: ਕਿਆ ਬਾਤ।
1: ਹਾਂਜੀ ਹਾਂਜੀ ਹਾਂਜੀ। ਇੱਕ ਫੋਟੋ, ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
0: ਜੀ।
1: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ? ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਤੇ ਫਿਰ ਸਿਲੈਕਟ ਹੋਇਆ, ਹੈ ਨਾ। ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ, ਤੇ ਉਹਦੇ ਉੱਤੇ ਅਨਪੜ ਜਿਹੜੀ ਆ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ, ਉਹ ਉੱਤੇ ਖਲੋਤੀ ਹੋਈ ਆ। ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਹੈ, ਤੇ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀ ਥੱਲੇ ਕਿਤੇ ਕਿਸ ਕਰਨਾ ਜਾਂਦਾ ਤੇ ਉਹ ਅਫਸਰ ਨੇ ਫੜੀ ਹੋਈ ਹੈ, ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
0: ਜੀ। ਬੜਾ ਤਰਸ ਹੁੰਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਓਸ਼ੋ ਜੀ ਹੁੰਦੀਆਂ
1: ਵੀ ਨੇ।
0: ਮੈਂ ਸੁਣ ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
1: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ ਉਹਨਾਂ ਨੇ ਨਾ ਬਾਜਵਾ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨ ਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੇ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ। ਔਰ ਉਹਦੇ ਤਰਕ ਦੀ
0: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
1: ਜੀ ਜੀ,
0: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ।
1: ਠੀਕ ਠੀਕ ਠੀਕ
0: ਆਪਣੇ ਸਟੂਡੈਂਟ ਵੇਲੇ ਹੀ ਇੰਨੀਆਂ ਕਿਤਾਬਾਂ ਪੜ੍ਹ ਛੱਡੀਆਂ। ਖੈਰਾ ਜੀ ਤੁਹਾਡੀ ਗੱਲਬਾਤ ਬਹੁਤ ਇੰਟਰਸਟਿੰਗ ਹੈ, ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ। ਹਾਂ, ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਾਂ ਤੇ
1: ਧੰਨਵਾਦ ਜੀ,
0: ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
1: ਜਰੂਰ ਜੀ ਮਹਾਰਾਜ, ਡੀਕਦੇ
0: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੇ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
1: ਨਹੀਂ, ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ, ਕੋਈ ਸ਼ਾਇਰ ਜਿਹੜੀ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ।
0: ਜੇ ਫਿਰ ਮਨ ਦੀ ਗੱਲ ਹੈ, ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਹੈ ਐਸੇ ਧੰਦੇ ਨੂੰ
1: ਜੀ,
0: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ, ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ।
1: ਬਿਲਕੁਲ ਬਿਲਕੁਲ,
0: ਮਿੱਠੇ ਬੋਲ ਬੋਲਣੇ
1: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ, ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ ਦਰਜੇ।
0: ਧੰਨਵਾਦ ਜੀ ਤੁਹਾਡੀ,
1: ਤੁਹਾਡਾ ਵੀ ਜੀ, ਤੁਹਾਡਾ ਵੀ ਧੰਨਵਾਦ। ਧੰਨਵਾਦ,
0: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ। ਹਾਂ ਇਹ ਆ ਲਓ ਜੀ, ਹਾਂ 16:42 ਜੀ, ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ, ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ। ਰਾਧਨਾ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਵੈਲਕਮ ਸਰ।
0: ਹਾਏ ਅੱਲਾ, ਤੁਸੀਂ ਕਿੱਥੇ ਰਹੇ ਇੰਨੀ ਦੇਰ, ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ।
2: ਹਾਏ ਅੱਲਾ, ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ।
0: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ, ਮੈਂ ਬਈ ਚਲੋ
2: ਤੰਦਰੁਸਤੀ
0: ਹੋਣੀ ਚਾਹੀਦੀ ਆ ਬੰਦਾ, ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ।
2: ਥੋੜੀ ਜਿਹੀ ਢਿੱਲੀ ਸੀ, ਹਾਂਜੀ ਸਰ।
0: ਹੁਣ ਹੁਣ ਤੇ ਤੁਹਾਡੀ ਆਵਾਜ਼,
2: ਹਾਂਜੀ ਬਿਲਕੁਲ
0: ਟੱਲੀ ਨੂੰ ਖੜਕਾ।
2: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ।
0: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀ ਚੱਕਰ?
2: ਨਹੀਂ, ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਗਾਣ ਵਾਸਤੇ। ਹਾਂਜੀ
0: ਚਲੋ ਸੁਣਾ, ਸੋਹਣੀ ਦਿੱਲੀ ਦਾ ਕੀ ਹਾਲ ਚਾਲ?
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ, ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ। ਔਰ ਮੈਂ ਆਪਦੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਤੇ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ, ਮੇਰਾ ਬਾਜਵਾ ਵੇਟ ਕਰਨਗੇ। ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਵਾਲੇਕੁਮ
0: ਜੀ। ਉਹਨਾਂ ਸਾਰਿਆਂ ਵੱਲੋਂ ਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
2: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
0: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ
2: ਜੀ
0: ਦੇਖੋ ਜੋ ਇਸ ਦੁਨੀਆ ਤੇ ਆਇਆ ਉਹਨਾਂ ਨੇ
2: ਜੀ ਬਿਲਕੁਲ
0: ਦਿਨ ਤੇ ਜਾਣਾ ਹੀ ਹੈ। ਅਗਰ
2: ਜਾਣਾ
0: ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
2: ਬਿਲਕੁਲ ਸਰ, ਕੋਈ ਸ਼ੱਕ
0: ਨਹੀਂ। ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500
2: ਬੰਦੇ,
0: ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਹਿੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਰਦ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
2: ਬਿਲਕੁਲ ਜਿੰਦਾ ਜਾਦੂ ਹੈ।
0: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜਾਏ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਈਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
2: ਹਾਂਜੀ ਬਿਲਕੁਲ,
0: ਹੈ ਨਾ,
2: ਜੀ ਬਿਲਕੁਲ।
0: ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ,
2: ਜੀ ਬਿਲਕੁਲ,
0: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
2: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ ਕੁਦਰਤ ਦਾ ਦਿੱਤਾ ਹੋਇਆ
0: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ। ਤੇ ਚਲੋ ਉਸ ਤੋਹਫੇ ਦੇ ਜਰਾ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਖੋਲੋ
2: ਸਾਡੇ
0: ਸੁਣਨ ਵਾਲਿਆਂ
2: ਜੀ ਜੀ। ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ,
0: ਕੋਈ ਗੱਲ
2: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
0: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋਵੋਗੇ।
2: ਛੋਟੇ ਮੋਟੇ ਹੈ ਸੀ ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
0: ਮੈਂ ਥੋੜੀ ਜਿਹੀ ਇੱਕ ਵਾਰੀ ਕਾਲ ਵੀ ਕੀਤੀ ਸੀ।
2: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰਜ਼ ਹੈ ਇਸ ਤੋਂ ਪਹਿਲੇ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
0: क्या बहुत खूब, बहुत खूब, क्या बात है, दोबारा बोलो।
2: जहर
0: दोबारा
2: जी, ख्वाहिशों का काफिला भी बड़ा अजीब है, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
0: वाह, यहां रास्ता ना हो, वाह
2: जी। जहर का भी अपना हिसाब है, जहर का भी अपना हिसाब है, मरने के लिए थोड़ा सा और जीने के लिए बहुत सारा पीना पड़ता है।
0: वाह, पर बहुत किन्ने लिखे है?
2: ए हैगे ने साडे सत्कार योग गुलजार साहब।
0: ਅੱਛਾ ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
2: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤਾਂ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ, ਜਿਤਨੀ ਮੁਹੱਬਤ ਮਿਲੀ
0: ਸਾਰੀ ਬਾਂਟ ਦੀ,
2: ਸਾਰੀ ਬਾਂਟ ਦੀ ਦੁਨੀਆਂ ਵਾਲੋਂ ਕੋ।
0: ਵਾਹ,
2: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆਂ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
0: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
2: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ।
0: ਦਰਦ
2: ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
0: ਜੀ, ਥੈਂਕ ਯੂ।
2: ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ, ਜਿਸ ਕੋ ਰੰਜੋ ਅਲਮ ਨਾ ਰਾਸ ਆਏ ਉਹ ਬੜਾ ਬਦ ਨਸੀਬ ਹੋਤਾ ਹੈ।
0: ਵਾਹ ਵਾਹ ਵਾਹ ਵਾਹ, ਬਹੁਤ ਵਧੀਆ।
2: ਇੱਕ ਲਾਈਨ ਮੈਂ ਹੋਰ ਆਪ ਜੀ ਦੀ ਨਜ਼ਰ ਕਰ ਰਹੀ ਹਾਂ, ਛੋਟੀ ਜਿਹੀ ਗੱਲ ਹੈ। ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਮੇਰੀ ਆਮ ਸੀ ਜ਼ਿੰਦਗੀ ਮੇਂ ਬਹੁਤ ਖਾਸ ਹੋ ਤੁਮ। ਤੇ ਮੈਂ ਹੁਣ ਆਸ਼ਾ ਜੀ ਦੀ ਗਾਏ ਹੋਏ ਉਦਾਂ ਤਾਂ ਹਜ਼ਾਰਾਂ ਹੀ ਗੀਤ ਨੇ ਜੀ,
0: ਉਹਨਾਂ ਚੋਂ ਇੱਕ ਅਸੀਂ ਅਰਦਾਸ ਕਰਦੇ ਹਾਂ ਜੀ, ਆਸ਼ਾ ਜੀ ਹੁਣਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਚੜਾ
2: ਜੀ। ਬਿਲਕੁਲ ਬਿਲਕੁਲ
0: ਜੀ, ਬੋਲੋ।
2: ਔਰ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਸਤਿਗੁਰੂ ਮਹਾਰਾਜ,
0: ਸਦਮਾ ਬਰਦਾਸ਼ਤ ਕਰਨ ਦਾ ਬਲ ਬਖਸ਼
2: ਕਰਨ ਦਾ ਜੀ। ਉਹਨਾਂ ਦੇ ਬ੍ਰਦਰ ਵੀ ਇੱਕੋ ਹੀ ਨੇ ਨਾ, ਹਿਰਦੈਨਾਥ ਮੰਗੇਸ਼ਕਰ ਜੀ, ਉਹ ਵੀ ਕਾਫੀ ਇਸ ਟਾਈਮ ਬਜ਼ੁਰਗ ਹੋਏ ਹੋਏ ਨੇ, ਹਾਲਾਂਕਿ ਉਹ ਕੰਪੋਜੀਸ਼ਨਾਂ ਵਗੈਰਾ ਕਰਦੇ ਨੇ, ਹਾਰਮੋਨੀਅਮ ਤੇ ਬਹਿੰਦੇ ਆ
0: ਜੀ ਜੀ
2: ਕਾਫੀ।
0: ਇਹਨਾਂ ਨੇ ਸ਼ਾਦੀ ਕੀਤੀ ਸੀ ਕਿ ਨਹੀਂ
2: ਇਹਨਾਂ ਦੇ ਬ੍ਰਦਰ ਨੇ?
0: ਨਹੀਂ,
2: ਆਸ਼ਾ ਭੋਸਲੇ ਜੀ ਨੇ
0: ਜੀ।
2: ਆਸ਼ਾ ਭੋਸਲੇ ਜੀ ਨੇ ਤਾਂ ਭੋਸਲੇ ਸਾਹਿਬ ਸੀਗੇ, ਉਹਨਾਂ ਨਾਲ ਲਵ ਮੈਰਿਜ ਕਰ ਲਈ ਸੀ ਨਾ।
0: ਅੱਛਾ, ਠੀਕ,
2: ਘਰ ਤੋਂ ਆਪਣੇ ਆਪਣੇ ਫੈਮਿਲੀ ਤੋਂ ਖਿਲਾਫ ਤੇ ਇਹਨਾਂ ਦੇ ਸਾਰੇ ਫਿਰ ਖਿਲਾਫ ਹੋ ਗਏ ਸੀ।
0: ਜਵਾਨੀ ਚ ਹੋ ਜਾਂਦਾ ਜੀ ਬੜਾ ਕੁਛ।
2: ਹਾਂਜੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨਾਂ ਦੇ ਤਸੀਹੇ ਬੜੇ ਭੁਗਤੇ, ਬੱਚੇ ਹੋਣ ਤੋਂ ਬਾਅਦ ਉਹ ਸ਼ਰਾਬ ਸ਼ਰੂਬ ਪੀਂਦੇ ਸੀ, ਮਾਰਦੇ ਪਿੱਟਦੇ ਸੀ।
0: ਅੱਛਾ,
2: ਤੋ ਉਹ ਫਿਰ ਇਹਨਾਂ ਨੇ ਉਹਨਾਂ ਨੂੰ ਫਿਰ ਡਾਇਵੋਰਸ ਦੇ ਦਿੱਤਾ ਸੀ।
0: ਇਹਨਾਂ ਦੇ ਬੱਚੇ ਹੈਗੇ ਨੇ?
2: ਇਹਨਾਂ ਦੇ ਬੱਚੇ ਹਾਂਜੀ ਹੈਗੇ, ਇੱਕ ਬੇਟਾ ਇੱਕ ਬੜੀ ਬੇਟੀ ਹੈ, ਤੇ ਬਾਕੀ ਪੋਤੇ ਪਾਤੇ ਨੇ, ਹੁਣ ਪੋਤੀ ਵੀ ਇਹਨਾਂ ਦੀ ਗਾ ਰਹੀ।
0: ਅੱਛਾ, ਜਿਹੜੀਆਂ ਪ੍ਰਮੁੱਖ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਜਿਹੜੀਆਂ, ਅਕਸਰ ਇਹਨਾਂ ਦੀ ਪ੍ਰਾਈਵੇਟ ਲਾਈਫ ਇੰਨੀ ਮਾੜੀ ਕਿਉਂ ਹੁੰਦੀ ਹੈ? ਤਕਰੀਬਨ 80%।
2: ਮਾਧਵ ਸਰ, ਸੱਚ ਸੱਚ ਗੱਲ ਤਾਂ ਇਹ ਵਾ ਕਿ ਮੈਂ ਆਪਣੇ ਜੀਵਨ ਤੋਂ ਜੋ ਦੇਖਿਆ ਪ੍ਰਤੱਖ ਔਰ ਜੋ ਮਹਿਸੂਸ ਕੀਤਾ ਉਹ ਮੈਂ ਅਰਜ਼ ਕਰ ਰਹੀ ਹਾਂ।
0: ਤੁਸੀਂ ਤਾਂ ਬੜੇ ਨੇੜੇ ਰਹੇ ਹੋ ਇਹਨਾਂ ਲੋਕਾਂ ਦੇ।
2: ਜੀ ਜੀ, ਮੈਂ ਇਹਨਾਂ ਦੀ ਡਬਿੰਗ ਵੀ ਕਈ ਗਾਈਆਂ ਬਹੁਤ ਸਾਲ ਪਹਿਲਾਂ, ਉਦੋਂ ਮੈਂ ਛੋਟੀ ਸੀ ਤੇ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਬਈ ਉਸ ਲੜਕੀ ਕੋ ਬੁਲਾ ਲੋ, ਉਦੋਂ ਡਬਿੰਗ ਵੀ ਇਹਨਾਂ ਦੀਆਂ ਬਹੁਤ ਗਾਈਆਂ। ਡਬਿੰਗ ਇਹ ਹੁੰਦੀ ਆ ਕਿ ਜਿੱਦਾਂ ਮਿਊਜ਼ਿਕ ਡਾਇਰੈਕਟਰ ਨੇ ਕੋਈ ਤਰਜ਼ ਬਣਾਈ ਔਰ ਸਿੰਗਰ ਉੱਥੇ ਅਵੇਲੇਬਲ ਨਹੀਂ ਹੈ, ਤਾਂ ਉਹ ਕਿਸੇ ਵੀ ਸੁਰੀਲੇ ਬੰਦੇ ਤੋਂ, ਕੁੜੀ ਤੋਂ ਜਾਂ ਮੁੰਡੇ ਤੋਂ ਗਵਾ ਕੇ ਉਹ ਤਰਜ਼ ਰੱਖ ਲੈਂਦੇ ਨੇ। ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ਼
0: ਵਾ,
2: ਇਹ ਗਾਣਾ ਤੇ ਬੋਲ ਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ, ਉਹ ਸਾਰਾ ਕੁਝ ਉਹਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ, ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਗਾਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ।
0: ਜੀ ਮੈਂ ਸਮਝ ਗਿਆ, ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ, ਮਰੁੰਡਾ ਲੈ ਕੇ?
2: ਨਹੀਂ ਮਰੁੰਡਾ ਕੋਈ ਨੀ, ਮੈਨੂੰ ਪੈਸੇ ਮਿਲਦੇ ਸੀ ਜੀ।
0: ਮੈਂ ਸੁਰਿੰਦਰ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ।
2: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜਰੂਰ ਲੈਂਦੀ।
0: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਨਾਥ ਨਾ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ, ਜਿਹਦੀ ਦੁਕਾਨ ਸੀ, ਉਹ ਛੋਲੇ ਚਾਪਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ। ਮੈਂ ਤੁਹਾਨੂੰ ਕੀ ਦੱਸਾਂ, ਉਦੋਂ ਆਨਾ ਤਰਲਾ ਮਿਲਦਾ ਹੁੰਦਾ ਸੀ ਸਾਨੂੰ ਤੇ ਟਗੇ ਨੀ ਅਸੀਂ ਗੱਚਕ ਲੈਂਦੇ ਹੁੰਦੇ ਸੀ। ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ। ਹਾਂਜੀ, ਟਗੇ ਦੀ ਗੱਚਕ ਲੈਣੀ ਦੋ ਤਿੰਨਾਂ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ
2: ਥੋੜੀ ਵੰਡਣੀ, ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ।
0: ਹਾਂਜੀ, ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ। ਹਾਂਜੀ, ਕਿਸੇ ਨੇ ਮੁਰੰਡਾ ਲੈ ਲਿਆ, ਕਿਸੇ ਨੇ ਗੱਚਕ ਲੈ ਲਈ, ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ, ਕੰਧ ਦੇ ਉੱਤੇ
2: ਕੰਧ ਉੱਤੇ। ਹਾਂਜੀ,
0: ਲੰਮੀ ਸਾਰੀ ਕੰਧ ਸੀ, ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ, ਸਾਰੇ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ।
2: ਹਾਂਜੀ ਹਾਂਜੀ,
0: ਕਿਉਂ ਵੀ ਦਿਨ ਕਿੱਡੇ
2: ਜੀ, ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਪੇਟੀ।
0: ਅੱਛਾ, ਸਵਾਦ ਵੀ ਬੜਾ ਆਉਂਦਾ ਕਿ ਬਹੁਤ ਸਵਾਦ,
2: ਉਹ ਸਵਾਦ ਹੀ ਵੱਖਰਾ ਹੈ ਸਰ।
0: ਗੁੜ ਤੇ
2: ਐਤਕੀ ਤੁਸੀਂ ਆਉਂਗੇ ਨਾ, ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ।
0: ਠੀਕ ਹੈ, ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ। ਠੀਕ
2: ਹੈ, ਆਪਾਂ ਦੋਏ ਹੋਵਾਂਗੇ ਫਿਰ, ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਬਸ
0: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ।
2: ਨਹੀਂ, ਧੱਕਾ ਨਹੀਂ ਦੇਊਗਾ, ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ।
0: ਮੂੰਗਫਲੀ ਦੇ ਦੇਂਗੇ ਵੀ ਲੈ ਤੂੰ ਵੀ ਖਾ, ਇਹ ਕਿਹੜੀ ਗੱਲ ਹੈ।
2: ਤੇ ਮੈਂ ਬਸ ਜ਼ਿਆਦਾ ਨਹੀਂ ਸੁਣਾਵਾਂਗੀ, ਸਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ, ਮੇਰੇ ਸਨਮ।
0: ਅੱਛਾ, ਮੇਰੇ ਸਨਮ।
2: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ, ਮੇਰੇ ਸਨਮ ਫਿਲਮ ਦਾ ਨਾਂ ਹੈ, ਤੁਸੀਂ ਦੇਖਿਓ।
0: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ, ਬੜੀ ਪੁਰਾਣੀ ਪਿਕਚਰ ਹੈ ਨਾ
2: ਜੀ, ਬਹੁਤ ਪੁਰਾਣੀ।
0: ਬਸ ਬਸ, ਸਕੂਲ ਚ ਸੀ ਸਾਡਾ, NCC ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ।
2: ਹਾਂ ਹਾਂ ਹਾਂ।

0: ਰਾਜਨਾ ਜੀ, ਤੁਸੀਂ ਖੂਬਸੂਰਤ ਆਵਾਜ਼ ਦੇ ਮਾਲਕ, ਵੰਡਰਫੁਲ, ਬਹੁਤ ਸੋਹਣਾ ਲੁੰਡੇ ਹੋ। ਸੁਣਾਓ ਇੱਕ ਅੱਧਾ ਗੀਤ ਹੋਰ ਸੁਣਾਓ।
1: ਆਗੇ

0: ਜੀ ਵਾਹ
1: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
0: ਰਾਧਿਆ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
1: ਲਕਸ਼ਮੀ ਛਾਇਆ
0: ਨਹੀਂ, ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਸੀ ਡਾਂਸ ਹੁੰਦੀ,
1: ਅੱਛਾ ਅੱਛਾ ਹੈਲਨ,
0: ਹੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ
1: ਜਿਹੇ,
0: ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
1: ਜੀ। ਬਿਲਕੁਲ ਬਿਲਕੁਲ,
0: ਪਤਾ ਨੀ ਜਿਹੜਾ
1: ਕੈਬਰੇ
0: ਦੇ ਉਹ ਬਹੁਤ ਖੂਬਸੂਰਤ ਲੱਗੀ ਆਵਾਜ਼।

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਲੈ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਮੀ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲਣਾ ਜਾਏ
0: ਆਵਾਜ਼ ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ, ਕਿਹੜੀ ਗੱਲ ਹੈ। ਮੈਂ ਤੁਹਾਡੇ ਨਾਲ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ ਤੇ
1: ਆਪ ਸਭ ਨੂੰ ਮੇਰੀ ਮੇਰੇ ਵੱਲੋਂ ਇਹ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀਆਂ।

ਔਰ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

आपको प्रभात रेडियो रेडियो स्टेशन एक्सपोज योर सेल्फ ऑन यू सी दिस वंडरफुल वर्ल्ड विद योर ओन वॉचिंग आई एंड वी आर ऑल इन फॉर कॉल अवे। बिल्कुल दोस्तों, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਵਿਸਾਖੀ ਤੇ ਗੱਲਬਾਤ ਕਰਾਂਗਾ ਤੇ ਦੂਸਰੇ ਆਵਰ ਵਿੱਚ ਸਾਡੇ ਸੂਬਾ ਸਿੰਘ ਜੀ ਖਹਿਰਾ ਸਾਹਿਬ ਨੇ ਗੀਤਾਂ ਦੇ ਬੇਤਾਜ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਹੁਣਾਂ ਤੇ ਗੱਲਬਾਤ ਕਰਨਗੇ। ਵੰਡਰਫੁਲ ਸ਼ਾਇਰ, ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ, ਧਨੀ ਰਾਮ ਚਾਤ੍ਰਿਕ ਜਿਸ ਤਰ੍ਹਾਂ, ਉਹ ਵੀ ਇਹਨਾਂ ਵਰਗੇ ਹੀ ਸਨ। ਆਮ ਜੱਟਾਂ ਦੇ, ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ, ਕੁਦਰਤ ਦੇ ਬਹੁਤ ਨੇੜੇ, ਮਨੁੱਖਤਾ ਦੇ ਬਹੁਤ ਨੇੜੇ, ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ। ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ, ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ। ਪਤਾ ਨਹੀਂ ਕਿੰਨੇ ਕੁ ਗਾਣੇ, ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ, ਕਿੰਨੇ ਇਨਾਮ ਮਿਲੇ ਇਹਨਾਂ ਨੂੰ। ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ। ਉਸ ਵਕਤ ਬਾਦਲ ਸਾਹਿਬ ਹੁਣਾਂ ਦਾ ਰਾਜ ਭਾਗ ਸੀ। ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ, ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੁਛ ਹੀ ਮਦਦ ਕਰੋ। ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਮਦਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ। ਦੋਸਤੋ, ਆਜ ਸੁਹਿਰਦ ਲੋਕਾਂ ਦਾ ਸਮਾਜ ਦੇ, ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ, ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ, ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ। ਐਨੀ ਹਾਓ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ ਰੇਡੀਓ.com। ਹਾਂਜੀ, ਵੀ ਆਰ ਓਨਲੀ ਫੋਨ ਕਾਲ, ਵੀ ਰਿਸਪੈਕਟ ਯੂ ਐਂਡ ਯੋਰ ਵਿਊਰਸ। ਦੋਸਤੋ, ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਸੱਜਣੋ, ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ। ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ। ਆਓ, ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ। ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ, ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਨੂੰ ਅਮਰੀਕਾ ਚ, ਜਰਮਨੀ ਚ, ਇੰਡੀਆ ਚ, ਜਿੱਥੇ ਤੁਹਾਡਾ ਦਿਲ ਕਰਦਾ, ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ, ਕਾਲ ਕਰੋ। ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ, ਸਗੋਂ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ। ਪਰ ਤੁਹਾਡੀ ਗੱਲਬਾਤ ਨਿਰਪੱਖ, ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ। ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬੇਗੈਰਤ ਮਨਾਂ ਵਿੱਚ ਅਣਖਣਾ ਯਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਯਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ। ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ। ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ।
ਉਹ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ। ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆ ਦੇ ਭਲੇ ਦੀ ਅਰਦਾਸ। ਤੇ ਸੱਜਣੋ ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪ੍ਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ ਦੋਸਤੋ, ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ। ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਏ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਂਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਹੋਣਾ ਦਾ। ਹਾਂਜੀ, ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਆਬਜੈਕਟ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ। ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ
ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਲ ਕਰਾਂਗਾ। ਤੇ ਆ ਲਓ ਜੀ ਤੁਹਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਇਕਬਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ, ਪਰ ਕਿਆ ਬਾਤ ਹੈ, ਕਿਆ ਬਾਤ ਹੈ।

Dan tentu

ਦੋਸਤੋ ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ ਕਿਆ ਬਾਤਾਂ ਨੇ ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ ਕਿਆ ਡਾਇਲੋਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ TB18 ਕਣਕ ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਰਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਹੈ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-20 ਕਰਕੇ 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਨੀ ਹੋਰ ਕੀ ਕਰਨਾ ਹੁੰਦਾ ਹੈ। ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਤੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯੈਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕੈਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਲ ਜਾਂ ਅੱਠਵੀਂ ਦੇ ਵਿੱਚ ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰਿਆਂ ਨੇ ਸਾਲ ਚ ਦੋ ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ ਇੱਕ ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾਂ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਏ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਓਏ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਉਹ ਦਿਨ ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ ਦੋ ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿੱਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਤੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਇੱਕ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧਰ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੰਦਾ ਤੇ ਬੜੇ ਨਾਲ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਨੀ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ, ਤੇ ਅਸੀਂ ਆਪਣੇ ਯਾਰਾਂ ਨੂੰ ਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਆ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਖੜਿਆ ਹੁੰਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਗਿਆ। ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਿਨਾਰਾ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਆਉਂਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਵਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ, ਸਾਰੇ ਪਿੰਡ ਵਾਲੇ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਟ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ, ਨਲਕੇ ਲਾਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਘਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ। ਉਹ ਰਿਵਾਜ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਭਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਰ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ, ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ, ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫੜਾ 20 ਭਰੀਆਂ ਡਾਉਂਦਾ ਹੁੰਦਾ ਸੀ, ਹੈ, ਤੇ ਫੇਰ ਉੱਤੋਂ 40-50 ਗਰਾਡ ਗਰਮੀ, ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸਹੁੰ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45-50 ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਂਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈਂ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਵੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ। ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ। ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ, ਉੱਥੇ ਵੀ ਬੜੀ ਉਹਦੇ ਸਾਹਮਣੇ ਉੱਪਰਾਂ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਢੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈ। ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ ਦੇ ਫੁਕਰਿਆਂ ਵਾਂਗੂ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ, ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ 'ਚ ਖੂਨ ਫੜ ਕੇ ਨਾ, ਤੇ ਹੇਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ। ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ, ਉਹ ਕੁਛ ਬਿਆਨ ਕਰ ਰਿਹਾ। ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਕ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ, ਹੁੰਦਾ ਪਿੱਤਲ ਦਾ ਇਹ। ਤੇ ਹੱਥ 'ਚ ਖੁੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈਲ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ ਹੈ। ਹਾਂਜੀ, ਜਿਹੜੇ ਕਹਿੰਦੇ ਘਲਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਅਥੋਰ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ, ਨਿੱਕੇ ਨਿੱਕੇ ਨਿੱਕੇ ਨਿੱਕੇ। ਹਾਂਜੀ ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਵਿੱਚ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟਦੀ। ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਚੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਤਨਾ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹ ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਸਾਹਿਬ, ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ।
ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ ਹੈ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3-3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੋੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਧਕ ਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3-3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੋੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ

ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ ਛੈਣੀਆਂ, ਸੰਨੀਆਂ ਥੌੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਆਏ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਆਏ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਘਨੱਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋੜਨ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫਿਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਤਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ ਬੋਤਾ ਸਿੰਘ। ਹਾਂਜੀ ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੇ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਦਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸੀਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਤੇ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਿਹੜਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਹੋਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

0: ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ। ਫਿਰ ਜਾ ਕੇ ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ, ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਔਰ ਤੁਸੀਂ ਵੀ ਜਾਤ ਪਾਤ ਤਿਆਗੀ ਹੈ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨੀ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ, ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ, ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਪਾਏ। ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ, ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਰ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ। ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਰ, ਬਹੁਤ ਵਧੀਆ। ਫੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਤਾਂ ਤੁਸੀਂ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ। ਮਿਹਰਬਾਨੀ, ਥੈਂਕ ਯੂ, ਥੈਂਕ ਯੂ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਵੀ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੋਂ, ਤੁਸੀਂ ਵੀ ਇਹ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ ਨੋਟ,
1: ਪਰ ਜੇ ਅਮਲਾਂ ਵਾਲੇ ਪਾਸੋਂ ਜਿਹੜੇ ਆ ਨਾ ਅਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਦੇਖੋ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ,
0: ਪਾਉਟ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਆ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਾਡੇ ਅੱਗੇ ਪਹਿਚਾਣ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ ਗੱਲ ਏਦਾਂ ਹੋਈ ਸੀਗੀ ਵੀ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਨੇ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਰਾਈ,
0: ਤੇ
1: ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਨਾ ਤੁਸੀਂ ਇਹਨਾਂ ਨੂੰ ਭੇਜ ਦਿਓ, ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਚਾਹੀਦੀਆਂ, ਇਹ ਤੁਸੀਂ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨਹੀਂ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੋਰ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨਹੀਂ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਤੇ ਇਸ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨਹੀਂ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾਇਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਤੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਆ ਜੀ ਮੁਸੀਬਤ ਦੇ ਵਿਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦੇਣੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੀ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਯਾ ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਿਤੇ ਅੱਜ ਅਸੀਂ ਇਹੋ ਜਿਹੇ ਸਿੱਖ ਹੋਗੇ ਸਾਡੇ ਪੈਰ ਥੱਲੇ ਕਿਤੇ ਬਟੇਰਾ ਆ ਜਾਂਦੇ, ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਆ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੇ ਵਰਗਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ, 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ, ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹੈਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ, ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹੈਨਾ ਸੂਰਮੇ ਦਾਰਸ਼ਨਿਕ ਸੀ ਹੈਨਾ।
0: ਵੇਖੋ ਜੀ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ ਦਿਨ ਸੁਨਾਹ ਵੀ ਆ ਜਾਣਾ ਵੀ ਜਿਹੜੇ ਛੋਟੇ ਹਨ ਉਹ ਵੀ ਨਹੀਂ ਰਹੇ ਹੈਗੇ। ਹਾਂਜੀ ਕਿੱਡੀ ਵੱਡੀ ਗੱਲ ਹੈ, ਦੋ ਪੁੱਤਰਾਂ ਨੂੰ ਤੇ ਅੱਖੀਂ ਵੇਖਿਆ। ਮਿਊਟ ਕੀ ਗੱਲ ਹੈ ਤੁਹਾਂ ਮਿਊਟ, ਮੇਰਾ ਖਿਆਲ ਹੈ ਇਹਨਾਂ ਦਾ ਤੁਹਾਡਾ ਹੱਥ ਲੱਗ ਗਿਆ ਕਿਤੇ ਤੇ ਤੁਹਾਡਾ ਮਿਊਟ ਹੋ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਉਹ ਗੱਲਾਂ ਕਰੀ ਜਾਣ ਰਹੇ ਹੋਣੇ ਨੇ ਉਹਨਾਂ ਦਾ ਮਿਊਟ ਤੇ ਤੁਸੀਂ ਮਿਊਟ
1: ਆਈ
0: ਨਹੀਂ ਪਤਾ ਨਹੀਂ ਲਾਇਆ ਸੀ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਗਏ ਤੇ ਮਿਊਟ ਹੋ ਗਏ।
1: ਅੱਛਾ ਬਸ ਇੱਕ ਹੋਰ ਬੇਨਤੀ ਮੈਂ ਕਰਦਾ
0: ਜੀ ਜੀ ਹੁਕਮ।
1: ਮੈਂ ਆਪਣਾ ਤੇ ਚਲੋ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਬਾਰੇ ਜੋ ਵੀ ਕਰਾਂਗਾ ਮਤਲਬ ਚਲੋ ਗੱਲ, ਲੇਕਿਨ ਉਦੋਂ ਪਹਿਲਾਂ ਮੈਂ ਨਾ ਇੱਕ ਧਾਦੀ ਜੋ ਕੁਛ ਤੁਸੀਂ ਗੁਰੂ ਸਾਹਿਬ ਦੇ ਬਾਰੇ ਪੇਸ਼ ਕੀਤਾ ਮੈਂ ਵੀ ਇੱਕ 2 ਮਿੰਟ ਜੇ 5 ਮਿੰਟ ਮੈਂ ਨਵੀਂ ਗੱਲ ਕਰਾਂਗਾ ਪਹਿਲੀ ਨਹੀਂ ਕਰਦਾ। ਇਹ ਗੱਲ ਏਦਾਂ ਹੋਈ ਆ ਵੀ ਸਾਡਾ ਇੱਕ ਮਿੱਤਰ ਆ ਉਹ ਕਾਲਜਾਂ ਦੇ ਵਿੱਚ ਜਿਹੜੇ ਨਾ ਇੱਕ ਕਾਲਜ ਜਿਹੜੇ ਆ ਜਿੱਦਾਂ ਮੰਨ ਲਓ ਇੱਕ ਤੇ ਕਾਲਜ ਹੁੰਦੇ ਆ ਨਾ ਜਿਹੜੇ ਕਾਲਜ ਪੜ੍ਹਾਉਂਦੇ ਆ ਜਾਂ ਪ੍ਰੋਫੈਸਰ ਹੋ ਗਏ ਡੀਨ ਹੋ ਗਏ ਜਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹਾਉਂਦੇ ਆ ਇੱਕ ਇਹਨਾਂ ਦੇ ਡਾਇਰੈਕਟੋਰੇਟ ਹੁੰਦੇ ਆ, ਜਿੱਦਾਂ ਮਤਲਬ ਪ੍ਰਾਇਮਰੀ ਸਕੂਲ ਦਾ ਵੱਖਰਾ ਉਹ ਹੈਗਾ, ਮਿਡਲ ਦਾ ਵੱਖਰਾ, ਸੈਕੰਡਰੀ ਦਾ ਵੱਖਰਾ, ਜਿਹੜੇ ਅਧਿਆਪਕ ਅਪੁਆਇੰਟ ਕਰਦੇ ਆ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੀ ਮਤਲਬ ਕੰਮ ਕਾਰ ਨੂੰ ਵਾਚ ਕਰਦੇ ਵੇਖਦੇ ਆ, ਹਨਾ। ਉਸੇ ਤਰ੍ਹਾਂ ਉਹ ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰ ਲੱਗਾ ਵੀ ਕਾਲਜ ਦੇ ਡਾਇਰੈਕਟਰ ਸੀਗਾ, ਕਾਲਜ ਦੇ ਵਿੱਚ ਜਿਹੜਾ ਕਾਲਜ ਡਾਇਰੈਕਟੋਰੇਟ ਚੰਡੀਗੜ੍ਹ ਉਹਦੇ ਵਿੱਚ ਡਾਇਰੈਕਟਰ ਸੀਗਾ, ਮਤਲਬ ਵੱਡੇ ਅਹੁਦੇ ਦਾ ਸੀ ਤੇ ਵੱਡਾ ਵਿਦਵਾਨ ਭਾਜੀ ਲਖਵਿੰਦਰ ਸਿੰਘ ਉਹਨਾਂ ਦਾ ਨਾਂ ਆਇਆ। ਉਹਨਾਂ ਨੇ ਕਰੀ ਵਿਚਾਰ ਵੀ ਜਿਹੜੀਆਂ ਇਹ ਗੱਲਾਂ ਮੈਂ ਪ੍ਰਵਾਸ ਜੀ ਜੀ ਕਹਿਣ ਲੱਗਾ, ਕਿਉਂਕਿ ਤੁਸੀਂ ਬੜੇ ਤਰਕਪੂਰਨ ਜਿਹੜੀ ਹਰ ਗੱਲ ਜਿਹੜਾ ਕਰਦੇ ਹੋ, ਉਹਦੇ ਤੇ ਆਪਾਂ ਖਲੋਨੀ ਵੀ ਆ, ਔਰ ਜੇ ਕੋਈ ਉਹਦਾ ਜਵਾਬ ਵੀ ਦੇ ਸਕਦੇ ਹਾਂ। ਗੱਲ ਮੈਂ ਕਰ ਲੱਗਾ ਮਾਜਾ ਸਾਹਿਬ, ਗੁਰੂ ਸਾਹਿਬ ਦੇ ਪੰਜ ਪਿਆਰੇ ਸਾਜਨ ਜਿਹੜੀ ਰਸਮ ਜਿਹੜੀ ਤੁਸੀਂ ਕਿਹਾ ਨਾ ਵੀ ਉਹ ਗੁਰੂ ਸਾਹਿਬਾਂ ਦਾ ਨੋ ਐਸੇ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਉਹਨਾਂ ਦੀ ਜਿਹੜੀ ਫਿਲੋਸਫੀ ਸੀ ਉਹਨਾਂ ਨੂੰ ਆਪਾਂ ਸਮਝ ਨੀ ਸਕਦੇ, ਉਹਨਾਂ ਦੀਆਂ ਰਮਜਾਂ ਨੂੰ ਨੀ ਆਪਾਂ ਸਮਝਿਆ ਜਿੱਦਾਂ ਉਹ ਏਦਾਂ ਵਾ ਗੱਲ ਬਾਜਾ ਸਾਹਿਬ। ਗੁਰੂ ਸਾਹਿਬ ਨੇ ਨਾ ਪੰਜ ਪਿਆਰੇ ਸਾਜੇ, ਇਹ ਮੈਂ ਭਾਈ ਲਖਵਿੰਦਰ ਸਿੰਘ ਦਾ ਜ਼ਿਕਰ ਤਾਂ ਕੀਤਾ ਵੀ ਉਹ ਉਹਨਾਂ ਦੇ ਨਾਲ ਬੈਠੇ ਆ ਸਾਰੀ ਗੱਲਬਾਤ ਵਿਚਾਰ ਚਰਚਾ।
0: ਅੱਛਾ,
1: ਉਹ ਪੰਜ ਪਿਆਰੇ ਸਾਜੇ ਤੇ ਇੱਕ ਬੜਾ ਸ਼ਾਨਦਾਰ ਸੰਕਲਪ ਉਹਨਾਂ ਨੇ ਦਿੱਤਾ ਗੁਰੂ ਸਾਹਿਬ ਨੇ, ਤੇ ਪੰਜ ਸਿੰਘ ਜਿਹੜੇ ਆ ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਤੇ ਜਿਹੜੇ ਮਤਲਬ ਡੈਡੀਕੇਸ਼ਨ ਵਾਲੇ ਕਹਿ ਲੋ, ਤਿਆਗ ਵਾਲੇ, ਉਹ ਜਿੱਥੇ ਇਕੱਠੇ ਹੋ ਕੇ ਜਦੋਂ ਕੋਈ ਫੈਸਲਾ ਕਰ ਦਿੰਦੇ ਬਹਿ ਜਾਂਦੇ ਨੇ ਨਾ, ਉਹ ਰੱਬ ਦਾ ਰੂਪ ਬਣ ਜਾਂਦੇ। ਉਹਦੇ ਵਿੱਚ ਏਦਾਂ ਗੱਲ ਹੋਈ ਵੀ ਇਹ ਮਿਸਾਲ ਵੀ ਚਮਕੌਰ ਦੇ ਯੁੱਧ ਦੀ, ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਗੁਰੂ ਸਾਹਿਬ ਨੇ ਆਪਣੇ ਅੱਖੀ ਸਾਹਿਬਜ਼ਾਦੇ ਵੱਡੇ ਪੁੱਤਰ ਸ਼ਹੀਦ ਹੁੰਦੇ ਦੇਖੇ, ਤੇ ਉਹ ਉੱਥੋਂ ਬੜੇ ਰੋਹ ਚ ਆ ਗਏ ਸੀ, ਪੁੱਤਰ ਨੂੰ ਆਪਣੇ ਸਾਹਮਣੇ ਕੋਈ ਮਤਲਬ ਰੋਹ ਇਸ ਕਰਕੇ ਆਏ ਸੀ ਵੀ ਉਹ 15-16 ਸਾਲ ਦੇ ਲੜਕੇ ਸੀ, ਤੇ ਉਹਨਾਂ ਦੇ ਚਾਰ ਪੂਰੇ ਝੂਮਰ ਬਣਾ ਕੇ ਲੜਾਈ ਦੇ ਇੱਕ ਅਸੂਲ ਹੁੰਦੇ ਸੀ ਨਾ ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ, ਉਹਨਾਂ ਨੇ ਚਾਰ ਸਵੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਵੀ ਇਹ ਗਲਤ ਮਤਲਬ ਤੁਸੀਂ ਕਿਉਂ ਕਰਦੇ, ਗਲਤ ਕਿਉਂ ਕਰਦੇ ਤੁਸੀਂ, ਮਤਲਬ ਲੜੋ ਸਾਹਮਣੇ, ਹੈ ਨਾ, ਕੱਲੇ ਨੇ ਯੋਧੇ ਨੇ ਯੋਧਾ ਲੜੇ ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੇ ਰੋਹ ਤੇ ਆਉਂਦਾ ਹੀ ਆ, ਇੱਕ ਪਿਤਾ
0: ਜੀ
1: ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ, ਤੇ ਉਹ ਇੱਕ ਪੱਥਰ ਤੇ ਬੈਠੇ ਸੀਗੇ ਢੋਲ ਆ ਗਏ ਉਹਦੇ ਨਾਲ, ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਇੱਕ ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ ਉਹਨਾਂ, ਉਹ ਕਹੀ ਗਿਆ ਉਹਨਾਂ ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ ਗਿਆ ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀਗੇ, ਜਵਾਬ ਨਹੀਂ ਦੇ ਰਹੇ ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ। ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਗੀ ਢਾਕੀ ਸਾਡੇ ਕਹਿ ਮੁਸਕਰਾਏ ਸੁਣ ਕੇ ਉਹ ਗੱਲ ਤੇ ਚਾਰ ਪੁੱਤਰਾਂ ਦੀ ਸ਼ਹੀਦੀ ਨੂੰ ਸੁਣ ਕੇ ਜਦੋਂ ਕੋਈ ਉਹ ਵੀ ਬਿਨਾਂ ਵਜ੍ਹਾ ਬਿਨਾਂ ਕਸੂਰ ਮਾਰ ਦੇਵੇ ਤੇ ਕੋਈ ਨੀ ਕੋਈ ਨੀ ਮੁਸਕਰਾਉਂਦਾ, ਇਹ ਮੁਸਕਰਾਹਟ ਨੀ ਉਹਨਾਂ ਦੀ। ਹਾਂਜੀ ਹਾਂਜੀ ਪਹਿਲੇ ਟਾਈਮ ਤੁਸੀਂ ਸੁਣੋਗੇ ਉਹਨਾਂ ਦੇ ਸੁਣੋਗੇ ਉਹਨਾਂ ਤੋਂ, ਮੈਂ ਕਈ ਵਾਰੀ ਮੈਂ ਕਈਆਂ ਦੇ ਮੂੰਹੋਂ ਸੁਣਿਆ
0: ਹੋਇਆ
1: ਇਹੋ ਜਿਹੇ ਵੀ ਅਨਪੜ੍ਹ ਬੇਵਕੂਫ ਹੈਗੇ ਜਿਹੜੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਤਮ ਹੱਤਿਆ ਵੀ ਕਰਵਾਉਂਦੇ ਵੀ
0: ਮਾਤਾ ਨੇ ਆਤਮ ਹੱਤਿਆ ਕੀਤੀ ਸੀ ਉਹਨਾਂ ਨੇ,
1: ਮੇਰੇ ਇੱਥੋਂ ਤੱਕ ਉਹਨਾਂ ਦੇ ਸ਼ਬਦਾਂ ਚ ਮਾਤਾ ਜੀ ਨੂੰ ਤੇ ਜਦੋਂ ਚਾਰ ਦਿਨ ਉਹ ਤਿੰਨ ਦਿਨ ਲਲਕਾਰਦੇ ਰਹੇ ਤੇ ਉਹ ਸਾਰੇ ਸ਼ਹਿਰ ਦੇ ਸਾਹਮਣੇ ਸ਼ਰਮਿੰਦਾ ਹੋਏ ਸੀ, ਫਿਰ ਜਦੋਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਬੁੱਝ ਦੇ ਉੱਤੇ ਸੁੱਟੋ, ਉਹਨੇ ਇਹਨਾਂ ਨੂੰ ਏਡਾ ਮਤਲਬ ਹੈ ਨਾ
0: ਧੱਕਾ ਦਿੱਤਾ ਗਿਆ ਸ਼ਹੀਦ ਕੀਤਾ। ਇਤਿਹਾਸਕਾਰ ਦੇ ਕਿਸੇ ਦਾ ਹੁਣ ਮੈਨੂੰ ਚੇਤਾ ਨਹੀਂ, ਖੈਰਾ ਸਾਹਿਬ ਉਹਨੇ ਕਿਹਾ ਕਿ ਮਾਤਾ ਜੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ਬੁਰਜ ਤੋਂ,
1: ਸ਼ਹੀਦ ਕੀਤਾ ਗਿਆ, ਸੁੱਟ ਕੇ ਸ਼ਹੀਦ ਕੀਤਾ ਗਿਆ ਬਾਬਾ, ਜਿਹੜੀ 7-9 ਸਾਲ ਦੇ ਬੱਚਿਆਂ ਨੂੰ 3 ਦਿਨ ਇਹ ਪ੍ਰੇਰਦੀ ਰਹੀ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਆਪਣੇ ਉੱਤੇ ਨਹੀਂ ਲੱਗਣ ਦੇਣਾ, ਪਿਓ ਨੂੰ, ਦਾਦੇ ਨੂੰ, ਪੜਦਾਦੇ ਨੂੰ, ਤੇ ਉਹ ਕਿਵੇਂ ਕਿੱਦਾਂ ਮਤਲਬ ਇਹ ਆਪ
0: ਕਿੱਦਾਂ
1: ਅੱਛਾ ਵਾਹਿ ਸਾਹਿਬ, ਜਿਹੜੀ ਮੈਂ ਗੱਲ ਇਹ ਕਰਨ ਲੱਗਾ ਵੀ ਉਹ ਡਾਕਟਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਨਾ ਜ਼ਿੰਦਗੀ ਦੇ ਵਿੱਚ ਵਾਹਿ ਸਾਹਿਬ ਬੜੇ ਸਮੇਂ ਹੁੰਦੇ ਵਕਤ ਹੁੰਦੇ ਤੁਹਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਆਏ ਹੋਣਗੇ ਜਦੋਂ ਬੰਦਾ ਥੋੜੇ ਕਨਫਿਊਜ਼ਨ ਚ ਪੈ ਜਾਂਦਾ, ਇੱਕ ਮੋੜ ਤੇ ਖੜਿਆ ਸਾਨੂੰ ਇਹ ਨੀ ਪਤਾ ਲੱਗਦਾ ਵੀ ਇੱਧਰ ਜਾਈਏ ਇੱਧਰ ਜਾਈਏ। ਮੰਨ ਲਓ ਜਿੱਦਾਂ ਆਪਾਂ ਮਿਸਾਲ ਦੇ ਤੌਰ ਤੇ ਆਮ ਜ਼ਿੰਦਗੀ ਦੀ ਮਿਸਾਲ ਦਿੰਦੇ ਹਾਂ ਵੀ ਜੇ ਕਿਸੇ ਦਾ ਬੱਚਾ ਹੀ ਉਹ ਕਹਿੰਦਾ ਯਾਰ ਇਹਨੂੰ ਹੁਣ ਕੋਈ ਸਾਇੰਸ ਪੜ੍ਹਾਈਏ ਕਿ ਇਉਂ ਪੜ੍ਹਾਈਏ ਕਿ ਕਾਲਜ ਪਾਈਏ ਕਿ ਕੀ ਕਰਾਈਏ, ਹਨਾ ਇੱਕ ਬੜੇ ਰਸਤੇ ਜਾ ਸਕਦੇ ਨੂੰ ਖੁੱਲਦੇ ਹਨ।
0: ਕਿਹੜਾ ਕੋਰਸ ਪੜ੍ਹੀਏ?
1: ਫਿਰ ਧੀਆਂ ਪੁੱਤਰਾਂ ਦੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਡਿਸੀਜਨ ਕਿਸੇ ਵੇਲੇ ਲੈਣ ਲੱਗੇ ਥੋੜਾ ਕਨਫਿਊਜ਼ਨ ਹੋ ਜਾਂਦੇ ਆ ਰਿਸ਼ਤਾ ਕਰਨ ਵੇਲੇ, ਹਨਾ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਮਤਲਬ ਪ੍ਰਤੀਕਾਤਮ ਰੂਪ ਵਿੱਚ ਦੱਸਿਆ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਕੰਮ ਹੋਵੇ, ਪੰਜ ਸਿੰਘ ਜਿਹੜੇ ਤੁਹਾਡੇ ਆਲੇ ਆਸ ਪਾਸ ਤੁਹਾਡੇ ਸਰਕਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਸਿਆਣੇ ਆ, ਇਹ ਮਤਲਬ ਤਿਆਗ ਵਾਲੇ ਇਮਾਨਦਾਰ ਨੇ, ਉਹਨਾਂ ਦੀ ਤੁਸੀਂ ਰਾਏ ਲਓ, ਉਹ ਸਾਰੀ ਸਾਂਝੀ ਮਿਲਣੀ ਰਾਏ ਉਹਨਾਂ ਦੀ ਰੱਬ ਦੀ ਰਾਏ
0: ਹੋਏਗੀ।
1: ਇਹ ਪੰਜ ਪਿਆਰਿਆਂ ਦਾ ਮਤਲਬ ਸੰਕਲਪ ਗੁਰੂ ਸਾਹਿਬ ਨੇ ਪੰਜ ਜਣੇ ਜਿੱਥੇ ਬਹਿ
0: ਜਾਣਗੇ, ਜੇ ਰਾਏ ਵੰਡੀ ਵੀ ਜਾਏਗੀ ਤੇ ਫਿਰ ਵੀ ਉਹ ਬਰਾਬਰ ਬਰਾਬਰ ਨੀ ਰਹਿਣ ਲੱਗੇ, ਇੱਕ ਪਾਸੇ ਤਿੰਨ ਹੋ ਜਾਣਗੇ ਇੱਕ ਪਾਸੇ ਦੋ ਹੋ
1: ਜਾਣਗੇ। ਨਹੀਂ ਨਹੀਂ, ਪੰਜਾਂ ਦੀ ਸਾਂਝੀ ਮਿਲਵੀਂ ਰਾਏ ਜਿਹੜੀ ਉਹ ਰੱਬ ਦੀ ਰਾਏ
0: ਹੋਏਗੀ।
1: ਇਹ ਤੁਹਾਨੂੰ ਪਤਾ ਚਮਕੌਰ ਸਾਹਿਬ ਦੇ ਗੁਰੂ ਸਾਹਿਬ ਕਹੇ ਜਦੋਂ
0: ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ
1: ਸ਼ਹੀਦ ਜਦੋਂ ਹੋਏ ਤੇ ਉਹ ਫਿਰ ਉਹਨਾਂ ਨੂੰ ਵੀ ਰੂਹ ਆ ਗਿਆ ਤੇ ਕਹਿੰਦੇ ਅੱਜ ਕਾਰ ਹੀ ਲਈ ਸਿੰਘਾਂ ਨੇ, ਫਿਰ ਉਹਨਾਂ ਨੂੰ ਮਤਲਬ ਨਾ ਉਹ ਵਿਜੇਦ ਹੋ ਗਏ ਸੀਗੇ।
0: ਪਰ ਸਿੰਘਾਂ ਜੀ ਹੈ ਵੀ ਸਿਆਣਪ ਸੀ, ਜੇ ਪੁੱਤਰਾਂ ਦੇ ਦਾਨੀ ਫਰਜ਼ ਕਰੋ ਕਿ ਸ਼ਹੀਦ ਹੋ ਜਾਣ
1: ਤੇ ਉੱਥੇ ਖਤਮ, ਲੜਾਈ ਖਤਮ,
0: ਉੱਥੇ ਸਾਰਾ ਕੁਛ ਹੀ ਖਤਮ ਹੋ ਜਾਂਦਾ ਸੀ,
1: ਯੁੱਧ ਖਤਮ, ਯੁੱਧ ਉਹਦੇ ਜਿਹੜੀ ਜ਼ੁਲਮ ਦੇ ਲੜਾਈ, ਹਾਂ ਬਿਲਕੁਲ
0: ਬਿਲਕੁਲ ਖਤਮ ਸੀ।
1: ਹਾਂ, ਔਰ ਉਹ ਜਿਹੜਾ ਫੈਸਲਾ ਸੀ ਤੁਹਾਨੂੰ ਪਤਾ, ਪੰਜ ਸਿੰਘਾਂ ਨੇ ਜਦੋਂ ਇਕੱਠੇ ਹੋ ਕੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਜਾਣ ਦਾ, ਤੇ ਫੇਰ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ ਕਿਉਂਕਿ ਉਹਨਾਂ ਨੇ ਇਹ ਮਤਲਬ ਦੱਸਿਆ ਸੀ। ਔਰ ਉਹ ਵੇਖੋ ਹੁਕਮ ਕਿੱਡਾ ਵਧੀਆ ਸੀ, ਗੁਰੂ ਸਾਹਿਬ ਉੱਥੋਂ ਚਲੇ ਗਏ ਤੇ ਮਹਾਰਾਜ ਉਹਨਾਂ ਨੇ ਫਿਰ ਉੱਥੋਂ ਸਾਊਥ ਵਾਲੇ ਪਾਸੇ ਗਏ, ਆਨੰਦਪੁਰ ਸਾਹਿਬ ਚਮਕੌਰ ਦੇ ਵਿੱਚ ਜਿਹੜੀ ਸੀ ਮੁਕਤਸਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਿੰਘ, ਇੱਥੋਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਜਿਹੜਾ ਕਾਰਜ ਹੋਇਆ ਭਈ ਇੱਥੇ ਦੀਨਾ ਕਾਂਗੜ ਬਠਿੰਡੇ ਦੇ ਆਸ ਪਾਸ ਜਿਹੜਾ ਉਹਦੇ ਵਿੱਚ ਬੈਠ ਕੇ ਇੱਕ ਜਫ਼ਰਨਾਮਾ ਲਿਖਿਆ ਫਾਰਸੀ ਦੇ ਵਿੱਚ ਔਰੰਗਜ਼ੇਬ, ਜਿਹਨੂੰ ਪੜ੍ਹ ਕੇ ਉਹ ਨਾ ਮਤਲਬ ਪਛਤਾਉਂਦਾ, 17-18 ਦਿਨ ਮਿਲਦਾ, ਤਰਲੇ ਲੈਂਦਾ, ਲਿਲਕੜੀਆਂ ਲੈਂਦਾ, ਇੱਕ ਵਾਰੀ ਗੁਰੂ ਸਾਹਿਬ ਨਾਲ ਮਿਲਾ ਦਿਓ, ਉਹ ਮਰ ਗਿਆ। ਔਰ ਉਹ ਇੱਕ ਮਤਲਬ ਸੰਸਾਰ ਭਰ ਦੇ ਸਾਹਿਤ ਵਿੱਚ ਮਤਲਬ ਇੱਕ ਅੱਜ ਵੀ ਇੱਕ ਇਤਿਹਾਸਕ ਦਸਤਾਵੇਜ਼ ਗੁਰੂ ਸਾਹਿਬਾਂ ਦੇ ਹੱਥਾਂ ਦਾ ਲਿਖਿਆ
0: ਹੋਇਆ,
1: ਇੱਕ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਆਪਾਂ ਕਹਿ ਸਕਦੇ ਹਾਂ, ਆਪਾਂ ਆਰਾਮ ਦੀ ਸਾਨੂੰ ਕਹਿੰਦੇ ਹਾਂ, ਸਰ ਸੱਜੇ ਦਾ 5000 ਸਾਲ ਪੁਰਾਣੀ
0: ਫਾਰਸੀ,
1: ਫੇਰ ਉਹ ਤੁਹਾਨੂੰ ਪਤਾ
0: ਭਾਸ਼ਾ ਹੀ ਇਹੋ ਹੀ ਹੁੰਦੀ ਰਾਮ
1: ਮਹਾਰਾਜ। ਫੇਰ ਬਾਜਵਾ ਸਾਹਿਬ ਉਹ ਉੱਥੋਂ ਸਾਊਥ ਵਾਲੇ ਪਾਸੇ ਗਏ, ਉਹ ਵੀ ਆਪਾਂ ਪ੍ਰੋਗਰਾਮ ਚ ਕਈ ਵਾਰੀ ਪੇਸ਼ ਕਰ ਸਕੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਮਤਲਬ ਤੋਰਿਆ, ਥਾਪੀ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ, ਹਨਾ। ਤੇ ਬਾਜਵਾ ਸਾਹਿਬ ਉਹੋ ਹੀ ਸਰਹੰਦ 4 ਸਾਲ 1704 ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋਇਆ ਤੇ 1708 ਦੇ ਵਿੱਚ ਗੁਰੂ ਸਾਹਿਬ ਦਾ ਕਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਕ ਲਾਈਟ ਵਜਾਈ, ਉਸੇ ਵਜੀਦ ਖਾਨ ਨੂੰ ਸੂਬੇ ਨੂੰ ਸੁੱਟ ਕੇ ਘੋੜੇ ਤੇ ਥੱਲੇ ਪਿੱਛੇ ਲੱਤ ਬੰਨ ਕੇ ਉਹਦੀ ਸਾਰੇ ਸ਼ਹਿਰ
0: ਸੇਖਿਆ
1: 4 ਸਾਲ ਬਾਅਦ। ਤੇ ਇੱਕ ਮਤਲਬ ਮਿਸਾਲ ਕਾਇਮ ਕੀਤੀ, ਔਰ ਮਤਲਬ ਜਿਹੜੇ ਸੀ ਨਾ ਕੰਨ ਹੋ ਗਏ ਸਾਰੇ ਜ਼ਾਲਮਾਂ ਨੂੰ ਵੀ ਹਨਾ, ਤੇ ਜੇ ਮੰਨ ਲਓ ਉਦਣ ਗੁਰੂ ਸਾਹਿਬ ਲੱਖਾਂ ਫੌਜਾਂ ਚ ਲੜਨ ਤੁਰ ਪਏ ਜੀ ਜੀ ਜੀ ਜੀ, ਤੇ ਉਹ ਜਿਹੜਾ ਇਹ ਫੈਸਲਾ ਜਿਹੜਾ ਆ, ਮਤਲਬ ਮੈਂ ਬੜੀ ਵਾਰੀ ਖੁਦ ਨਾ ਆਪਣੇ ਚੁੱਪ ਕਰਕੇ, ਆਪਾਂ ਇਹ ਗੱਲ ਇਸ ਕਰਕੇ ਨੀ ਕਰਦੇ ਵੀ ਐਵੇਂ ਕੋਈ ਉਹੋ ਜਿਹਾ ਕੋਈ ਜਿਹੜਾ ਵਿਦਵਾਨ ਆ ਉੱਠ ਕੇ ਤੇ ਬਹਿਸ ਨਾ ਕਰਨ ਲੱਗ ਪਏ ਜਾਂ ਕਰਦੇ
0: ਹੋ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੀ ਨਾ ਇੱਕ ਛੋਟੀ ਜਿਹੀ ਗੱਲ ਲੱਗਾ ਕੱਟਣ ਨਿੱਕੀ ਜੀ। ਮੈਂ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਕੋਈ ਕੋਈ ਅੱਜ ਛੋਟਾ ਜਿਹਾ ਨਾ ਆਰਟੀਕਲ ਲਿਖਿਆ, ਪੁਰਾਣੀ ਗੱਲ ਤੇ ਇੱਕ ਭਾਈ ਸਾਹਿਬ ਉਹਨਾਂ ਨੇ ਥੱਲੇ ਲਿਖਿਆ ਵੀ ਬੰਦਾ ਬਹਾਦਰ ਜਿਹੜਾ ਸੀ ਉਹ ਸਿੱਖ ਪੰਥ ਦਾ ਗਦਾਰ ਸੀ। ਤੇ ਮੈਂ ਕਿਹਾ ਕਿ ਮੈਂ ਤੇਰੇ ਨਾਲ ਫੇਸਬੁੱਕ ਦੇ ਉੱਤੇ ਬਹਿਸ ਨਹੀਂ ਕਰਨੀ, ਆਪਣਾ ਟੈਲੀਫੋਨ ਨੰਬਰ ਭੇਜ ਜਾਂ, ਆਹ ਮੇਰਾ ਹੀ ਤੇ ਮੈਨੂੰ ਕਾਲ ਕਰ। ਕਾਲ ਕੀਤੀ ਮੈਂ ਉਹਨੂੰ ਹਵਾਲੇ, ਮੇਰੇ ਕੋਲ ਦੋ ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ, ਬੰਦਾ ਟਸ ਤੋਂ ਮਸ ਨਹੀਂ ਹੋਇਆ, ਸਾਰੀ ਗੱਲ ਵੀ ਸੁਣ ਲਏ ਤੇ ਕਹੇ ਮੈਂ ਤੇ ਉਹਨੂੰ ਗਦਾਰ ਹੀ ਕਹਾਂਗਾ, ਉਹਨੇ ਗੁਰੂ ਗੋਬਿੰਦ ਮੈਂ ਚੁੱਪ ਹੀ ਕਰ।
1: ਬਿਲਕੁਲ ਇਹੋ ਜਿਹਾ ਨਾ ਇਹੋ ਜਿਹੇ ਦੇ ਨਾਲ ਬਹਿਸ ਜਿਹੜੀ ਨਾ ਮੂਰਖ ਦੇ ਨਾਲ ਜਿਹੜੀ ਆ ਨਾ ਉਹ ਬਹਿਸ ਵੀ ਨਹੀਂ ਕਰਦਾ, ਜਿਹੜਾ ਮਤਲਬ ਇਹ ਹੁੰਦਾ ਨਾ ਅਕਲ ਦਾ ਅੰਨਾ,
0: ਤਖਤ ਖਾਲਸਾ ਦੀਆਂ ਤੇ ਫਲਾਣੇ ਖਾਲਸਾ ਦੀਆਂ ਯੇ ਵੋ ਐਗਜ਼ਾਮਪਲ, ਗੱਲ ਕੋਈ ਵੀ ਨਹੀਂ, ਸਾਬਤ ਵੀ ਕੁਛ ਨਾ ਕਰ ਸਕੇ ਤੇ ਇਹੋ ਹੀ ਕਹਿ ਕੇ ਮੈਂ ਤੇ ਉਹਨੂੰ ਵਿਦਾਰ ਕਰਾਂ।
1: ਉਹ ਕੀ ਫਾਇਦਾ?
0: ਗੁਰੂ ਜੀ ਉਹਨਾਂ ਨੇ ਕਿਹਾ ਸੀ ਕਿ ਤੂੰ ਵਿਆਹ ਨੀ ਕਰਾਉਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਵਿਆਹ ਕਿਉਂ ਵਿਆਹ ਕਰਾਇਆ? ਮੈਂ ਕਿਹਾ ਤੁਸੀਂ ਵਿਆਹੇ ਹੋ? ਕਹਿੰਦਾ ਆਹੋ। ਮੈਂ ਕਿਹਾ ਤੁਸੀਂ ਵਿਆਹ ਕਿਉਂ ਕਰਾਇਆ?
1: ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸੀ ਉਹ ਬਦਲਾ ਲਿਆ। ਮਤਲਬ ਇੱਕ ਸਭ ਤੋਂ ਪਹਿਲਾ ਕੰਮ ਉਹਨੇ ਪਤਾ ਕੀ ਕੀਤਾ ਜੀ? ਜਿਹੜੀ ਜ਼ਮੀਨ ਸੀ ਉਸ ਵੇਲੇ ਜ਼ਮੀਨ ਦੇ ਮਾਲਕ
0: ਪੰਜਾਬੀ ਸਿੱਖ, ਹਾਂ
1: ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਲਕ ਬਾਬਾ ਬੰਦਾ ਸਿੰਘ ਨੇ
0: ਜ਼ਮੀਨਾਂ
1: ਦੇ। ਮਤਲਬ ਜੀ ਜੀ ਜੀ ਜੀ ਇਹ ਭੂਮੀ ਜਿਹੜਾ ਸੁਧਾਰ ਖੇਤੀ ਦਾ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ
0: ਬਹਾਦਰ ਜੀ ਨੇ ਰੈਡ ਕ੍ਰਾਸ ਭਾਈ
1: ਔਰ ਸਿੱਖ ਰਾਜ ਦੀ ਜਿਹੜੀ ਨੀਂਹ ਆ ਜਿਹੜੀ ਮੋਢਿਆ ਜਿਹੜਾ 40 ਸਾਲ ਮਹਾਰਾਜਾ ਸਿੰਘ ਦਾ ਰਾਜ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ। ਜਦੋਂ ਸਿੱਖ ਜਿਹੜੇ ਸੀਗੇ ਉਹਦੇ ਚੋਂ ਨਿਕਲ ਕੇ ਜੰਗਲਾਂ ਦੇ ਲੜੇ ਸੀ ਉਹਨਾਂ ਦੀ ਹੀ ਪ੍ਰੇਰਨਾ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਜਿਹੜੇ ਸੂਰਮਿਆਂ ਦੀਆਂ ਸ਼ਹੀਦਾਂ ਦੀਆਂ ਜੇ ਅਸੀਂ ਬਾਜਵਾ ਸਾਹਿਬ ਮਾਣ ਸਨਮਾਨ ਦੇ ਵਿੱਚ ਉਹਨਾਂ ਦੇ ਮਤਲਬ ਸ਼ਰਧਾ ਨਹੀਂ ਨਾ ਰੱਖ ਸਕਦੇ ਤੇ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਘਟਾ
0: ਲਿਖਣ ਦਾ ਵੀ ਉਹਦੇ ਵਿਰੁੱਧ
1: ਕੋਈ ਇਸ ਤਰ੍ਹਾਂ ਦਾ ਹਾਂ ਕੋਈ ਅਸੀਂ ਮੂਰਖਾਂ ਨਾਲ ਟਿੱਪਣੀ ਕਰਦਾ
0: ਕਿਉਂ ਕੀਤਾ?
1: ਬਿਲਕੁਲ ਜੀ ਬਿਲਕੁਲ ਕੋਈ ਉਹਨਾਂ ਨੂੰ ਹੱਕ ਨੀ ਹੈਗਾ ਮਤਲਬ ਇਸ ਤਰ੍ਹਾਂ ਦਾ ਵੀ ਤੇ ਭਾਈ ਆਪਾਂ ਉਹਨਾਂ ਦੀ ਛਟਿਆਈ ਹੈ ਉਹਨਾਂ ਦੀ ਕੁਰਬਾਨੀ ਨੂੰ ਜੇ ਆਪਾਂ ਉਹਨੂੰ ਮਟਿਆ ਨਹੀਂ ਸਕਦੇ ਤੇ ਸਾਨੂੰ ਛਡਿਆਉਣਾ ਚਾਹੀਦਾ। ਚਲੋ ਖੈਰ ਇਹ ਮੇਰੀ ਬੇਨਤੀ ਸੀ ਕਿ ਮੈਂ ਜਿਹੜੀ ਗੱਲ ਦੀ ਆਪਣੀ ਦੀ ਮੈਂ ਗੱਲ ਖਤਮ ਕਰਾਂ। ਮੈਂ ਕਹਿਣਾ ਕੀ ਚਾਹੁੰਦਾ ਅਸਲ ਵਿੱਚ ਬਾਜਵਾ ਸਾਹਿਬ ਕਿ ਹਰ ਬੰਦੇ ਨੂੰ ਨਾ ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰਕਲ ਚੋਂ ਆਸ ਪਾਸ ਚਾਹੇ ਉਹਦਾ ਕੋਈ ਰਿਸ਼ਤੇਦਾਰ ਆ ਭੈਣ ਭਰਾ ਆ ਦੋਸਤ ਮਿੱਤਰ ਆ 5 ਇਹੋ ਜਿਹੇ ਸਿੰਘ ਦੀ ਡਾਇਰੀ ਆਪਣੀ ਜਿਹੜੀ ਨਾ ਮੈਂ ਬਣਾਈ ਹੋਈ ਆ। ਮੈਂ ਆਪਣੇ 5 ਸਿੰਘਾਂ ਦੀ ਨਾ 5 ਬੰਦਿਆਂ ਦੀ ਜਿਹੜੀ 5 ਪਿਆਰਿਆਂ ਦੀ ਮੇਰੀ ਜ਼ਿੰਦਗੀ ਦੇ 5 ਪਿਆਰੇ ਜਿਹੜੇ ਆ ਉਹ ਮੈਂ ਆਪਣੀ ਇੱਕ ਡਾਇਰੀ ਚ ਲਿਖੇ ਹੋਏ ਆ। ਮੈਨੂੰ ਕੋਈ ਕਦੇ ਕਿਸੇ ਮੋੜ ਤੇ ਜਦੋਂ ਕਨਫਿਊਜ਼
0: ਹੋਊਗਾ,
1: ਅੱਜ ਕੱਲ ਦੇ ਆਧੁਨਿਕ ਸਮੇਂ ਦੇ ਹਿਸਾਬ ਨਾਲ ਮੈਂ ਫੋਨ ਤੇ ਉਹਨਾਂ ਦੀ ਰਾਏ ਲੈਣਾ, ਜਿੱਥੇ ਸਾਰਿਆਂ ਦੀ ਮਿਲ ਜੇ ਉੱਥੇ ਮੈਂ ਓਕੇ ਕੀਤਾ। ਔਰ ਅੱਜ ਤੱਕ ਕਦੀ ਨਹੀਂ ਹੋਇਆ ਵੀ ਆਪਾਂ ਕਿਸੇ ਗੱਲੋਂ ਮਤਲਬ ਉਹਨਾਂ ਨੂੰ ਮਾਰ ਖਾਧੀ ਹੋਵੇ। ਉਹ ਵਾਕਿਆ ਰੱਬੀ ਫਰਮਾਨ ਵਰਗੀ ਗੱਲ ਹੁੰਦੀ ਆ ਤੇ ਉਹ ਸਹੀ ਹੁੰਦਾ, ਕਦੀ ਗਲਤ ਨਹੀਂ ਹੋਇਆ। ਹਾਂ ਇਹਨੂੰ ਆਪਾਂ ਇੱਕ ਰਸਮ ਜੀ ਤੱਕ ਕਰਤਾ ਸੀਮਤ ਕਿ 5 ਪਿਆਰੇ ਨਗਰ ਕੀਰਤਨ ਕੱਢਣਾ, ਮੋਲੇ ਬਰਸੀ ਫੜਾ ਕੇ 5 ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ 5 ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋਗੇ ਉਹ ਰੱਬੀ ਫਰਮਾਨ ਹੋਊਗਾ। 5 ਦੇ ਵਿੱਚ ਪਰਮੇਸ਼ਰ ਆਪ ਆਉਂਦਾ ਆ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ
0: ਜਿਹੜੇ ਗੁਰੂ ਨੂੰ ਹੁਕਮ ਦੇ ਸਕਦੇ ਨੇ ਗੁਰੂ ਤੋਂ।
1: ਬਿਲਕੁਲ ਗੁਰੂ ਤੋਂ, ਗੁਰੂ ਸਾਹਿਬ ਨੇ ਹੁਕਮ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਮਿਸਾਲ ਕਾਇਮ ਕੀਤੀ। ਉਹਨਾਂ ਨੇ ਹੁਕਮ ਮੰਨਿਆ ਹੁੰਦੇ ਨੇ ਕਿ ਨਹੀਂ ਮੈਂ ਨੀ ਜਾਣਾ, ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫਿਰ ਉਹ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਆ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹੈ ਨਾ ਉਹ। ਹਾਂਜੀ ਹਾਂਜੀ ਜੀ ਜੀ ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿਸੇ ਦੇ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਬੜੇ ਜ਼ਬਰਦਸਤ
0: ਸਾਰੇ ਅੱਧੀ ਦੁਨੀਆ ਨਾਲ ਆਪਣੀ ਗੱਲ ਸਾਂਝੀ
1: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ ਤੇਰਾ, ਸਾਡੇ ਮੇਰੇ ਮਨ ਦਾ ਇਹ ਵਿਚਾਰ ਹੈ, ਅਸੀਂ ਕੋਈ ਸਿਆਣੇ ਵੀ ਨਹੀਂ
0: ਹੈਗੇ। ਕੋਈ ਤੁਹਾਡੇ ਹੱਥ ਚ ਹੋਏਗਾ ਤੁਸੀਂ ਆਪਣਾ ਫਰਜ਼ ਨਿਭਾਓ, ਆਪਣੀ ਡਿਊਟੀ ਦਿੰਦੇ ਰਹੋ।
1: ਗੱਲ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਅੱਛਾ ਬਾਜਵਾ ਸਾਹਿਬ ਹੁਣ ਆਈਏ ਆਪਾਂ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਵੱਲ।
0: ਵਾਹ,
1: ਇਹ ਮੈਨੂੰ ਬੜੀ ਚੰਗੀ ਗੱਲ ਲੱਗੀ ਪ੍ਰਵਾਜ ਰੇਡੀਓ ਦੇ ਪ੍ਰੋਗਰਾਮ ਦੀ ਕਿ ਰਾਜਨੀਤੀ ਦੇ ਮਾਰਾ ਮਰਾਈ ਦੇ ਚੱਲਦੇ ਰਹਿਣੇ, ਇਹ ਤੇ ਚੱਲਦੇ ਹੀ ਰਹਿਣੇ,
0: ਸੁਣ ਸੁਣ ਕੇ ਥੱਕ ਜਾਈਦਾ। ਵੇਖੋ ਜੀ ਮੈਂ ਖਬਰਾਂ ਸੁਣਨਾ ਨਾ ਸਵੇਰੇ ਆਪਣੇ ਉਹ ਜਿਹੜੇ ਸੁਹਿਰਦ ਜੇ ਨਾਮ ਜਤਿੰਦਰ ਪੰਨੂ ਜੀ ਹੋਣੀ ਜੇ ਅਕਾਲੀ ਸ਼੍ਰੋਮਣੀ ਕਮੇਟੀ ਉਹਦੇ ਫਲਾਣੇ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਹਾਂ ਬਿਲਕੁਲ
1: ਤੇ ਇਹ ਜਿਹੜੇ ਸਾਡੇ ਨਾ ਜਿਹੜੇ ਮਤਲਬ ਇੱਕ ਸਾਹਿਤ ਦੇ ਸੱਭਿਆਚਾਰ ਦੇ ਪੰਜਾਬ ਦੇ ਹੀਰੇ ਯੋਧੇ ਸਾਹਿਤ ਦੇ ਯੋਧੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ
0: ਸਾਹਿਤ ਦੇ
1: ਇਹ ਹੀਰੇ ਜਿਹੜੇ ਆ ਆਪਾਂ ਇਹਨਾਂ ਨੂੰ ਸਾਡੇ ਜੇ ਅੱਜ ਮਤਲਬ ਯਾਦ ਕਰੀਏ ਜਿਹੜੇ ਕਦੀ 40-20-30 ਸਾਲ ਤੱਕ ਜਿਹੜੇ ਇਸ ਮੀਡੀਆ ਦੇ ਛਾਏ ਰਹੇ ਆ
0: 40
1: ਤੋਂ ਲੈ ਕੇ 60 ਤੱਕ ਨਾ 40 ਤੋਂ ਲੈ ਕੇ 60 ਤੱਕ ਨੰਦ ਲਾਲ ਨੂਰਪੁਰੀ ਜੀ ਜਿਹੜਾ ਉਸ ਵੇਲੇ ਦਾ ਮੀਡੀਆ ਸੀ ਰੇਡੀਓ ਰੇਡੀਓ ਸੀਗਾ ਟੀਵੀ ਤੇ ਬਾਅਦ ਚ ਆਇਆ ਰੇਡੀਓ ਦੇ ਬਾਦਸ਼ਾਹ ਸੀ ਯਾਰ ਬੜੀ ਫਿਲਮਾਂ ਤੇ ਰੇਡੀਓ ਦੇ ਮਤਲਬ ਬੜੇ ਵੱਡੇ ਪ੍ਰਵਾਨਿਤ ਤੇ ਬਹੁਤ ਵੱਡੇ ਸ਼ਾਇਰ ਮੈਂ ਤੇ ਇਹਨਾਂ ਨੂੰ ਮਹਾਂ ਕਵੀ ਕਹੂੰਗਾ
0: ਜੀ ਨੋ ਡਾਊਟ ਪਰ ਮੈਂ ਇਹਨਾਂ ਨੂੰ ਕਾਲਜ ਚ ਜਾ ਕੇ ਜਾਣਨ ਲੱਗੇ ਹਾਂ ਜਦੋਂ ਇਹ ਨਹੀਂ ਰਹੇ
1: ਜੀ ਜੀ ਜੀ ਜੀ
0: 5-7 ਸਾਲ ਦੇ ਜੇ ਹੋਵਾਂਗੇ ਵੀ ਉਦੋਂ ਤੇ ਕੀ ਪਤਾ ਲੱਗਦਾ ਸ਼ਾਇਰ ਕੌਣ ਹੈ
1: ਚਲੋ ਨਾਂ ਸੁਣਿਆ ਹਾਂਜੀ ਨਾਂ ਸੁਣਿਆ ਤੇ ਉਦੋਂ ਤੁਸੀਂ ਗੀਤ ਸੁਣਿਆ ਜੁੱਤੀ ਕਸੂਰੀ ਪੈਰੀ ਮੈਂ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਮੈਨੂੰ ਤੁਰਨਾ ਪਿਆ
0: ਗੱਲ ਏਦਾਂ ਦੀ ਲਿਖਣ ਵਾਲਾ ਏਡਾ ਖੂਬਸੂਰਤ ਗਾਉਣ ਵਾਲੀ ਨੇ ਵੀ ਕਮਾਲ
1: ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜਿੰਨੇ ਖੂਬਸੂਰਤ ਸ਼ਬਦ ਸੀ ਉਹਨਾਂ ਨੂੰ ਆਵਾਜ਼ ਵੀ ਓਨੀ ਖੂਬਸੂਰਤ ਮਿਲੀ ਅੰਦਾਜ਼ ਵੀ ਓਨਾ ਖੂਬਸੂਰਤ ਮਿਲਿਆ ਔਰ ਲੋਕਾਂ ਦੇ ਮਨਾਂ ਦੇ ਦਿਲਾਂ ਦੇ ਵਿੱਚ ਮਤਲਬ ਇਹ ਜਿਹੜਾ ਇੱਕ ਲੋਕ ਗੀਤ ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਵੀ ਇਹ ਲੋਕ ਗੀਤ ਆ ਕੇ ਕਿਸੇ ਦਾ ਲਿਖਿਆ ਹੋਇਆ ਹੈ ਨੰਦ ਲਾਲ ਨੂਰਪੁਰੀ ਦਾ ਲਿਖਿਆ ਜਿਹੜਾ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ ਅੱਛਾ ਬਾਦ ਸਾਹਿਬ ਇੱਕ ਹੋਰ ਮੈਂ ਸੁਣਿਆ ਜਿਹੜੇ ਸਾਡੇ ਪਿਤਾ ਜੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਸੀਗੇ ਲੇਕਿਨ ਉਹ ਇਹਦੇ ਚ ਬੜਾ ਹੁੰਦੇ ਸੀਗੇ ਇਹਨਾਂ ਦੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਉਹ ਕਹਿੰਦੇ ਵੀ ਜਦੋਂ ਦੇਸ਼ ਜਦੋਂ ਹੋਇਆ ਨਾ ਜਦੋਂ 1947 ਦੀ ਵੰਡ ਹੋਈ ਆ ਤੇ ਲੋਕ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਆ ਇਥੋਂ ਉੱਡ ਜਾ ਭੋਇਆ ਪੰਛੀਆ ਮੈਨੂੰ ਆਪਣੀ ਜਾਨ ਬਚਾ ਇਹ ਸੁਣ ਕੇ ਰੋਂਦੇ ਹੁੰਦੇ ਸੀ ਲੋਕ ਉਹਨਾਂ ਨੇ ਏਡੇ ਦਰਦ ਭਰੇ ਕਰੁਣਾਮਈ ਅੰਦਾਜ਼ ਦੇ ਵਿੱਚ ਗੀਤ ਲਿਖਿਆ ਵੰਡ ਚ ਉਜਾੜੇ ਦੇ ਲੋਕਾਂ ਹਨ ਵੰਡ ਦੇ ਉਜਾੜੇ ਦੇ ਮੈਂ ਥੋੜੀ ਜਿਹੀ ਉਹਦੀਆਂ ਲਾਈਨਾਂ ਜੇ ਹੁਕਮ ਹੋਏ
0: ਮੈਨੂੰ ਯਾਦ ਆ ਰਿਹਾ ਮਾੜਾ ਮਾੜਾ ਇਹ ਗਾਣਾ ਬੜਾ ਮਸ਼ਹੂਰ
1: ਜੀ ਜੀ ਜੀ ਵੇ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਸਾਰੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ ਇੱਥੇ ਡਾਕੇ ਪੈਣ ਦੁਪਹਿਰ ਤੇਰਾ ਦੇਣਗੇ ਆਲਣਾ ਟਾ ਇੱਥੇ ਜ਼ਹਿਰ ਭਰੀ ਵਿੱਚ ਦਾਣਿਆ ਤੇਰੀ ਜਿੱਤੀ ਚੋਗ ਖਿੰਡਾ ਇੱਥੇ ਚੂੜੇ ਵਾਲੀਆਂ ਰੋਂਦੀਆਂ ਗਾਲ ਵਿੱਚ ਜੁਲਫਾ ਪਾ ਇੱਥੇ ਡੁੱਬ ਡੁੱਬ ਮੋਈਆਂ ਸੋਹਣੀਆਂ ਇੱਥੇ ਲਹੂ ਭਰੇ ਦਰਿਆ
0: ਜਿਉਂਦੇ ਰਹੋ
1: ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ ਜਿਹੜਾ ਸੂਰਮਾ ਜਿਹੜਾ ਪੁੱਤਰ ਜਵਾਨ ਮਾਰਿਆ ਗਿਆ ਉਹਦੀ ਮਾਂ ਦੀ ਤੜਪ ਨੂੰ ਉਹਦੇ ਮਾਨਸਿਕਤਾ ਨੂੰ
0: ਸੋਹਣੀਆਂ ਲਾਈਨਾਂ ਫਿਰ ਦੁਹਰਾਇਆ ਸ਼ੁਰੂ ਤੋਂ ਫਿਰ ਬੋਲਿਆ
1: ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਸਾਰੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲਣਾ ਢਾ ਇੱਥੇ ਜ਼ਹਿਰ ਭਰੀ ਵਿੱਚ ਦਾਣਿਆ ਤੇਰੀ ਦਿੱਤੀ ਚੋਗ ਖੰਡਾ ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜ਼ੁਲਫਾਂ ਪਾ ਇੱਥੇ ਡੁੱਬ ਡੁੱਬ ਹੋਈਆਂ ਸੋਹਣੀਆਂ ਇੱਥੇ ਲਹੂ ਭਰੇ ਦਰਿਆ ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ ਇੱਥੇ ਬੰਦੇ ਖਾਣੇ ਆਦਮੀ ਭੈਣਾ ਮਾਰ ਭਰਾ ਇੱਥੇ ਜੀਭ ਕਟਾ ਕੇ ਜਾਏਗਾ ਇੱਥੇ ਗੀਤ ਨਾ ਮਿੱਠੜੇਗਾ ਉਹ ਤੂੰ ਨੂਰਪੁਰੀ ਪਛਤਾਏਗਾ ਇੱਥੋਂ ਮੁੜ ਵਤਨਾ ਇਹ ਵੰਡ ਦਾ ਦਰਦ ਜਿਹੜੀ ਵੰਡ ਦੇ ਉੱਤੇ ਮੈਂ ਬਾਜਵਾ ਸਾਹਿਬ ਇਹਨੂੰ ਇੱਕ ਨੰਬਰ ਦਿੱਤੀ ਜੀ ਵੈਸੇ ਤੇ ਅੰਮ੍ਰਿਤਾ ਪ੍ਰੀਤਮ ਦੇ ਕਹਿ ਜਾਂਦਾ ਨਾ ਮਤਲਬ ਵਾਰਸ਼ਾਹ ਨੂੰ ਅੱਜ ਆਖਾਂ ਵਾਰਸ਼ਾਹ ਨੂੰ ਕਬਰਾਂ ਵਿੱਚ ਬੋਲਤੀ ਅੱਜ ਕਿਤਾਬ ਦੇਸ਼ ਕਿਤਾਬ ਵਗੈਰਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਜਦੋਂ ਵਾਰਸ਼ਾਹ ਨੂੰ ਕਹਿਣ ਉਹ ਵੀ ਕਮਾਲ ਵੰਡ ਦੇ ਉੱਤੇ ਮਤਲਬ ਅੰਮ੍ਰਿਤਾ ਪ੍ਰੀਤਮ ਜੀ ਆਪਾਂ ਮੰਨਦੇ ਲੇਕਿਨ ਮੈਨੂੰ ਇੰਜ ਲੱਗ ਲਿਆ ਵੀ ਸ਼ਾਇਦ ਜੇ ਉਹਦੇ ਤੋਂ ਵੱਧ ਨੀ ਗਿਆ ਤਾਂ ਉਹਦੇ ਬਰਾਬਰ ਦੀ ਇੱਕ ਵੰਡ ਦੇ ਦਰਦ ਦੀ ਮਤਲਬ ਕਹਾਣੀ ਹੈ ਜਿਹੜੀ ਨੂਰਪੁਰੀ ਸਾਹਿਬ ਨੇ ਇਹਨਾਂ ਬੜੀਆਂ ਸਾਫ਼ ਸੁਥਰੀਆਂ ਸਰਲ ਲਾਈਨਾਂ ਵਿੱਚ ਪੇਸ਼ ਕੀਤੀ ਆ ਤੇ ਇਹ ਬਾਜਵਾ ਸਾਹਿਬ 5 ਮਈ 1906 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਨੂਰਪੁਰੀ ਜੀ ਦਾ ਲਾਇਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਲਾਇਲਪੁਰ ਦੇ ਇਲਾਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਤੇ ਉਹ ਉਸ ਸਮੇਂ ਬਾਦਲ ਸਾਹਿਬ ਵੇਖੋ 1906 ਦੀ ਗੱਲ ਕਰਦੇ ਇਹਨਾਂ ਨੇ ਪਿੰਡ ਤੋਂ ਉੱਥੋਂ ਪ੍ਰਾਇਮਰੀ ਪਾਸ ਕੀਤੀ ਫਿਰ ਲਾਇਲਪੁਰ ਦੇ ਉੱਤੋਂ ਜਿਹੜੀ ਸੀਗੀ ਇਹਨਾਂ ਨੇ ਦਸਵੀਂ ਪਾਸ ਕੀਤੀ ਲਾਇਲਪੁਰ ਖਾਲਸਾ ਸਕੂਲ ਤੋਂ ਤੇ ਫਿਰ ਬਾਦ ਸਾਹਿਬ ਇਹਨਾਂ ਨੇ ਉਹਨਾਂ ਦਿਨਾਂ ਵਿੱਚ ਐਮ ਏ ਪਾਸ ਕੀਤੀ ਮਤਲਬ ਇੰਨੀ ਪੜ੍ਹਾਈ ਇਹਨਾਂ ਨੇ ਕੀਤੀ ਸੀ ਨੂਰਪੁਰੀ ਜੀ ਨੇ ਲਾਇਲਪੁਰ ਖਾਲਸਾ ਕਾਲਜ ਜਿਹੜਾ ਜਲੰਧਰ ਦੇ ਵਿੱਚ ਬਣਿਆ ਨਾ ਕਾਲਜ ਉਹ ਉਸ ਇਲਾਕੇ ਦੇ ਲੋਕਾਂ ਨੇ ਫਿਰ ਉਸ ਯਾਦ ਦੇ ਵਿੱਚ ਬਣਾਇਆ ਸੀਗਾ ਲਾਇਲਪੁਰ ਦੇ ਲੋਕਾਂ ਲਾਇਲਪੁਰ ਖਾਲਸਾ ਕਾਲਜ ਤੋਂ
0: ਐਮ ਏ ਤੱਕ ਇਹਨਾਂ ਨੇ ਐਮ ਏ ਕੀਤੀ
1: ਨਹੀਂ ਨਹੀਂ ਨਹੀਂ ਐਮ ਏ ਤੱਕ ਦੀ ਪੜ੍ਹਾਈ ਨੂਰਪੁਰੀ ਜੀ ਨੇ ਜਿਹੜੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਨਾ ਕੀਤੀ ਸੀ ਪੜ੍ਹੇ ਹੋਏ ਮਤਲਬ ਪੜ੍ਹਿਆ ਲਿਖਿਆ ਗੀਤਕਾਰ ਸੀਗੇ ਤੇ ਮੁੜ ਕੇ ਬਾਦਲ ਸਾਹਿਬ ਇਹ ਜਿਹੜੀ ਆ ਆਪਣੇ ਨੌਕਰੀਆਂ ਫਿਰ ਇੱਕ ਜਿਹੜਾ ਸ਼ਾਇਰ ਹੁੰਦਾ ਨਾ ਬਾਦਲ ਸਾਹਿਬ ਉਹ ਇੱਕ ਬੜਾ ਸੈਲਫ ਰਿਸਪੈਕਟ ਕਹਿ ਲੋ ਖੁਦਦਾਰ ਕਹਿ ਲੋ ਹੈ ਨਾ ਕੋਮਲ ਭਾਵੀ ਕਹਿ ਲੋ ਉਹ
0: ਤੁਸੀਂ ਫੇਰ ਮਿਊਟ ਕਰਕੇ ਬਹਿ ਗਏ ਹੋ ਹੱਥ ਲਾ ਲਿਆ ਤੁਸੀਂ ਕਿਤੇ ਅੱਛਾ
1: ਹਾਂਜੀ ਹਾਂਜੀ ਆ ਗਈ ਆਵਾਜ਼ ਆ ਗਈ ਜੀ
0: ਆ ਗਈ ਆ ਗਈ
1: ਉਹ ਵਾਕਿਆ ਹੀ ਤੁਸੀਂ ਹੋ ਜਾਂਦਾ ਮੇਰੇ ਨਾਲ
0: ਕੋਈ ਗੱਲ ਨਹੀਂ
1: ਅੱਛਾ ਬਾਦਲ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਮਤਲਬ ਨਾ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸੀ ਨਾ 2% ਲੋਕ ਪੜ੍ਹੇ ਲਿਖੇ ਸੀ ਜਦੋਂ ਦੇਸ਼ ਜਾ
0: ਰਿਹਾ ਸੀ ਇਹਨਾਂ ਨੇ ਐਮ ਏ ਕੀਤੀ ਹੈ ਪਰ ਉਹਨਾਂ ਦਿਨਾਂ ਵਿੱਚ ਪੜ੍ਹਾਈ ਹੁੰਦੀ ਨਹੀਂ ਸੀ
1: ਠਾਣੇਦਾਰੀ ਕੀਤੀ 1940 ਵਿਚ ਤੇ ਲੇਕਿਨ ਉਹ ਇਹਨਾਂ ਦੇ ਜਿਹੜੀ ਸੁਭਾਅ ਸੀਗਾ ਆਜ਼ਾਦਾਨਾ ਸੁਭਾਅ ਜਿਹੜਾ ਸੀ ਇਹਨਾਂ ਦਾ ਜਿਹੜਾ ਅਣਖ ਵਾਲਾ ਉਹਨੂੰ ਸੂਟ ਨੀ ਆਈ ਉਹ ਇਹਨਾਂ ਨੌਕਰੀ ਛੱਡ ਦਿੱਤੀ ਤੇ ਉਹ ਨੌਕਰੀ ਛੱਡਣ ਤੋਂ ਬਾਅਦ ਫਿਰ ਬਾਬਾ ਜੀ ਨੇ ਫਿਰ ਇਹਨਾਂ ਨੇ ਫਰੀਦਕੋਟ ਦੇ ਵਿਚ ਕਾਲਜ ਦੇ ਵਿਚ ਪੜ੍ਹਾਇਆ ਅਧਿਆਪਨ ਪੜ੍ਹਾਈ ਕੀਤੀ ਮਤਲਬ ਤੇ ਉੱਥੇ ਵੀ ਫਿਰ ਕਹਿੰਦੇ ਵੀ ਉਹਨਾਂ ਦੇ ਉਹਨਾਂ ਨਹੀਂ ਉਹਨਾਂ ਨੂੰ ਰਾਸ ਆਈ ਪੜ੍ਹਾਈ ਉਹਨਾਂ ਦੇ ਸੁਭਾਅ ਦੇ ਨਾਲ ਮੇਚ ਨੀ ਕੀਤੀ ਇਹ ਵੀ ਨੌਕਰੀ ਇਹ ਵੀ ਇਹਨਾਂ ਨੇ ਛੱਡ ਦਿੱਤੀ ਤੇ ਉਹ ਇਸ ਤਰ੍ਹਾਂ ਜਿਹੜਾ ਸ਼ਾਇਰ ਆ ਇਹ ਤੁਹਾਨੂੰ ਪਤਾ ਬੜਾ ਕੋਮਲ ਭਾਵੀ ਹੁੰਦਾ ਇਹ ਇੱਕ ਪਲ ਦੇ ਵਿੱਚ ਹੀ ਖੁਸ਼ ਹੋ ਜਾਂਦਾ ਤੇ ਇੱਕ ਪਲ ਦੇ ਵਿੱਚ ਹੀ ਮਤਲਬ ਨਾਰਾਜ਼ ਵੀ ਹੋ ਜਾਂਦਾ ਉਦਾਸ ਵੀ ਹੋ ਜਾਂਦਾ ਇਹਨਾਂ ਇਸੇ ਕੋਮਲ ਭਾਵ ਕਰਕੇ ਜਿਹੜੀ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਉਹ ਵੀ ਨੌਕਰੀ ਪਹਿਲਾਂ ਬੈਂਕ ਦੀ ਕੀਤੀ ਫਿਰ ਪਟਵਾਰੀ ਵੀ ਲੱਗੇ ਪਰ ਉਹ ਉਹਨਾਂ ਦੇ ਮਤਲਬ ਜਿਹੜੀ ਸ਼ਾਇਰਾਨਾ ਜਿਹੜੀ ਉਹਨਾਂ ਦੀ ਤਬੀਅਤ ਸੀ ਉਹਨੂੰ ਕੋਈ ਵੀ ਰਾਸ ਨਹੀਂ ਆਈ ਤੇ ਇੱਕ ਦੱਸਦੇ ਵੀ ਜਿਹੜਾ ਜਿਹੜਾ ਕੋਮਲ ਭਾਵੀ ਤੇ ਬੜਾ ਜਿਹੜਾ ਸੈਂਸਿਟਿਵ ਜਿਹੜੀ ਹੁੰਦਾ ਨਾ ਸੁਭਾਅ ਜਿਹੜਾ ਮਤਲਬ ਸੰਵੇਦਨਸ਼ੀਲ ਇਹਦੇ ਕਾਰਨ ਹੀ ਜਿਹੜਾ ਸ਼ਰਾਬ ਪੀਣ ਨੂੰ ਜਿਹੜਾ ਉਹਨਾਂ ਦੀ ਜਦੋਂ ਇੱਕ ਵਾਰੀ ਜਵਾਨੀ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਮਜਬੂਰੀ ਵੀ ਹੋ ਜਾਂਦੀ ਹੈ ਨੂਰਪੁਰੀ ਸਾਹਿਬ ਜੀ
0: ਨੂੰ ਸੈਂਸਿਟਿਵ ਲੋਕਾਂ ਨੂੰ ਉਹਨਾਂ ਦਾ ਮਾਣ ਨਹੀਂ ਮਿਲਦਾ ਉਹਨਾਂ ਦੀ ਕੰਪਨੀ ਨਹੀਂ ਮਿਲਦੀ ਫਿਰ ਉਹ ਸ਼ਾਇਦ ਬੈਂਕ ਦੇ ਨਾਲ ਆਪਣਾ ਸਾਂਝ ਦੋਸਤੀ ਪਾਉਣੀ ਸ਼ੁਰੂ ਕਰ
1: ਦੋਸਤੀ ਪਾਉਣੀ ਸ਼ੁਰੂ ਕਰਦੇ ਔਰ
0: ਜਦੋਂ ਕਿਹਾ ਨਾ ਉਹਨਾਂ ਨੇ ਐਮ ਏ ਕੀਤੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਕਿ ਉਹਨਾਂ ਨੇ ਨੌਕਰੀ ਕਿਉਂ ਨਹੀਂ ਕੀਤੀ ਤੇ ਵਿਚਾਰੇ ਸੁਸਾਈਡ ਇਹਨਾਂ ਨੂੰ ਕਿਉਂ ਕਰਨਾ ਪੈ ਗਿਆ ਸੀ
1: ਅਧਿਆਪਨ ਦਾ ਕਾਰਜ ਛੱਡ ਕੇ ਨਾ ਪੜਾਉਣ ਦਾ ਤੇ ਫੇਰ ਇਹਨਾਂ ਨੂੰ ਮਤਲਬ ਇਹਦੇ ਵਿਚ ਭਾਸ਼ਾ ਭਾਗ ਚ ਲੰਬਾ ਸਮਾਂ ਨੌਕਰੀ ਕਰਦੇ ਉਹ ਵੀ ਨੌਕਰੀ ਜਿਹੜੀ ਸੀਗੀ ਉਹ ਇੱਕ ਜਿਹੜੀ ਗੁਲਾਮ ਮਾਨਸਿਕਤਾ ਜਿੱਦਾਂ ਬੰਦਾ ਜਿਹੜਾ ਨੌਕਰੀ ਕੀਤੇ ਕਹਿ ਦਿੰਦੇ ਆ ਨਾ ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਯਾ ਵੀ ਨਖਿੱਧ ਚੱਕਰੀ ਹੈ ਨਾ ਉੱਤਮ ਖੇਤੀ ਮਧਮ ਵਪਾਰ ਨਖਿੱਧ ਚੱਕਰੀ ਹੁਣ ਨੌਕਰੀ ਜਿਹੜੀ ਹੈ ਨਖੇਤੀ ਆ ਨਾ
0: ਨੌਕਰੀ
1: ਗੁਲਾਮੀ ਆ
0: ਤੁਸੀਂ ਆਰਟਿਸਟ ਹੋ ਕੋਈ ਸਿਆਣੇ ਹੋ ਬੁੱਧੀਮਾਨ ਹੋ ਸੈਂਸੀਬਲ ਹੋ ਮੈਨੂੰ ਨਹੀਂ ਮੈਨੂੰ ਮੇਰਾ ਕੰਮ ਚਾਹੀਦਾ
1: ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਉਹ ਵੀ ਫਿਰ ਇਹਨਾਂ ਨੇ ਨੌਕਰੀ ਜਿਹੜੀ ਸੀ ਨਾ ਛੱਡੀ ਤੇ ਮੁੜ ਕੇ ਫਿਰ ਏਦਾਂ ਹੋਇਆ ਵੀ ਇਹਨਾਂ ਨੇ ਗੀਤ ਜਿਹੜੇ ਸੀਗੇ, ਜਿਹੜਾ ਇਹਨਾਂ ਦਾ ਸ਼ੌਕ ਸੀ, ਗੀਤ ਲਿਖੇ ਇਹਨਾਂ ਨੇ, ਗੀਤ ਬੜੇ ਮਸ਼ਹੂਰ ਹੋਏ ਜਿਹੜੇ ਉਸ ਸਮੇਂ ਦੇ ਬੜੇ ਵੱਡੇ। ਤੇ ਫਿਰ ਇਹਨਾਂ ਨੂੰ ਨਾ ਮਤਲਬ ਇਹਨਾਂ ਨੇ ਇੱਕ ਫਿਲਮ ਕੰਪਨੀ ਸੀਗੀ ਕੋਲੰਬੀਆ, ਉਹਨਾਂ ਨੇ ਫਿਰ ਇਹਨਾਂ ਕੋਲ ਫਿਲਮਾਂ ਵਾਸਤੇ, ਦੋ ਫਿਲਮਾਂ ਵਾਸਤੇ ਗੀਤ ਲਿਖਾਏ। ਇੱਕ ਫਿਲਮ ਦਾ ਨਾਂ ਹੈ ਮੰਗਤੀ ਤੇ ਇੱਕ ਦਾ ਹੈ ਵਲਾਇਤ ਪਾਸ। ਇਹ ਗੀਤ ਇੰਨੇ ਪਾਪੂਲਰ ਹੋਏ ਲੋਕਾਂ ਦੀ ਜ਼ਬਾਨ ਤੇ, ਜਿਹੜੇ ਜਿਹੜੀ ਸੀਗੀ ਆਪਣਾ ਜਿਹੜਾ ਨੰਦ ਲਾਲ ਨੂਰਪੁਰੀ ਸੀ ਉਸ ਵੇਲੇ ਦਾ ਮਤਲਬ ਸਭ ਤੋਂ ਜਿਹੜਾ ਮਸ਼ਹੂਰ ਪਾਪੂਲਰ ਗੀਤਕਾਰ ਜਿਹੜਾ ਸੀ, ਪ੍ਰਸਿੱਧ ਹੋਏ ਗੀਤਕਾਰ ਕਵੀ ਦੇ ਤੌਰ ਤੇ। ਹਾਂਜੀ ਹਾਂਜੀ। ਤੇ ਇਹ ਫਿਲਮਾਂ ਗੀਤ ਫਿਲਮਾਂ ਚ ਗੀਤ ਲਿਖਣ ਦੀ ਪ੍ਰੇਰਨਾ ਜਿਹੜੀ ਸੀ ਇਹਨਾਂ ਦੀ, ਇਹਨਾਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ ਤੋਂ ਮਿਲੀ ਸੀ। ਬਾਬੂ ਫਿਰੋਜ਼ਦੀਨ ਸ਼ਰਫ ਵੀ ਜਿਹੜਾ ਆ ਉਹ ਪੰਜਾਬੀ ਭਾਸ਼ਾ ਨੂੰ, ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸਭ ਤੋਂ ਵੱਧ ਕਿਤੇ ਮਿਸਾਲੀ ਕਵਿਤਾਵਾਂ ਲਿਖੀਆਂ ਨਾ, ਉਹਦੀ ਇੱਕ ਕਵਿਤਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਾਇਰੀ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਗੱਲ ਆਖਣੋ ਰਤਾ ਨਾ ਸੰਗਦਾ ਹਾਂ, ਟੁਕੜਾ ਕਿਸੇ ਆਪਣੇ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ, ਮੈਂ ਟੁਕੜਾ ਕਿਸੇ ਪੰਜਾਬਣ ਦੀ ਮੰਗਦਾ ਹਾਂ, ਬੁੱਲੇ ਸ਼ਾਹ ਦੇ ਵਾਰ ਸ਼ਾਹ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਹੈਨਾ। ਤੇ ਹਾਂਜੀ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ, ਖੈਰ ਪੰਜਾਬੀ ਹਾਂ, ਤੇਰੀ ਜੈ ਪੰਜਾਬੀ ਮਾਤਾ, ਤੇਰੇ ਪੂਜੇ ਚਰਨ ਵਰਾਤਾ, ਤੂੰ ਹੈ ਸਾਡੀ ਮਿੱਠੀ ਬੋਲੀ, ਬੋਲ ਬੋਲ ਮਿਸ਼ਰੀ ਬੋਲੀ, ਹੈਨਾ। ਤੇ ਏਦਾਂ ਦੇ ਪਿਆਰੇ ਸ਼ਬਦ ਆਪਣੀ ਮਾਂ ਬੋਲੀ ਵਾਸਤੇ ਅੱਜ ਤੱਕ ਕੋਈ ਸ਼ਾਇਰ ਹੋਰ ਨੀ ਲਿਖੇਗਾ। ਬਾਬਾ ਫਿਰੋਜ਼ ਦੀਨ ਸ਼ਰਫ ਜਿਹੜਾ ਸਾਡੇ ਸਾਂਝੇ ਸਾਂਝੇ ਪੰਜਾਬ ਦਾ ਸ਼ਾਇਰ ਸੀਗਾ, ਉਹਨੇ ਇਹ ਲਿਖਿਆ, ਤੇ ਇਹੋ ਹੀ ਇਹਨਾਂ ਦੇ ਪ੍ਰੇਰਨਾ ਸਰੋਤ ਜਿਹੜੇ। ਹਾਂਜੀ ਹਾਂਜੀ। ਤੇ ਆਪਣੇ ਬਾਜਵਾ ਸਾਹਿਬ ਇਹਨਾਂ ਨੇ ਪੁਸਤਕਾਂ ਵੀ ਲਿਖੀਆਂ, ਉਹ ਅੱਗੇ ਜਾ ਕੇ ਗੱਲ ਕਰਾਂਗੇ, ਚਾਰ ਪੰਜ ਪੁਸਤਕਾਂ ਲਿਖੀਆਂ। ਤੇ ਹੀਰਾ ਸਿੰਘ ਦਰਦ ਦੇ ਜਿਹੜਾ ਮਾਸਕ ਪੱਤਰ ਸੀ ਫੁਲਵਾੜੀ, ਉਹਦੇ ਵਿੱਚ ਹੀਰਾ ਸਿੰਘ ਦਰਦ ਇੱਕ ਬੜਾ ਪੰਜਾਬੀ ਦਾ ਬਹੁਤ ਵੱਡੇ ਸ਼ਾਇਰ ਹੋਏ ਆ, ਤੇ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਦੇ ਘੁਲਾਟੀਏ ਵੀ ਹੋਏ, ਜੇਲ੍ਹ ਦੇ ਵਿੱਚ ਵੀ ਰਹੇ, ਜੇਲ੍ਹਾਂ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਲਿਖੀਆਂ। ਤੇ ਉਹਨਾਂ ਨੇ ਮੁੜ ਕੇ ਬਾਹਰ ਆ ਕੇ ਇੱਕ ਪੱਤਰ ਜਿਹੜਾ ਸੀਗਾ ਸਲਾਨਾ ਪੱਤਰ ਫੁਲਵਾੜੀ, ਉਹਦੇ ਵਿੱਚ ਇਹਨਾਂ ਦਾ ਜਿਹੜੇ ਜਦੋਂ ਕੋਈ ਰਚਨਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪੱਤਰਾਂ ਚ ਛਪ ਜਾਂਦੀ ਸੀ, ਤੇ ਉਹ ਸਾਰਾ ਉਹਨੂੰ ਪ੍ਰਵਾਨਿਤ ਲੇਖਕ ਮੰਨਿਆ ਜਾਂਦਾ ਸੀ, ਕਿਉਂਕਿ ਉਹ ਕੱਚੀਆਂ ਤਿੱਲੀਆਂ ਮਾੜੀਆਂ ਮੋਟੀਆਂ ਰਚਨਾਵਾਂ ਕਦੀ ਛਾਪਦੇ ਨਹੀਂ ਸੀ ਹੁੰਦੇ, ਬੜੀਆਂ ਮਿਆਰੀ ਰਚਨਾਵਾਂ ਦੇ ਛਪ ਜਾਂਦੇ ਸੀ। ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਭਾਸ਼ਾ ਵਿਭਾਗ ਜਿਹੜੀ ਨੌਕਰੀ ਕੀਤੀ, ਤੇ 1960 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉੱਤਮ ਕਵੀ ਦਾ ਸਨਮਾਨ ਵੀ ਦਿੱਤਾ ਗਿਆ ਸੀਗਾ। ਤੇ ਘੱਟ ਤਨਖਾਹ ਤੇ ਹੋਰ ਕਈ ਇੱਥੇ ਵੀ ਕਾਰਨ ਉਹ ਸੀ, ਤਨਖਾਹ ਦਾ ਦੱਸਦੇ ਬਹਾਨਾ ਵਾ ਇਹਨਾਂ ਦੇ ਸੁਭਾਅ ਨਾਲ ਇਹ ਨੌਕਰੀ ਵੀ ਸੀ ਮੇਜ ਕੀਤੀ, ਤੇ ਉਹਨਾਂ ਨੇ ਇਹ ਵੀ ਨੌਕਰੀ ਜਿਹੜੀ ਸੀ ਨਾ ਛੱਡ ਦਿੱਤੀ। ਤੇ 13 ਮਈ 1966 ਨੂੰ ਜਲੰਧਰ ਦੇ ਮਾਡਲ ਹਾਊਸ, ਜਦੋਂ ਜਲੰਧਰ ਨੂੰ ਨਕੋਦਰ ਰੋਡ ਜਿੱਥੇ ਸ਼ੁਰੂ ਹੁੰਦਾ ਨਾ ਬਾਜਵਾ ਸਾਹਿਬ, ਮੈਂ ਉਹ ਕੁੜੀ ਵੇਖੀ ਹੋਈ
0: ਜਲੰਧਰ ਦਾ।
1: ਜੀ ਜੀ ਹਾਂ, ਮੈਂ ਜਲੰਧਰ ਚ 1 ਸਾਲ ਰਿਹਾ, ਉੱਥੇ ਮੈਂ ਪੜਿਆ ਹੋਇਆ। ਤੇ ਉਸ ਉਧਰ ਮੇਰਾ ਇੱਕ ਦੋਸਤ ਸੀਗਾ, ਉਹਦੇ ਘਰ ਗਏ, ਤੇ ਉਹਨੇ ਮੈਨੂੰ ਉਦੋਂ ਖੂਬ ਵਿਖਾਇਆ ਸੀਗਾ ਵੀ ਆਹ ਆ ਤੁਸੀਂ ਮਾਡਲ ਹਾਊਸ ਉਸ ਇਲਾਕੇ ਦਾ ਨਾਂ ਆ। ਹਾਂ, ਜਲੰਧਰ ਤੋਂ ਬੱਸ ਸਟੈਂਡ ਤੋਂ 1.5 ਕਿਲੋਮੀਟਰ ਪਿੱਛੇ ਸੱਜੇ ਹੱਥ ਸੜਕ ਮੁੜ ਗਈ ਨਕੋਦਰ, ਉਹਨੂੰ ਨਕੋਦਰ ਰੋਡ ਕਹਿੰਦੇ ਆ। ਤੇ ਨਕੋਦਰ ਰੋਡ ਦੇ ਉੱਤੇ ਕੋਈ 50-100 ਗਜ ਜਾਈਏ, 200 ਗਜ ਤੇ ਮੀਟਰ ਤੇ ਉਹ ਮਾਡਲ ਹਾਊਸ ਇਲਾਕਾ ਆ ਜਿੱਥੇ ਆਤਮ ਹੱਤਿਆ। ਔਰ ਇਹ ਸਾਡੇ ਪੰਜਾਬੀਆਂ ਦੇ, ਪੰਜਾਬੀ ਭਾਸ਼ਾ ਦੇ, ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਮੱਥੇ ਦੇ ਉੱਤੇ ਇੱਕ ਧੱਬਾ ਆਇਆ, ਮਤਲਬ ਵੀ ਏਡਾ ਵੱਡਾ ਸ਼ਾਇਰ ਜਿਹੜਾ ਸੀਗਾ ਉਹ ਇੰਨੀ ਆਰਥਿਕ ਮੰਦਹਾਲੀ ਦੇ ਵਿੱਚ ਜਿਹੜਾ ਇਹ ਵਿਚਾਰਾ ਗੁਜ਼ਰਿਆ ਕਿ 60 ਸਾਲ ਦੀ ਉਮਰ ਚ, ਅਜੇ ਕੋਈ ਨੌਜਵਾਨ ਬੰਦਾ ਕਰ ਜਾਵੇ ਨਾ ਉੱਥੇ ਮੰਨਿਆ ਜਾਂਦਾ ਵੀ ਚੱਲ ਇਹਦਾ ਸੁਭਾਅ ਸੰਵੇਦਨਸ਼ੀਲ ਹੋ ਸਕਦਾ, ਰੋਗ ਹੋ ਸਕਦਾ। ਉਹ 60 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀਗੀ 66 ਦੇ ਵਿੱਚ, 13 ਮਈ 5 ਮਈ 1906 ਇਹਨਾਂ ਦਾ ਜਨਮ ਦਿਨ ਆ, ਤੇ 13 ਮਈ 1966 ਨੂੰ ਪੂਰੇ 60 ਸਾਲਾਂ ਦੇ ਵਿੱਚ ਇਹਨਾਂ ਦੇ 60ਵੇਂ ਸਾਲ ਪੂਰੇ ਹੋਇਆ ਉਹਨਾਂ ਨੇ।
0: ਸਾਰ ਉਹ ਗੱਲ ਵੀ ਸੁਣਾਇਆ ਜਦੋਂ ਅਕਾਲੀਆਂ ਦੀ ਹਕੂਮਤ ਸੀ, ਜਦੋਂ ਇਹਨਾਂ ਸੁਸਾਈਡ ਕੀਤਾ ਸੀ।
1: ਜੀ ਬਿਲਕੁਲ, ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ, ਇਹ ਸਾਨੂੰ ਸਾਡੇ ਅਧਿਆਪਕ ਨੇ ਦੱਸੀ ਸੀ ਗੱਲ ਕਲਾਸ ਦੇ ਵਿੱਚ, ਔਰ ਮੇਰਾ ਉਹ ਸਭ ਤੋਂ ਵਧੀਆ ਪੰਜਾਬੀ ਦਾ ਅਧਿਆਪਕ ਜਿਹੜਾ ਸੀ, ਜੋ ਮੇਰਾ ਸਭ ਤੋਂ ਪਸੰਦੀਦਾ, ਮੈਨੂੰ ਆਪਣੇ ਆਖਰੀ ਸਾਹ ਤੱਕ ਪਿਆਰ ਕਰਦੇ ਰਹੇ, ਮੈਂ ਵੀ ਇਹਨਾਂ ਦੇ ਨਾਲ ਮਤਲਬ ਰਿਹਾ 2010 ਦੇ ਵਿੱਚ, ਉਹਨਾਂ ਦੀ ਹੁਣ ਡੈਥ ਹੋਈ ਸੀਗੀ, ਸ਼ਾਇਰ ਵੀ ਸੀਗੇ ਸਰ, ਤੇ ਉਹ ਜਦੋਂ ਪੜ੍ਹਾਉਂਦੇ ਸੀਗੇ ਤੇ ਬੜੇ ਉਹਨਾਂ ਦੇ ਨਾ ਸਾਨੂੰ ਪੜ੍ਹਾਉਂਦੇ ਘੱਟ ਕੇ ਗੱਲਾਂ ਜ਼ਿਆਦਾ ਦੱਸ ਦਿੰਦੇ, ਉਹ ਗੱਲਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ, ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ, ਤੇ ਜਦੋਂ ਇਹ ਇਹ ਬਿਮਾਰ ਵੀ ਸੀ ਨਾ, ਇੱਕ ਤੇ ਆਰਥਿਕ ਮੰਦਹਾਲੀ ਤੇ ਉੱਤੋਂ ਬਿਮਾਰੀ ਪੈ ਜਾਵੇ ਹਨਾ, ਤੇ ਉਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਪਤਨੀ ਨੇ, ਇਹਨਾਂ ਨੇ ਵੀ ਲਿਖੀਆਂ ਵੀ ਇਹ ਪੰਜਾਬ ਦੇ ਹੀਰੇ ਨੇ, ਇਹਨਾਂ ਨੂੰ ਇੰਨੇ ਇਨਾਮ ਮਿਲੇ ਆ, ਬੜੇ ਵੱਡੇ ਸ਼ਾਇਰ ਨੇ, ਤੇ ਇਹਨਾਂ ਦੀ ਸਾਡੀ ਕੋਈ ਮਦਦ ਕੀਤੀ ਜਾਵੇ, ਤੇ ਕਿਸੇ ਚਿੱਠੀ ਦਾ ਕੋਈ ਜਵਾਬ ਨੀ ਆਇਆ। ਉਹ ਵਿਚਾਰਾ ਆਪਣੀ ਖੂੰਡੀ ਨੂੰ ਰੱਖ ਕੇ ਨਾ ਅੱਕ ਕੇ, ਉਹਨਾਂ ਨੇ ਆਪਣੀ ਜਿਹੜੀ ਖੂੰਡੀ ਸੀਗੀ ਉਹਨੂੰ ਉਹਦੇ ਕੰਢੇ ਤੇ ਰੱਖ ਕੇ ਖੂਹੀ ਦੇ ਵਿੱਚ ਉਹਨਾਂ ਨੇ ਜਿਹੜਾ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਤੇ ਜਦੋਂ ਫਿਰ ਉਹਨੂੰ ਬਾਹਰ ਕੱਢੇ ਗਿਆ ਸੰਸਕਾਰ ਵੇਲੇ ਮੁੱਖ ਮੰਤਰੀ ਸਾਹਿਬ ਉੱਥੇ ਪਧਾਰ ਗਏ, ਕਿਉਂਕਿ ਉਹ ਏਡਾ ਵੱਡਾ ਸ਼ਾਇਰ ਸੀਗਾ, ਮੌਤ ਦੇ ਉੱਤੇ ਦੇ ਜਦੋਂ ਦਵਾਈ ਪਈ ਸਾਰੇ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਉਹਦੇ ਚ ਰੇਡੀਓ ਚ, ਤੇ ਉਹ ਭੱਜੇ ਭੱਜੇ ਉੱਥੇ ਉਹਨਾਂ ਦੀ ਪਤਨੀ ਨੇ ਉਦੋਂ ਦੱਸਦੇ ਵੀ ਉਹਨਾਂ ਨੇ 300 ਰੁਪਇਆ ਜਿਹੜਾ ਸੀ ਉਹਨਾਂ ਨੂੰ ਦਿੱਤਾ ਮੁੱਖ ਮੰਤਰੀ ਨੇ, ਤੇ ਉਹਦੀ ਪਤਨੀ ਨੇ ਕਿਹਾ ਵੀ ਇਹੋ ਹੀ 300 ਰੁਪਇਆ ਦੇ ਮੰਗਦੇ ਆ, ਇਹਨਾਂ ਨੂੰ 20 ਵਾਰੀ ਬੇਨਤੀ ਆ ਕੀਤੀਆਂ, ਜੇ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ।
0: ਰਾਜਨੀਤਿਕ ਲੋਕਾਂ ਨੂੰ ਖਹਿਰਾ ਸਾਹਿਬ ਆਪਣੇ ਹੀ ਕੰਮਾਂ ਤੋਂ ਵੇਲਦੀ, ਇਹਨਾਂ ਨੂੰ ਸਾਹਿਤਕਾਰ ਲੋਕਾਂ ਦਾ ਕੀ ਮਤਲਬ?
1: ਨਾ ਜੀ ਨਾ ਨਾ, ਇਹ ਜਿਹੜੇ ਰਾਜਨੀਤਿਕ ਲੋਕ ਨੇ ਤੇ ਸਾਹਿਤਕਾਰਾਂ ਨੂੰ, ਤੇ ਇਹਨੇ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਅਜੇ ਬਾਦਲ ਸਾਹਿਬ ਨੇ, ਤੇ ਉਹ ਲੇਖਕਾਂ ਦੀ ਕੋਈ ਬਠਿੰਡੇ ਚ ਕੋਈ ਬਣਾਉਣਾ ਸੀਗਾ ਤਾਂ ਲੇਖਕਾਂ ਵਾਸਤੇ ਮਤਲਬ ਕੋਈ ਸਾਹਿਤ ਸਦਨ ਬਣਨਾ ਸੀ, ਤੇ ਉਹਨਾਂ ਨੇ ਉੱਥੇ ਸੱਦਿਆ ਤੇ ਉੱਥੇ ਗਿਆ ਆਏ, ਤੇ ਉੱਥੇ ਜਾ ਕੇ ਕਹਿੰਦਾ ਉਹ ਇੱਕ ਸਤੀਤ ਜਿਹੜੇ ਹੁਣ ਸ਼ਹਿਰ ਹੁੰਦੇ ਸੁਹਿਰਦ ਬੰਦੇ ਹੁੰਦੇ ਆ, ਸਿਆਣੇ ਹੁੰਦੇ ਆ, ਕਹਿੰਦੇ ਬਾਦਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕੀ ਕਰਨੀ ਆ, ਤੁਹਾਡਾ ਮਤਲਬ ਰਾਜਨੀਤਿਕ ਲੋਕਾਂ ਦਾ ਵੋਟਾਂ ਨਾਲ ਕੰਮ ਹੁੰਦਾ ਤੇ ਸਾਡੀਆਂ ਵੋਟਾਂ ਘੱਟ ਹੋਇਆ, ਤੁਸੀਂ ਤਾਂ ਕਰਕੇ ਨੀ ਸਾਡੀ ਗੱਲ ਮੰਨਦੇ, ਤੇ ਇਹ ਜਦੋਂ ਬੋਲਿਆ ਤੇ ਉੱਠ ਕੇ ਕਹਿੰਦਾ ਵੀ ਵੋਟਾਂ ਮੈਂ ਤੁਹਾਡੀ ਪੂਰੀ ਹਰ ਗੱਲ ਮੰਨੂਗਾ, ਏਦਾਂ ਕਰੋ ਵੀ ਵੋਟਾਂ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ, ਲਿਖਿਆ ਮੇਰੇ ਹੱਥ ਚ, ਮੇਰੇ ਕਹਿਣ ਵੱਲ ਏਡਾ ਸ਼ੈਤਾਨ ਸੀ ਵੀ ਉਹ ਚਾਹੁੰਦਾ ਸੀ ਵੀ ਇਹ ਮਤਲਬ ਜਿੱਦਾਂ
0: ਸ਼ਹਿਰ ਕਦੀ ਹੋ ਹੀ ਨਹੀਂ ਸਕਦਾ, ਕੇਵਲ ਜਿਹੜੇ ਰਾਈਟਰ ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਰਾਈਟਰ ਵੀ ਹੈਗੇ ਨੇ ਜਿਨ੍ਹਾਂ ਨੇ ਨਾ ਸਾਹਿਤਕ ਪੁਰਸਕਾਰ ਲਏ ਨੇ ਇਹਨਾਂ ਦੀ ਚਾਪਲੂਸੀ ਕਰਕੇ।
1: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਵੀ ਰਾਈਟਰ ਹੈਗੇ ਜੀ ਇੱਦਾਂ ਦੇ, ਹੈਗੇ ਜੀ ਹੈਗੇ ਜੀ, ਔਰ ਜਿਹਦੇ ਬਾਰੇ ਆਪਣਾ ਹੈ ਨਾ ਜਿਹੜਾ ਸ਼ਹਾਦਤ ਹਸਨ ਮੰਚੋ, ਉਹਨਾਂ ਨੇ ਇੱਕ ਥਾਂ ਤੇ ਕਿਹਾ ਹੋਇਆ ਜੀ ਭਾਈ ਵਿਕਿਆ ਹੋਇਆ ਪੱਤਰਕਾਰ ਤੇ ਵੇਸਵਾ ਜਿਹੜੀ ਆ ਇਹਦਾ ਕੰਮ ਇੱਕੋ ਜਿਹਾ ਹੀ ਆ, ਤੇ ਇਹਦੇ ਵਿੱਚ ਵੇਸਵਾ ਦੀ ਜਿੱਤ ਜ਼ਿਆਦਾ ਆ, ਜਿਹੜਾ ਕਲਮ ਵਾਲਾ ਵਿਕਿਆ ਹੋਇਆ ਜਿਹੜਾ ਬੰਦਾ ਉਹ ਮਤਲਬ ਵੇਸਵਾ ਗਮਨੀ ਤੋਂ ਵੀ ਗਿਆ ਗੁਜ਼ਰਿਆ ਹੁੰਦਾ, ਔਰ ਇਹੋ ਜਿਹੇ ਹੈਗੇ ਆ ਲੋਕ ਜਿਹੜੇ ਆ ਇਹਨਾਂ ਦੀ ਕਰਦੇ ਨੇ ਚਾਪਲੂਸੀ।
0: ਹੁਣ ਵੇਖੋ ਮੰਟੋ ਨੂੰ ਕਿੰਨਾ ਯਾਦ ਕੀਤਾ ਜਾਂਦਾ ਹੈ,
1: ਜੀ ਜੀ
0: ਹੈ, ਕਿੰਨਾ ਸਲਾਹਿਆ ਜਾਂਦਾ, ਮੈਂ ਉਹਨਾਂ ਦੀ ਜੀਵਨੀ ਪੜ੍ਹੀ ਆ, ਸਾਰੀ ਉਮਰ ਉਹ ਤਰੀਕਾਂ ਹੀ ਭੁਗਤ ਭੁਗਤ ਕੇ,
1: ਤਰੀਕਾਂ ਤੋਂ ਮੈਂ ਵੀ ਇਹੀ ਗੱਲ ਕਰਨ ਲੱਗਿਆ ਮੈਂ ਜਿਉਂਦੇ ਜੀ ਵਿਚਾਰਾ
0: ਮੇਰੇ
1: ਕਹਿਣ ਵੱਲ ਵੀ ਉਹਨੇ ਝੂਠ ਵੀ ਕੋਈ ਨੀ ਬੋਲਿਆ, ਜੋ
0: ਅੱਜ ਉਹ ਸੋਸਾਇਟੀ ਉਹਨੂੰ ਸ਼ਾਬਾਸ਼ ਦਿੰਦੀ ਕਿ ਵੇਖੋ ਕਿੱਦਾਂ ਕਮਾਲ ਕੀਤਾ,
1: ਬਿਲਕੁਲ
0: ਜਿਉਂਦਾ ਸੀ ਤੇ ਉਹਨੂੰ ਤਰੀਕਾਂ ਤੇ ਤਰੀਕਾਂ ਮੁਕਦਮੇ ਤੇ ਮੁਕਦਮੇ ਉਹਦੇ ਉੱਤੇ,
1: ਬਾਜਵਾ ਸਾਹਿਬ ਜਿਹੜਾ ਸਾਹਿਤਿਆ ਨਾ ਸਾਹਿਤਕਾਰ ਆ ਇਹ 50 ਸਾਲ ਜਿਹੜੇ ਅੱਜ ਦੇ ਸਮੇਂ ਤੋਂ 50 ਸਾਲ ਅੱਗੇ ਤੱਕ ਸੋਚਦਾ, ਤੇ ਉਹ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ, ਹਾਂਜੀ ਹਾਂਜੀ ਹਾਂਜੀ, ਅੱਛਾ ਬਾਦਲ ਸਾਹਿਬ, ਹੁਣ ਥੋੜੇ ਜਿਹੇ ਆਨੰਦਪੁਰੀ ਨੂਰਪੁਰੀ ਸਾਹਿਬ ਦੇ ਗੀਤਾਂ ਦੇ ਮਾੜੀ ਜੀ ਨਜ਼ਰ ਮਾਰ ਲਈਏ
0: ਜੀ। ਜੀ
1: ਤੇ ਇਹ ਇਹੋ ਜਿਹਾ ਹੀਰਾ ਸੀਗਾ ਜਿਹਨੇ ਪੰਜਾਬੀ ਭਾਸ਼ਾ ਦੇ ਜਿੱਦਾਂ ਇੱਕ ਉਹਨੂੰ ਸੱਜੀ ਸਜਾਈ ਦੁਲਹਨ ਮੰਨ ਲਈਏ ਤੇ ਉਹਦੇ ਮੱਥੇ ਤੇ ਟਿੱਕੇ ਵਾਂਗ ਮਤਲਬ ਲਿਸ਼ਕਦਾ ਸੀ, ਲਿਸ਼ਕਾਰੇ ਮਾਰਦਾ, ਢਲਕਾ ਮਾਰਦਾ ਤੇ ਸਦਾ ਹੀ ਮਾਰਦਾ ਰਹੂਗਾ। ਨੂਰਪੁਰੀ ਸਾਹਿਬ ਦੇ ਗੀਤਾਂ ਚ ਪੰਜਾਬ ਵੱਸਦਾ ਆ, ਹੱਸਦਾ ਆ, ਨੱਚਦਾ ਤੇ ਰੋਂਦਾ। ਉਹਦਾ ਇੱਕ ਗੀਤ, ਉਹਦਾ ਗੀਤ ਤੁਸੀਂ ਸੁਣਿਆ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਹੈਨਾ। ਹਾਂਜੀ ਹਾਂਜੀ ਹਾਂਜੀ ਇਹ ਬੜਾ ਪਿਆਰਾ ਗੀਤ ਹੈ ਤੇ ਬੜਾ ਮਸ਼ਹੂਰ ਗੀਤ ਹੈ ਜਿਹੜਾ ਅਸੀਂ ਸੁਣ ਸੁਣ ਵੱਡੇ ਹੋਏ ਆ, ਸੁਣਦੇ ਰਹੇ ਆ ਤੇ ਕੰਨਾਂ ਚ ਰਸ ਘੋਲਦਾ ਹੁੰਦਾ ਸੀ ਸੁਰਿੰਦਰ ਕੌਰ ਦੀ ਮਿੱਠੀ
0: ਆਵਾਜ਼ ਪ੍ਰੋਗਰਾਮ ਚ ਦੀ ਫਰਮਾਇਸ਼।
1: ਜੀ ਜੀ ਜੀ ਹਾਂਜੀ ਹਾਂਜੀ ਹਾਂਜੀ
0: ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੋਵਾਂ
1: ਸੁਰਿੰਦਰ ਕੌਰ ਹਾਂਜੀ ਮੈਨੂੰ ਦਿਓਰ ਦੇ ਵਿਆਹ ਵਿੱਚ ਅੱਛਾ ਵਿਆਹ ਸ਼ਾਦੀਆਂ ਚ ਢੋਲਕੀ ਤੇ ਘੜੇ ਦੀ ਘਮ ਘਮ ਮੇਲ ਖਾਂਦੀ ਝਾਂਜਰਾਂ ਦੀ ਸੰਗੀਤਕ ਛਣਕਾਰ ਨਾਲ ਮੇਲ ਖਾਂਦੇ ਗੀਤ ਦੇ ਬੋਲ ਆਪ ਮਾਰੇ ਦਿਲੋਂ ਨਿਕਲਦੇ ਆ, ਦਿਲ ਦਿਮਾਗ ਤੇ ਸਰੀਰ ਵਿਚ ਅਜਿਹੀ ਸੰਗੀਤਮਈ ਛਿੜਕਣ ਪੈਦਾ ਕਰ ਦਿੰਦੇ ਆ ਕਿ ਸੁਣਨ ਵਾਲੀਆਂ ਕੁੜੀਆਂ ਕੁਆਰੀਆਂ ਨੱਡੀਆਂ ਵੀ ਉਹਦੇ ਮਨ ਚ ਕਿਸੇ ਦੀ ਭਾਬੀ ਬਣਦਾ ਚਾਹੁੰਦਾ। ਇੱਕ ਨਾ ਕਵਿਤਾ ਸੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਦਲ ਸਾਹਿਬ ਦਾ
0: ਅਰਮਾਨ ਜਾਗਦੇ।
1: ਜੀ ਜੀ ਇਹ ਬਾਦਲ ਸਾਹਿਬ ਇੱਕ ਨਾ ਪੁਰਾਣੇ ਜਮਾਨੇ ਚ ਰਿਵਾਜ ਸੀਗਾ ਜਦੋਂ ਕੁੜੀ ਦਾ ਵਿਆਹ ਹੁੰਦਾ ਸੀ ਉਹਦੇ ਸਹੁਰੇ ਆਪਣਾ ਨਾਂ ਰੱਖਦੇ, ਪਿਛਲਾ
0: ਆਪਣਾ ਨਾਂ ਰੱਖਦੇ ਹੁੰਦੇ ਸੀ
1: ਆਪਣਾ ਤੇ ਉਹਨੂੰ ਕੋਈ ਉਸੇ ਨਾਂ ਨਾਲ ਸਾਰੇ ਸੱਦੇ ਤੇ ਇਹਦੇ ਚ ਨਾ ਨੰਦਪਾਲ ਨੂਰਪੁਰੀ ਦੀ ਇੱਕ ਕਵਿਤਾ ਇੱਕ ਕੁੜੀ ਕਹਿੰਦੀ ਮੇਰਾ ਜਿੱਦ ਜਿੱਦ ਸਹੁਰਿਆਂ ਨੇ ਨਾਂ ਰੱਖਿਆ ਕਿਸੇ ਰਾਵੀ ਰੱਖਿਆ ਕਿਸੇ ਚਨਾਰ ਰੱਖਿਆ। ਬੜੀ ਲੰਬੀ ਮਤਲਬ ਕਵਿਤਾ ਆ ਉਹ ਬੜੀ ਚਾਅ ਨਾਲ ਕੁੜੀ ਨਾ ਮਤਲਬ ਦੱਸਦੀ ਆ ਮੇਰਾ ਕੋਈ ਕਹਿੰਦਾ ਸੀ ਮੈਂ ਇਹਦਾ ਨਾਂ ਆਹ ਰੱਖਣਾ ਕਹਿੰਦਾ ਆਹ ਰੱਖਣਾ ਨਵੇਂ ਸਿਰ ਨਾਂ ਰੱਖਿਆ ਜਾਂਦਾ ਸੀ ਬੜਾ ਇੱਕ ਪਿਆਰਾ ਮਤਲਬ ਰਿਵਾਜ ਸੀ। ਅੱਛਾ ਨਵੇਂ ਆਈ ਦੇ ਸਹੁਰੇ ਘਰ ਆਉਣ ਤੇ ਸਹੁਰੇ ਘਰ ਦਾ ਹਰ ਜੀ ਦੇ ਮਨ ਚ ਉੱਠਿਆ ਚਾਅ। ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ਨਾ ਤੇ ਪੰਜਾਬ ਦੀ ਸਿਫਤ ਹੈ, ਪੰਜਾਬ ਕਰਾਂ ਕੀ ਸਿਫਤ ਤੇਰੀ ਆਪਣੇ ਇਹਦਾ ਗੀਤ ਆ ਤੇ ਇਹਦੇ ਗੀਤ ਜਿਹੜੇ ਪੰਜਾਬੀ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਆ ਤੇ ਹਾਂਜੀ ਹਾਂਜੀ ਸਦੀਆਂ ਪੁਰਾਣੀ ਜਿਹੜੀ ਸੱਭਿਆਚਾਰਕ ਰਵਾਇਤ ਆ ਸਾਡੀ ਪੰਜਾਬ ਦੀ ਉਹਨੂੰ ਇਹਨੇ ਆਪਣੇ ਗੀਤਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੈ ਤੇ ਨੰਦ ਲਾਲ ਨੂਰਪੁਰੀ ਜੀ ਇੱਕ ਇਹੋ ਜਿਹਾ ਬਾਦਲ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ। ਉਹਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ, ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਹਨਾ ਤੇ ਇਹ ਤੋਂ ਸਹੁਰੇ ਘਰ ਦਾ ਹਰ ਚੀਜ਼ ਦੇ

0: ਗੁਰਪ੍ਰੀਤ ਜੀ ਇਹ ਕਿਹੋ ਜਿਹਾ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ, ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ। ਉਹਨਾਂ ਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ, ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਨਾ, ਤੇ ਇਹ ਨੂੰ ਪੰਜਾਬੀ ਗੀਤਾਂ ਦਾ ਮੋਢੀ ਵੀ ਕਹਿ ਦਿੰਦਾ। ਸਭ ਤੋਂ ਪਹਿਲੇ ਗੀਤ ਜਿਹੜੇ ਨਾ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੇ ਗੀਤ ਜਿਹੜੇ ਆ ਨੰਦ ਲਾਲ ਨੂਰਪੁਰੀ ਜੀ ਨੇ ਲਿਖੇ ਪੰਜਾਬੀ ਭਾਸ਼ਾ ਦੇ ਵਿੱਚ। ਹਾਂ, ਇਹਦੇ ਤੋਂ ਪਹਿਲਾਂ ਕਿਸੇ ਕਵੀ ਨੇ ਇੰਨੇ ਸ਼ਾਨਦਾਰ ਮਸ਼ਹੂਰ ਗੀਤ ਨੇ ਲਿਖੇ। ਇੱਕ ਇਹਦੀ ਕਵਿਤਾ ਨਾ ਬਸ ਬਿਜਲੀ ਜਦੋਂ ਆਈ ਆ ਨਾ, ਬਿਜਲੀ ਘਰ ਘਰ ਆਈ ਤੇ ਭਾਖੜੇ ਤੋਂ ਉਹਦੀ ਮਟਿਆਰ ਨਾਲ ਚੰਦ ਨਾਲ ਸੋਹਣੀ ਉੱਤੇ ਚੁੰਨੀ ਸੁੱਚੇ ਕੱਚ ਦੀ, ਉਹਨੇ ਇੱਕ ਉਹਨੂੰ ਮਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਆ, ਘਰ ਘਰ ਜਾਂਦੀ ਰੋਸ਼ਨੀਆਂ ਕਰਦੀ ਆ, ਖੁਸ਼ੀਆਂ ਵੰਡਦੀ, ਖੇੜੇ ਵੰਡਦੀ ਆ, ਗਿੱਧੇ ਪੈਂਦੇ ਆ, ਹਨਾ, ਖੁਸ਼ ਹੁੰਦੇ ਨੇ ਲੋਕ ਖੇਤਾਂ ਚ ਜਾਂਦੀ ਘਰ
1: ਜੀ। ਇਸ ਤਰ੍ਹਾਂ ਦੇ ਗਾਣੇ ਹੁੰਦੇ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ।
0: ਤੇ ਫੇਰ ਬਾਰੇ ਸਾਹਿਬ ਇਹਦਾ ਗੀਤ ਹੈਗੇ ਆ, ਤੁਸੀਂ ਸੁਣਿਆ ਹੋਣਾ ਗੋਰੀ ਦੀਆਂ ਝਾਂਜਰਾਂ ਬਣਾਉਂਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀ, ਕਿੰਨਾ ਪਿਆਰਾ ਗੀਤ ਸੀ ਹਨਾ, ਅੱਜ ਵੀ ਹੈਗਾ ਉਹਨਾਂ ਨੂੰ ਪਤਾ ਰਹੇਗਾ। ਤੇ ਜੇ ਕਦੇ ਤੁਸੀਂ ਪਿਆਰ ਨਾਲ ਕਦੇ ਆਪਣੇ, ਮੈਂ ਤਾਂ ਤੁਹਾਨੂੰ ਇੱਕ ਸਿਫਾਰਿਸ਼ ਕਰੂੰਗਾ, ਕਦੇ ਆਪਣੇ ਰੇੜੀ ਤੇ ਸੜਕੇ ਸੜਕੇ ਜਾਂਦੀ ਹੈ ਮੁਟਿਆਰੀ, ਕੰਡਾ ਚੁਬਾ ਫਿਰ ਪੈਰ ਭਾਂਗੀ ਨਾਰੇ।
1: ਮੈਂ ਤੁਹਾਡੇ ਨਾਂ ਕਰਾਂਗਾ
0: ਜੀ ਜੀ ਜੀ। ਇੱਕ ਗੀਤ ਸੁਰਿੰਦਰ ਕੌਰ ਦਾ, ਚੰਨ ਵੇਖ ਸ਼ੌਂਕਣ ਮੇਲੇ ਦੀ ਤਾਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਸ਼ੌਂਕਣ
1: ਮੇਲੇ।
0: ਇਹ ਨੂਰਪੁਰੀ ਜੀ ਦਾ ਗੀਤ
1: ਹੈ।
0: ਇੱਕ ਹੈਗਾ ਕੈਂਠੇ ਵਾਲਾ ਆ ਗਿਆ
1: ਪ੍ਰਾਹੁਣਾ,
0: ਇੱਕ ਵਾਜਪ ਸਾਹਿਬ ਇੱਕ ਹੈ ਕਿ ਗੀਤ ਹੈਗਾ ਵਾ ਜਿਹੜਾ ਆਪਾਂ ਅੱਗੇ ਪੁਰਾਣੇ ਦਾਜ ਦੇ ਵਿੱਚ ਸੰਦੂਕ ਦਿੰਦੇ ਹੁੰਦੇ ਸੀ ਨਾ, ਤੇ ਉਹ ਗੱਡਿਆਂ ਦੇ ਉੱਤੇ ਬੱਸਾਂ ਕਾਰਾਂ ਦੇ ਹੈ, ਗੱਡਿਆਂ ਦੇ ਉੱਤੇ ਤੇ ਇਹ ਬੜਾ ਮਸ਼ਹੂਰ ਗੀਤ ਹੈ। ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਸ਼ੀਸ਼ਿਆਂ ਚ ਦਿਸੇ ਮੇਰਾ ਵੀਰਾ ਮੱਝਾਂ ਚਾਰ ਦਾ। ਹਾਂ, ਜਿਹੜੇ ਸੰਦੂਕ ਤੁਸੀਂ ਦੇਖੇ ਪੁਰਾਣੇ ਜਿਹੜੇ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਬੜੇ ਮਤਲਬ ਲੱਕੜ ਦੇ ਬਣਾਏ ਹੁੰਦੇ ਸੀ, ਬੜੀ ਰੀਝ ਦੇ ਨਾਲ ਤਰਖਾਣ ਦਾ।
1: ਇੱਕ ਪੇਟੀ ਹੁੰਦੀ ਸੀ ਵੱਡੀ ਸਾਰੀ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ।
0: ਅੱਛਾ, ਇਹਦੇ ਵਿੱਚ ਬਸ ਫਿਰ ਇਹਨੇ ਜਿਹੜੇ ਕਰੁਣਾਮਈ ਗੀਤ ਜਿਹੜੇ ਨੇ, ਜਿੱਦਾਂ ਆਜ਼ਾਦੀ ਦਾ ਪੰਛੀ ਗਾਲੀ ਇੱਕ ਸ਼ੁਰੂ ਕੀਤੀ ਸੀ ਉਸ ਵੇਲੇ, ਜਿਹੜੇ ਆਪਣੇ ਸੋਟ ਜਾ ਭੋਲਿਆ ਪੰਛੀ ਆ, ਇਹ ਤੇ ਹੋਰ ਵੀ ਇਹਨੇ ਲਿਖਿਆ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਾਰੀਆਂ ਜਾਂਦਾ। ਸਰੂਆਂ ਵਰਗੇ ਛੇਰਾਂ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਨੂੰ ਮਿਲਣ ਦੀ ਖਾਤਰ ਰੋਂਦੇ ਭੈਣ ਭਰਾਵਾਂ। ਕਹਿੰਦੇ ਹੁੰਦੇ ਕਹਿੰਦੇ ਤੇ ਚੁੰਮ ਚੁੰਮ ਰੱਖੋ ਦੀਆਂ ਕਲਗੀ ਜਹਾਜ਼ੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਦੀ ਜਿਹੜੇ ਯਾਦ, ਕਿੱਥੇ ਮਾਤਾ ਤੋਰਿਆ ਜੀ ਤੇਜਾ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਛੰਨਾਂ ਦੀਆਂ ਗਾਵੇ, ਵਸਦੇ ਆਨੰਦ ਉਦੋਂ ਛੱਡ ਚੱਲਿਆ ਕਲਗੀਆਂ ਵਾਲਾ। ਏਦਾਂ ਦੇ ਬੜੇ ਪਿਆਰੇ ਗੀਤ ਆਨੰਦਪਾਲ ਆਨੰਦ ਲਾਲ ਜੀ ਨੇ ਲਿਖੇ ਆ। ਸਭਿਆਚਾਰਕ, ਧਾਰਮਿਕ, ਦੇਸ਼ ਭਗਤੀ ਦੇ ਰੰਗ ਤੋਂ ਇਲਾਵਾ ਨੂਰਪੁਰੀ ਹੈ ਨਰੋਲ ਸਾਹਿਤਕ ਗੀਤ ਵੀ ਲਿਖੇ ਆ। ਤੇ ਫਿਲਮੀ ਕੰਪਨੀਆਂ ਬਾਜਵਾ ਸਾਹਿਬ ਲੋੜ ਮੁਤਾਬਕ ਫਿਲਮਾਂ ਦੇ ਹਿਸਾਬ ਵੀ ਲਿਖੇ, ਉਹਨਾਂ ਨੇ 1940 ਵਿਚ ਮੰਗਤੀ ਫਿਲਮ ਤੁਹਾਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਗੀਤ ਲਿਖੇ ਸੀ, ਤੇ ਉਹਨਾਂ ਦਾ ਦੱਸਿਆ ਵੀ ਨਾ ਉਹ ਹਰ ਪੰਜਾਬੀ ਜ਼ਬਾਨ ਤੇ ਜਿਹੜਾ ਨਾ ਸੁਰ ਬਣ ਕੇ ਆਉਣ ਲੱਗ ਪਿਆ ਅਸੀਂ ਨੂਰਪੁਰੀ ਸਾਹਿਬ ਦਾ। ਇਹ ਤੋਂ ਪਿੱਛੋਂ ਉਹਨਾਂ ਨੇ ਗੀਤ ਭਾਰਾਂ ਦੇ ਤੇ ਫਿਲਮ ਬੁਲਾਇਆ, ਪਾਸਲੇ ਗੀਤ ਲਿਖੇ, ਸ਼ੁਰੂ ਤੋਂ ਮਿਰਜ਼ਾ ਸਾਹਿਬਾ ਨਾਂ ਦਾ ਇੱਕ ਤੇਰਾ ਲਿਖਿਆ ਸੀ, ਤੇ ਉਸ ਜ਼ਮਾਨੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਕੋਲੰਬੀਆ ਨੇ ਨੂਰਪੁਰੀ ਨੂੰ ਬਤੌਰ ਫਿਲਮੀ ਗੀਤਕਾਰ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਸਨੇ ਹੋਰ ਕੰਪਨੀਆਂ ਲਈ ਵੀ ਗੀਤ ਲਿਖੇ ਜੋ ਮਕਬੂਲੀਅਤ ਦੇ ਸਿਖਰ ਤੱਕ ਪਹੁੰਚੇ। ਤੇ ਇੱਕ ਸਮੇਂ ਨੂਰਪੁਰੀ ਸਾਹਿਬ ਦੀ ਸ਼ੋਹਰਤ ਸਿਖਰਾਂ ਤੇ ਸੀ। ਜੀ ਜੀ ਜੀ ਹਾਂ, ਤੇ ਫਿਲਮ ਇੰਡਸਟਰੀ ਦੇ ਜਿਹੜੇ ਫਿਲਮ ਸਾਹਿਬ ਸੀ ਰਾਜਪੂਰ ਸਾਹਿਬ ਤੱਕ ਵੀ ਮਤਲਬ ਜਿਹੜੇ ਉਹਨਾਂ ਨੂੰ ਨਾ ਜਾਣਦੇ ਸੀਗੇ ਜੀ। ਹਾਂਜੀ ਹਾਂਜੀ, ਤੇ ਇਹ ਲੋਕਾਂ ਦਾ ਸ਼ਹਿਰ ਸੀਗਾ ਜੀ, ਜਦੋਂ ਦੇਸ਼ ਦੀ ਵੰਡ ਹੋਈ ਜਾਂਦੇ ਲੋਕ ਜਿਹੜੇ ਤੇ ਨੂਰਪੁਰੀ ਵੀ ਉੱਜੜ ਗਏ ਵਿਚਾਰਾ, ਇਹ ਵੀ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਨੂੰ ਲੈਲਪੁਰ ਦੇ ਇਲਾਕੇ ਚੋਂ ਇੱਧਰ ਆਉਣਾ ਪਿਆ ਸੀ। ਹਾਂ, ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਵਸੇ।
1: ਠੀਕ,

0: ਤੇ ਨੂਰਪੁਰੀ ਇਹਨਾਂ ਦਾ ਪਿੰਡ ਪਾਕਿਸਤਾਨ ਦੇ ਵਿੱਚ ਬਾਅਦ ਸਭ ਲੈਲ ਪੌਦੇ ਲੱਗ ਗਏ 1906 ਦੇ ਵਿੱਚ
1: ਜਨਮ ਹੋਇਆ
0: ਇਹ ਨੂਰਪੁਰ ਪਾਕਿਸਤਾਨ ਚ ਵਾ ਗਈ ਇੱਧਰ ਵੀ ਹੈਗੇ ਵੈਸੇ ਸਾਡੇ ਵੀ ਨੂਰਪੁਰ ਸਾਡੇ ਆਪਣੇ ਸ੍ਰੀ ਹਰਮਿੰਦਪੁਰ ਦੇ ਲਾਗੇ ਵੀ ਹੈਗਾ ਇੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਹੈਗਾ ਬੜੇ ਪਿੰਡ ਨੂਰਪੁਰ ਲੇਕਿਨ ਜਿਹੜਾ ਨੰਦ ਲਾਲ ਦਾ ਪਿੰਡ ਸੀਗਾ ਉਹ ਪਾਕਿਸਤਾਨ ਦੇ ਲੈਲਪੁਰ ਦੇ ਇਲਾਕੇ ਹਾਂ ਪਿਤਾ ਜੀ ਇਹਨਾਂ ਦੇ ਬਿਸ਼ਨ ਸਿੰਘ ਜੀ ਤੇ ਮਾਤਾ ਹੁਕਮ ਜੀ ਦੇ ਵੀ ਸੀਗੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਦੇ ਸਕੂਲ ਤੋਂ ਜਿਹੜੀ ਇਹਨਾਂ ਨੇ ਕੀਤੀ ਸੀ ਪ੍ਰਾਇਮਰੀ ਤੇ ਹਾਈ ਸਕੂਲ ਲੈਲਪੁਰ ਤੋਂ ਤੇ ਫਿਰ ਇਹਨਾਂ ਨੇ ਖਾਲਸਾ ਕਾਲਜ ਲੈਲਪੁਰ ਚ ਉੱਥੇ ਜਿਹੜੀ ਕੀਤੀ ਸੀਗੀ ਐਮਏ ਦੀ ਤੱਕ ਪੜ੍ਹਾਈ ਤੇ ਇਹਨਾਂ ਦੇ ਉਸਤਾਦ ਦੀਪਕ ਜਤੋਈ ਸਾਹਿਬ ਜਿਹੜੇ ਸੀਗੇ ਤੇ ਉਹ ਆਪਣੇ ਉਹਨਾਂ ਨੇ ਕਿਹਾ ਸੀਗਾ ਜਿਹਨਾਂ ਦੀ ਮਰਨ ਪਰੰਤ ਵੀ ਸੂਰਬੀਰ ਦੇ ਯੋਧੇ ਪੈਦਾ ਰਹਿੰਦੇ ਇਹਨਾਂ ਨੂੰ ਸੂਰਬੀਰ ਦੇ ਯੋਧੇ ਬਣਾਇਆ ਜਾਂਦਾ ਹੈ ਪਰ ਕਵੀ ਬਣਾਏ ਨਹੀਂ ਜਾ ਸਕਦੇ ਉਹ ਤਾਂ ਪੈਦਾ ਹੁੰਦੇ
1: ਇਹਦੇ ਚ ਸ਼ੱਕ ਵੀ ਕੋਈ
0: ਨਹੀਂ ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
1: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਚ ਤੁਸੀਂ ਸਿੱਖ ਜਾਓਗੇ
0: ਨਹੀਂ ਜੀ ਨਹੀਂ ਇੱਕ ਇੱਕ ਕੁਦਰਤੀ ਜਜ਼ਬਾ ਹੁੰਦਾ ਕਿ ਸਿੱਖਣ ਪ੍ਰਕਿਰਿਆ ਹੁੰਦੀ ਆ ਹੁਣ ਦੀ ਬੜੀ ਬਰੀਕ
1: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
0: ਜੀ ਜੀ ਜੀ
1: ਬਲਕਾ ਤਰਨਮ ਨੂਰ ਜਾਂ ਜੀ ਹੁਣੀ ਕਿਹਦੀ ਸ਼ੀਰ ਦੇ ਪੈ ਕੇ ਇਸ ਤਰ੍ਹਾਂ ਦੇ ਗਾਉਣ ਲੱਗ ਜਾਓਗੇ ਹਾਂ ਅਗਰ ਤੁਹਾਨੂੰ ਕੁਦਰਤ ਵੱਲੋਂ ਖੜਾ ਮੈਂ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਾ ਸ਼ੀਰ ਦੀ ਪੈ
0: ਬਸ ਅੱਗੇ ਵਕਤ ਦੇ ਥੋੜੀ ਜੀ ਹੁਣ ਮੈਨੂੰ ਲੱਗਦਾ ਹੋ ਗਿਆ ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਖਸ਼ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੀ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ ਹਾਂ ਤੇ ਉਹਨਾਂ ਨੇ ਦੇਸ਼ ਭਗਤੀ ਦੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਦੇ ਮਤਲਬ ਕਾਲਜ ਵਿੱਚ ਜਿਹੜੇ ਕਵੀ ਦਰਬਾਰ ਹੁੰਦੇ ਸੀ ਜਿਹੜਾ ਇੱਕ ਵਾਰੀ ਕਾਲਜ ਵਿੱਚ ਕਵੀ ਦਰਬਾਰ ਆਇਆ ਸੀ ਨਾ ਸਾਰੇ ਸ਼ਹਿਰਾਂ ਦੀ ਹਾਜ਼ਰੀ ਤੇ ਨੂਰਪੁਰੀ ਜੀ ਨੇ ਜਿਹੜਾ ਗੀਤ ਸੁਣਾਇਆ ਸੀ ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਸੁਣਾ ਦੇ ਤੇ ਸਾਰੇ ਸਰੋਤੇ ਜਿਹੜੇ ਜਵਾਸੀ ਹੋ ਗਏ ਸੀ ਹਾਂਜੀ ਹਾਂਜੀ ਤੇ ਆਪਣੇ ਇਹਨਾਂ ਦੀ ਘਰੇਲੂ ਜ਼ਿੰਦਗੀ ਜਿਹੜੀ ਆ ਨਾ ਫਿਰ ਇਹ ਤੁਹਾਨੂੰ ਪਤਾ ਆਰਥਿਕ ਪੱਖੋਂ ਸਦਾ ਕਮਜ਼ੋਰ ਰਹੇ ਆ
1: ਵੇਖੋ ਜੀ ਇਹ ਵੇਖੋ ਇਹਨਾਂ ਦੀ ਘਰੇਲੂ ਜ਼ਿੰਦਗੀ ਵੇਖ ਲਓ ਤੁਹਾਡੇ ਜਿਹੜੇ ਸ਼ਾਇਰ ਸਨ ਜਿਨ੍ਹਾਂ ਦਾ ਮੈਨੂੰ ਕੀ ਨਾਮ ਜਿੱਥੇ ਤੁਹਾਡੇ ਲਾਗੇ ਹੀ ਉਹਨਾਂ ਦਾ ਕੋਈ ਹੈਗਾ ਬਣਿਆ ਹਾਲ ਜਿਹਾ ਵੀ ਸ਼ੇਰ ਕੁਮਾਰ ਬਟਾਲਵੀ ਜੀ ਵੇਖ ਲਓ ਔਰ ਦੂਜੇ ਜਿਹੜੇ ਹੈਗੇ ਸਨ ਜਿਹੜੇ ਲੁਧਿਆਣਵੀ ਸਾਰੇ ਹੀ ਰਲਦੇ ਮਿਲਦੇ ਇਹਨਾਂ ਦੀਆਂ ਕਹਾਣੀਆਂ ਲਗਭਗ ਰਲਦੀਆਂ ਮਿਲਦੀਆਂ
0: ਬਿਲਕੁਲ ਜੀ ਬਿਲਕੁਲ ਤੇ ਆਪਣੇ ਵਾਹਿਗੁਰੂ ਸਾਹਿਬ
1: ਮੇਰੇ ਕੋਲ ਨਾ ਖਹਿਰਾ ਸਾਹਿਬ
0: ਹੈਲੋ
1: ਮੇਰੇ ਕੋਲ ਵੀ ਇੱਥੇ ਇਹਨਾਂ ਦੀ ਕਿਤਾਬ ਪਈ ਜੇ ਆਖਰੀ ਮੁਲਾਕਾਤ
0: ਹਾਂਜੀ ਹਾਂਜੀ ਆਖਰੀ ਮੁਲਾਕਾਤ ਹੈਗੀ
1: ਉਹਦੇ ਵਿੱਚ ਮੈਂ ਤੁਹਾਨੂੰ ਨਾ 2-4 ਲਾਈਨਾਂ ਪੁੰਨੂ ਬਾਰੇ ਸੁਣਾਉਣੀ ਆ ਸਾਰੀ ਕਵਿਤਾ ਨਹੀਂ ਸੁਣਾਵਾਂਗਾ
0: ਠੀਕ ਹੈ
1: ਸੱਸੀ ਤੇ ਪੁੰਨੂ ਬਾਰੇ ਲਿਖਦੇ ਨੇ
0: ਠੀਕ ਹੈ ਜੀ
1: ਮੈਨੂੰ ਨੀਂਦ ਤੱਤੀ ਨੂੰ ਆ ਗਈ ਮੈਂ ਸੌ ਗਈ ਸਹਿਜ ਸੁਭਾਅ ਵੇ ਮੈਂ ਲੁੱਟ ਲਈ ਪਿੰਡ ਦੇ ਪਹਿਰੂਆਂ ਕਿਸੇ ਜੂਹ ਵਿੱਚ ਜਾਦੂ ਪਾ ਮੈਨੂੰ ਕੱਲੀ ਸਿੱਧ ਸੁਦੈਣ ਨੂੰ ਮੇਰੇ ਰੋਂਦੇ ਛੱਡ ਗਿਆ ਚਾਹ ਕਿਤੇ ਤੇਰਾ ਕਵਾਚਾ ਟੁੱਟ ਪਵੇ ਮੇਰੀ ਡਾਢੇ ਕੋਲ ਦੁਆ ਤੈਨੂੰ ਪਾਲ ਵਿੱਚ ਰੋੜ ਕੇ ਲੈ ਗਏ ਮੇਰੇ ਰੋੜ ਕੇ ਲੈ ਜਾਵੇ ਮੇਰੇ ਹੰਝੂਆਂ ਦਾ ਦਰਿਆ ਵੇ ਤੇਰੀ ਡਾਚੀ ਨੂੰ ਲੱਭਦੀ ਮੈਂ ਫਿਰਾਂ ਮਾਰੂ ਥਲਾਂ ਦੇ ਵਿੱਚ ਕੁਰਲਾ ਮੇਰੀ ਮਿੱਟੀ ਚੋਂ ਲੰਬਾ ਨਿਕਲੀਆਂ ਗਈਆਂ ਪੈਰੀ ਛਾਲੇ ਪਾ ਲੱਖਾਂ ਸੂਰਜ ਚੜ ਪਏ ਰੇਤ ਚੋਂ ਮੇਰਾ ਜੋਬਨ ਨਾ ਕਲਪਾ ਮੈਨੂੰ ਮੋਈ ਨੂੰ ਪੰਛੀ ਰੋਣਗੇ ਉੱਤੇ ਕਫਨ ਪਰਾਂ ਦੇ ਪਾ
0: ਕਿਆ ਬਾਤ, ਉੱਤੇ
1: ਕਬਰ ਪਰਾਂ ਦੇ ਪਾ ਇਹੋ ਆਵਾਜ਼ ਆਏਗੀ ਕਬਰ ਚੋ, ਮੈਨੂੰ ਪੁੰਨੂ ਦਿਓ ਮਿਲਾ, ਮੈਨੂੰ
0: ਇਹ ਬਾਈ ਸਾਹਿਬ ਜਿਹੜੀ ਪੁਸਤਕਾਂ ਹੋਰ ਸੁਗਾਤ ਤੇ ਇਹਨਾਂ ਨੂੰ ਭਾਸ਼ਾ ਭਾਗ ਦਾ ਨਾਮ ਮਿਲਿਆ 1960 ਦੇ ਵਿਚ
1: ਜੀ,
0: ਤੇ ਫੇਰ ਇਹਨਾਂ ਦੀ ਇੱਕ ਪੁਸਤਕ ਹੈ ਵੰਗਾ, ਫਿਰ ਜਿਉਂਦਾ ਪੰਜਾਬ, ਫਿਰ ਚੰਗਿਆੜੇ ਤੇ ਨੂਰਪੁਰੀ ਦੇ ਗੀਤ, ਮਰਨ ਉਪਰੰਤ ਇਹਨਾਂ ਦੀ ਇੱਕ ਪੁਸਤਕ ਛਪੀ ਸੀ 1971 ਦੇ ਵਿਚ ਪੰਜਾਬ ਬੋਲਿਆ, ਤੇ ਆਖਰੀ ਸੁਗਾਤ ਜਿਹੜੀ 1972 ਦੇ ਵਿਚ ਜਿਹੜੀ ਜਿਹ ਚ ਤੁਸੀਂ ਹੁਣ ਪੜ੍ਹੀ ਹੈ ਨਾ ਸ਼ਾਇਰੀ, ਇਹ ਆਖਰੀ ਸੁਗਾਤ 1972 ਦੇ ਵਿਚ ਮਰਨ ਉਪਰੰਤ ਛਪੀ ਹੋਈ ਹੈ ਨੂਰਪੁਰੀ ਜੀ। ਹਾਂਜੀ ਹਾਂਜੀ ਸੰਦੀਪ, ਤੇ ਬਾਜਵਾ ਸਾਹਿਬ ਇਹ ਅਖੀਰ ਚ ਜਿਹੜਾ ਬੜਾ ਦੁਖਾਂਤਮਈ ਜਿਹੜਾ ਇਹਨਾਂ ਦਾ ਹੋਇਆ, ਤੇ ਇਹਨਾਂ ਦੇ ਕੋਲ ਨੌਕਰੀ ਕੋਈ ਨਾ ਰਹੀ, ਜਿਹੜੀ ਅਖੀਰ ਚ ਇਹਨਾਂ ਨੌਕਰੀ ਭਾਸ਼ਾ ਭਾਸ਼ ਦਿੱਤੀ ਉਹ ਵੀ ਛੱਡ ਦਿੱਤੀ, ਤੇ ਸਿਰਫ ਕਵੀ ਦਰਬਾਰਾਂ ਚ ਜਾਂਦੇ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਵੀ ਦਰਬਾਰਾਂ ਦੀ ਕਮਾਈ ਨਾਲ ਚੱਲਣਾ
1: ਮੁਸ਼ਕਿਲ ਆ, ਉੱਥੇ ਲੋਕੀ ਵਾਹ ਵਾਹ ਤੇ ਜ਼ਰੂਰ ਕਰਦੇ ਨੇ,
0: ਬਿਲਕੁਲ ਜੀ ਜੀ ਜੀ, ਦੇਸ਼ ਦੀ ਵੰਡ ਨੇ ਹਾਲਾਤ ਵੱਧ ਤੋਂ ਵੱਧ ਬਣਾ ਕੇ ਰੱਖੇ ਸੀ ਤੇ ਬੜੀ ਭੱਜ ਦੌੜ ਕਰਕੇ ਭਾਸ਼ਾ ਵਿਭਾਗ ਚ ਨੌਕਰੀ ਵੀ ਕੀਤੀ, ਪਰ ਕਵੀ ਮਨ ਉੱਥੇ ਵੀ ਨਾ ਟਿਕਿਆ, 2 ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਤੇ ਹਾਲਾਤ ਫਿਰ ਜਿਹੜੇ ਸੀਗੇ ਉਹ ਮੰਦਹਾਲੀ ਵਾਲੇ ਹੋ ਗਏ, ਧੀਆਂ ਨੂੰ ਵਿਆਹੁਣ ਦੀ ਚਿੰਤਾ ਵੱਡ ਵੱਡ ਖਾਣ ਲੱਗੀ ਤੇ ਗੈਰਤਮੰਦ ਸੀ, ਸ਼ਰਾਬ ਪੀਣ ਦੇ ਆਦਤ ਨੇ ਅਤੇ ਭਰ ਪੇਟ ਰੋਟੀ ਨਾ ਮਿਲਣ ਦੇ ਹਾਲਾਤ ਨੇ ਉਹਨੂੰ ਸਰੀਰ ਕਮਜ਼ੋਰੀ ਵੱਲ ਧੱਕ ਦਿੱਤਾ, ਤੇ ਉਸ ਦੀ ਹਾਲਤ ਦੇਖ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 75 ਰੁਪਏ ਮਹੀਨਾ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ, ਪਰ 75 ਰੁਪਈਆ ਨਾਲ ਵੱਡੇ ਪਰਿਵਾਰ ਦਾ ਮਹੀਨਾ ਔਖਾ
1: ਨਿਕਲਦਾ,
0: ਉਹ ਸਰੀਰ ਕਮਜ਼ੋਰੀ ਕਰਕੇ ਹੁਣ ਉਹ ਕਵੀ ਦਰਬਾਰਾਂ ਵਿਚ ਵੀ ਨਹੀਂ ਸੀ ਜਾਂਦੇ, ਤੇ ਧੰਨ ਨੇ ਉਹਨਾਂ ਦੀ ਪਤਨੀ ਸੁਮਿਤਰਾ ਦੇਵੀ ਜੀ ਜੋ ਆਪਣੇ ਸਿਰ ਧਿਉਂਸ ਨਾਲ ਅਜਿਹੇ ਮਸਤ ਮੌਲਾਂ ਨਾਲ ਨਿਭਾਉਣ ਵਿਚ ਸਫਰ ਰਹੀ ਅਖੀਰ ਤੱਕ, ਤੇ ਇਸੇ ਆਲਮ ਵਿਚ ਹੀ ਉਹਨਾਂ ਨੇ ਨਾ ਗਮ ਭਿਜੇ, ਗੀਤ ਤੇ ਗਜ਼ਲਾਂ ਵੀ ਲਿਖੀਆਂ, ਤੇ ਇੱਕ ਉਹਨਾਂ ਦੀ ਕਾਬਲੇ ਗੌਰ ਸ਼ੇਰ ਹੈ ਜੀ ਨਾ, ਦੋਜ਼ਖ ਦੀ ਅੱਗ ਵਿਚ ਮੇਰੀ ਬਾਲੋ ਮਿੱਟੀ, ਮੈਂ ਦੁਨੀਆਂ ਦਾ ਪਹਿਲਾਂ ਹੀ ਜਲਾਇਆ ਹੋਇਆ ਹਾਂ, ਕਬਰ ਵਿਚ ਫਰਿਸ਼ਤੇ ਨਾ ਸਾਹ ਲੈਣ ਦਿੰਦੇ, ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ, ਇੱਕ ਹੋਰ ਗਜ਼ਲਾ ਬਿਨਾਂ ਕਫਨ ਦੇ ਲੈ ਚਲੋ ਯਾਰ ਮੈਨੂੰ, ਹੈ ਲੋਕੇ ਗਿਆ ਆਖੂ ਸੰਸਾਰ ਮੈਨੂੰ, ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਭੰਡਿਆ, ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ, ਮੈਂ ਅੱਜ ਖਾਲੀ ਹੱਥੀ ਸੱਜਣ ਕੋਲ ਚੱਲਿਆ, ਬੜਾ ਹੋਣਾ ਪੈਣਾ ਸ਼ਰਮਸ਼ਾਰ ਮੈਨੂੰ। ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਅਖੀਰ ਜਿਹੜੇ ਸੀ ਨਾ ਉਹ ਇਹਨਾਂ ਨੇ 13 ਮਈ 1966 ਨੂੰ ਮਾਡਲ ਹਾਊਸ ਜਲੰਧਰ ਦੇ ਵਿਚ ਆਪਣੇ ਘਰ ਦੇ ਲਾਗਲ ਬਾਰ ਬਾਰ ਜਿਹੜੀ ਖੂਹੀ ਸੀ ਉਹਦੇ ਚ ਛਾਲ ਮਾਰ ਕੇ ਜਿਹੜੀ ਸੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ, ਤੇ ਇਹ ਬੜੀ ਦਰਦਨਾਕ ਜਿਹੜੀ
1: ਬੜੀ ਆਪਣੇ ਚਰਨਾਂ ਦੇ ਲਾਗੇ ਰੱਖੇ,
0: ਦੇਖੋ ਇਹ ਜਿਹੜੇ ਗੀਤ ਹੁੰਦੇ ਆ, ਜਿਹੜਾ ਸ਼ੇਰ ਇੱਕ ਹੈਗਾ ਆਪਣੇ ਸੁਰਜੀਤ ਪਾਤਰ ਜੀ ਦਾ, ਵੀ ਸੁਖਨ ਸਦਾ ਜਿਉਂਦੇ ਨੇ, ਸੁਖਨ ਵਾਰ ਜਿਉਣ ਮਰ ਕੇ ਵੀ ਉਹ ਤਾਂ ਜਿਸਮ ਹੁੰਦੇ ਨੇ ਜੋ ਸਿਰਿਆਂ ਵਿਚ ਸਵਾਹ ਬਣਦੇ, ਤੁਸੀਂ ਬੇਸ਼ਕ ਇੱਥੇ ਨਹੀਂ ਆ ਹਾਜ਼ਰ ਹੈਗੇ, ਪਰ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਸਦਾ ਜਿਉਂਦੇ
1: ਰਹਿਣਗੇ। ਬਹੁਤ ਬਹੁਤ ਮਿਹਰਬਾਨੀ,
0: ਬੇਨਤੀ ਆ ਵੀ ਅੱਜ ਮੈਂ ਜਿਹੜਾ ਸਮਾਂ ਸੀ ਨਾ ਬਹੁਤ ਘੱਟ ਮਿਲਿਆ, ਸਿਰਫ ਅੱਧੇ ਘੰਟੇ ਦਾ, ਮੈਂ 7 ਵਜੇ ਤੁਹਾਡੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਚ ਪਹੁੰਚ ਕੇ ਨਾ, ਤੇ ਮੈਂ ਕਿਹਾ ਵੀ ਜਿੱਦਾਂ ਬਾਜਾ ਸਾਹਿਬ ਕਹਿੰਦੇ ਨੇ ਸ਼ੋ ਮਸਟ ਗਾਉਣ ਵਾਲੀ ਗੱਲ,
1: ਸ਼ੋ ਮਸਟ ਮੈਨੂੰ ਪਤਾ ਹੈ
0: ਜੀ, ਨਹੀਂ ਨਹੀਂ ਸਹਿਯੋਗ ਨੀ ਸਾਡਾ ਮਹਾਰਾਜ ਜੀ, ਖੁਸ਼ੀ ਆ ਜੀ ਸਾਡੇ। ਧੰਨਵਾਦ
1: ਧੰਨਵਾਦ ਜੀ, ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਗੁੱਡ ਵਿਸ਼ੇਸ, ਥੈਂਕ ਯੂ। ਸੋ ਇਹ ਸਨ ਸੂਬਾ ਸਿੰਘ ਜੀ ਖਹਿਰਾ ਜੀ, ਜਿਨ੍ਹਾਂ ਨੇ ਸ਼ਾਇਰਾਂ ਤੇ ਖਾਸ ਕਰਕੇ ਨੰਦ ਲਾਲ ਨੂਰਪੁਰੀ ਜੀ ਹੁਣਾਂ ਬਾਰੇ ਖੂਬਸੂਰਤ, ਸੋਹਣੀਆਂ, ਪਿਆਰ ਭਰੀਆਂ ਤੇ ਦੁਖਦਾਈ ਗੱਲਾਂ ਕੀਤੀਆਂ। ਸੋ ਕੱਲ ਨੂੰ ਐ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਪ੍ਰਵਾਸ ਰੇਡੀਓ ਦੇ ਸੱਜਣੋ, ਤੁਸੀਂ ਕੱਲ ਨੂੰ ਰੌਣਕਾਂ ਲਾਉਣੀਆਂ ਨੇ ਹਮੇਸ਼ਾ ਦੀ ਤਰ੍ਹਾਂ ਵਾਂਗੂ, ਹਾਂਜੀ। ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਹੀ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ, ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਹੈ ਥੋੜੀ ਜੀ, ਅੱਜ ਵੀ ਸੋਹਣਾ ਹੀ ਹੈ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ, ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸ ਕੱਢ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਏ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟ੍ਰਾਸੇ 106th ਦੇ ਵਿੱਚ ਹਾਂਜੀ ਤੇ 6th Rai 165 ਮੂਲਹਾਈਨ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਗੱਲ ਇਸ ਤਰ੍ਹਾਂ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜੋਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ।

ਸੇਵਿਤ ਪਾਈ ਮਹਾਰਾਜ ਨੂੰ ਦਾਤਨ ਕਰ ਗਿਆ ਚਿੱਠੀ ਜਿਤ ਲਾਈ ਕੇ ਨਲੂਆ ਜੰਗਤ ਜੂਝਦਾ ਕਰ ਗਿਆ ਚੜਾਈ

ਦੋਸਤੋ ਮੈਂ ਨਾ ਆਵਾਜ਼ ਆਨ ਕਰਨੀ ਭੁੱਲ ਗਿਆ ਸਾਂ ਤੇ ਬੋਲੀ ਜਾਣ ਡਿਆ ਤੇ ਆਵਾਜ਼ ਆਉਣ ਯਾਰ ਜਾ ਨਹੀਂ ਸੀ ਰਹੀ ਤੇ ਸੌਰੀ ਮੈਂ ਫਿਰ ਦੁਬਾਰਾ ਸ਼ੁਰੂ ਕਰਨਾ। ਮੈਂ ਨਾ ਸੱਜਣੋ ਉਸ ਵਕਤ ਬੀ ਏ ਫਸਟ ਈਅਰ ਦੇ ਵਿਚ ਸੀ ਜਦੋਂ ਮੈਂ ਪਹਿਲਾਂ ਆਪਣਾ ਉੱਥੇ ਵਿਸਾਖੀ ਦਾ ਮੇਲਾ ਵੇਖਿਆ ਸੀ ਜਿਹੜਾ ਤੇ ਉਹਨਾਂ ਦਿਨਾਂ ਦੇ ਵਿਚ ਬੜੀ ਸਿੰਪਲ ਲਾਈਫ ਹੁੰਦੀ ਸੀ, ਬਹੁਤ ਸਿੰਪਲ ਲਾਈਫ। ਲੋਕ ਗੱਡਿਆਂ ਰੇੜਿਆਂ ਤੇ ਟਰੈਕਟਰਾਂ ਤੇ ਟਾਂਗਿਆਂ ਤੇ ਮੇਲਾ ਵੇਖਣ ਜਾਂਦੇ ਹੁੰਦੇ ਸਨ। ਹਾਂਜੀ, ਤੇ ਮੇਲੇ ਦੇ ਵਿਚ ਬੜੀਆਂ ਹੀ ਰੌਣਕਾਂ ਲੱਗੀਆਂ ਸਨ। ਹਰ ਮੇਲੇ ਦੇ ਵਿਚ ਰੌਣਕਾਂ ਹੁੰਦੀਆਂ ਸਨ, ਕਬੱਡੀ, ਘੋਲ ਤੇ ਸਿੰਗਰ, ਖਾਣ ਪੀਣ ਨੂੰ ਵਧੀਆ ਚੀਜ਼ਾਂ, ਬੜੇ ਸਟਾਲ ਲੱਗੇ ਤੇ ਕੁੜੀਆਂ ਦੇ ਭਗੂੜੇ ਤੇ ਯੇ ਵੋ ਦਿਸ ਦੈਟ, ਬਹੁਤ ਕੁਛ ਸੀ। ਤੇ ਗੱਲ ਇਸ ਤਰ੍ਹਾਂ ਬਈ, ਉਹ ਜਦੋਂ ਅਸੀਂ ਮੇਲਾ ਵੇਖਣ ਗਏ ਨਾ, ਮੈਂ ਵੀ ਗਿਆ ਸੀ, ਤੇ ਇਹਦਾ ਉਹਦਾ ਅੱਖੀ ਡਿੱਠਾ ਹਾਲ ਜਿਹੜਾ ਸੀ, ਜਿਸ ਤਰ੍ਹਾਂ ਮੈਂ ਮੇਲਾ ਵੇਖਿਆ ਸੀ ਉਹ ਵਿਸਾਖੀ ਦਾ, ਉਹ ਲੱਗਾ ਜੀ ਬਿਆਨ ਕਰਨ। ਤੇ ਮੀਤੋ ਜੀਤੋ ਪਾ ਸੁਰਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਈ ਮੀਤੋ ਜੀਤੋ ਪਾ ਸੁਰਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਬੀ ਵੀਰੋ ਦੰਦਾਸਾ ਮਰਿਆ, ਵੇਲੀ ਜਾਗਰ ਨੇ ਖੁੰਡਾ ਫੜਿਆ। ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਭਾਈ ਬਣਸਾ ਕਬੱਡੀ ਦਾ ਥੰਮ ਵਰਗਾ ਜਵਾਨ ਜਵਾਨ ਬੁੱਟਰਾਂ ਦਾ ਸਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਲੋਕਰ ਸੀ। ਵੱਡੇ ਵੱਡੇ ਰੇਡਰਾਂ ਦੀਆਂ ਉਹਨੇ ਬਾਜੀਆਂ ਪਵਾਈਆਂ, ਰੱਜ ਕੇ ਸੋਹਣਾ ਤੇ ਸੋਹਣਾ ਹੀ ਸਰੀਰ ਉਹਨੂੰ ਉੱਪਰ ਵਾਲੇ ਨੇ ਦਿੱਤਾ ਸੀ। ਵੇਲੀ ਜਾਗਰ ਨੇ ਖੁੰਡਾ ਫੜਿਆ, ਭਾਬੀ ਵੀਰੋ ਦੰਦਾਸਾ ਮਲਿਆ, ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਉਹ ਕੰਧਾਂ ਵਿਚ ਫਿਰੇ ਵੱਜਦਾ, ਸੱਸੇ ਘੱਗਰਾ ਸੂਫ ਦਾ ਸੰਦੂਕ ਵਿਚੋਂ ਕੱਢਦੇ, ਨੀ ਮੇਲੇ ਵਿਚ ਢੋਲ ਵੱਜਦਾ। ਘੱਗਰਾ ਸੂਫ ਦਾ ਸੰਦੂਕ ਵਿਚੋਂ ਕੱਢਦੇ, ਮੇਲੇ ਵਿਚ ਢੋਲ ਵੱਜਦਾ। ਦੋਸਤੋ, ਮੇਲਾ ਸ਼ੁਰੂ ਹੋਣ ਤੋਂ ਪਹਿਲਾਂ 3-4 ਦਿਨ ਪਹਿਲਾਂ ਰਾਤ ਨੂੰ ਢੋਲ ਵੱਜਣਾ ਸ਼ੁਰੂ ਹੋ ਜਾਂਦਾ ਹੁੰਦਾ ਸੀ, ਤੇ ਉਹ 6-6 ਮੀਲ ਤੱਕ ਰਾਤ ਨੂੰ ਢੋਲ ਸੁਣਦਾ ਹੁੰਦਾ ਸੀ ਚਾਰ ਚੁਫੇਰੇ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਬੋਤਲਾਂ ਨਾਲ ਗਲਾਸੀਆਂ ਖੜਕਣ, ਸੰਤੇ ਬੰਤੇ ਨੇ ਤੁਰਲੇ ਛੱਡੇ। ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਸੰਤੇ ਬੰਤੇ ਨੇ ਤੁਰਲੇ ਛੱਡੇ, ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਕੱਕੇ ਵਾਲ ਬਚਨੋ ਦੇ, ਇਹ ਤਾਂ ਦੁਧੀਆ ਮੱਕੀ ਦੀ ਛੱਲੀ ਜੇ, ਦਮੜੀ ਦਾ ਸੱਕ ਮਲ ਕੇ ਅੱਗ ਲਾਉਣ ਮੇਲੇ ਨੂੰ ਚੱਲੀ ਜੇ। ਬਲੌਰੀ ਅੱਖਾਂ ਵਾਲੀ ਦਿਲ ਮੇਰਾ ਲੈ ਗਈ, ਮੇਲੇ ਚ ਮਿਲਾਂਗੇ ਮੈਨੂੰ ਕਹਿ ਗਈ। ਛਾਲ ਮਾਰ ਗੱਡੇ ਤੇ ਬਹਿ ਗਈ, ਤੂੰ ਪਿੱਛੇ ਪਿੱਛੇ ਆਵੀ ਭੱਜਦਾ। ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢਦੇ, ਨੀ ਮੇਲੇ ਵਿੱਚ ਢੋਲ ਵੱਜਦਾ। ਵਾਹ ਵਾਹ, ਮੁਟਿਆਰਾਂ ਟੋਲੀਆਂ ਬਨ ਬਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ। ਮੁਟਿਆਰਾਂ ਟੋਲੀਆਂ ਬਨ ਬਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ। ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਉਹਨਾਂ ਦੀਆਂ ਜੁਲਫਾਂ ਯਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥੀ ਰੰਗਲੇ ਚੂੜੇ। ਰੰਗ ਅੰਬਰੀ ਫੌਜਣ ਦੀ ਚੁੰਨੀ ਦਾ, ਵਿੱਚ ਚੰਨ ਤੇ ਤਾਰੇ।
ਕੋਕਾ ਛੱਟਣ ਬਣਸੋ ਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਾਰੀਆਂ ਦੀਆਂ ਸਾਰੀਆਂ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫਰਕਣ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ। ਭਾਈ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ। ਆਲ ਗੋਜਿਆਂ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ। ਭਾਈ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ। ਢਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ। ਆ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਧੜਕਾਇਆ ਜੇ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਆ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ। ਆ ਬਣਸੇ ਦੀਆਂ ਕਿਆ ਬਾਤਾਂ। ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ। ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ। ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ। ਅੱਜ ਰਾਜ ਦੀ ਮੈਂ ਇੰਟਰੋਡਕਸ਼ਨ ਕਰਵਾਉਣ ਲੱਗਾ ਤੁਹਾਡੇ ਨਾਲ। ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ। ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ। ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਸੀ। ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ। ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ। ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲਾਇਕ ਇੱਦਾਂ ਦੀ ਔਲਾਦ ਹੋਈ। ਉਹਦਾ ਔਲਾਦ ਇਹ ਲੱਭੂ ਜੇ ਜਿਹੜਾ ਵੈਲੀ ਸੀ ਇਲਾਕੇ ਦਾ।
ਹਰ ਵੇਲੇ 10-15 ਬਦਮਾਸ਼ ਇਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਭਾਈ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਾਂ ਲੈ ਕੇ ਫਿਰ ਮੇਲੇ ਚ ਵੜ ਗਈ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਦੀ ਪੰਜਾਬ ਪੁਲਿਸੀਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਇੱਕ ਉਜੰਡ ਪੰਜਾਬ ਪੁਲਿਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾਂ ਨੱਸਦਾ ਸੱਸੇ ਘੱਗਰਾ ਸੂਖ ਦਾ ਸੰਦੂਕ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਖ ਦਾ ਸੰਦੂਕ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂੰ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀ ਹੋਈ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾਂ ਫੇਰਨੀਆਂ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਂ ਖੰਡਾਲ ਵੀ ਨਹੀਂ ਅਖਤਰ ਸਾਹਿਬ

0: ਹਰੂਨਾਬਾਦ ਚੱਕ ਛੇਵਾ ਨਾਰ ਸੀ ਮੇਰਾ, ਛੇਵਾ ਨਾਰ ਚੱਕ ਦੇ ਨਾਲ ਇੱਕ ਡੇਰਾ ਹੈਗਾ ਚੌਧਰੀ ਅਬਦੁਲ ਰਸ਼ੀਦ ਦਾ, ਤੇ ਉਹਨਾਂ ਦੇ ਡੇਰੇ ਬੇਲੀ ਨੇ ਮੇਰੇ ਤੋਂ, ਉੱਥੇ ਮੈਂ ਬੈਠਾ ਸੀਗਾ, ਉੱਥੇ ਹੀ ਬੈਠਿਆ ਹੋਇਆ ਤੇ ਉਹ ਸੁਣਦਾ ਪਿਆ ਸੀ ਪ੍ਰੋਗਰਾਮ। ਉਹਨਾਂ ਨੂੰ ਮੈਂ ਜਿਹੜਾ ਹੈਗਾ ਨਾ ਅੱਜ ਤੁਹਾਨੂੰ ਮੈਂ ਵੀ ਮੇਲਾ ਦਿਖਾਉਣਾ, ਤੁਸੀਂ ਤਾਂ ਦਿਖਾਇਆ
1: ਜਿਹੜਾ ਮੇਲਾ ਤੁਸੀਂ ਦੱਸ ਰਹੇ ਹੋ ਸਭ ਤੋਂ ਵਧੀਆ ਮੇਲਾ ਲੱਗਦਾ, ਤੇ ਇਹਦੇ ਵਿੱਚ ਘੋਲ ਕਬੱਡੀਆਂ ਗੇਮਾਂ ਜਾਂ ਇਹੋ ਜਿਹਾ ਕੁਛ ਵੀ ਹੁੰਦਾ, ਸਿੰਗਰ ਵਗੈਰਾ ਵੀ ਆਉਂਦੇ ਨੇ, ਕਵਾਲੀ ਕਰਨ ਵਾਲੇ ਆਉਂਦੇ ਨੇ।
0: ਸਰ ਇਹਦੇ ਵਿੱਚ ਕਵਾਲੀ ਤਾਂ ਹੁੰਦੀ ਆ, ਨਾਤਾਂ ਵੀ ਹੁੰਦੀਆਂ, ਫਿਰ ਇਸ ਤੋਂ ਹਟ ਕੇ ਮੇਲੇ ਦੇ ਵਿੱਚ ਸਰਕਸ ਵੀ ਲੱਗਦੀ, ਉਹ ਚਿੜੀਆ ਘਰ ਹੋ ਗਿਆ, ਇਹ ਸਾਰਾ ਕੁਛ ਲੱਗਦਾ। ਪਹਿਲੇ ਕਬੱਡੀ ਹੁੰਦੀ ਸੀਗੀ, ਹੁਣ ਕਬੱਡੀ ਨਹੀਂ ਹੁੰਦੀ, ਹੁਣ ਇਹ ਆਮ ਮੇਲਾ ਲੱਗਦਾ ਵੀ ਖਾਣ ਪੀਣ ਦੀਆਂ ਛਾਵਾਂ ਹੋ ਗਈਆਂ, ਨਿਆਣਿਆਂ ਦੇ ਖਿਡੌਣੇ ਹੋ ਗਏ, ਘਰਾਂ ਦੇ ਭਾਂਡੇ ਹੋ ਗਏ, ਤੇ ਨਾਰਾਂ ਵਾਸਤੇ ਕੋਈ ਨਿੱਕਾ ਮੋਟਾ ਸਮਾਨ ਹੋ ਗਿਆ, ਮੁੰਡੀਆਂ ਛੱਲੇ ਹੋ ਗਏ, ਯਾਰਾਂ ਬੇਟੀਆਂ ਵਾਸਤੇ ਹੋ ਗਏ,
1: ਹਾਂਜੀ
0: ਬੱਚਿਆਂ ਵਾਸਤੇ,
1: ਹਾਂਜੀ ਹਾਂਜੀ। ਤੇ ਤੁਹਾਡੇ ਮਤਲਬ ਕਿ ਕਬੱਡੀ ਦੇ ਵੀ ਟੌਪ ਦੇ ਪਲੇਅਰ ਜਦੋਂ ਮੇਲਿਆਂ ਚ ਕਬੱਡੀਆਂ ਹੁੰਦੀਆਂ ਨੇ, ਘੋਲ ਵਗੈਰਾ ਵੀ,
0: ਹਾਂਜੀ ਹਾਂਜੀ,
1: ਸਾਡੇ ਵਰਗਾ ਉਹੀ ਸਿਸਟਮ ਹੈ, ਕਲਚਰ ਤਾਂ ਇੱਕੋ ਹੀ ਹੈ ਨਾ।
0: ਹਾਂਜੀ ਹਾਂਜੀ, ਕਲਚਰ ਤਾਂ ਇੱਕੋ ਹੈ, ਇੱਕੋ ਹੈ, ਇੱਕੋ ਆ ਜੀ ਆਪਾਂ,
1: ਬਿਲਕੁਲ ਬਿਲਕੁਲ, ਨੋ ਡਾਊਟ, ਇਹਦੇ ਚ ਕੋਈ
0: ਹਾਂਜੀ
1: ਇੱਕ ਜਰਾ ਵਿੱਚ ਲੀਕ ਹੀ ਵੱਜੀ ਹੈ, ਬਾਕੀ ਤੇ ਸਾਰਾ
0: ਹਾਂਜੀ ਹਾਂਜੀ
1: ਸਿਸਟਮ ਹੈ ਸਾਡਾ,
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਜਿਹੜੇ ਜਿੰਨਾ ਕੋਲ ਤੁਸੀਂ ਆਏ ਹੋ ਬਾਅਦ ਵਿੱਚ ਮੇਰੀ, ਉਹਨਾਂ ਨੂੰ ਵੀ ਸਲਾਮ ਕਹਿ ਦਿਓ ਸਾਰਿਆਂ
0: ਨੂੰ। ਆ ਨਹੀਂ ਜੀ ਬਿਲਕੁਲ, ਕਿਉਂ ਨਹੀਂ, ਤੇ ਉਹ ਮੈਂ ਪਹਿਲੇ ਤੋਂ ਪੰਜਾਬੀਆਂ ਦੇ ਨਾਂ ਜਿਹੜਾ ਹੈਗਾ ਇਹ ਮੇਲਾ ਜਿਹੜਾ ਅੱਜ ਦਾ ਜਿਹੜਾ ਮੈਂ ਤੁਹਾਡਾ ਸੁਣਿਆ ਤੇ ਮੈਨੂੰ ਵੀ ਆਪਦਾ ਮੇਲਾ ਚੇਤੇ ਆ ਗਿਆ। ਮੇਲੇ ਦੀ ਉਦੋਂ ਬਾਕਾਇਦਾ ਤਿਆਰੀ ਹੁੰਦੀ ਸੀ, ਜਿਸ ਤਰ੍ਹਾਂ ਤੁਹਾਡੇ ਵਿਸਾਖੀ ਦਾ ਮੇਲਾ ਤੇ ਪਹਿਲੇ ਮਹੀਨਾ ਦੋ ਮਹੀਨੇ ਪਹਿਲੇ ਤਿਆਰੀ ਹੋਣ ਲੱਗ ਪੈਣੀ, ਜਿਸ ਤਰ੍ਹਾਂ ਤੁਸੀਂ, ਹਾਂਜੀ ਬਕਸੇ ਦੇ ਵਿੱਚੋਂ ਜਿੱਦਾਂ ਤੁਸੀਂ ਆਪਦਾ ਜਿਹੜਾ ਹੈਗਾ ਦੱਸਿਆ ਨਾ ਵੀ ਉਹ ਸੂਟ ਕੱਢਣ ਦਾ ਦੱਸਦੇ ਰਹਿ ਜੇ, ਇਸ ਜਿਹੜਾ ਹੈਗਾ ਨਾ ਇਸੇ ਤਰ੍ਹਾਂ ਹੀ ਸਾਡੇ ਵੀ ਯਾਨੀ ਕਿ ਤਿਆਰੀ ਕਰਦੇ ਹੁੰਦੇ ਸਨ। ਉਹ ਜੱਟ ਜਿਮੀਦਾਰਾਂ ਨੇ ਆਉਣਾ ਹੁੰਦਾ ਸੀਗਾ, ਉਹ ਪਹਿਲੇ ਇੱਕ ਅੱਧਾ ਲੇਲਾ ਪਠੋਰਾ ਰੱਖ ਲੈਂਦੇ ਸੀ ਵੀ ਆਹ ਮੇਲੇ ਤੇ ਵੇਚ ਕੇ ਮੇਲਾ ਮੂਲਾ ਵੇਖਾਂਗੇ। ਇਹ ਉਹ ਫਿਰ ਮੈਂ ਹੁਣ ਤੁਹਾਨੂੰ ਦੱਸਦਾ ਜੀ ਮੇਲੇ ਦੇ ਵਿੱਚ ਹੁੰਦਾ ਕੀ ਆ, ਤੇ ਅਮੀਰ ਦਾ ਵੀ ਮਜ਼ਾ ਆਊਗਾ। ਇਜਾਜ਼ਤ ਹੈ ਜੀ, ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਬਹੁਤ ਗੂੜਾ, ਉਹਨੇ ਆਖਿਆ ਕਿ ਸੀਨੇ ਲਾ ਕੇ ਸਲਾਮ
1: ਜੀ, ਉਹਨਾਂ ਵੱਲੋਂ ਆਪ ਨੂੰ ਵੀ ਸਲਾਮ, ਵਾਲੇਕੁਮ
0: ਸਲਾਮ, ਬੜੀ ਬੜੀ ਮਿਹਰਬਾਨੀ ਜੀ। ਤੇ ਸੁਣਿਆ ਜੀ, ਗੌਰ ਕਰਿਆ ਜੀ, ਵੇਚ ਕੇ ਬੱਕਰੀ ਦਾ ਇੱਕ ਲੇਲਾ, ਆ ਜਾਓ ਵੇਖਣ ਚੱਲੀਏ ਮੇਲਾ, ਵੇਚ ਕੇ ਬੱਕਰੀ ਦਾ ਇੱਕ ਲੇਲਾ, ਆ ਜਾਓ ਵੇਖਣ ਚੱਲੀਏ ਮੇਲਾ, ਆ ਜਾਓ ਯਾਰ ਜਲੇਬੀਆਂ ਖਾਈਏ, ਮੇਲੇ ਦੇ ਵਿੱਚ ਭੰਗੜੇ ਪਾਈਏ, ਮੌਤ ਦਾ ਖੂਹ ਤੇ ਮੌਤ ਦਾ ਗੋਲਾ, ਥਾਂ ਥਾਂ ਪਾਉਣ ਸਪੀਕਰ ਰੌਲਾ, ਝੂਟੀਏ ਝੂਲੇ ਘੁੰਮਣ ਵਾਲੇ, ਅਸਮਾਨਾਂ ਨੂੰ ਚੁੰਮਣ ਵਾਲੇ,
1: ਵਾਹ ਵਾਹ ਵਾਹ,
0: ਪਾਨ ਤੇ ਸਿਗਰਟ ਹੋਏ ਸਵੱਲੇ, ਥਾਂ ਥਾਂ ਹੁੰਦੀ ਬੱਲੇ ਬੱਲੇ, ਲੈ ਲੋ ਗੁੱਡੀਆਂ ਲਾਲ ਪਟੋਲੇ, ਨਾਰਾਂ ਫਿਰਦੀਆਂ ਬਣ ਕੇ ਟੋਲੇ, ਸੁਰਖੀ ਪਾਊਡਰ ਸਸਤੇ ਹੋ ਗਏ, ਮਹਿੰਗਾਈ ਦਾ ਧੋਣਾ ਧੋ ਗਏ, ਚਾਬੀ ਵਾਲੀ ਮੱਕੜੀ ਲੈ ਲੋ, ਐਟਕ ਮੈਟਕ ਛਤਰੀ ਲੈ ਲੋ, ਸ਼ੇਰ ਬੱਬਰ ਪਿਆ ਬੜਕਾ ਮਾਰੇ, ਆ ਜਾਓ ਦਿਨ ਨੂੰ ਵੇਖੀਏ ਤਾਰੇ, ਲੱਕੀ ਅਰਾਨੀ ਸਰਕਸ ਵੇਖੋ, ਸਾਡੇ ਮਸ਼ਹੂਰ ਆ ਪਾਕਿਸਤਾਨ ਚ ਲੱਕੀ ਅਰਾਨੀ ਸਰਕਸ, ਲੱਕੀ ਅਰਾਨੀ ਸਰਕਸ ਵੇਖੋ, ਸਾਈਕਲ ਗਰਾਉਂਡ ਚ ਅੱਖੀਆਂ ਸੇਕੋ, ਅਸਲੀ ਚੈਨਾ ਦੇ ਕੱਪ ਲੈ ਲੋ, ਲੋਹਾ ਡੱਬਾ ਟੱਪ ਵੀ ਲੈ ਲੋ, ਰੱਜ ਰੱਜ ਕੇ ਰੱਜ ਰੱਜ ਕੇ ਔਰ ਲੰਗਰ ਖਾਈਏ, ਘਰ ਨੂੰ ਨਜ਼ਰ ਨਿਆਜ ਲਜਾਈਏ, ਵਿਗੜੀ ਕਿਸਮਤ ਅੱਜ ਬਣਾਈਏ, ਤੋਤੇ ਕੋਲੋਂ ਫਾਲ ਕਢਾਈਏ, ਜਿਹੜੀਆਂ ਮਨ ਵਿੱਚ ਪੂਰੀਆਂ ਕਰੀਏ, ਦੂਰ ਦਿਲਾਂ ਦੀਆਂ ਦੂਰੀਆਂ ਕਰੀਏ, ਸੁਣ ਤੂੰ ਸੋਮ ਸਲਾਤ ਅਜ਼ਾਨਾ, ਅਕਲ ਕਰੀ ਹੁਣ ਬਣ ਜਾ ਦਾਨਾ, ਹੋ ਗਿਆ ਅਖਤਰ ਬਹੁਤ ਕਵੇਲਾ, ਰੱਬ ਨੇ ਲਾਉਣਾ ਇੱਕ ਦਿਨ ਮੇਲਾ। ਇਹ ਸਰ ਜੀ ਹੈ ਸੀ ਵੀ ਮੇਲਾ, ਜਿਹੜੇ ਮੇਲੇ ਲੱਗਦੇ ਨੇ ਮੇਲੇ ਦੇ ਵਿੱਚ ਕੀ ਕੁਛ ਹੁੰਦਾ ਕਿੱਦਾਂ। ਇਹ ਸਰਦਾਰ ਜੀ ਗੱਲ ਇਹ ਹੈਗੀ ਆ ਨਾ ਕਿ ਉਹ ਚੱਸਾਂ ਮੁੱਕ ਗਈਆਂ।

0: ਨਫਸਾ ਨਸੀਦਾ ਆਲਮ ਪੈ ਗਿਆ, ਨਾ ਕੋਈ ਬਾਬਿਆਂ ਦੇ ਕੋਲ ਬਹਿੰਦਾ, ਨਾ ਕੋਈ ਬਾਬਿਆਂ ਦੀ ਸੁਣਦਾ। ਅੱਗੇ ਪੁੱਤ ਨੇ, ਪਿਓ ਨੇ ਪੁੱਤ ਨੂੰ ਨਾਲ ਲੈ ਕੇ ਆਉਣਾ, ਜਿਹੜੇ ਨਿੱਕਾ ਹੋਣਾ ਉਹਨੂੰ ਗਡੀਰਿਆਂ ਤੇ ਚੱਕਿਆ ਹੋਣਾ, ਮੇਲੇ ਦੇ ਵਿੱਚ ਫਿਰ ਰਹੇ ਆ, ਕੋਈ ਛਣਕਣਾ ਖਰੀਦ ਰਿਹਾ, ਕੋਈ ਰੇੜਾ ਖਰੀਦ ਰਿਹਾ, ਕੋਈ ਕੁਛ ਜਾਣ ਲੱਗਿਆ ਟਾਂਗਰ ਹੁੰਦਾ ਸੀ, ਟਾਂਗਰ ਤੇ ਜਲੇਬੀਆਂ ਲੈ ਕੇ ਜਾਣੀਆਂ ਘਰਾਂ ਨੂੰ, ਉਹ ਚੱਸਾਂ ਮੱਖਣੀਆਂ ਸੀ। ਟਾਂਗਰ ਹੁੰਦਾ ਜੀ ਇਹ ਨਾ ਇੱਕ ਮਠਿਆਈ ਦੀ ਐਟਮ ਆ, ਇਹ ਵੀ ਇਹਦੇ ਉੱਤੇ ਨਾ ਚੀਨੀ ਬਰੀਕ ਪੀਸ ਕੇ ਉਹ ਲਾਈ ਹੁੰਦੀ ਆ, ਇਹ ਖਾਧਿਆ ਹੋਇਆ ਵਿੱਚੋਂ ਹੁੰਦਾ ਬੇਸਣ ਦਾ ਤੇ ਉੱਤੇ ਇਹਦੇ ਚੀਨੀ ਲੱਗੀ ਹੁੰਦੀ ਤੇ ਬੜਾ ਸਵਾਦੀ ਹੁੰਦਾ ਉਹ, ਇਹ ਬੜੀ ਮਸ਼ਹੂਰ ਐਟਮ ਆ ਇਹ, ਯਾਨੀ ਕਿ ਨਾ ਸਾਡੇ ਇੱਧਰ ਪਾਕਿਸਤਾਨ ਦੇ ਵਿੱਚ ਚੱਲਦੀ ਆ। ਹਾਂਜੀ, ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਜਿਹੜਾ ਹੈਗਾ ਦੋ ਤਿੰਨ ਮੈਂ ਰੁਬਾਈਆਂ ਸੁਣਾਉਣਾ ਤੇ ਫਿਰ ਅੱਗੋਂ ਟਾਈਮ ਦਾ ਹਿਸਾਬ ਦੇਖ ਲੈਂਦੇ ਆਪਾਂ। ਝੂਠੀਆਂ ਠਾਠਾਂ ਬਾਠਾਂ ਨੂੰ ਮੈਂ ਨਹੀਂ ਮੰਨਦਾ ਰਾਠਾਂ ਨੂੰ, ਦੋ ਗਜ਼ 18 ਲੱਭ ਜਾਏ ਅਖਤਰ ਕੀ ਮੈਂ ਕਰਨਾ ਲਾਟਾਂ ਨੂੰ। ਤੇ ਦੂਸਰੀ ਰੁਬਾਈ ਹੈਗੀ ਆ ਜੀ, ਜੁੱਸੇ ਦੇ ਵਿੱਚ ਸਾਹ ਨੇ ਜਿਹੜੇ ਇੱਕ ਇੱਕ ਸਾਹ ਦੀ ਪੁੱਛ ਹੋਵੇਗੀ, ਸਿੱਧੇ ਪੁੱਠੇ ਰਾਹ ਨੇ ਜਿਹੜੇ ਇੱਕ ਇੱਕ ਰਾਹ ਦੀ ਪੁੱਛ ਹੋਵੇਗੀ, ਠੱਗੀ ਠੋਰੀ ਸੀਨਾ ਜ਼ੋਰੀ ਹੱਕ ਯਤੀਮ ਦਾ ਖਾਧਾ ਅਖਤਰ, ਲਾਏ ਜੱਗ ਨੂੰ ਦਾ ਨੇ ਜਿਹੜੇ ਇੱਕ ਇੱਕ ਦਾ ਦੀ ਪੁੱਛ ਹੋਵੇਗੀ। ਤੇ ਅਸਰ ਆਪਣੇ ਨਾ ਸੁੱਕੇ ਚੌਧਰੀ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹਨਾਂ ਨੂੰ ਪੱਗ ਬੰਨਣ ਦਾ ਜਾਂ ਚੌਧਰ ਕਰਨ ਦਾ ਬੜਾ ਸ਼ੌਕ ਹੁੰਦਾ, ਲੇਕਿਨ ਇਹਨਾਂ ਨੂੰ ਇਹ ਨੀ ਪਤਾ ਵੀ ਪੱਗ ਦੇ ਪਿੱਛੇ ਕੀ ਹੁੰਦਾ ਜਾਂ ਪੱਗ ਦੇ ਵਾਲਾਂ ਦੇ ਵਿੱਚ ਕੀ ਹੁੰਦਾ, ਪੱਗ ਕਿਉਂ ਬੰਨੀ ਜਾਂਦੀ ਆ। ਇੱਕ ਰੁਬਾਈ ਦੇ ਵਿੱਚ ਮੈਂ ਬਿਆਨ ਕਰਾਂਗਾ, ਐਵੇਂ ਪੱਗ ਨਹੀਂ ਬੰਨੀ ਜਾਂਦੀ ਪੱਗ ਦੇ ਪਿੱਛੇ ਜੱਦ ਹੁੰਦੀ ਏ, ਗੁੱਸਾ ਨਫ਼ਰਤ ਬੋ ਨਹੀਂ ਹੁੰਦੀ ਸਬਰ ਸ਼ੁਕਰ ਦੀ ਹੱਦ ਹੁੰਦੀ ਏ। ਅਖਤਰ ਪੁੱਛ ਪਛਾ ਕੇ ਬੰਨੀ ਪੱਗ ਦਾ ਕਿਸੇ ਸਿਆਣੇ ਕੋਲੋਂ, ਪੱਗ ਬੰਦੇ ਦੀ ਸ਼ਾਨੋ ਸ਼ੌਕਤ ਪੱਗ ਬੰਦੇ ਦਾ ਕੱਦ ਹੁੰਦੀ ਏ, ਐਵੇਂ ਪੱਗ ਨਹੀਂ ਬੰਨੀ ਜਾਂਦੀ ਪੱਗ ਦੇ ਪਿੱਛੇ ਜੱਦ ਹੁੰਦੀ ਏ। ਤੇ ਉਦਣ ਮੈਂ ਤੁਹਾਨੂੰ ਨਜ਼ਮ ਸੀਗੀ ਸੁਣਾਉਣ ਡਿਆ, ਥੋੜੀ ਜੀ ਸੁਣਾਈ ਸੀਗੀ,
1: ਇਹ ਆਪਣਾ ਅਖਤਰ ਸਾਹਿਬ ਮੈਂ ਤੁਹਾਡੇ ਵਿਚ ਕੁਛ ਕਰੈਕਟਰ ਵੇਖਣਾ ਜਿਨ੍ਹਾਂ ਨੇ ਨਾ ਬੱਦੀ ਹੁੰਦੀ ਆ ਤੇ ਸੋਹਣਾ ਉੱਤੇ ਫਰਲਾ ਤੁਰਲਾ ਕੱਢਿਆ ਹੁੰਦਾ,
0: ਤੁਰਲਾ ਕੱਢਿਆ ਹੁੰਦਾ,
1: ਬਹੁਤ ਸੋਹਣੇ ਲੱਗਦੇ ਨੇ ਮੈਨੂੰ ਉਹ ਪੱਗ, ਬਹੁਤ ਸੋਹਣੀ ਲੱਗਦੀ।
0: ਨਹੀਂ ਜੀ, ਮੈਂ ਆਪ ਵੀ ਨਾ ਜਦੋਂ ਕਿਤੇ ਬਾਹਰ ਅੰਦਰ ਜਾਵਾਂ ਤੇ ਮੈਂ 5 ਮੀਟਰ ਦੀ ਰੱਖੀ ਹੋਈ ਆ, ਮੈਂ ਵੀ ਪੱਗੀ ਬੰਨਦਾ ਹੁੰਦਾ, ਤੇ ਸਾਡੀ ਪਛਾਣ ਵੀ ਉਹੀ ਆ,
1: ਬਹੁਤ ਸੋਹਣੇ ਲੱਗਦੇ ਨੇ ਉਹ ਲੋਕ।
0: ਹਾਂਜੀ, ਉਹ ਪੜ੍ਹਨਾ ਲਿਖਣਾ ਜਾਂ ਬਾਕੀ ਦੇ ਮਾਮਲਾਤ ਉਹ ਤਾਂ ਠੀਕ ਆ, ਲੇਕਿਨ ਅਸੀਂ ਆਪਦੇ ਜੇ ਪਿਛੋਕੜ ਨੂੰ ਭੁੱਲ ਜਾਵਾਂਗੇ ਤੇ ਫਿਰ ਅਸੀਂ ਕਿਸ ਕੰਮ ਦੇ ਆ। ਅਸਲ ਗੱਲ ਤੇ ਜਿਹੜੀ ਹੈਗੀ ਆ ਨਾ ਇਹ ਆ ਨਾ ਜੀ, ਤੇ ਉਹ ਮੈਂ ਉਹਦਾ ਇੱਕ ਹਿੱਸਾ ਅੱਜ ਤੁਹਾਨੂੰ ਹੋਰ ਸੁਣਾਊਂਗਾ, ਦੋ ਹਿੱਸੇ ਤਾਂ ਉਦੋਂ ਮੈਂ ਸੁਣਾਏ ਸੀ, ਜਿਹੜੀ ਮੈਂ ਸੁਣਾਈ ਸੀ, ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ। ਪਹਿਲਾ ਸ਼ੇਰ ਮੈਂ ਉਹ ਸੁਣਾਊਂਗਾ, ਬਾਕੀ ਫਿਰ ਅੱਗੋਂ ਦੂਸਰੇ ਸ਼ੁਰੂ ਕਰੂੰਗਾ। ਆ ਮੈਂ ਤੈਨੂੰ ਪਿੰਡ ਵਿਖਾਵਾਂ ਬੋਧਾ ਸੀਮਨ ਟਿੰਡ ਵਿਖਾਵਾਂ, ਲੱਜ ਬੋਕਾ ਤੇ ਪੌਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਦੜ ਵਿੰਜੀ ਕਾਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਤੜ ਵਿੰਜੀ ਕਾਣੀ ਦੱਸਾਂ, ਵੱਡ ਵਡੇਰੀ ਸਿਆਣੀ ਦੱਸਾਂ, ਮੰਡਾ ਫੁਲਕਾ ਰੋਟੀ ਦੱਸਾਂ, ਲੰਮੀ ਪਤਲੀ ਮੋਟੀ ਦੱਸਾਂ, ਫੂਕ ਨੀ ਚਿੰਤਾ ਬਾਲਣ ਦੱਸਾਂ, ਬਾਠ ਖੀਰਾ ਤੇ ਸਾਲਣ ਦੱਸਾਂ,
1: ਕਮਾਲ ਕਰ ਦਿੱਤੀ ਆ ਤੁਸੀਂ,
0: ਪੱਗਲ ਫੇਸ ਤੇ ਬੁੱਕਲ ਦੱਸਾਂ, ਡੋਰ ਗੁੱਡੀ ਤੇ ਤੁੱਕਲ ਦੱਸਾਂ, ਚਿਮਟਾ ਬੀਨ ਤੇ ਢੋਲ ਦਾ ਦੱਸਾਂ, ਦੋੜੇ ਮਾਹੀਏ ਬੋਲ ਦਾ ਦੱਸਾਂ, ਚਾਹ ਕਾਵਾ ਤੇ ਕਾਫੀ ਦੱਸਾਂ, ਡੀਖੇ ਵਾਲੀ ਟਾਫੀ ਦੱਸਾਂ, ਕੁਰਸੀ ਸੂਫਾ ਪੀੜਾ ਦੱਸਾਂ, ਚੁੰਨੀ ਚਾਦਰ ਲੀੜਾ ਦੱਸਾਂ, ਛੱਜ ਪਰਾਗਾ ਪੀਣ ਕੀ ਹੁੰਦਾ, ਬਾਜ ਸੱਜਣ ਦੇ ਜੀਣ ਕੀ ਹੁੰਦਾ, ਕਚਾਵਾ ਗੱਦੀ ਵਾਹਣਾ ਦੱਸਾਂ, ਰਹਿਣਾ ਦੇਣਾ ਲੈਣਾ ਲਾਣਾ ਦੱਸਾਂ, ਸੁੱਚਾ ਸੱਚਾ ਯਾਰ ਕੀ ਹੁੰਦਾ, ਇਸ਼ਕ ਮੁਹੱਬਤ ਪਿਆਰ ਕੀ ਹੁੰਦਾ, ਥੂਆ ਕੀੜੀ ਕਾਢਾ ਦੱਸਾਂ, ਕੱਪੜਾ ਲੀੜਾ ਆਡਾ ਦੱਸਾਂ, ਛਿਜੀਆਂ ਪੋਣੀ ਕੰਗ ਦਾ ਦੱਸਾਂ, ਬੁੱਕਲ ਪੱਲੂ ਸੰਗ ਦਾ ਦੱਸਾਂ, ਅੱਧੀ ਛੁੱਟੀ ਸਾਰੀ ਦੱਸਾਂ, ਰਾਕਟ ਡੱਡੂ ਲਾਰੀ ਦੱਸਾਂ, ਵੇਲੇ ਚਿੱਚੜ ਜੂੰ ਦਾ ਦੱਸਾਂ, ਕਪਾਹ ਫੁੱਟੀ ਤੇ ਰੂੰ ਦਾ ਦੱਸਾਂ, ਲਿੱਚਰ ਪੌਲਾ ਛੰਡ ਕੀ ਹੁੰਦਾ, ਪੱਲੀ ਤੰਗੜ ਪੰਡ ਕੀ ਹੁੰਦਾ, ਤੈਨੂੰ ਕੱਚੀ ਸੜਕੀ ਦੱਸਾਂ, ਧੁੱਪ ਚਿਟਕੇ ਦੀ ਕੜਕੀ ਦੱਸਾਂ, ਤੈਨੂੰ ਨਿੰਮ ਨਮੋਲੀ ਦੱਸਾਂ, ਸ਼ੇਰ ਮਾਰਕਾ ਗੋਲੀ ਦੱਸਾਂ, ਨਿੰਬੂ ਲਸਣ ਲਸੂੜੇ ਦੱਸਾਂ, ਮੀਂਹ ਪੈਂਦੇ ਵਿੱਚ ਪੂੜੇ ਦੱਸਾਂ, ਮੱਝ ਦੇ ਦੁੱਧ ਦੀ ਖੀਰ ਮੈਂ ਦੱਸਾਂ, ਖਤਮ ਦਰੂਦ ਤੇ ਪੀਰ ਮੈਂ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ, ਸੁੱਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ, ਪੱਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ, ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ, ਸਰ ਇਸੇ ਤਰ੍ਹਾਂ ਇਹ ਬਹੁਤ ਲੰਮੀ ਆ ਇਹ ਵਰਗਾ, ਫਿਰ ਨਹੀਂ ਥੋੜੀ ਥੋੜੀ ਕਰਕੇ ਜਿਹੜੀ ਹੈਗੀ ਨਾ ਉਹ ਮੈਂ ਜਨਾਬ ਦੀ ਖਿਦਮਤ ਚ ਹਾਜ਼ਰ ਕਰਦਾ ਰਹੂੰਗਾ। ਬਾਕੀ ਇਹ ਹੈ ਵੀ ਇਹ ਮੇਰੇ ਭਰਾ ਸੁਣਨ ਵਾਲੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਇਹ ਯਾਨੀ ਕਿ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹ ਮੈਨੂੰ ਪਸੰਦ ਕਰਦੇ ਨੇ। ਅੱਲਾਹ ਤਾਲਾ ਦੀ ਜਾਤ ਜਿਹੜੀ ਹੈਗੀ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ, ਹੱਸਦੇ ਵਸਦੇ ਰਹਿਣ। ਤੇ ਮੇਰਾ ਇੱਕ ਸ਼ੇਰ ਮੈਂ ਛੋਟਾ ਜਿਹਾ ਸੁਣਾਉਣਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਸ਼ੈ ਆ, ਆਪਦੀ ਜ਼ਿੰਦਗੀ ਤੇ ਇਹ ਲਾਗੂ ਕਰ ਲਓ। ਝੂਠੇ ਠੱਗ ਫਰੇਬੀ ਚਵਲਾ,
1: ਝੂਠੇ ਠੱਗ ਫਰੇਬੀ ਚਵਲਾ,
0: ਝੂਠੇ ਠੱਗ ਫਰੇਬੀ ਚਵਲਾ, ਮੈਂ ਜੁੱਤੀ ਦੀ ਨੋਕ ਤੇ ਰੱਖੇ, ਮੂੰਹ ਦੇ ਮੋਮਨ, ਮੂੰਹ ਦੇ ਮੋਮਨ ਟਿੱਡੋਂ ਕੋੜੇ, ਜਿੱਥੇ ਟਕਰੇ ਠੋਕ ਕੇ ਰੱਖੇ, ਮੈਂ ਜੁੱਤੀ ਦੀ ਨੋਕ ਤੇ ਰੱਖੇ। ਤੇ ਇੱਕ ਰੁਬਾਈ ਛੋਟੀ ਜੀ ਜਾਂਦਾ ਜਾਂਦਾ ਆਖਰੀ, ਚੀਨੇ ਡੱਬੇ ਚਿੱਟੇ ਕਾਲੇ, ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ,
1: ਵਿੰਗੀਆਂ ਸਿੱਧੀਆਂ ਪੂਛਾਂ ਵਾਲੇ,
0: ਦੁੱਖ ਹੋਇਆ ਜਦੋਂ ਅੱਗੋਂ ਭੌਂਕੇ, ਜਿਹੜੇ ਜਿਹੜੇ ਕੁੱਤੇ ਹੱਥੀ ਵਾਲੇ, ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਜੀ ਸਲਾਮ ਆਖਿਆ ਜੇ, ਤੇ ਉਹੋ ਹੀ ਪਿਛਲੇ ਆਖਰੀ ਪੈਗਾਮ ਮੇਰਾ ਜਿਹੜਾ ਮੈਂ ਪਿਛਲੀ ਵਾਰੀ ਵੀ ਦਿੱਤਾ ਸੀ ਕਿ ਅਮਰੀਕਾ ਚ ਬੈਠੇ ਹੋਏ ਮੇਰੇ ਭਰਾ ਨੂੰ ਤੇ ਭਤੀਜਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਦੁਆ ਸਲਾਮ ਹੋਵੇ, ਹੱਥ ਦੇ ਵਾਸਤੇ ਰਹਿਣ, ਆਬਾਦ ਰਹਿਣ। ਡਾਕਟਰ ਮੁਜਾਹਦ ਅਲੀ ਨਾਸਰ ਸਾਹਿਬ ਜੀ ਅਲਜ਼ਬਰ ਟਾਊਨ ਹੈ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਹੈਗਾ ਅੱਲਾ ਉਹਨਾਂ ਨੂੰ ਆਬਾਦ ਰੱਖੇ, ਹੱਸਦੇ ਵਸਦੇ ਰਹਿਣ, ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਅੱਲਾ ਤਾਲਾ ਦੀ ਜ਼ਾਤ ਹੋਰ ਉਹਨਾਂ ਚ ਇਜ਼ਾਫਾ ਕਰੇ। ਮੇਰਾ ਇਹੀ ਜਿਹੜਾ ਹੈਗਾ ਆਪਸੀ ਪੈਗਾਮ ਹੁੰਦਾ, ਅੱਲਾ ਤਾਲਾ
1: ਤੁਹਾਨੂੰ ਨਾ ਇੰਡੀਆ ਵਿੱਚੋਂ ਸੁਖਦੇਵ ਸਿੰਘ ਦੇ ਕਪੂਰ ਥੱਲੇ ਤੋਂ ਸਤਿ ਸ੍ਰੀ ਅਕਾਲ ਭੇਜੀ।
0: ਬਿਸਮਿਲ੍ਲਾ ਜੀ, ਬਿਸਮਿਲ੍ਲਾ, ਚੜ੍ਹਦੀ ਕਲਾ ਚ ਰਹਿਣ ਜੀ, ਹੱਸਦੇ ਵਸਦੇ ਰਹਿਣ, ਮੇਰੇ ਵੱਲੋਂ ਵੀ ਇਸੇ ਤਰ੍ਹਾਂ ਹੀ ਜੀ।
1: ਤੇ ਅਖਤਰ ਸਾਹਿਬ ਤੁਹਾਡੇ ਮੈਂ ਨਾਂ ਦੋ ਚਾਰ ਲਾਈਨਾਂ ਕਰਾਂਗਾ।
0: ਬਿਸਮਿਲ੍ਲਾ ਜੀ, ਬਿਸਮਿਲ੍ਲਾ।
1: ਕਿ ਧਾਵੇ ਧਾਵੇ ਧਾਵੇ ਰੱਬਾ ਰੱਬਾ, ਵਾਘਾ ਬਾਰਡਰ ਖੁੱਲ ਜਾਏ, ਸੁੱਚਾ ਬੱਕਰੇ ਬੁਲਾਉਂਦਾ ਆਵੇ।
0: ਆਏ ਹਾਏ ਹਾਏ ਹਾਏ ਹਾਏ ਹਾਏ, ਸਵਾਗਤ ਕਰਾਂਗੇ ਜੀ, ਸਵਾਗਤ ਕਰਾਂਗੇ।
1: ਧਾਵੇ ਧਾਵੇ ਧਾਵੇ ਰੱਬਾ, ਵਾਘਾ ਬਾਰਡਰ ਖੁੱਲ ਜਾਏ, ਸੁੱਚਾ ਬੱਕਰੇ ਬੁਲਾਉਂਦਾ ਆਵੇ, ਲਹਿੰਗੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ।
0: ਅੱਲਾ ਰੱਖੇ ਜੀ ਖੈਰ, ਅੱਲਾ ਤਾਲਾ ਦੀ ਜ਼ਾਤ ਤੁਹਾਨੂੰ ਬਾਬਰ ਰੱਖੇ।
1: ਲਹਿੰਗੇ ਵਾਲੇ ਪੌਣ ਬੋਲੀਆਂ ਦੌਲੀ ਚੜ ਸਾਡਾ ਇੱਕ ਦੌਲੀ ਹੈ ਜੀ ਸਾਡੇ ਇਲਾਕੇ ਸਟਾਪ ਦਾ ਢੋਲੀ ਹੈ ਦੌਲੀ ਚੜਦੇ ਦਾ ਢੋਲ ਵਜਾਵੇ ਲਾਹੌਰ ਵਿੱਚ ਮੇਲਾ ਲੱਗ ਜਾਏ ਭਣਸਾ ਬੁੱਟਰ ਕਬੱਡੀਆਂ ਪਾਵੇ ਲਾਹੌਰ ਵਿੱਚ ਮੇਲਾ ਲੱਗ ਜਾਏ
0: ਭਣਸਾ
1: ਬੁੱਟਰ ਕਬੱਡੀਆਂ ਪਾਵੇ ਤੇ ਬਾਈਕਾਂ ਉੱਤੇ ਜਾਈਏ ਮਰੀ ਨੂੰ ਬਾਈਕਾਂ ਉੱਤੇ ਜਾਈਏ ਮਰੀ ਨੂੰ ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ ਬਾਈਕਾਂ ਉੱਤੇ ਜਾਈਏ ਮਰੀ ਨੂੰ ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ ਭਾਈ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ
0: ਲੋ ਜੀ ਅਗਲੀ ਦਫਾ ਇਨਸ਼ਾਲਾ ਜਿਹੜਾ ਹੈਗਾ ਨਾ ਜੀ ਮੈਂ ਤੁਹਾਨੂੰ ਉਹਦਾ ਸਿਰਫ ਇੱਕੋ ਸ਼ੇਰ ਸੁਣਾ ਦੂੰਗਾ ਤੱਥ ਰੱਖੂਗਾ ਅਗਲੀ ਵਾਰੀ ਆਪਾਂ ਉਹ ਪੜਾਂਗੇ ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ ਸੰਤਾਲੀ ਵਿੱਚ ਵਿਛੜੀਆਂ ਕੂੰਜਾਂ ਜਿਹੜੀਆਂ ਮੇਰੀ ਡਰਦੀਆਂ
1: ਬਹੁਤ ਸਾਰੀਆਂ ਦੁਆਵਾਂ ਅਖਤਰ ਜੀ ਤੁਹਾਡੇ ਨਾਲ ਸਾਡੀਆਂ ਤੇ ਅੱਲਾ ਮੀਆਂ ਤੁਹਾਨੂੰ ਆਪਣੀ
0: ਬੜੀ ਰੱਖੇ ਬੜੀ ਮਿਹਰਬਾਨੀ
1: ਸੋ ਦੋਸਤੋ ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੋਣੀ ਜਿਹੜੇ ਪਿਛਲੇ ਹਫ਼ਤੇ ਵੀ ਬਹੁਤ ਪਿਆਰ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਲਚਰਲ ਕਰਕੇ ਗਏ ਵੰਡਰਫੁਲ ਮੈਨ ਹਾਂਜੀ ਤੇ ਰੱਬ ਕਰੇ ਇਹ ਸਾਡੇ ਬਾਰਡਰ ਤੇ ਜਿਹੜੀਆਂ ਮਤਲਬ ਕਿ ਕਲਖੀਆਂ ਨੇ ਉਹ ਆਪਸ ਵਿੱਚ ਅਸੀਂ ਟੇਬਲ ਤੇ ਬਹਿ ਕੇ ਸਾਰੀਆਂ ਹੀ ਨਜਿੱਠ ਲਈਏ ਇੱਕ ਦੂਜੇ ਨੂੰ ਮਿਲੀਏ ਸਾਡੇ ਕਾਰੋਬਾਰ ਚਮਕਣ ਦੋਵਾਂ ਪਾਸਿਆਂ ਦੇ ਵਪਾਰ ਰੱਜ ਕੇ ਕਰੀਏ ਇੱਕ ਦੂਜੇ ਦੇ ਨਾਲ ਸਾਡੇ ਮੇਲੇ ਇਕੱਠੇ ਲੱਗਣ ਯਾਰ ਹੈ ਰੌਣਕਾਂ ਇਕੱਠੀਆਂ ਫੇਰ ਲੱਗਣ ਅਸੀਂ ਇੱਕ ਦੂਜੇ ਦੇ ਮੁਲਕ ਵਿੱਚ ਕੰਮ ਕਰੀਏ ਜਿੱਥੇ ਸਾਡਾ ਦਿਲ ਕਰੇ ਜਿਸ ਤਰ੍ਹਾਂ ਯੂਰਪ ਦੇ ਲੋਕ ਜਿਹੜੇ ਮਰਜ਼ੀ 28 ਕੰਟਰੀਆਂ ਚ ਜਿਹਦੇ ਮਰਜ਼ੀ ਦਿਲ ਕਰਦਾ ਜਾ ਕੇ ਅਸੀਂ ਵੜ ਜਾਂਦੇ ਹਾਂ ਕੋਈ ਬਾਰਡਰ ਨਹੀਂ ਬਾਰਡਰ ਹੈਗੇ ਨੇ ਲੇਕਿਨ ਬਾਰਡਰ ਤੇ ਕੋਈ ਚੈੱਕ ਪੋਸਟ ਨਹੀਂ ਹੈਗੀ ਸਾਰਾ ਸਾਡਾ ਘਰ ਹੈ ਯੂਰਪ ਜਿੱਥੇ ਅਸੀਂ ਮਰਜ਼ੀ ਚਲੇ ਜਾਈਏ ਇਸੇ ਤਰ੍ਹਾਂ ਹੀ ਦੋਸਤੋ ਵੇਖੋ ਸੈਕਿੰਡ ਵਰਲਡ ਵਾਰ ਦੇ ਵਿੱਚ ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ ਠੀਕ ਹੈ ਵੇਖ ਲਓ ਸਾਰਾ ਕੁਛ ਭੁੱਲ ਕੇ ਟੇਬਲਾਂ ਤੇ ਬਹਿ ਕੇ ਇਹਨਾਂ ਨੇ ਸੁਲਾਹ ਕਰ ਲਈਆਂ ਤੇ ਅੱਜ ਇੱਕ ਵਪਾਰ ਕਰਦੇ ਨੇ ਰਲ ਕੇ ਨੱਚਦੇ ਨੇ ਡਿਸਕੋਆਂ ਦੇ ਵਿੱਚ ਹਾਂਜੀ ਸਾਂਝਾ ਪਿਆਰ ਪਾਲਦੇ ਨੇ ਬੜੀ ਮਿੱਠੀ ਭਾਸ਼ਾ ਇਹਨਾਂ ਦੀ ਇੱਕ ਦੂਜੇ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਨੇ ਉਹ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖਿਆ ਕਿ ਲੜਾਈ ਹੱਲ ਨਹੀਂ ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਦਾ ਇਸ ਕਰਕੇ ਉਹ ਹੀ ਇੱਕ ਦੂਜੇ ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਦੇ ਮੈਂ ਕਿਸ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਾਂ ਪਤਾ ਤੁਹਾਨੂੰ ਹੀ ਹੈ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ ਇਹ ਉਹੋ ਹੀ ਲੋਕ ਨੇ ਜਿਨ੍ਹਾਂ ਦਾ 200 ਜਹਾਜ਼ ਜਾਂਦਾ ਹੁੰਦਾ ਸੀ ਤੇ ਸਾਰਾ ਮੁਲਕ ਹੀ ਲੰਮਾ ਪਾ ਦਿੰਦੇ ਹੁੰਦੇ ਹਨ ਜ਼ਮੀਨ ਦੇ ਉੱਤੇ ਅੱਜ ਰਲ ਕੇ ਗਾਉਂਦੇ ਨੱਚਦੇ ਤੇ ਬਿਜ਼ਨਸ ਕਰਦੇ ਯਾਰ ਸਾਨੂੰ ਕੀ ਹੋਇਆ ਹਾਂਜੀ ਸਾਡੀਆਂ ਤਾਂ ਕੋਈ ਏਡੀਆਂ ਵੱਡੀਆਂ ਸਮੱਸਿਆ ਵੀ ਨਹੀਂ ਅਸੀਂ ਤੇ ਏਡੀਆਂ ਘਨੌਣੀਆਂ ਲੜਾਈਆਂ ਵੀ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ ਛੋਟੀ ਮੋਟੀ ਤੂ ਮੈਂ ਤੇ ਚਲੋ ਹੋਈ ਹੋਏਗੀ ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ ਆਪੋ ਆਪਣਾ ਤਲੋਕਾਤ ਬਿਹਤਰ ਕਰਨ ਦੇ ਵਿੱਚ ਕਿੰਨਾ ਮਜ਼ਾ ਆਵੇਗਾ ਯਾਰ ਜੇ ਗਵਾਂਢੀਆਂ ਨਾਲ ਬਣਾ ਕੇ ਰੱਖੀਏ ਕਿੰਨਾ ਸਵਾਦ ਹੁੰਦਾ ਲਓ ਬਾਈ ਦੋਸਤੋ ਹੁਣ ਤੁਹਾਨੂੰ ਅਸੀਂ ਸਰਦਾਰ ਸੂਬਾ ਸਿੰਘ ਜੀ ਬਟਾਲੇ ਤੋਂ ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਵਾਜਾ ਸਾਹਿਬ
1: ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਭਾਤ ਰੇਡੀਓ ਦੇ ਵਿਹੜੇ ਆ ਜਾਓ ਸਾਡੇ ਤੁਸੀਂ
2: ਸੋਹਣੀਆਂ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਇੱਕ ਨਾ ਬੇਨਤੀ ਕਰਨੀ ਚਾਹੁੰਦਾ ਵਾ ਮਤਲਬ ਸ਼ੌਕ ਜਿਹੜਾ ਵੀ ਆਪਣੀ ਸਰਕਾਰੀ ਤਰਫ ਤੋਂ ਰਿਟਾਇਰ ਹੋ
1: ਗਿਆ। ਤੁਸੀਂ ਨਾ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟੀ ਗਈ ਸੀ, ਫਿਰ ਦੁਬਾਰਾ ਬੋਲੋ।
2: ਜੀ ਜੀ ਜੀ, ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਨੂੰ ਜੇ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇੱਕ ਕਾਮਨ ਕੁਐਸਚਨ ਹਰ ਬੰਦਾ ਇਹ ਪੁੱਛਦਾ ਵੀ ਉਹ ਯਾਰ ਤੇਰਾ ਟਾਈਮ ਕਿੱਦਾਂ ਪਾਸ ਹੁੰਦਾ,
1: ਟਾਈਮ ਕਿੱਦਾਂ ਪਾਸ।
2: ਮੈਂ ਕਿਹਾ ਵੀ ਭਰਾ ਮੈਨੂੰ ਤਾਂ ਟਾਈਮ ਲੱਭਦਾ ਨੀ ਹੈ। ਮੈਂ ਕਿਹਾ ਵੀ ਜਿਸ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੌਕ ਹੈਗਾ, ਚਾਹੇ ਉਹ ਗਾਰਡਨਿੰਗ ਆ, ਚਾਹੇ ਉਹ ਸਾਹਿਤ ਆ, ਚਾਹੇ ਉਹ ਕਲਾ ਆ, ਆਰਟ ਆ ਜਾਂ ਸੰਗੀਤ ਆ, ਜਿੰਨੇ ਵੀ ਫੀਲਡ ਆ ਮਤਲਬ ਕਲਾ ਦੇ ਆਰਟ ਦੇ, ਉਸ ਬੰਦੇ ਨੂੰ ਸਮਾਂ ਉਹਦੇ ਵਾਸਤੇ ਜਿਹੜਾ ਆਹ ਸਮਾਂ ਨਾ ਜਿਹੜਾ ਤੁਸੀਂ ਕਹਿੰਦੇ ਮੇਰਾ ਪਾਸ ਨਹੀਂ ਹੁੰਦਾ, ਉਹਦੇ ਵਾਸਤੇ ਇਹ ਵਰਦਾਨ ਹੁੰਦਾ ਆ ਇਕੱਲੇ ਰਹਿਣਾ ਜਾਂ
1: ਸੋਚਣਾ। ਤੁਸੀਂ ਖੂਬਸੂਰਤ ਗੱਲ ਕੀਤੀ ਹੈ ਸੱਚੀ ਵੈਸੇ। ਜਿਹੜੇ ਬੰਦੇ ਕੁਛ ਸਿੱਖਣਾ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੀਆਂ ਹੋਬੀਜ਼ ਹੁੰਦੀਆਂ ਨੇ, ਉਹ ਓਨੇ ਹੀ ਬਿਜੀ ਹੁੰਦੇ ਨੇ ਜਿੰਨੇ ਉਹ ਕੰਮ ਕਰਦੇ ਆ ਬਿਜੀ ਰਹੇ,
2: ਔਰ ਆਪਣੇ ਸ਼ੌਕ ਦੀ ਖਾਤਰ ਉਹ ਵੱਡੇ ਵੱਡੇ ਪਹਾੜ ਚੋਟੀਆਂ ਸਰ ਕਰ ਜਾਂਦੇ ਨੇ ਬਾਜਾ ਸਾਹਿਬ
1: ਜੀ। ਬਿਲਕੁਲ,
2: ਆ ਉਸ ਚੋਟੀਆਂ ਤੋਂ ਉਸ ਪਹਾੜ ਤੋਂ ਮੈਨੂੰ ਯਾਦ ਆਇਆ ਵੀ ਜਿਹੜਾ ਪਹਾੜ ਦੀ ਕੀ ਕਹਿੰਦੇ ਇਹਨੂੰ, ਉਹਦੇ ਤੇ ਚੜ੍ਹਨਾ ਵੀ ਇੱਕ ਹੋਬੀ ਇੱਕ ਸ਼ੌਕ ਹੈ।
1: ਹਾਂਜੀ
2: ਹਾਂਜੀ ਹਾਂਜੀ, ਤੇ ਸਰ ਮੈਂ ਬਾਬਾ ਬਲਵੰਤ ਜੀ ਦਾ ਇੱਕ ਸ਼ੇਰ ਨਜ਼ਰ ਕਰਨਾ ਚਾਹੁੰਦਾ ਸ਼ੌਕ ਦੀ ਖਾਤਰ। ਉਹਨਾਂ ਲਿਖਿਆ ਮੈਨੂੰ
1: ਰੇਡੀਓ ਸੁਣ ਰਹੇ ਸੀ, ਸਾਡੇ ਇੱਕ ਭਰਾ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਕੀਤੀ ਹੈ।
2: ਜੀ ਬਾਜਵਾ ਸਾਹਿਬ, ਮੈਂ ਗੁਸਤਾਖੀ ਹੋਈ ਹੈ ਮੇਰੇ ਕੋਲ, ਇੱਕ ਨਾ ਕੋਈ ਦੋਸਤ ਆ ਗਿਆ ਸੀ ਤੇ ਉਹ ਮੈਨੂੰ ਕਿਸੇ ਪਾਸੇ ਉਹ ਡੈਥ ਦੇ ਉੱਪਰ ਤੇ ਮੈਂ ਹੁਣੇ
1: ਚਲੋ ਕਮਾਲ ਕਰਕੇ ਗਏ ਨੇ, ਬੈਜਾ ਬੈਜਾ ਕਰਾ ਕੇ ਗਏ ਨੇ ਅਕਸਰ।
2: ਮੈਂ ਉਹਦੀ ਪੋਡਕਾਸਟ ਸੁਣਾਗਾ, ਮੈਂ ਪੋਡਕਾਸਟ ਸੁਣਾਗਾ।
1: ਠੀਕ ਹੈ, ਠੀਕ
2: ਮੈਨੂੰ ਭੇਜੋ, ਮੈਨੂੰ ਪੋਡਕਾਸਟ ਜ਼ਰੂਰ ਮੈਂ ਦੇਖਾਂਗਾ ਜੀ। ਮੈਂ
1: ਠੀਕ ਹੈ ਜੀ, ਤੁਸੀਂ
2: ਬਾਬਾ ਸਾਹਿਬ ਉਹਨਾਂ ਦਾ ਸ਼ੇਰ ਹੈ, ਬਾਬਾ ਬਲਵੰਤ ਜੀ ਦਾ ਸ਼ੇਰ ਹੈ।
1: ਹਾਂਜੀ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੀ,
1: ਵਾਹ
2: ਸਮਾਂ ਸੂਜ ਦੀਆਂ ਛੁਰੀਆਂ ਉਲਾਰਦਾ ਰਿਹਾ।
1: ਕਿਆ ਬਾਤ ਹੈ,
2: ਕਈ ਸੱਜਣ ਨਾ ਮਤਲਬ ਇਹਨੂੰ ਐਵੇਂ ਇਹਦੇ ਕਮਰੇ ਹੋਏ ਜਿੱਦਾਂ ਮਤਲਬ ਕਿ ਐਵੇਂ ਇਹ ਵਾਧੂ ਦਾ ਕੰਮ ਹੈ, ਇਹ ਕੋਈ ਕੰਮ ਹੈ, ਕੰਮਾਂ ਚੋ ਕੰਮ ਆ, ਮਤਲਬ ਉਹ ਸਮਝਦਾਰ ਲੋਕਾਂ ਦੇ ਦਿਮਾਗ ਦੀ ਜਿਹੜੀ ਦਿਲ ਤੇ ਦਿਮਾਗ ਦੀ
1: ਬਿਲਕੁਲ ਜੀ ਬਿਲਕੁਲ,
2: ਦਿਮਾਗ ਵਾਲੇ ਲੋਕ ਜਿਹੜੇ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝਦੇ ਪਈ। ਅੱਛਾ ਜੀ, ਸ਼ੌਕ ਜੀ, ਸ਼ੌਕ ਜੀ,
1: ਤੁਸੀਂ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸਣ।
2: ਮੈਨੂੰ ਸ਼ੇਰ ਪੂਰਾ ਕਰ ਲੈਣ ਦੋ ਪਲੀਜ਼, ਸ਼ੇਰ ਪੂਰਾ ਕਰ ਲਓ ਫਿਰ ਬਾਅਦ ਵਿੱਚ।
1: ਚਲੋ ਮੈਂ ਸੋਚਿਆ ਘੜੀ ਕਰ ਰਿਹਾ।
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ, ਸਮਾਂ ਸੂਜ ਦੀਆਂ ਛੁਰੀਆਂ ਅਲਾਰਦਾ ਰਿਹਾ, ਉਹ ਨਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ।
1: ਬਾਏ ਬਹੁਤ ਖੂਬ,
2: ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੋਇਆ ਬਾਬਾ ਬਲਵੰਤ ਜੀ ਉਹਨਾਂ ਦਾ ਸ਼ੇਰ, ਔਰ ਮੈਨੂੰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਇੱਕ ਜਵਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ।
1: ਨਹੀਂ ਕਮਾਲ ਦੇ, ਵੇਖ ਲਓ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ, ਕਿਤਰਾਂ ਦੇ ਪਿਆਰੇ ਬੋਲ। ਆ ਵੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ,
2: ਬੜੀ ਬੜੀ ਦੂਰ ਤੱਕ ਸ਼ਾਇਰ ਤੇ ਜਿੱਥੇ ਆਉਂਦੇ, ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਹੈ ਜਿਹੜੀ ਸ਼ਾਇਰ ਦੀ ਸੋਚ ਆ, ਜਿਹੜੀ ਇਹਦੀ ਕਲਪਨਾ ਦੀ ਉਡਾਰੀ ਹੈ, ਬੜੀ ਬੜੀ ਲੰਬੀ ਹੈ ਜੀ, ਅਸੀਂ ਸੋਚ ਨਹੀਂ ਸਕਦੇ, ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਗਈ ਸ਼ਾਇਰਾਂ
1: ਦੀ।
2: ਤੇ ਬੇਨਤੀ ਇਹ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ, ਉਹਨਾਂ ਦੀ ਇੱਕ ਮੈਂ ਹੋਰ ਤੁਹਾਨੂੰ ਕੁਆਲਿਟੀ ਦੱਸਾਂਗਾ। ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ, ਦੂਸਰੀਆਂ ਬੇਈਮਾਨੀਆਂ, ਠੱਗੀਆਂ, ਛੋਰੀਆਂ, ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ, ਸੰਵੇਦਨਸ਼ੀਲ ਬੰਦੇ ਹੁੰਦੇ, ਕਦੀ ਕਿਸੇ ਨਾਲ ਇਥੋਂ ਤੱਕ ਵੀ ਨਾ ਮਾੜਾ ਬੋਲਦੇ ਆ, ਨਾ ਚਾਹੁੰਦੇ ਕੋਈ ਉਹਨਾਂ ਨੂੰ ਕੋਈ ਮਾੜਾ ਬੋਲੇ, ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ, ਮਤਲਬ ਕਿਸੇ ਦੀ ਰੱਖੀ ਜਾਣਗੇ ਬਦੋ ਬਦੀ ਜਾ ਕੇ ਤੇ ਉਹ ਬਣੀ ਜਾਣਗੇ। ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਤੇ ਲੋਕ ਹੁੰਦੇ ਆ। ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਆ। ਮੈਂ ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰਾ ਦੂਸਰੇ ਜਿਹੜੇ ਆਮ ਲੋਕ ਨੇ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਇੱਕ ਮਾੜੇ ਸ਼ਬਦ ਵਰਤਣਾ ਦੇ ਹੱਗਣ ਮੂਤਣ ਤੱਕ ਹੈਗੇ ਨੇ, ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨਹੀਂ ਭੇਜਦਾ।
1: ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ, ਉਹ ਹਜੂਮ ਵਿਆਹ ਦੇ ਹਜੂਮ ਵਿੱਚ ਵੀ ਕੱਲੇ ਹੀ ਬੈਠੇ ਹੁੰਦੇ ਨੇ।
2: ਜੀ ਜੀ ਜੀ ਸਰ, ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਹੁੰਦੇ, ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ। ਔਰ ਜੇ ਮੈਂ ਮੇਰੇ ਕੋਲ ਮਾੜੀ ਮੋਟੀ ਕੋਈ ਅਕਲ ਹੈਗੀ ਹੈ ਨਾ ਥੋੜੀ ਬਹੁਤੀ ਵੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨਹੀਂ ਸਮਝਦਾ ਹੈਗੀ ਆ, ਪਰ ਜੇ ਕੋਈ ਮਤਲਬ ਮੈਨੂੰ ਜਾਣਨ ਪਛਾਣਨ ਵਾਲੇ ਸੱਜਣ ਮਿੱਤਰ ਸਮਝਣ, ਜੇ ਥੋੜੀ ਬਹੁਤੀ ਅਕਲ ਹੈਗੀ ਤਾਂ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ ਉਹਨੂੰ ਪੜ੍ਹਨ ਕਰਕੇ ਆ, ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਆ। ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈਟੈਕ ਯੁੱਗ ਹੈ, ਚਾਹੇ ਬੜਾ ਡਿਜੀਟਲ ਯੁੱਗ ਹੈ, ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ, ਚਾਹੇ ਫੋਨ ਦਾ ਯੁੱਗ ਆ, ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ ਹੈ, ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ। ਇਹਦੇ ਵਿੱਚ ਕੱਚ ਘੜ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਤੋਂ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹ ਜੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਬੀਨੀ ਜੇ ਕਹਿ ਦਈਏ ਨਾ, ਮਤਲਬ ਤਮਾਸ਼ਬੀਨ ਲੋਕਾਂ ਦਾ ਇੱਕ ਨਾ ਇਹ ਚਮਕਟ ਹੈ, ਸਿਆਣੇ ਲੋਕ ਹੈਗੇ ਆ, ਸਿਆਣੇ ਇਹਦੇ ਵਿੱਚ ਹੈਗੇ ਲੇਕਿਨ ਬਹੁਤ ਆਟੇ ਚ ਲੂਣ।
1: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ, ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ,
2: ਕੁਛ ਵੀ ਨਹੀਂ ਸਰ, ਕੁਛ ਵੀ ਨਹੀਂ, ਇੱਕ ਜਸਟ ਇੱਕ ਜਿਹਨਾਂ ਨਾ ਜਿਹੜੇ ਉਹ ਗੱਲ ਜਿਹੜੀ ਜਿਹਨਾਂ ਦੇ ਕੋਈ ਸ਼ੌਕ ਨਹੀਂ ਸਮਾਂ ਪਾਸ ਪਾਸ ਕਰਨ ਵਾਸਤੇ ਤੇ ਵੇਖੀ ਜਾਓ ਅੱਖਾਂ, ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ, ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ। ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਵਜ੍ਹਾ ਸਭ ਹੋਈ ਸੀਗੀ, ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ, ਉਹ ਤਸਵੀਰਾਂ ਲੇਖੋ ਨੂੰ ਬੜਾ ਕੁਛ ਕਹਿੰਦੀ ਆ, ਉਹ ਤਸਵੀਰ ਇਹ ਹੈ ਵਜ੍ਹਾ ਸਾਹਿਬ ਵੀ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ, ਫੋਨ ਵੇਖ ਰਹੇ, ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ ਸੀ, ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ, ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ, ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ, ਉਹਦਾ ਉਹਨਾਂ ਦਾ ਕੋਈ ਧਿਆਨ ਨੀ ਸੀ, ਕੋਈ ਖਲੋਤਾ ਉਹ ਆਇਆ ਗਿਆ, ਉਹ ਸਿਰਫ ਉਹਦੇ ਨਾਲ ਹੀ ਸੀ। ਇਹ ਮਤਲਬ ਇਸ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਦੀ, ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰ ਜਿਹੜੀ ਬੇਸਮਝ ਨੌਜਵਾਨੀ, ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ, ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਦਿੰਦੀ ਹੈ। ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ, ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ, ਫੋਨ ਨਾਲ ਦਾ, ਨੈਟ ਨਾਲ ਦਾ ਕੋਈ ਵੀ ਪਲੇਟਫਾਰਮ ਹੈਗਾ ਸੀ, ਇਹਨੂੰ ਬਹੁਤੇ ਸੱਜਣ ਪੋਸਟ ਦਿੰਦੇ ਨਾ, ਇਹਨੇ ਬੇੜਾ ਗਰਕ ਕਰਦਾ, ਬੱਚੇ ਖਰਾਬ ਕਰਤੇ, ਇਹ ਕਿਸੇ ਦੇ ਘਰ ਤੋਂ ਆਵਾਜ਼ ਮਾਰ ਨਹੀਂ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋ। ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਦੇਖਦੇ ਰਹਿੰਦੇ ਹਾਂ, ਵਿਚਾਰ ਨੇ ਜਿਹਦਾ ਮਰਜ਼ੀ ਤੁਸੀਂ ਸੁਣਨੇ ਆ, ਪੜ੍ਹਨੇ, ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚ ਨਹੀਂ ਉਹਨੂੰ ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ, ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ, ਨਾ ਕਿ ਉਸ ਚੀਜ਼ ਨੂੰ ਆਪਾਂ ਪਾਣੀ ਪੀ ਕੇ ਕੋਸੀ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆਂ ਦਾ, ਇਹਨੇ ਬੇੜਾ ਗਰਕ ਕਰਤਾ ਨੌਜਵਾਨੀ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜ੍ਹੀ ਆ ਨਾ, ਜਿਹੜੀ ਸਾਡੀ, ਮੈਂ ਇਹਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨਾਲ ਵੱਧ ਸ਼ਦਾ ਸਾਡੇ ਅੱਧ ਖੜੋ ਮਰਦਿਆਂ ਨੂੰ ਹੋਇਆ ਨੀ। ਮੈਂ ਇਹ ਮੇਰਾ ਵਿਚਾਰ ਆ, ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਸਿਆਣੇ ਆ, ਮਤਲਬ ਮੈਂ ਜੋ ਵੇਖਦਾ ਰਹਿੰਦਾ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ, ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਨਾ ਵਾਹ ਨੀ ਪਿਆ, ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ, ਉਹ ਬੇਪਰਵਾਹ ਨੇ ਹਨਾ, ਲਾਪਰਵਾਹ ਨੇ, ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਹੈ ਬੰਦਾ ਅੱਜ ਤੈਨੂੰ ਰੇਡ ਰਿੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ, ਕੋਈ ਨਫਾ ਨੁਕਸਾਨ ਨਹੀਂ ਦੇਖਦਾ। ਲੇਕਿਨ ਜਿਹੜੀ ਸਾਡੀ ਪੀੜ੍ਹੀ ਨੂੰ ਪਤਾ ਹੈ ਨਫੇ ਨੇ ਸਤਾਉਂਦਾ, ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ, ਆਪ ਉਹਦੇ ਵਿੱਚ ਗਾਂ ਹੋ ਕੇ ਜਿਆਦਾ ਮਤਲਬ ਖਚਤ ਹੋਈਆਂ। ਮੈਂ ਦੇਖਦਾ ਰਹੀ ਸਾਰੇ,
1: ਬਿਲਕੁਲ ਠੀਕ ਹੈ, ਬਿਲਕੁਲ।
2: ਹੁਣ ਤੁਸੀਂ ਜਿਹੜੀ ਲੱਗੇ ਸੀ ਸ਼ੇਅਰ ਕਰਨ ਉਹ ਦੱਸੋ ਸਰ,
1: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ, ਮਸਤ ਹੋ ਗਿਆ ਤੁਹਾਡੀਆਂ ਗੱਲਾਂ ਦੇ ਵਿੱਚ,
2: ਉਹ ਫਿਰ ਮੈਨੂੰ ਚੇਤਾ ਹੋ ਗਿਆ।
1: ਕੋਈ ਗੱਲ ਨਹੀਂ, ਜਦੋਂ ਅਸੀਂ ਨੁਕਤਾ ਚੀਨੀ ਕਰਦੇ ਆ ਨਾ ਹੁਣ ਵਾਲੇ ਮੀਡੀਆ ਦੀ, ਫੇਸਬੁੱਕ ਦੀ, ਪੋਡਕਾਸਟ ਦਿਸਦਾ ਹੈ, ਤੁਸੀਂ ਸਕਰੋਲਿੰਗ ਕਰੋ ਹੀ ਨਾ, ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਹੈ, ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ, ਜਿਸ ਤਰ੍ਹਾਂ ਕਿਸੇ ਕਿਤਾਬ ਦਾ ਨਾਂ ਲਿਆ, ਵਿਦਵਾਨ ਲੈਕਚਰਾਂ ਦਾ ਨਾਂ ਲਿਆ, ਤੁਸੀਂ ਉੱਥੇ ਹੁਣ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ।
2: ਬਿਲਕੁਲ ਜੀ, ਬਿਲਕੁਲ, ਸੌਖ ਹੈ, ਸੌਖ
1: ਹੈ, ਈਜ਼ੀ ਹੋ ਗਿਆ।
2: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੁੰਦੀ ਆ, ਰੱਬ ਪਰਮਾਤਮਾ ਨਾ ਕਰੇ ਬਹੁਤ ਇਸ ਤਰ੍ਹਾਂ ਦੇ ਦੁਨੀਆ ਚ ਲੋਕ ਹੈਗੇ ਆ ਜਿਹੜੇ ਵਿਚਾਰੇ ਦੇਖ ਨੀ ਸਕਦੇ, ਲੇਕਿਨ ਸ਼ੌਕ ਰੱਖਦੇ ਸਾਡੇ ਪੰਜਾਬੀ ਚ ਇੱਕ ਨਾ ਤਰਸੇਮ ਐਸ ਤਰਸੇਮ ਲੁਧਿਆਣੇ ਤੋਂ ਸੀਗੇ, ਪਿੱਛੇ ਜੀ ਐਕਸਪਾਇਰ ਹੋ ਗਿਆ, ਦੋ ਸਾਹਿਤਕਾਰ ਬਹੁਤ ਵੱਡੇ ਕਿਰਪਾਲ ਸਿੰਘ ਕਸੇਲ, ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਅਦ ਚ ਗਈਆਂ 40 ਸਾਲ ਦੀ ਉਮਰ ਚਲੀਆਂ ਗਈਆਂ, ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ, ਬੜਾ ਉੱਚ ਪਾਏ ਦਾ ਉੱਚ ਕੋਟੀ ਦਾ ਸਾਹਿਤ ਲਿਖਿਆ। ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ, ਉਹਨਾਂ ਦੀ ਸ਼ਾਇਰੀ ਪੜ੍ਹੀ ਆ, ਬੜੇ ਵਧੀਆ ਸ਼ਾਇਰ ਸੀਗੇ, ਲੇਕਿਨ ਉਹ ਦੇਖ ਨੀ ਸੀ ਸਾਡਾ, ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਸਾ ਰਹੇ।
1: ਬਿਲਕੁਲ ਬੜਾ ਵੱਡਾ ਬੜਾ ਇਹ ਸਹੀ ਮੀਡੀਆ ਨੇ ਇਸ ਜਿਹੜਾ ਮਤਲਬ ਕਿ ਸਹੀ ਕਿਹਾ ਜੀ, ਬਹੁਤ ਬਹੁਤ ਮਿਹਰਬਾਨੀ। ਕੋਈ ਰਾਮਗੜੀਆ ਜੀ ਹੈਗੇ ਨੇ, ਦੀਪ ਰਾਮਗੜੀਆ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ,
2: ਧੰਨਵਾਦ ਜੀ, ਧੰਨਵਾਦ
1: ਜੀ।
2: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ,
1: ਚਮਨ ਹਰਗੋਬਿੰਦਪੁਰੀ
2: ਜੀ ਜੀ, ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦੱਸਿਆ ਨਾ, ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸ ਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ
1: ਕੀਤਾ
2: ਜੀ। ਹਾਂ ਉਹਨਾਂ ਦੀ ਸੁਣਿਓ ਕਦੇ, ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਤੁਕਾਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ, ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ। ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ, ਮਤਲਬ ਵੀ ਕਹਿੰਦੇ ਵੀ ਵੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ, ਉਹਦੀ ਵਰਤੋਂ ਮਾੜੀ ਆ। ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ, ਜ਼ਹਿਰ ਮਾੜੀ ਜੇ ਖਾ ਲਈਏ ਮਰ ਜਾਂਦਾ ਕਹਿੰਦਾ, ਲੇਕਿਨ ਜਿਹੜੀ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ ਅਸੀਂ ਸਾਰੇ ਪੀਂਦੇ ਆ ਨਾ, ਸਾਰਿਆਂ ਦੇ ਵਿੱਚ ਥੋੜੀ ਜੀ 10% ਨਾ ਉਹ ਪਾਈ ਹੁੰਦੀ, ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਉਹ ਜ਼ਰੂਰ ਪੈ ਸਕਦੇ ਆ ਨਾ, ਓਨੀ ਕੁ ਪਾਈ ਹੁੰਦੀ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
1: ਯਾਰ, ਦਵਾਈਆਂ ਵਿੱਚ ਵੀ ਤਾਂ ਪੈਂਦੀ
2: ਜੀ ਜੀ ਜੀ। ਹਾਂ ਉਹਨਾਂ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਹੈ ਨਾ, ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, 100 ਚਾਚਾ ਤੇ 1 ਪਿਓ ਤੇ 100 ਦਾਰੂ ਤੇ 1 ਘਿਓ, 100 ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਕਲਾਸ ਭਰ ਕੇ ਤੁਸੀਂ ਪੀ ਲਓ ਉਹਨੂੰ, ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰ ਚੋਂ ਨੀ ਨਿਕਲੋਗੇ, ਮਤਲਬ ਆਂਦਾ ਫਿਰ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਨਾ ਮਾੜੀ
1: ਹੋਈ
2: ਜੀ ਜੀ। ਹਾਂ ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ ਤੁਸੀਂ ਉਹਨੂੰ ਉਹਦੀ ਵਰਤੋਂ ਨੂੰ ਮਤਲਬ ਦੇਖੋ ਨਾ ਕਿ ਉਸ ਚੀਜ਼ ਨੂੰ ਦੇਖੋ, ਤੇ ਚੀਜ਼ ਕੋਈ ਵੀ ਨੀ ਮਾੜੀ, ਉਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਵੀ ਥੋੜੀ ਜੀ ਚਾਹੀਦੀ, ਅਕਲ ਚਾਹੀਦੀ ਆ। ਇਹ ਮੈਂ ਬੇਨਤੀ ਇੰਨੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦੇ ਉੱਤੇ, ਤੇ ਧੰਨਵਾਦ ਵਕਤ ਦੇਣ ਵਾਸਤੇ
1: ਆ ਰਹੀਆਂ ਨੇ, ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
2: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾਂ ਵੀ
1: ਬਿਲਕੁਲ ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ, ਉਹ ਬੋਰ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ। ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ, ਤੇ ਮੈਂ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ, ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ, ਧੁੱਪ ਲੱਗੀ ਤੇ ਸ਼ਾਂਤੀ, ਇੱਥੇ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
2: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਆ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
1: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਨਾ ਤੇ ਲਿਖਣ ਡਿਆ ਸਾਂ ਕੁਛ, ਤੇ ਮੇਰੀ ਵਾਈਫ ਆਈ
2: ਜੀ,
1: ਤੇ ਮੈਨੂੰ ਐਵੇਂ ਲੱਗਾ ਕਿ ਇਹਨੇ ਵੀ ਧੁੱਪੇ ਬਹਿਣ ਜਾਂ ਬਹਿਣਾ ਹੋਣਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਆਓ ਕਿੱਧਰ ਆਏ ਤੇ ਕਹਿੰਦੀ ਵੀ ਮੈਂ ਆਈ ਹਾਂ ਇੱਥੇ ਆਪਣੇ ਗਾਰਡਨ ਚ ਆਈ ਹਾਂ ਘੁੰਮਣ ਫਿਰਨ, ਕਿੱਧਰ ਕੀ ਆਉਣਾ ਹੈ? ਮੈਂ ਕਿਹਾ ਜੇ ਬਹਿਣਾ ਹੈ ਮੇਰੇ ਲਾਗੇ ਨਹੀਂ ਬਿਓ, ਉੱਥੇ ਲਾ ਲਓ ਪਰਲੇ ਪਾਸੇ
3: ਇੰਪਰੇਸ਼ਨ
1: ਖਰਾਬ ਹੋ ਜਾਣੀ। ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ ਹੈ ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ। ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਦੀ ਕੋਈ ਅਫਸਰ ਬਣੇ, 100 ਤੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ
3: ਨਹੀਂ। ਇਹ ਗੱਲ ਬਾਤ ਸਾਹਿਬ ਠੀਕ ਆ, ਭੈਣ ਜੀ ਨੇ ਵੀ ਇਹ ਗੱਲ ਨਾ ਠੀਕ ਨਹੀਂ ਆ। ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਜੀ ਨੇ ਜਿਹੜਾ ਪੰਜਾਬੀ ਚ ਕੋਈ ਸਭ ਤੋਂ ਵੱਡਾ ਨਾਵਲ ਕਿਹੜਾ ਸੀ? ਉਹ ਨਾਨਕ ਸਿੰਘ ਆ। ਔਰ ਸ਼ਾਇਦ ਤੁਹਾਨੂੰ ਪਤਾ ਕਿ ਉਹ 5ਵੀਂ ਕਪਾਸ ਸੀ, ਉਦੋਂ ਵੱਧ ਪੜ੍ਹੇ ਨੀ ਉਹ, ਲੇਕਿਨ ਪੀ ਐਚ ਡੀ ਐਮ ਏ ਜਿਹੜੀਆਂ ਐਮ ਫਿਲ ਵਾਸਤੇ ਉਹਨਾਂ ਦੇ ਨਾਵਲ ਲੱਗਦੇ ਰਹੇ, ਬੱਚੇ ਉਹਦੇ ਤੇ ਖੋਜ ਹੋਈ ਆ, ਉੱਥੇ ਪੀ ਐਚ ਡੀ ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਹੈ ਹਨਾ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਜਿਹੜੀ ਆਪਣੀ ਵਿਦਿਅਕ ਇੰਟੈਲੀਜੈਂਸੀ ਉਹਦੇ ਨਾਲ
1: ਬਹੁਤਾ ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਚਾਹੀਦੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
3: ਨਹੀਂ ਤੁਸੀਂ
1: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ ਹੋਣੀ
3: ਚਾਹੀਦੀ। ਉਹ ਇੱਕ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ ਸਾਹਿਤ ਪੜ੍ਹਨਾ ਤੇ ਵਿਦਿਅਕ ਉਹ ਇੱਕ ਗਿਆਨ ਆ। ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਹਾਂ ਵੀ ਸਾਡਾ ਦੇਸ਼ ਜਦੋਂ ਆਜ਼ਾਦ ਹੋਇਆ ਸਾਇੰਸ ਦੇ ਚਾਜੋ ਤੁਸੀਂ ਆਕਸੀਜਨ ਕਿੱਦਾਂ ਬਣਦੀ ਆ, ਕਾਰਡ ਕੱਢੀ, ਇਹ ਦਿਸ ਇਜ਼ ਜਸਟ ਇਨਫੋਰਮੇਸ਼ਨ। ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੋਹ ਜੀ ਜਿਹੜਾ ਤੁਹਾਡੇ ਮਨ ਚ।
1: ਮੈਨੂੰ 2-4 ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਵਾ ਕੇ ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ, ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ। ਮੈਂ ਇਹੋ ਹੀ ਕਹਿ ਦਿੱਤਾ ਕਿ ਮੇਰੇ ਲਾਗੇ ਨਾ ਬਈ
3: ਜਦੋਂ ਨਿੱਕੇ ਹੁੰਦੇ ਨੀ ਇਉਂ ਕਰਕੇ ਸਵਾਲ ਕੱਢੇ ਤਾਂ ਸਲੇਟ ਤੇ ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ।
1: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਜੇ ਪੜ੍ਹਨ ਵਾਲੇ ਹੁੰਦੇ ਤੇ ਅਸੀਂ ਮੈਂ ਇੰਡੀਆ ਵਿਚ ਕਿਸੇ ਪੋਸਟ ਤੇ ਪਾਉਂਦੇ।
3: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ, ਮਹਾਰਾਜ ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
1: ਮੈਂ ਮੇਰੇ ਮਨ ਵਿਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ ਤੇ ਤੁਹਾਡੇ
3: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤੇ ਪੜ੍ਹੇ ਨੀ ਲੇਕਿਨ ਉਹ ਬਹੁਤ ਵੱਡੇ ਵੱਡੇ ਪੜ੍ਹੇ ਆ ਉਹਨਾਂ ਦੀਆਂ ਜੋਬਾਂ ਕਰਦੇ
1: ਜੀ ਬਿਲਕੁਲ।
3: ਔਰ ਹਾਂ ਇਹਦੇ ਵਿਚ ਜਿਹੜਾ ਬਿਲ ਗੇਟਸ ਜੀ ਨਾ ਜਿਹੜਾ ਮਤਲਬ ਦੁਨੀਆ ਦੇ ਵਰਲਡ ਦੇ ਉੱਪਰਲੇ 10 ਅਮੀਰਾਂ ਚ ਆਉਂਦਾ, ਉਹ ਪਤਾ ਕੀ ਕਹਿੰਦਾ ਜੇ ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ ਇਹ ਗਲਤ ਹੈ, ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜ਼ਿੰਦਗੀ ਦੇ ਵਿਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ,
1: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕਾ, ਅਗਰ ਤੁਸੀਂ ਰਿਟਾਇਰ ਹੋ ਗਏ ਹੋ
3: ਸਮਝੋ
1: ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ, ਨਹੀਂ ਆਪਣੀ ਆਪਣੀ ਕੋਈ ਨਾ ਕੋਈ ਹੋਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ ਭਾਵੇਂ ਗਾਰਡਨਿੰਗ ਦੀ ਹੋਏ, ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ।
3: ਯਾਤਰਾ ਜਿਹੜੀ ਜਿਹੜੀ ਤੁਸੀਂ ਫਿਰ ਤੁਰ ਸਕਦੇ ਹੋ ਦੁਨੀਆਦਾਰੀ ਦੀਆਂ ਜਿਹੜੀਆਂ
1: ਕੋਈ ਨਾ ਕੋਈ
3: ਸਕਦੇ ਹੋ ਕੰਟਰੀ
1: ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਕੇ ਤੇ ਫਿਰ ਤੇ ਗੱਲ ਗਈ,
3: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਦਿੰਦੇ ਨਾ ਬਹੁਤੇ
1: ਸੱਜਣੇ
3: ਦਵਾਈ ਦਿੰਦੇ ਆ ਵੀ ਤੈਨੂੰ ਹੁਣ ਤੈਨੂੰ ਡੋਰੀਆਂ ਦੇਣ ਲੱਗ ਕੇ ਬਹਿ ਕੇ
1: ਮੈਨੂੰ ਇਹਦੀ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਬੜਾ, ਹਾਲਾਂਕਿ
3: ਅਸੀਂ ਪੁੱਛੀ ਜਾਂਦੀ ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਬਚਣੀ ਆ। ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕੀ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਹੈ ਪਰਿਵਾਰ ਨੂੰ। ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਣ ਸਿੱਟੀ ਗਏ ਤੇ ਨਿਆਣਿਆਂ ਦੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜ੍ਹੀ ਨਾਲ ਨਾ ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਲਾਂਦੇ ਹੋ ਜਾ ਨਹੀਂ ਤੇ ਨਵਿਆਂ ਨਾਲ
1: ਖਲੋ,
3: ਉਹ ਨਵੀਂ ਸੋਚ ਦੇ ਨਾਲ ਮਿਲਦੇ ਨੀ ਨਵੇਂ ਬੱਚਿਆਂ ਦੀ ਜ਼ਿੰਦਗੀ। ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਵੀ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ, ਹੋਰ ਆ ਗਈ ਜੀ ਜੀ। ਕਿੰਨਾ ਕੁਛ ਬਦਲ ਗਿਆ, ਹਰ ਚੀਜ਼ ਬਦਲਦੀ ਹੈ, ਇਸ ਕਰਕੇ ਵਕਤ ਵੀ ਬਦਲਦਾ, ਸੁਭਾਅ ਵੀ ਬਦਲਦਾ।
1: ਤੁਸੀਂ ਆਪਣੇ ਬਚਪਨ ਦਾ ਵੇਖੋ, ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ, ਜਦੋਂ ਤੁਸੀਂ ਬਚਪਨ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ, ਐਡਜਸਟ ਹੋਈ ਜਾ।
3: ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ,
1: ਜ਼ਮੀਨ ਅਸਮਾਨ ਦਾ।
3: ਬਾਜਾ ਸਾਹਿਬ ਹਾਂਜੀ ਹਾਂਜੀ, ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜਵਾ ਸਾਹਿਬ। ਅੱਜ ਤੋਂ 150 ਸਾਲ ਪਹਿਲਾਂ ਵੀ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੇ ਸਾਖੀਆਂ ਲਿਖੀਆਂ ਸੀ ਗੁਰੂ ਮਹਾਰਾਜ ਦੇ ਪੁਰਾਤਨ ਭਾਈ ਬਾਲੋ ਵਾਲੀ ਸਾਖੀ, ਉਹ 150 ਸਾਲ ਪਹਿਲਾਂ ਲਿਖੀ ਹੈ, ਬਹੁਤ 400-500 ਸਾਲ ਪਹਿਲਾਂ ਦੀ ਨੀ ਲਿਖੀ ਉਹਦੀ। ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਅੱਜ ਵਾਲੀ ਪੰਜਾਬੀ ਉਹਦੀ ਬੜੀ ਡਿਫਰੈਂਟ ਹੈ, ਮਤਲਬ ਭਾਸ਼ਾ ਵੀ ਵਿਕਾਸ
1: ਕਰਦੀ। ਕਿਤਾਬ ਦਾ ਤੁਸੀਂ
3: ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪਹਿਲੀਆਂ ਜਿਹੜੀਆਂ 150 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀਆਂ ਨੂੰ ਕਹਿ ਦਿੰਦੇ ਆ, ਉਹਦੀ ਭਾਸ਼ਾ ਤੁਸੀਂ ਪੜੋਗੇ ਨਾ ਮੈਂ ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹਨਾ, ਔਰ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਵਰਤੇ ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ ਸਮੇਂ ਨਾਲ।
1: ਬਿਲਕੁਲ ਬਿਲਕੁਲ ਜੀ, ਬਦਲਦਾ ਸਭ ਕੁਛ ਬਦਲਦਾ ਜਾ
3: ਰਿਹਾ ਜੀ ਜੀ, ਬਦਲਦਾ ਬਦਲਦਾ ਤੇ ਅੱਗੇ ਨੂੰ ਚੱਲਦਾ
1: ਜੀ ਜੀ ਜੀ, ਇਹਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ,
3: ਚੇਂਜ ਵਕਤ ਦੇ ਨਾਲ ਚੇਂਜ ਕਰਨਾ ਚਾਹੀਦਾ, ਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ ਜਿਹੜੇ ਜਿਨ੍ਹਾਂ ਦੀ ਉਮਰ ਗੁਜ਼ਾਰੀ ਤਜਰਬਾ, ਮਤਲਬ ਤਾਲਮੇਲ ਚਾਹੀਦਾ ਦੋਨਾਂ ਦਾ ਆਪਸੀ, ਨਾ ਕਿ ਇੱਕ ਦੂਜੇ ਦਾ ਵਿਰੋਧ। ਨਵੀਂ ਪੀੜ੍ਹੀ ਆਖੇ ਵੀ ਮੈਂ ਠੀਕ ਹੈ, ਪੁਰਾਣੀ ਆਖੇ ਨਹੀਂ ਤੂੰ ਗਲਤ ਆ, ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ, ਅਦਰਵਾਈਜ਼ ਕੋਈ ਸੱਜਣੇ ਇਹ ਨਾ ਸਮਝੇ ਵੀ ਆਪਾਂ ਇਸ ਗੱਲ ਤੇ ਹੱਥ ਜਾਂਦੇ, ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਹੀ ਨਾ, ਅਸੀਂ ਬਿਲਕੁਲ ਇਸ ਗੱਲ ਦੇ ਹੱਕ ਮਤਲਬ ਵਿਰੋਧ ਆ। ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜ੍ਹੀ ਵਾਲੇ ਬੱਚੇ ਨੂੰ ਜ਼ਿਆਦਾ ਪਤਾ
1: ਹੁੰਦਾ
3: ਜੀ ਜੀ ਜੀ ਜੀ ਤੇ ਬਾਜਵਾ ਸਾਹਿਬ ਧੰਨਵਾਦ, ਸਮਾਂ ਦੇ ਵਾਸਤੇ ਜ਼ਿਆਦਾ ਸਮਾਂ ਨਾ ਲੈ
1: ਦੇਵਾਂਗਾ।
3: ਜਰੂਰ ਜੀ ਜਰੂਰ,
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ,
3: ਕਿਆ ਬਾਤ,
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ
3: ਹੁੰਦੀਆਂ, ਤੇ ਸੱਜਰੀ ਸਵੇਰ ਤਰੇੜ ਤੁੱਕੇ ਭਰੀਆਂ ਪ੍ਰਭਾਤਾਂ,
1: ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਹੁੰਦੀਆਂ, ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਕਮਜਾਤਾਂ ਨਾ ਹੁੰਦੀਆਂ,
3: ਕਿਆ ਬਾਤ ਹੈ,
1: ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ, ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ, ਨਫ਼ਰਤ ਪਿਆਰ ਦੀਆਂ ਬਾਤਾਂ ਨਾ
3: ਬਹੁਤ ਬਹੁਤ ਹੁੰਦਾ ਬਾਜਾ ਸਾਹਿਬ, ਬਹੁਤ ਹੁੰਦਾ ਬੜੇ ਬੜੇ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਤੂੰ ਮੇਰੇ ਨਾਮ ਕੀਤਾ, ਇਹ ਮੈਂ ਨੋਟ ਕਰੂੰਗਾ, ਮੈਂ ਲਿਖਣਾ ਚਾਹੂੰਗਾ ਆਪਣੀ ਡਾਇਰੀ ਦੇ ਵਿੱਚ।
1: ਕੋਈ ਨੀ ਜੀ, ਮੈਂ ਹੋਰ ਕਰਕੇ ਤੁਸੀਂ ਤਾਰੀਫ ਕੀਤੀ ਆ, ਮੈਂ ਤੁਹਾਨੂੰ ਇੱਕ ਹੋਰ ਸੁਣਾ
3: ਦਿੰਦਾ,
1: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ ਕਰਕੇ।
3: ਮੈਂ ਜੀ ਨਹੀਂ ਨਹੀਂ ਨਹੀਂ, ਮੈਂ ਸੱਚੇ ਦਿਲੋਂ ਤਾਰੀਫ ਕੀਤੀ ਆ ਜੀ, ਵਕਤ ਨੀ
1: ਪਾਇਆ। ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਵਾਂ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ
3: ਜੀ,
1: ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ, ਓਏ ਉੱਥੇ ਕਿਹੜੀ ਮੌਤ ਨੀ ਆਉਣੀ, ਜ਼ਮੀਰ ਮਾਰ ਕੇ ਜੇ ਅੰਦਰ
3: ਅੰਦਰ। ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ,
1: ਮਿਹਰਬਾਨੀ,
3: ਧੰਨਵਾਦ।
1: ਸੋ ਦੋਸਤੋ ਇਹ ਸਾਨੂੰ ਬਟਾਲੇ ਤੋਂ ਬਟਾਲੇ ਸੋਹਣੇ ਸ਼ਹਿਰ ਤੋਂ ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਝ ਆਉਂਦੀ ਹੈ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ। ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਗੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਰ, ਠੀਕ ਹੈ। ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਤੇ ਬਾਬੇ ਦਾ ਮੇਲਾ ਰਹਿੰਦੇ ਹੁੰਦੇ ਸੀ। ਸੋ ਦੋਸਤੋ ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ? ਆ ਲਓ ਜੀ ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ। ਸ਼ਾਹ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਵਾਸ ਰੇਡੀਓ ਦੇ ਵਿਹੜੇ। ਕੀ ਹਾਲ ਚਾਲ ਹੈ ਤੁਹਾਡਾ?
4: ਠੀਕ ਠਾਕ ਜੀ, ਬਿਲਕੁਲ।
1: ਇਟਲੀ ਦਾ ਕੀ ਬੈਲਾ, ਇਟਾਲੀਆ ਦਾ ਕੀ ਹਾਲ
4: ਜੀ? ਇਟਲੀ ਬੈਲਾ ਬੈਲਾ ਬੈਲਾ, ਧੁੱਪ ਚੜੀ ਹੈ ਬੜੀ ਵਧੀਆ,
1: ਰੌਣਕਾਂ ਲੱਗੀਆਂ
4: ਜੀ।
1: ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ। ਹਾਂਜੀ
4: ਜੀ, ਬਹੁਤ ਰੌਣਕਾਂ ਜੇ ਇੱਥੇ, ਬੜਾ ਪਿਆਰਾ ਮੁਲਕ ਜੇ।
1: ਅੱਛਾ, ਤੇ ਤੁਸੀਂ 7 ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ?
4: ਮੈਂ 5 ਦਿਨ ਕਰਦਾ ਜੀ, 5 ਦਿਨ ਐਤਵਾਰ ਮੈਂ ਘਰ ਹੁੰਦਾ, ਸੈਚਰਡੇ ਸੰਡੇ,
1: ਸੈਚਰਡੇ ਸੰਡੇ ਘਰ ਹੁੰਦੇ ਹੋ ਤੁਸੀਂ, ਠੀਕ ਹੈ। ਤੇ ਤੁਸੀਂ ਘਰ ਥੋੜੇ, ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੋਣੀ ਹੈ ਵੀ ਉੱਥੇ ਜਾਵਾਂਗੇ, ਆ ਕਰਾਂਗੇ, ਕਿਸੇ ਕਵੀ ਸੰਮੇਲਨ
4: ਜੀ? ਬਿਲਕੁਲ ਬਿਲਕੁਲ, ਉਹ ਕਦੀ ਕੋਈ ਮਹਿਮਾਨ ਆ ਕੇ, ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ, ਉਹਦੀ ਗੱਪ ਸ਼ੱਪ ਲਾਨੇ ਆ ਹਲਾਤੇ ਹਾਜ਼ਰਾਤ।
1: ਠੀਕ ਠੀਕ, ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ, ਮੈਂ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ, ਹੁਣ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉਣ
4: ਤੇ
1: ਤੁਸੀਂ ਇੱਥੇ ਮੇਰੇ ਕੋਲ ਆਏ ਤੁਸੀਂ
4: ਜੀ ਜੀ ਜੀ। ਤੇ ਤੁਸੀਂ ਸ਼ਹਿਰ ਵਿੱਚ ਹੋ ਜਾਂ ਕਿਧਰੇ ਅਟਕ ਕੇ?
1: ਮੈਂ ਸ਼ਹਿਰ ਚ ਹਾਂ, ਜਿੱਥੇ ਸ਼ਹਿਰ ਖਤਮ ਹੁੰਦਾ ਫਰੈਂਕਫਰਟ ਉੱਥੇ।
4: ਜਿੱਥੇ ਗੱਲ ਸੁਣੋ, ਨਮਾਇਸ਼ ਆਲਮੀ ਲੱਗਦੀ ਹੈ ਉਸ ਸਾਈਡ ਵੱਲੋਂ ਤੁਸੀਂ?
1: ਉਹ ਤੇ ਸੈਂਟਰ ਚ ਹੈ ਨਾ, ਮਿਊਜ਼ਿਕ ਫਰੈਂਕਫਰਟ ਦੇ ਵਿੱਚ ਜਿਹੜਾ ਜਿੱਥੇ ਲੱਗਦਾ ਕੀ ਉਹਨੂੰ ਐਕਸੀਬਿਸ਼ਨ ਲੱਗਦੀ ਹੈ ਜਿਹੜੀ, ਉਹ ਤੇ ਰੇਲਵੇ ਸਟੇਸ਼ਨ ਦੇ ਕੋਲ ਹੈ। ਅਸੀਂ ਸ਼ਹਿਰ ਤੋਂ ਬਾਰ ਬਾਰ ਸਾਨੂੰ ਲੱਗ ਜਾਂਦੇ ਨੇ 20 ਮਿੰਟ ਜੇ ਅਸੀਂ ਟਰਾਮ ਵਗੈਰਾ ਤੇ ਆਈਏ, ਭਾਵੇਂ ਕਾਰ ਤੇ ਵੀ ਆਈਏ ਤੇ 15-20 ਮਿੰਟ ਤੇ ਲੱਗ ਹੀ ਜਾਂਦੇ ਨੇ।
4: ਸ਼ਹਿਰ
1: ਤਾਂ ਕਿੱਡਾ ਵੱਡਾ ਉੱਥੇ, ਤੇ ਅਸੀਂ ਸ਼ਹਿਰੋਂ ਬਾਹਰ ਹਾਂ, ਜਿੱਥੇ ਸ਼ਹਿਰ ਖਤਮ ਹੁੰਦਾ ਉੱਥੇ ਹਾਂ, ਪਰ ਹੈ ਸ਼ਹਿਰ ਚ ਹੀ ਲੱਗ ਲਓ ਤੁਸੀਂ।
4: ਠੀਕ
1: ਹਾਂਜੀ,
4: ਇੱਥੇ ਕਿਹੜੇ ਫਨ ਦੇ ਹੋ ਤੁਸੀਂ?
1: ਮੈਨੂੰ ਹੋ ਗਿਆ ਜੇ ਹੁਣ 50 ਸਾਲ ਜਰਮਨੀ ਚ
4: ਆਇਆ। ਅੱਛਾ ਅੱਛਾ ਅੱਛਾ, ਹਮੇਸ਼ਾ ਫਰੈਂਕਫਰਟ ਹੀ ਹੋ?
1: ਹਮੇਸ਼ਾ ਫਰੈਂਕਫਰਟ ਰਹੇ ਹਾਂ, ਜਾਂ ਇਹਦੇ ਲਾਗੇ ਛੱਡੇ। ਹਾਂਜੀ, ਫਰੈਂਕਫਰਟ ਬਹੁਤ ਖੂਬਸੂਰਤ ਸ਼ਹਿਰ ਹੈ, ਤੁਸੀਂ ਵੇਖਿਆ ਹੀ ਹੈ, ਇੱਥੇ ਵੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ, ਬਹੁਤ ਕੁਛ, ਮਿਊਜ਼ੀਅਮ ਵਗੈਰਾ ਜਾਂ ਇੱਥੋਂ ਐਕਸੀਬਿਸ਼ਨ ਜਿਹੜੀਆਂ ਹੈਗੀਆਂ ਨੇ, ਗਾਰਡਨ ਜਿਹੜਾ ਬਹੁਤ ਵੱਡਾ ਇੱਥੋਂ ਦਾ, ਤੇ ਗੋਇਥੇ ਦਾ ਘਰ, ਹੋਰ ਬੜੀਆਂ ਇਤਿਹਾਸਕ ਚੀਜ਼ਾਂ, ਜਿਹੜਾ ਸ਼ਾਇਰ ਹੋਏ ਨੇ ਗੋਇਥੇ, ਉਹਨਾਂ ਦਾ ਜਿਹੜਾ
4: ਜੀ ਬਿਲਕੁਲ ਜੀ ਬਿਲਕੁਲ ਬਿਲਕੁਲ,
1: ਇਹੋ ਜਿਹੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਇੱਥੇ ਹੈਗੀਆਂ ਨੇ ਫਰੈਂਕਫਰਟ ਦੇ ਵਿੱਚ। ਤੇ ਅੱਜ ਤੁਸੀਂ ਆਪਣਾ ਪਾਕਿਸਤਾਨ ਦਾ ਕੀ ਹਾਲ ਚਾਲ ਹੈ?
4: ਪਾਕਿਸਤਾਨ ਦੀ ਬਸ, ਸਾਡੇ ਗੁਆਂਢ ਜਿਹੜੇ ਹਾਲਾਤ ਖਰਾਬ ਨੇ ਤੇ ਉਹ ਫਿਰ ਗੁਆਂਢ ਹਾਲਾਤ ਸਹੀ ਨਾ ਹੋਣ ਤੇ ਆਪਣੇ ਵੀ ਸਹੀ ਨਹੀਂ ਹੁੰਦੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਆ। ਤੁਸੀਂ ਮਤਲਬ ਕਿ ਗੱਲ ਚੰਗੀ ਲੱਗੀ, ਬਹੁਤ ਵਧੀਆ, ਕਿ ਤੁਸੀਂ ਬੜਾ ਹੀ ਜ਼ੋਰ ਲਾ ਰਹੇ ਹੋ, ਕਿਸੇ ਤਰ੍ਹਾਂ ਤਾਇਆ ਟਰੰਪ ਮੰਨ ਜਾਏ ਤੇ ਉਧਰੋਂ ਇਰਾਨ ਵਾਲੇ।
4: ਜੀ ਬਿਲਕੁਲ ਅਮਨ ਹੋਣਾ ਚਾਹੀਦਾ, ਅਸੀਂ ਤੇ ਅਮਨ ਦੀ ਗੱਲ ਕਰਦੇ ਹਾਂ, ਫਿਰ ਅਸੀਂ ਆਉਂਦੇ ਹਾਂ ਕਿ ਕਿਸੇ ਵੀ ਤਾਕਤਵਰ ਨੂੰ, ਕਿਸੇ ਵੀ ਤਾਕਤਵਰ ਨੂੰ ਕਿਸੇ ਕਮਜ਼ੋਰ ਮੁਲਕ ਤੇ ਹਮਲਾ ਕਰਨ ਦਾ ਆਲਮੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ।
1: ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ। ਪਰ ਜਿਹੜੇ ਮਤਲਬ ਕਿ ਹੁਣ ਇਹੋ ਜਿਹੀ ਤਬੀਅਤ ਦੇ ਚਾਚਾ ਟਰੰਪ ਜਿਹੜਾ ਸਵੇਰੇ ਹੋਰ ਗੱਲ ਕਰਦਾ, ਸ਼ਾਮ ਨੂੰ ਹੋਰ ਕਰਦਾ, ਦੁਪਹਿਰ ਨੂੰ, ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਹਿ ਰਿਹਾ। ਅਪੋਜੀਸ਼ਨ ਉਹਦੇ ਘਰ ਚ ਹੀ ਬੜੀ ਹੋਣ ਡਈ ਹੈਗੀ ਆ। ਹਾਂਜੀ
4: ਜੀ ਵੇਖੋ
1: ਜਿਹੜੀ ਸੋਹਣੀ ਗੱਲ ਹੈ, ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਲਾਹ ਹੋ ਜਾਵੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
4: ਜੀ ਅਮਨ ਹੋਣਾ ਚਾਹੀਦਾ, ਔਰ ਟਰੰਪ ਅਬਨਾਰਮਲ ਹੈ, ਯੂਰੋਪੀਅਨ ਤਾਂ ਸਾਰੇ ਆਉਂਦੇ ਨੇ, ਉਹ ਅਬਨਾਰਮਲ ਨੇ।
1: ਨਹੀਂ ਉਹਨੂੰ ਛੱਡ ਵੀ ਤੇ ਗਏ ਨੇ ਨਾ, UNO ਸਾਰੀ ਛੱਡ ਗਈ ਹੈ। ਇਹਨਾਂ ਦਾ ਮੁਆਹਿਦਾ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ। ਤੇ ਇਹਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੇਰਾ ਸਾਥ ਨਹੀਂ ਦੇਣ ਡੇ UNO ਨੂੰ, ਮੁਲਕਾਂ ਨੂੰ। ਤੇ ਉਹਨਾਂ ਨੇ ਕਿਹਾ ਕਿ ਮੁਆਹਿਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦਿਆਂਗੇ ਸਾਰੇ। ਕਿਸੇ ਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈਗਾ ਉੱਥੇ। ਹਾਂ ਤੇਰਾ ਹੀ ਸਾਥ ਕਿਉਂ ਦੇਈ ਜੇ ਤੂੰ ਨਜਾਇਜ਼ ਕੀਤਾ ਨਾਲੇ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਹੈ ਬਹੁਤ, ਉਹਦੀ ਇਕਾਨੋਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ।
4: ਮੈਂ
1: ਸੋਚ ਰਿਹਾ ਸਾਂ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ ਤੇ ਸਾਰੀ ਦੁਨੀਆ ਜਿੰਨੀ ਪਹੁੰਚ ਹੈ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨੋਮੀ ਬਹੁਤ ਡਾਊਨ ਹੋ ਚੁੱਕੀ।
4: ਜੀ ਅਜਾ ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਇਆ ਜਿਹੜਾ ਉਹਦਾ $1-2 ਲੱਗ ਜਾਂਦੇ ਨੇ।
1: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ। ਫਿਰ ਉਹਨਾਂ ਨੇ ਲੱਖ ਲੱਖ ਰੁਪਇਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ
4: ਹੈ।
1: ਤੇ ਪਹਿਲਾਂ ਹੀ ਡਾਊਨ ਸੀ, ਹੁਣ ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਵੱਖਰੀ ਗੱਲ ਹੈ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ। ਸਾਰੀ ਦੁਨੀਆਂ ਨੂੰ ਚਾਹੀਦਾ ਕਿ ਉਹ ਜਿੰਨੀ ਕੁ ਵੀ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ
4: ਦੁਬਾਰਾ। ਉਹਨਾਂ ਨੂੰ ਵੀ ਹੁਣ ਮੁਆਹਿਦਾ ਕਰ ਲੈਣਾ ਚਾਹੀਦਾ ਜੀ, ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
1: ਹੋ ਜਾਣਾ ਐਵੇਂ, ਉਹ ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲ ਜਾਣੀ
4: ਜੀ।
1: ਤੇ ਪਰ ਆਹ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ। ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ।
4: ਜੀ ਬਿਲਕੁਲ ਬਿਲਕੁਲ,
1: ਵੰਡਰਫੁਲ ਪੁਰਾਣੀ ਸਿਵਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਲਾਈਜੇਸ਼ਨ,
4: 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ ਜੀ।
1: ਤੇ ਦੂਜੀ ਗੱਲ ਇਹ ਹੈ, ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਸਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
4: ਬਿਲਕੁਲ
1: ਹੈ, ਮਾੜੇ ਤੇ ਹੀ ਹੋਰ ਚੱਲਦਾ, ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਅਮਰੀਕਾ ਨੂੰ ਪੁੱਛਿਆ ਜਾਏ ਤੇ, ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ, ਕੋਈ ਇੰਡੀਆ ਨਾਲ ਕਿਉਂ ਨੀ ਕੀਤੀ, ਜਿੱਥੇ
4: ਪਾਕਿਸਤਾਨ ਨਾਲ। ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
1: ਜੀ, ਬਿਲਕੁਲ।
4: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਦਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਸੀ ਇਹਨਾਂ ਬਦਨਾਮ ਦੇਣਾ।
1: ਚਲੋ ਔਰ ਵੇਖੋ ਜੀ, ਜਿੱਥੇ ਲਿਹਾਜ਼ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ। ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ ਹੈ, ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਆ ਇਹਨਾਂ ਤੋਂ।
4: ਬਿਲਕੁਲ ਬਿਲਕੁਲ ਜੀ, ਉਹ ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਤੋਂ,
1: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਆਹ ਥੋੜੀ ਕੋਈ ਗੱਲ ਹੈਗੀ ਆ ਕਿ ਤੁਸੀਂ ਤਕੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦਿਓ, ਇਹ ਤੇ ਪੁਰਾਣੇ ਜਮਾਨੇ ਵਾਲੀ ਗੁੰਡਾਗਰਦੀ ਹੋ ਗਈ
4: ਜੀ। ਬਿਲਕੁਲ ਬਿਲਕੁਲ,
1: ਸਾਰੀ ਦੁਨੀਆਂ ਦੀ ਹਮਦਰਦੀ ਇਰਾਨ ਨਾਲ ਕਿਉਂ ਆ? ਕਿ ਇਰਾਨ ਨਾਲ ਜਾਤੀ ਹੋਣ ਡਈ ਆ। ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕੋਨੋਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ
4: ਸਾਰੀ।
1: ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ? ਉਹ ਜ਼ਮਾਨੇ ਤੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ। ਪਰ ਹੁਣ
4: ਤੇ
1: ਸ਼ਰਮ ਚਾਹੀਦੀ ਹੈ, ਲੋਕ ਕੀ ਕਹਿਣਗੇ? ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ,
4: ਘਰ ਚ
1: ਲਾਲਤਾਂ ਪੈਣ ਡਈਆਂ, ਉਹਨੂੰ ਬਾਹਰ ਦੇ ਲੋਕ ਕੀ ਕਹਿੰਦੇ ਹੋ? ਤੇ ਵੇਖ ਲਓ ਵਾਹਿਗੁਰੂ, ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
4: ਕਿਵੇਂ? ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ। ਕਦੀ ਉਹ ਆਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਮੇਰੇ ਨਾਲ ਮਸ਼ਵਰਾ ਕਰਨ ਕਿਨ ਬਣਾਉਣਾ ਨੇ। ਜਦੋਂ ਪਹਿਲੋਂ ਆ ਮਾਰਿਆ ਨੇ ਨਾ, ਤੇ ਉਹਦੇ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ ਬੈ ਕਿਨ ਬਣਾਉਣਾ ਨੇ, ਕਦੀ ਆਉਂਦਾ ਸੀ ਮਿਹਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ
1: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕ, ਯਾਰ ਤਰ੍ਹਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ। ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
4: ਜੀ। ਬਿਲਕੁਲ, ਉਹ ਡਾਕੂ ਵੀ ਘਟੀਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ ਨੇ,
1: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
4: ਅੱਛਾ,
1: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
4: ਜੀ ਮੇਰਾ ਯੋਤੀ ਦੋਸਤ, ਜੇ ਮੇਰੀ ਫੈਕਟਰੀ ਦਾ ਮਾਲਕ ਵੀ ਯੋਤੀ ਹੈ, ਤੇ ਉਹ ਯੋਤੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਤਨ ਯੋਤੀ ਦੋਵਾਂ।
1: ਹਾਂ, ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ, ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ। ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ, ਉਹ ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਡਏ ਨੇ, ਤੇ ਕਿੱਦਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ ਇਜ਼ਰਾਈਲ ਨੇ, ਜਿਹੜਾ ਬੜਾ ਜ਼ੁਲਮ ਹੈ ਉੱਧਰ, ਬੱਚੇ ਵਿਚਾਰੇ ਰੋਂਦੇ ਰਹਿੰਦੇ ਨੇ ਛੋਟੇ ਛੋਟੇ।
4: ਫਿਰ ਇੱਕ ਜਿਹੜਾ ਕਿਆਦਤ ਉੱਤੇ ਹਮਲੇ ਕਰਨੇ ਆ, ਵੇਖੋ ਨਾ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
1: ਨਹੀਂ ਕੀਤਾ ਵੈਸੇ,
4: ਬਲਕਿ 65 ਦੀ ਜੰਗ ਚ ਇੱਕ ਪਿਆਰਾ ਇੱਕ ਹੋਇਆ, ਔਰ ਉਹਨੂੰ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂਪ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ। ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤੇ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
1: ਨਹੀਂ। ਵੇਖੋ ਦੋਵਾਂ ਲੜਾਈਆਂ ਦੇ ਵਿੱਚ ਅਸੀਂ ਟਾਰਗੇਟ ਹਿੱਟ ਕੀਤੇ ਨੇ, ਤੁਸਾਂ ਵੀ ਤੇ ਆਰਮੀ ਪੁਆਇੰਟ ਆਫ ਵਿਊ ਤੋਂ ਸੀ, ਠੀਕ ਹੈ
4: ਨਾ।
1: ਹਾਂਜੀ, ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ
4: ਸਾਰੇ,
1: ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੀ ਕੁਛ ਨੀ ਕੀਤਾ। ਮੈਨੂੰ ਇੰਨਾ ਪਿਆਰ ਆ ਰਿਹਾ ਸੀ, ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਸਾਰੀਆਂ, ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ, ਇੱਕ ਦੀ ਜਰਾ ਦੱਸਿਓ ਹਾਂ ਲਗਭਗ ਮੱਝ ਕਿੰਨੇ ਦੀ ਆਉਂਦੀ ਹੈ?
4: 5 ਲੱਖ, 3 ਤੋਂ 5 ਲੱਖ, 3 ਤੋਂ 5 ਲੱਖ ਸਾਡੇ ਕੋਲ।
1: ਹਾਂ, ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ, ਪਿਆਰ ਤੁਹਾਡੀਆਂ ਰੁੜ ਕੇ ਆਈਆਂ, ਦੱਸੋ ਉਹ ਨਹੀਂ ਆਪਣੇ ਘਰਾਂ ਚ ਰੱਖ ਸਕਦੇ?
4: ਉਹ ਹੁਣ ਵੇਖੋ ਇਹ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਣਾ ਆ ਰਹੇ ਨੇ ਨਾ, ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜੇ ਇੱਥੇ ਜੰਮੇ ਸਨ, ਮਾਈਆਂ
5: ਤੇ ਪਿੰਡ ਚ ਢੋਲ ਵੱਜ ਰਹੇ ਨੇ ਵਾਜੇ ਉਹਨਾਂ ਦਾ ਇਸਤਕਬਾਲ ਕੀਤਾ ਜਾ ਰਿਹਾ
1: ਪਿਆਰ ਕਰਦੀ
5: ਜਾ
1: ਬਹੁਤ ਉੱਪਰ ਵਾਲਾ ਮੇਹਰ ਕਰੇ ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ ਯਾਰ
5: ਬਿਲਕੁਲ ਜਿਹਨਾਂ ਚੋਂ ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ
1: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸੀ ਪਰ ਉਹਨਾਂ ਦੇ ਵਾਸੀ ਦਾ ਪਹਿਲਿਆਂ ਦੇ
5: ਜੀ ਜੀ
1: ਪਰ ਏਦਾਂ ਹੀ ਆ ਫਿਰ ਕੋਈ ਕੁਝ ਕੂਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦਿੰਦੀਆਂ ਹਾਂਜੀ ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ ਇੱਕ ਮੁੰਡਾ ਵੇਚਣ ਡਿਆ ਸੀ ਪਤਾ ਨੀ ਫੁੱਲੇ ਕਿ ਕੀ ਕੋਈ ਜੂਸ ਵਰਗੀ ਚੀਜ਼ਾਂ ਛੋਟੀ ਜਿਹੀ ਰੇੜੀ ਸੀ ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ ਕਹਿੰਦਾ ਕਿੰਨੇ ਪੈਸੇ ਉਹਨੇ ਉਹਨੇ ਕਿਹਾ ਵੀ ਇੰਨੇ ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ ਤੇ ਉਹ ਗਰੀਬ ਜਿਹਾ ਰੇੜੀ ਲਾਈ ਸੀ ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਬੱਚਾ 17 ਸਾਲ ਦਾ ਹੁਣ ਇੱਕ ਮਾਈ ਨੇ ਰੇੜੀ ਲਾਈ ਸੀ ਉਹ ਵੀ ਪੈਸੇ ਨਹੀਂ ਸੀ ਲੈਣ ਦੇ ਦੇਖੋ ਗਰੀਬ ਜਿਹੇ ਲੋਕ ਉਹ ਕਹਿੰਦੇ ਨੇ ਨਹੀਂ ਲੈਣੇ ਪੈਸੇ ਸਾਡੇ ਕੋਲ ਇਹ ਪਿਆਰ ਹੀ ਹੈ ਰਿਸਪੈਕਟ ਹੈ ਕਿੰਨੀ ਹੈਗੀ ਹੈ
5: ਦੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ ਭੰਡੀਆਂ ਚ ਨਾਲ ਤੁਰਦੇ ਸਨ ਇਹਨੂੰ ਸਭ ਕੁਝ ਹੁੰਦਾ ਰਿਹਾ
1: ਸੀ ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ ਜਿਸ ਤਰ੍ਹਾਂ ਛੋਟੀ ਜਿਹੀ ਰੇੜੀ ਸੀ ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ ਕਹਿੰਦਾ ਕਿੰਨੇ ਪੈਸੇ ਉਹਨੇ ਉਹਨੇ ਕਿਹਾ ਵੀ ਇੰਨੇ ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ ਤੇ ਉਹ ਗਰੀਬ ਜਿਹਾ ਰੇੜੀ ਲਾਈ ਸੀ ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਬੱਚਾ 17 ਸਾਲ ਦਾ ਹੁਣ ਇੱਕ ਮਾਈ ਨੇ ਰੇੜੀ ਲਾਈ ਸੀ ਉਹ ਵੀ ਪੈਸੇ ਨਹੀਂ ਸੀ ਲੈਣ ਦੇ ਦੇਖੋ ਗਰੀਬ ਜਿਹੇ ਲੋਕ ਉਹ ਕਹਿੰਦੇ ਨੇ ਨਹੀਂ ਲੈਣੇ ਪੈਸੇ ਸਾਡੇ ਕੋਲ ਇਹ ਪਿਆਰ ਹੀ ਹੈ ਰਿਸਪੈਕਟ ਹੈ ਕਿੰਨੀ ਹੈਗੀ
5: ਦੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ ਭੰਡੀਆਂ ਚ ਨਾਲ ਤੁਰਦੇ ਸਨ ਇਹਨੂੰ ਸਭ ਕੁਝ ਹੁੰਦਾ ਰਿਹਾ
1: ਸੀ ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ ਜਿਸ ਤਰ੍ਹਾਂ ਸਾਂਝਾ ਹੁੰਦੀ
5: ਅੱਛਾ ਸਾਡੇ ਇਲਾਕੇ ਦੇ ਜਿਹੜੇ ਸਭ

0: ਵੇਖੋ ਨੀ ਜੇ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਠੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ, ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ, ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ, ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ, ਭੰਡੀਆਂ ਚ ਨਾਲ ਤੁਰਦੇ ਸਨ, ਇੰਝ ਸਭ ਕੁਝ ਹੁੰਦਾ ਰਿਹਾ
1: ਸੀ। ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ, ਜਿਸ ਤਰ੍ਹਾਂ
0: ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ, ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ, ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਨਿਧਾਨ ਕੁੰਨ ਦੱਸੀ, ਉਹ ਆਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸੀ ਉਹ ਸਿੱਖਾਂ ਵੱਲ ਵਿਆਹੀ ਸੀ, ਯਾਨੀ ਕਿ ਰਿਸ਼ਤੇਦਾਰੀਆਂ ਵੀ ਸੀ, ਰਿਸ਼ਤੇਦਾਰੀਆਂ।
1: ਬਿਲਕੁਲ ਬਿਲਕੁਲ ਬਿਲਕੁਲ
0: ਜੀ ਜੀ
1: ਸ਼ਾਹ ਜੀ, ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ, ਪਬਲਿਕ ਜਿਹੜੀ ਆ ਉਹਦੇ ਮਨ ਵਿੱਚ ਕੋਈ ਇਹੋ ਜਿਹੀ ਕੋਈ 1% 2% ਕੋਈ ਹੋਣਗੇ, ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿੱਚ,
0: ਸਾਰੇ ਮੁਆਸ਼ਰਿਆਂ ਚੋ ਇੱਥੇ ਵੀ ਨੇ, ਜਰਮਨੀ ਵੀ ਹੋਣਦੇ, ਪਾਕਿਸਤਾਨ ਵੀ, ਔਰ ਉਹ ਬੜੇ ਖਬੀਸ ਲੋਕ ਹੁੰਦੇ ਨੇ, ਬਹੁਤ ਖਬੀਸ ਜਿਹੜੇ। ਜੀ ਜੀ
1: ਬਿਲਕੁਲ ਜੀ ਹਾਂਜੀ, ਤੇ ਤੁਸੀਂ ਸੁਣਾਓ ਅੱਜ, ਕਿਉਂਕਿ ਟਾਈਮ ਹੀ ਉਨਾ ਕੁ ਰਹਿ ਗਿਆ ਤੇ ਤੁਹਾਡੀ ਕੋਈ
0: ਜੀ।
1: ਹਾਂ, ਤੁਹਾਡੇ ਅਖਤਰ ਸਾਹਿਬ ਹੁਣੀ ਪਿਛਲੀ ਵਾਰੀ ਵੀ ਆਏ ਸੀ ਭਾਈ, ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ, ਵੰਡਰਫੁਲ।
0: ਅੱਛਾ ਜੀ, ਅੱਛਾ ਅੱਛਾ ਜੀ, ਬਹੁਤ ਅੱਛਾ
1: ਲੱਗਦਾ ਕੇ ਗਏ ਨੇ, ਬਹੁਤ ਬਹੁਤ
0: ਵਿਦਵਾਨ ਅੱਜ ਵੀ ਆਏ ਜੇ,
1: ਅੱਜ ਵੀ ਆਏ, ਬਹੁਤ ਵਿਦਵਾਨ ਆਦਮੀ ਆ।
0: ਜੀ ਜੀ ਜੀ ਜੀ ਜੀ ਜੀ, ਮੇਰੀ ਨਜ਼ਰ ਨੇ ਜੀਵਨ ਕਹਾਣੀ,
1: ਅੱਛਾ,
0: ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਅਜ਼ਾਬਾਂ ਵਾਂਗ ਤਾਬੀਰਾਂ, ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ, ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਮੇਰੇ ਬਾਗੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਬਦਨ ਦੀ ਅੱਗ ਬੁਝਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਤੂੰ ਦੱਸਣਾ ਏ ਤੂੰ ਲਿਖਣਾ ਏ, ਸਿਤਮ ਦੀ ਟਿਕ ਟੁਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਸਿਤਮ ਦੀ ਟਿਕ ਟੁਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਸਿਤਮ ਦੀ ਟਿਕ ਟਿਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਸਦਾ ਫੂੜੀ ਮੈਂ ਤੱਕੀ ਸੀ ਸਦਾ ਮਾਤਮ ਮੈਂ ਕੀਤੇ, ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਨਰੇੜੇ ਵਕਤ ਵਿੱਚ ਦੀ ਮੈਂ ਕੋਈ ਤਾਕਤ ਨਹੀਂ ਹੂੰ ਤੱਕੀ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਜ਼ੁਲਮ ਦੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਫਟਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਤੇ ਮੈਨੂੰ ਸੀਨੇ ਦੇ ਨਾਲ ਲਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਬਰਸ ਦੇ ਬਾਦਲਾਂ ਵਿੱਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਬਰਸ ਦੇ ਬਾਦਲਾਂ ਵਿੱਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਵਪਾਰੀ ਦੀ ਦਮਾਂ ਦੀ ਸੰਗਣੀ ਲਈ ਵੀ, ਵਪਾਰੀ ਸੰਗਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਬਰਸ ਦੇ ਬਾਦਲਾਂ ਵਿੱਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਵਪਾਰੀ ਸੰਗਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਕਾ ਫਾਂ ਦੇ ਉੱਤੇ ਵੀ ਕਈ ਡੈਣਾ ਦੀ ਟਕੋਕਾ ਫਾਂ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਹਕੂਮਤ ਸੀ, ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਬ ਲਿਖਣੇ ਨੇ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਹੇ

0: denen bir yıkılmak için, denen bir yıkılmak için. Jee, çok riya, çok riya.
1: Jee. Time ni thoda reh gaya, main tuhade naal do tin sher padhe naal.
0: Jee jee, chalo jee, chalo.
1: Kyon mere dil de armana te daka maarya hi?
0: Wah.
1: Leh gaya jism cho rooh uda mere.
0: Wah.
1: Kyon mere dil de armana te daka maarya hi? ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ ਔ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ ਦੂਜਾ ਜੀ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ
0: ਵਾਹ
1: ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ
0: ਵਾਹ
1: ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
0: ਤੈਨੂੰ ਤਾਂ ਮੰਨੀਏ
1: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
0: ਵਾਹ
1: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ
0: ਜੀ ਵਾਹ
1: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ
0: ਵਾਹ
1: ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
1: ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਹਾਂਜੀ
0: ਵਾਹ ਵਾਹ ਵਾਹ
1: ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ
1: ਲਾ ਦਿੰਦੇ ਬਹੁਤ ਚੰਗਾ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਅੱਲਾ ਦੀਆਂ ਤੁਹਾਨੂੰ ਆਪਣੇ ਆਪਣੇ
0: ਓਕੇ ਜੀ ਰੱਬ ਰੱਖਾ ਜੀ ਰੱਬ ਰੱਖਾ
1: ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ ਵੰਡਰਫੁਲ ਮੈਨ ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ ਛੋਟੀ ਜਿਹੀ ਗੱਲ ਬੱਚਿਆਂ ਦਾ ਕੀ ਰੋਲ ਹੁੰਦਾ ਨਿੱਕੇ ਨਿੱਕੇ ਮਸੂਮ ਬੱਚਿਆਂ ਦਾ ਹਾਂਜੀ ਛੋਟੇ ਛੋਟੇ ਬੱਚੇ ਨੀ ਹੁੰਦੇ ਕਿੱਥੇ ਸਭ ਤੋਂ ਮਹਾਂ ਬੱਚੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਸਭ ਤੋਂ ਅੱਛੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਲਓ ਜੀ ਤੁਹਾਨੂੰ ਇੱਕ ਬਾਲਾਂ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਤੇ ਮੈਂ ਸੁਣੀ ਸੀ ਤੇ ਮੈਂ ਤੁਹਾਨੂੰ ਸੁਣਾਉਂ ਲੱਗਾ ਸੱਜਣੋ ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ ਬੱਚਿਆਂ ਦੀਆਂ ਬੇੜੀਆਂ ਨਾ ਹੋਣ ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਹੁੰਦੇ ਜੇ ਬੱਚਿਆਂ ਦੀਆਂ ਜ਼ੰਜੀਰਾਂ ਸਾਡੇ ਪੈਰਾਂ ਚ ਨਾ ਹੋਣ ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ ਖਾਸ ਕਰਕੇ ਹਸਬੈਂਡ ਵਾਈਫ ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਹੀ ਨੇ ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੁਲ ਬਣ ਕੇ ਖੜੇ ਨੇ ਪੁਲ ਦਾ ਕੰਮ ਕਰੇ ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ ਫਿਰ ਗੱਲਬਾਤ ਕਰਾਂਗੇ ਜੀ ਜੀ ਪ੍ਰਭਾਤ ਰੇਡੀਓ ਦੇ ਵੇਲੇ ਤੁਹਾਡਾ ਬਹੁਤ ਬਹੁਤ ਸਵਾਗਤ ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ। ਆਹ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਟਿੱਬੀ ਦਾ ਲਾਇਆ ਸੀ ਆਪਣੇ ਪੰਜਾਬ ਚ। ਯਾਦ ਹੋਣਾ ਤੁਹਾਨੂੰ? ਹਾਂਜੀ, ਉਹ ਛੱਲੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ, ਟਿੰਡਾਂ ਜੋ ਵੀ ਹੱਥ ਕਿਸੇ ਦੇ ਆਇਆ ਖੜਕਾਉਣਾ ਸੀ,
1: ਸਾਡੀ ਇੱਕੋ ਜਿਹੀ ਉਮਰ ਹੈ, ਉਹਦਾ ਮੈਨੂੰ ਵੀ ਪਤਾ।
2: ਹਾਂਜੀ ਹਾਂਜੀ ਹਾਂਜੀ,
1: ਉਹ ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
2: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚੜੀ ਹੈ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ।
1: ਹੁਣ ਨੀ, ਬਾਅਦ ਦੇ ਵਿੱਚ ਮਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਆਂ ਜੇ ਉਹ।
2: ਹਾਂਜੀ ਹਾਂਜੀ ਹਾਂਜੀ,
1: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
2: ਹਾਂਜੀ ਹਾਂਜੀ ਹਾਂਜੀ,
1: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਫ਼ਜ਼ ਹੈ, ਜਿਸ ਤਰ੍ਹਾਂ ਵੇਖੋ ਨਾ, ਟਿੱਡੀ ਦਲ ਅਕਾਲੀ ਦਲ, ਵਾਹ
2: ਜੀ ਵਾਹ ਵਾਹ ਜੀ। ਇਹ ਵੀ ਫਿਰ ਜਦ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ, ਇਹ ਨੀ ਪਤਾ ਹਨੇਰਾ ਕਿੱਥੇ ਕਰ
1: ਦਿੰਦੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ, ਤੁਸੀਂ ਕਰੋ ਗੱਲਬਾਤ ਜੀ। ਹਾਂਜੀ
2: ਹਾਂਜੀ, ਬਹੁਤ ਵਧੀਆ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ, ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਬੁੱਢਾ ਬਾਤਾਂ ਪੜ੍ਹਦੀ ਜਿਹੜੀ ਆ, ਆ ਹੁਣ ਤੁਸੀਂ ਬੋਲ ਕੇ ਹਟੇ ਆ, ਕਿਆ ਬਾਤ, ਅਸੀਂ ਤਾਂ ਕੋਈ ਜਵਾਬ ਹੀ ਕੋਈ
1: ਨੀ। ਤੁਸੀਂ ਮੇਰੀ ਗੱਲ ਕਰ ਰਹੇ ਹੋ?
2: ਹਾਂਜੀ, ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ, ਸ਼ਾਹ ਜੀ
1: ਸਟਾਰਜ ਪ੍ਰੋਗਰਾਮ ਨੇ ਸੁਣਿਆ, ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ।
2: ਅੱਛਾ ਜੀ,
1: ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜਿਆ।
2: ਠੀਕ ਹੈ,
1: ਵੰਡਰਫੁਲ ਆਦਮੀ, ਬੜੇ ਵਿਦਵਾਨ ਆਦਮੀ ਨੇ ਉਹ।
2: ਵਾਹ ਜੀ
1: ਬਹੁਤ
2: ਵਾਹ। ਮੈਂ ਦਰਅਸਲ ਤੁਸੀਂ ਵੀ ਥੱਲੇ ਗਿਆ ਸੀਗਾ, ਗੱਡੀ ਗੁੱਡੀ ਦਾ ਜੋ ਬਣ ਜਾ, ਮੈਂ ਕਿਹਾ ਤੁਹਾਨੂੰ ਆਇਆ ਵਾਸਤੇ ਇੱਧਰ ਉੱਧਰ ਜਾਣਾ ਪੈਂਦਾ, ਇਸ ਮਾੜੇ ਕੰਮ ਜਿਹਾ ਕਰਨ ਵਾਲਾ ਸੀ, ਮੈਂ ਥੱਲੇ ਗਿਆ ਜੀ। ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਤੁਹਾਨੂੰ ਲਾ ਕੇ ਦੇਖਦਾ ਆਉਣੇ ਆ।
1: ਮਿਹਰਬਾਨੀ,
2: ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿ ਅਕਾਲ
1: ਸਾਰਿਆਂ ਵੱਲੋਂ ਤੁਹਾਨੂੰ।
2: ਦੇਰ ਹੋ ਗਈ ਜੀ ਬਹੁਤ ਹੈ।
1: ਕੀ ਸੁਣਾਓਗੇ
2: ਅੱਜ? ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਪਿੱਠਾ ਦੀ ਲਿਖੀ ਹੋਈ ਚੀਜ਼ ਹੈ, ਸ਼ੱਕ ਦੇ ਪਹਿਰੇ।
1: ਸ਼ੱਕ ਦੇ
2: ਪਹਿਰੇ, ਸ਼ੱਕ ਦੇ ਪਹਿਰੇ, ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ।

ਦੂਜੇ ਕਰੀ ਚੱਲੇ ਡਾਕੀ ਰੱਖਦੇ ਨਜ਼ਰ ਵੇਈ ਆਪਣੇ ਘਰਾਂ ਦੀ ਇੰਨੀ ਹੁੰਦੀ ਨਹੀਂ ਖਬਰ ਵੇਈ ਦੂਜੇ ਕਰੀ ਚੱਲ ਡਾਕੀ

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਣਤਾਂ ਦੇ ਸ਼ਕਰ ਦੇ
1: ਵਾਹ ਵਾਹ ਪਾਣੀ ਤੇ ਥੋੜਾ ਬਹੁਤਾ ਤੇ ਪਾਣੀ
0: ਕੋਈ
1: ਗੱਲ ਨੀ, ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ, ਮੈਂ ਓਨੀ ਦੇਰ ਗੱਲਬਾਤ ਕਰ। ਠੀਕ ਆ ਜੀ, ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ। ਠੀਕ ਆ ਜੀ, ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ, ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇਧਰ ਉਧਰ ਸਮਾਗਮਾਂ ਦੇ ਵਿੱਚ, ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ, ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ, ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ। ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਸ਼ੌਂਕ ਨੇ ਨਾ ਆਪੋ ਆਪਣੇ, ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਹੁਣੀ ਗੱਲ ਕਰਕੇ ਗਏ ਸੀ, ਹਾਂਜੀ, ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ, ਕੱਲੇ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ। ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ, ਆਹ ਕੀ ਹੋਣ ਡਿਆ, ਆਪ ਤਾਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ। ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ, ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲ ਜਾਂਦਾ। ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਹੈ, ਉਹ ਨਹੀਂ, ਜਿਉਂ ਨਹੀਂ ਤਿਉਂ ਨਹੀਂ, ਮੇਰੀ ਇੱਜ਼ਤ ਨਹੀਂ ਕਰਦੇ, ਘਰਦੇ ਮੇਰੀ ਗੱਲ ਨਹੀਂ ਸੁਣਦੇ, ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ, ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ, ਹਾਂਜੀ, ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ, ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ, ਹੈ ਤੁਰਦੇ ਤੁਸੀਂ ਕਿਹੜੇ ਬਿਮਾਰ ਹੋ ਇੰਨੇ ਕੇ ਮੰਜੇ ਤੇ ਪਏ, ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ, ਜਦੋਂ ਦੋਸਤੋ ਤੁਹਾਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ, ਇਹ ਨਾਲ ਬਿਮਾਰੀ ਹੋਰ ਵੱਧਦੀ ਆ, ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ। ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ, ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ, ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ। ਮਾਲ ਜੀ ਤੁਸੀਂ ਪੀ ਲਿਆ?
2: ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ, ਹੁਣ
1: ਆ ਜਾਓ।
2: ਸੌਰੀ ਜੀ, ਪਹਿਲਾਂ ਮੈਂ ਸਾਰੇ ਸੋਚਿਆ ਤਾਂ ਕਈ ਵਾਰੀ ਸਰੀਰ ਆ ਉਹ ਕਈ ਹੋ ਜਾਣਾ,
1: ਕੋਈ ਗੱਲ ਨਹੀਂ, ਮੈਂ ਵੀ ਲੱਗ ਰੱਖੀ ਹੁੰਦੀ,

0: ਮਾਲ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਵਾਰੀ ਸ਼ਾਇਦ ਕਿਹਾ ਸੀ ਤੁਸੀਂ ਵਾਹਵਾ ਰਿਆਜ਼ ਕਰਕੇ ਆਏ ਹੋ, ਪਹਿਲਾਂ ਨਾਲੋਂ ਤੁਹਾਡੀ ਆਵਾਜ਼ ਹੋਰ ਪਰਫੈਕਟ ਹੋਈ ਹੈ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਕੰਨ ਬੜੇ ਸੁਣਨ ਵਾਲਿਆਂ ਦੇ ਬਹੁਤ ਹੀ ਮਿੱਠੇ ਆ ਔਰ ਸੁਣਦੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੈਨੂੰ ਇੰਨਾ ਹੌਸਲਾ ਦਿੰਦੇ ਆ। ਤੁਹਾਡੇ ਹੌਸਲੇ ਨਾਲ ਹੀ ਫਿਰ ਬੰਦਾ ਹੋਰ ਅੱਗੇ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦਾ, ਜਿੱਦਾਂ ਪ੍ਰਵਾਸ ਨਾ ਹੀ ਰੇਡੀਓ ਦਾ ਆਇਆ ਤੇ ਇਹ ਤਾਂ ਬਾਹਲਾ ਹੀ ਇਸ ਗੱਲ ਦਾ ਮੇਰੇ ਲਈ ਇੱਕ ਕੀ ਕਹਿੰਦੇ ਆ ਨਿਸ਼ਾਨਾ ਆ, ਮੇਰੇ ਲਈ ਇੱਕ ਬਹੁਤ ਵਧੀਆ ਔਰ ਮੈਨੂੰ ਸੇਧ ਦੇਣ ਵਾਲਾ ਸਾਰਿਆਂ ਤੋਂ ਵਧੀਆ ਰੇਡੀਓ ਦਾ। ਅਗਰ ਮੈਂ ਸੁਣਦਾ ਬਹੁਤ ਧਿਆਨ ਦਾ ਰੇਡੀਓ, ਜਾਣਾ ਵੀ ਕਈਆਂ ਤੇ ਕਈ ਵਾਰੀ, ਪਰ ਜੋ ਕੁਛ ਤੁਹਾਡਾ ਸੁਨੇਹਾ ਆ ਜਨਤਾ ਨੂੰ ਜਾਂਦਾ ਉਹ ਮੈਂ ਕਦੇ ਆਮ ਦੂਜੇ ਤੋਂ ਨਹੀਂ ਦੇਖਿਆ। ਬਹੁਤ ਵਧੀਆ ਸਾਰੇ ਪ੍ਰੋਗਰਾਮ ਕਰਦੇ ਆ, ਕਿਸੇ ਦੀ ਮੈਂ ਦੂਜਾ ਨਹੀਂ ਕਰਦਾ, ਪਰ ਤੁਹਾਡੀ ਸਿਫਤ ਜਿਹੜੀ ਬਣਦੀ ਆ ਉਹ ਮੇਰਾ ਦਿਲ ਰੁਕਦਾ ਨਹੀਂ। ਗੱਲ ਜਵਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ, ਬਹੁਤ ਵਧੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤ ਆ। ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ, ਤੁਸੀਂ ਬਿਜ਼ੀ ਸੀ, ਕੋਈ ਗੱਲ ਨੀ, ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਸਾਡੇ। ਹਾਂਜੀ, ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ, ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਲ ਦੋ ਚਾਰ ਲਾਈਨਾਂ ਕਰਾਂਗਾ। ਕਿ ਹਨੇਰਾ ਹੋਏ ਜਮਾਨੇ ਵਿਚ ਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਹਨੇਰੇ ਵਿਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਹਨੇਰੇ ਵਿਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ।
1: ਵਾਹ ਵਾਹ ਵਾਹ, ਕਿਆ ਬਾਤ ਮਾਰੀ।
0: ਪਿਆਰ ਵਿਹੋਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਚੋਰਾਂ ਯਾਰਾਂ ਲਈ ਆਪ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ।
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿਚ ਲੋ, ਬਾਈ ਹਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ, ਕਿਆ ਬਾਤ,
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ,
1: ਕੀ ਲੈਣਾ, ਕਿਆ ਬਾਤ ਹੈ, ਕਿਆ ਬਾਤ
0: ਜੀ। ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰਿਆਂ
0: ਨੇ ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਛਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੰਕਿਤ ਚੰਗੀ ਜਰਮਨ ਦੀ ਭਾਸ਼ਾ ਜੀ।
0: ਓਕੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ, ਟਾਈਮ ਦੇ ਸਾਹਮਣੇ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਫਿਰ ਐਨੀ ਹੋ, ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲਦੇ ਦਾ ਦੋ ਘੰਟੇ ਦਾ ਪਤਾ ਨਹੀਂ ਲੱਗਾ। ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ, ਸੈਟਰਡੇ ਸੰਡੇ। ਤੁਹਾਡਾ ਸਾਥ ਇੱਦਾਂ ਹੀ ਚੱਲਦੇ ਚੱਲੇਗਾ ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ, ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ all the lovely and sweet people of this planet.

ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। Expose yourself how do you see this wonderful world with your own watching eyes and we are only phone call away. Bilkul bilkul dosto assi sirf phone call away hi haan tade ton. Kal assan apne dil di gal baat kiti si te ajj tade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusa te kiti hai, te karwao vi, aap di meherbani hovegi. www.pravasradio is a one word, in small letters, not capital letters. P-A-R-W-A-Z. ਰੇਡੀਓ radio.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0071-4849-514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਫਨ ਆ ਐਫਸੀਲੋਨ ਫਰੀਡਮ ਕਲਾਸ ਹੈ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਫਰੀਡਮ ਸਟਰਾਸ 106 ਦੇ ਵਿੱਚ, ਪ੍ਰਭਾਤ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਆ ਗਈ।

0: वार यू आर, वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबा लाल जी, लाल जी हुई। गल इस तरह के जो मैं फील करदा वो ये कि लता जी हुई, मलका इतरंदम नूरजहां जी, आशा उषा ते जिन्ने भी मतलब की है टॉप दियां सिंगर होईयां ने, नसीबो लाल उन्हां दे टक्कर दी सिंगर सिंगर है, पर गलत हत्थां दे विच आ जान करके ते अनपढ़ होण करके बेचारी थोड़ी ओ जिहड़े हुंदे ने ना बैकवर्ड लोग जिहड़े पढ़े पढ़िया इलाका नहीं हुंदा, पर इहदे आर्ट विच इहदी आवाज जिहड़ी आ ओ टक्कर वड्डियां वड्डियां ओलंपिक दियां जिहड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता, बिल्कुल नसीबो लाल उन्हां दे टक्कर दी आर्टिस्ट है। सो सजनो, मैं ना तुहानू अपनी एक रचना सुनाउणा, उहदे बाद मैं तुहाडे वल आ रहा, ते तुसी रेडी हो जाओ ते मैं टर्न बाय तुहाडे वल आवांगा सारयां वाली, क्योंकि अज प्रोग्राम ही तुहाडा। अर्ज इस तरह सजनो के गुस्सा माड़े ते ही क्यों आउंदा है, गुस्सा माड़े ते ही क्यों आउंदा है, ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गरूर हुंदा है, अकल क्यों थां थां झुकदी है, हर मूर्ख नूं क्यों गरूर हुंदा, ते तरक्की क्यों पैर हैवाना दे चुमदी है, शरीफ क्यों इज्जत तो दूर हुंदा, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नूं सस दा क्यों मशहूर हुंदा, सौरा भी तो उसे घर च ही हुंदा, बहुत घट वेख्या होगा सौरा नूं ना लड़दा होवे, नहीं औरत औरत दी क्यों शरीक हुंदी, झगड़ा नूं सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, और क्यों रहिंदी है औरत मजलूम बन के, मनुख नू बंदा होण दा क्यों गरूर हुंदा, मनुख नू बंदा होण दा क्यों गरूर हुंदा, ते नीवी जात क्यों मंदिर नहीं वड़ सकदी, पुरोहित क्यों प्रभु तो दूर हुंदा, आ नीवी जात क्यों मंदिर नहीं वड़ सकदी, ते पुरोहित क्यों परमात्मा तो दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, ज्यूंदिया दा क्यों नहीं माण करदे, ओ लोकी ज्यूंदिया दा क्यों नहीं माण करदे, बंदा मर के क्यों मशहूर हुंदा, बंदा मर के मशहूर होण वास्ते मरना पैंदा पहलां, अन्नदाता क्यों भुख दे नाल मरदा, ते बाणियां क्यों नशे विच चूर हुंदा, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਸਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
0: ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਸਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ।

0: ਤੁਸੀਂ ਸਾਡੀ ਇੱਥੇ ਕਾਲ ਹੈ ਜੀ ਇਨ੍ਹਾਂ ਦੀ ਮਿਸ ਕਾ ਆ ਗਿਆ ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ ਸਰਦਾਰ ਬਲਵੀਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ ਸੇਮ ਹੀਅਰ ਸੇਮ ਹੀਅਰ ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ ਕੀ ਹਾਲ ਚਾਲ ਨੇ ਤੁਹਾਡੇ
1: ਚੜ੍ਹਦੀ ਆ ਕਲਾ ਜੀ ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ ਭੁੱਲ ਤੇ ਗਈਆਂ ਯਾਦਾਂ ਮੇਰੀਆਂ
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਕਿਤੇ ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ ਗਾਉਣ ਵਾਲੀ ਵੀ ਕਮਾਲ ਦੀ ਸੀ
1: ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਜੀ ਜਿਹੜੇ ਦਿਲ ਹੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ ਵੱਧ ਕੁਝ
0: ਹਾਂਜੀ ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ ਕਿੰਨੀ ਸੋਹਣੀ ਆਵਾਜ਼ ਹੈ ਤੇ ਲਾਇਰਿਕਸ ਵੇਖੋ ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀ ਆ ਸਵੀਟ ਵਾਹ ਵਾਹ ਵਾਹ ਵਾਹ ਬਹੁਤ ਸਵੀਟ ਗਾਣਾ ਜੀ ਤੇ ਮੈਂ ਜਿਸ ਤਰ੍ਹਾਂ ਅਰਜ਼ੀ ਕੀਤੀ ਸੀ ਖਾਲਸਾ ਜੀ ਇਹ ਬੀਬੀ ਜਿਹੜੀ ਹੈ ਨਾ ਮਤਲਬ ਕਿ ਜਿਹਨੇ ਗਾਣਾ ਗਾਇਆ ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ ਉਹਨਾਂ ਦੇ ਟੱਕਰ ਦੀ ਬੀਬੀ ਜੀ ਸੀ ਨਹੀਂ ਹੈ ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ ਭੈੜੇ ਭੈੜੇ ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹਦੀ ਤੇ ਛੂਹਦੀ ਹੈ ਆ ਤੁਸੀਂ ਇਹਦਾ ਗਾਣਾ ਸੁਣਿਆ ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ ਤੇ ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ
1: ਹਾਂਜੀ ਵਾਹ ਉਹਦੇ ਵਿੱਚ ਇੱਕ ਲਾਈਨ ਆਈ ਸੀ ਵੀ ਛੱਡ ਪਰਾ ਇਹੋ ਜਿਹੀ ਨੌਕਰੀ
0: ਨੌਕਰੀ ਛੱਡ ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ
0: ਸੁਣਾਓ ਜੀ ਸੁਣਾਓ
1: ਜੀ
0: ਸੁਣਾਓ ਮੈਂ ਕਿਹਾ ਜੀ ਜ਼ਰੂਰ ਸੁਣਾਓ
1: ਵੇ ਤੂੰ ਵੇਖਣ ਵੀ ਨਹੀਂ ਆਇਆ
0: ਵਾਹ
1: ਵੇ ਤੂੰ ਵੇਖਣ ਵੀ ਨਹੀਂ ਆਇਆ ਉਹ ਆਪੇ ਬਹਿ ਲੈਂਦਾ ਤੂੰ ਵੇਖਣ ਵੀ ਨਹੀਂ ਆਇਆ ਉਹ ਆਪੇ ਬਹਿ ਲੈਂਦਾ ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ
0: ਵਾਹ ਪੁੱਤ ਵਾਹ ਵਾਹ ਵਾਹ ਪਾਪਾ ਕਹਿ ਲੈਂਦਾ ਵੰਡਰਫੁਲ ਵੰਡਰਫੁਲ ਜੀ ਕਿਆ ਬਾਤ ਹੈ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ
1: ਨਿੱਤ ਉਡੀਕਾਂ ਵੇ ਲਾਲਾ ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ
0: ਹੋਏ ਹੋਏ ਬਹੁਤ ਖੂਬ ਬਹੁਤ ਖੂਬ
1: ਲਾਲਾ ਤਾਰੇ ਪਲ ਵਿੱਚ ਲੈਣਾ ਬਦਲ ਤਰੀਕਾਂ ਵੇ ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ
0: ਲੈਂਦਾ
1: ਤੂੰ ਵੇਖਣ ਵੀ ਨਹੀਂ ਆਇਆ ਉਹ ਆਪੇ ਬਹਿ ਲੈਂਦਾ ਪੁੱਤ ਫੌਜੀਆ ਤੇਰਾ ਵੇ ਪਾਪਾ ਕਹਿ ਲਈ
0: ਬਹੁਤ ਖੂਬ ਖਾਲਸਾ ਜੀ ਬਹੁਤ ਖੂਬ
1: ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ
0: ਬਿਲਕੁਲ
1: ਅਜੇ ਬਾਪ ਨੇ ਵੇਖਿਆ ਹੀ ਨਹੀਂ ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ
0: ਵਾਹ ਵਾਹ ਬਿਲਕੁਲ
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ
0: ਅਗਨੀਵੀਰ ਤੇ ਕਰਦੇ ਹੀ ਨੇ ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ ਉਹਨਾਂ ਦੀਆਂ ਜਿਹੜੀਆਂ ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ ਉਹਨੂੰ ਸਸਪੈਂਡ ਕਰ

0: ਹਰ ਕੱਢ ਦਿੱਤਾ ਗਿਆ। ਜਿਹਨੇ ਕੈਮਰੇ ਸਾਹਮਣੇ ਆਣ ਕੇ ਕਹਿੰਦੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਜੇ ਯੂਟਿਊਬ ਤੇ ਉਹ ਵੀਡੀਓ ਹੈਗੀ ਆ, ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਯੇ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇਂ ਰਾਸ਼ਨ ਵੀ ਨਹੀਂ ਯਹੀ ਯਹਾਂ ਮਿਲ ਰਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਯੇ ਜੋ ਨਜ਼ਦੀਕ ਗਾਓਂ ਵਾਲੇ ਰਹਤੇ ਹੈ ਯੇ ਬਹੁਤ ਅੱਛੇ ਹੈ, ਹਮੇਂ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ, ਹਮਾਰਾ ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ। ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਵਿੱਚ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚ ਉਹ ਖੜੇ ਨੇ ਸਾਹ ਦੇ ਵਿੱਚੋਂ। ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ ਹਨ ਵੀ ਰਾਸ਼ਨ ਨਹੀਂ ਪਹੁੰਚ ਰਿਹਾ, ਕੋਈ ਵੀ ਹੋਵੇ ਕਿਉਂ ਨਹੀਂ, ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ। ਗਾਓਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਹੈਗੇ ਨੇ ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ। ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ। ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਬਿਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਹਾਂਜੀ,
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੂੰ ਅਜੇ ਆਉਣਗੇ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨਹੀਂ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨਹੀਂ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨਹੀਂ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣਿਆਂ ਬੱਚਿਆਂ ਨੂੰ ਯਾਦ ਕਰਕੇ, ਤੇ ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕਿਆਂ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ।
0: ਹਾਂਜੀ,
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਵਾਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸ ਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੂਸਾਈਡ।
0: ਹਾਂਜੀ,
1: ਤੇ ਇਹ ਮਨਿਸਟਰ ਨੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਕੁ ਲਾਈਨਾਂ ਲੱਗਾ ਬੋਲਣ ਜੀ ਸੁਣਿਓ ਰਾਜਾ ਮੁਲਕ ਡਬੋਈ ਜਾਵੇ ਬਣਦਾ ਦੇਸ ਧਰੋਹੀ ਜਾਵੇ ਰਾਜਾ ਮੁਲਕ ਡਬੋਈ ਜਾਵੇ ਬਣਦਾ ਦੇਸ ਧਰੋਹੀ ਜਾਵੇ ਦੇਸ਼ੋਂ ਦੌਲਤ ਕਰ ਕਰ ਕੱਠੀ ਪਰਦੇਸਾਂ ਵੱਲ ਢੋਈ ਜਾਵੇ ਦੇਸ਼ੋਂ ਦੌਲਤ ਕਰ ਕਰ ਕੱਠੀ ਪਰਦੇਸਾਂ ਵੱਲ ਢੋਈ ਜਾਵੇ ਧਨਵਾਨਾਂ ਨੂੰ ਦੇਸ਼ ਖਵਾਵੇ ਤੇ ਭੁੱਖਿਓਂ ਬੁਰਕੀ
0: ਖੋਈ ਜਾਵੇ
1: ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪਹਿਣ ਪਰੋਈ ਜਾਵੇ ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪਹਿਣ ਪਰੋਈ ਜਾਵੇ ਮਹਿਲ ਤੇਰਾ ਸੱਪਾਂ ਦੀ ਵਰਮੀ ਮਹਿਲ ਤੇਰਾ ਸੱਪਾਂ ਦੀ ਵਰਮੀ ਦੁੱਧ ਮੂੰਹਾਂ ਵਿੱਚ ਚੋਈ ਜਾਵੇ ਮੂੰਹ ਕਾਲੇ ਨਾ ਕਾਲਖ ਮੱਥੇ ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ ਮੂੰਹ ਕਾਲੇ ਨਾ ਕਾਲਖ ਲੱਥੇ ਝਾੜੇ ਪੂੰਜੇ ਧੋਈ ਜਾਵੇ ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ ਫਿਰਦੇ ਭੁੱਖੇ ਨੰਗੇ ਲੋਕੀ ਰੋਜੀ ਰਿਜਕਲ ਕੋਈ ਜਾਵੇ ਰੋਜੀ ਰਿਜਕਲ ਕੋਈ ਜਾਵੇ ਹੱਕ ਮੰਗਦੇ ਨੂੰ ਗੋਲੀ ਸੂਲੀ ਹੱਕ ਮੰਗਦੇ ਨੂੰ ਗੋਲੀ ਸੂਲੀ ਤੇ ਜ਼ੁਲਮ ਕਮਾਵੇ ਕੋਈ ਜਾਵੇ
0: ਜ਼ੁਲਮ ਕਮਾਵੇ ਕੋਈ ਜਾਵੇ ਵੰਡਰਫੁਲ ਬਾਈ ਵੰਡਰਫੁਲ
1: ਭੇਡਾਂ ਵਾਂਗੂ ਖਲਕਤ ਮੁੰਨੇ ਭੇਡਾਂ ਵਾਂਗੂ ਖਲਕਤ ਮੁੰਨੇ ਤੇ ਢੱਗਿਆਂ ਵਾਂਗੂ ਜੋਈ ਜਾਵੇ ਕੁੱਲੀ ਗੁੱਲੀ ਜੁੱਲੀ ਦੀ ਗੱਲ ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ
0: ਜਦੋਂ ਦੀ ਜਾਂਦੀ ਮੈਂ
1: ਸੋਹੀ ਜਾਵੇ ਜਿੱਦਣ ਦੇ ਸੰਭਾਲੀ
0: ਸੁਣਦੇ
1: ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇਲੀ ਖੋਹੀ ਜਾਵੇ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ
0: ਵਾਹ ਵਾਹ ਵਾਹ
1: ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜ੍ਹਨ ਭੇਜ ਦਿੱਤੇ ਸੀ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਲੋਕੋ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ
0: ਬਹੁਤ ਖੂਬ
1: ਪੜ੍ਹਨ ਵਿਦੇਸ਼ੀ ਘੱਲੇ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਮੌਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿੱਚ ਟੋਹੀ ਜਾਵੇਂ, ਲੋਕਾਂ ਵਿੱਚ ਟੋਹੀ ਜਾਵੇਂ, ਰਾਤ ਦਾ ਮੁਲਕ ਡਬੋਈ ਜਾਵੇਂ, ਬਣਦਾ ਦੇਸ ਧਰੋਈ ਜਾਵੇਂ, ਬਣਦਾ ਦੇਸ ਧਰੋਹੀ ਜਾਵੇਂ।
0: ਵਾਹ ਜੀ ਵਾਹ ਵਾਹ, ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ। ਤੁਸੀਂ ਅਗਨੀਵੀਰ ਦੀ ਗੱਲ ਕੀਤੀ, ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ? ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਵੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ,
1: ਉਹ ਬੰਦ ਕਰੋ ਬਕਵਾਸ।
0: ਜਿਸ ਤਰ੍ਹਾਂ ਇੰਡੀਆ ਦੇ ਵਿੱਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ।
1: ਹਾਂਜੀ ਹਾਂਜੀ,
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ? ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ, ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ, ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਹ ਇਉਂ ਹੀ ਇਹ ਇੱਦਾਂ ਹੀ ਇਹ ਉਦਾਂ ਹੀ। ਮਜ਼ਾਕ ਮਜ਼ਾਕ ਹੈ,
1: ਮਜ਼ਾਕ ਹੈ ਜੀ ਮਜ਼ਾਕ ਹੈ। ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ।
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ, ਉਹਦੇ ਵਿੱਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨੇ ਹੈਗੇ ਨੇ, ਨੋ ਡਾਊਟ, ਇਹ ਇੰਡੀਆ ਦੇ ਵਿੱਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ।
1: ਹਾਂਜੀ,
0: ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ, ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ, ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ, ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ।
1: ਹਾਂਜੀ ਹਾਂਜੀ,
0: ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ, ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ, ਆਪਣੇ ਦੇਸ਼ ਵਾਸੀਆਂ ਦੇ ਨਾਲ।
1: ਹਾਂਜੀ ਹਾਂਜੀ, ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਬਲੀ, ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ। ਹਾਂਜੀ
0: ਬਿਲਕੁਲ, ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ, ਫਰਜ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ, ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ, ਇਹ ਟ੍ਰੇਨਡ ਕਰਕੇ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ।
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ ਹੈ,
0: ਕੋਈ ਨਾ ਕੋਈ ਬਿਲਕੁਲ। ਫਿਰ ਮਤਲਬ ਕਿ ਉਹ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਿਆਦਤੀ ਹੈ ਇਹਨਾਂ ਬੱਚਿਆਂ ਦੇ ਨਾਲ, ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ 4-4 ਸਾਲ ਵਾਸਤੇ ਭਰਤੀ ਕੀਤੇ ਜਾਣ, ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
1: ਹਾਂਜੀ ਹਾਂਜੀ ਹਾਂਜੀ,
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ, ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਿਹੜਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਰਹੇ ਹੋ।
1: ਹਾਂਜੀ ਹਾਂਜੀ,
0: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਵਾ ਭਾਈ, ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਪਾਈ ਹੈ ਕਿ ਨਹੀਂ?
1: ਕੋਈ ਨੀ, ਤੁਹਾਨੂੰ ਮਿਲ ਕੇ ਦੇ ਛਪਾਉਂਦੇ ਆ।
0: ਆਓ, ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
1: ਬਿਲਕੁਲ ਜੀ ਬਿਲਕੁਲ।
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਮਿਹਰਬਾਨੀ ਜੀ,
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
1: ਵਾਹ ਜੀ ਵਾਹ, ਸੁਣਾਓ।
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ ਲੀਡਰ ਨੇ ਓਹਨੇ ਬੰਦੇ ਨੇ ਪੀ ਐਚ ਡੀ ਕੀਤੀ ਸੀ।
0: ਹਾਂਜੀ ਮੈਂ ਨਿਊਜ਼ ਸੁਣੀ ਹੈ, ਮੈਨੂੰ ਓਹਦੇ ਬਾਰੇ ਨੌਲੇਜ ਹੈ ਕਿ ਓਹਨੂੰ ਬਹੁਤ ਪ੍ਰੈਸ ਓਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਓਹਨੂੰ। ਦੱਸੋ ਜਿਹੜਾ ਬੰਦ ਅਤੇ ਏਡਾ ਵੱਡਾ ਅਫਸਰ ਹੋ ਹੈ ਓਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
1: ਹਾਂਜੀ
0: ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਹੇ ਨੇ ਆਪਸ ਵਿਚ ਤੇ ਕੀ ਕਰੇ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ,
1: ਉਹ
0: ਇਕੱਲੇ ਨਾ ਜਾਓ, ਓਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਇਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਓਹਨੂੰ ਵੀ ਨਾਲ ਲੈ ਕੇ ਜਾਓ।
1: ਚਲੋ ਕੋਈ ਨੀ, ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ।
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ, ਹਰ ਵਾਰੀ ਰੌਣਕ ਲਾਉਂਦੇ ਹੋ। ਹੈਂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ। ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ ਮੈਂ ਫਿਰ ਗੱਲਬਾਤ ਕਰਨ ਲੈ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ? ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿਚ ਵਿਚ ਬੰਦ ਕਰ ਦਿਆ ਕਰੀਏ। ਤੇ ਗੱਲ ਏਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ, ਤੇ ਗੱਲ ਏਦਾਂ ਵੈ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ, ਜਿਸਤੇ ਡਿਸਿਪਲਿਨਡ ਹੈ, ਹਾਂਜੀ, ਉਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ, ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ, ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ, ਪ੍ਰਾਈਮ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਕੋਈ ਹੈ ਤੁਸੀਂ ਸਾਧੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰਨ ਦੇ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ, ਸਾਰੇ ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿਚ, ਇਹੋ ਜਿਹੇ ਵੀ ਤੇ ਹੁੰਦੇ ਹੀ ਨੇ, ਇਹਦਾ ਵੀ ਤੇ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ, ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ ਯੂਐਸਏ ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ, ਉਹ ਮੜੀ ਚ ਤੇਰੀਆਂ ਲੱਤਾਂ ਨੇ। ਉਹ ਕਹੀ ਇਹਨਾਂ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਹੈ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ ਅਗਰ ਮੈਂ ਮਰ ਵੀ ਜਾਵਾਂ ਕਿਤੇ ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਦੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਨਾ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦਾ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਾਸ਼ ਖਾ ਕੇ ਡਿੱਗਾ ਤੇ ਫਿਰ ਨਾ ਸਾਡੀ ਫੈਮਿਲੀ ਨਾਲ ਅੰਦਰ ਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਣੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀਆਂ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤਾਂ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ, ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨਹੀਂ ਚਲੋ ਕਹਿੰਦਾ ਉਹਨੂੰ, ਪੱਪੂ ਬਹੁਤੇ ਸਾ ਉਹਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਦੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਉਹਦੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਵੇ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ, ਅੱਗੋਂ ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਂਗੂ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ ਬਾਕੀ ਬੜੇ ਬੜੇ ਇੰਟੈਲੀਜੈਂਟ ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ ਤੇ ਨਾ ਹੀ ਉਹ ਇਹ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ। ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ, ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ? ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਕੇ, ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿੱਚ ਬਣੀ ਚਲਾ ਜਾਣ ਡਿਆ ਹੈ? ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿੱਚ ਰਾਜਨੀਤਿਕ ਲੋਕਾਂ ਨੂੰ ਵਿੱਚ ਇੱਕ ਅੱਧਾ ਇੱਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਤੇ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨਹੀਂ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹੋ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ ਆ ਜਿਹੜੇ ਸਾਡੇ ਲੀਡਰ ਹੈ ਨਾ ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੀ ਰਾਤ ਨੂੰ ਤੇ ਇਹ ਜਿਹੜੇ ਨੇ ਨਾ ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ ਉਹਦੇ ਦਿਨ ਭੁੱਗ ਗਏ ਦਿਨ ਭੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ ਵੀ ਜਾ ਉਹਦੇ ਸਾਹ ਕੱਢ ਲਿਆ ਉਹਦੇ ਚੋਂ ਆਤਮਾ ਕੱਢ ਲਿਆ ਉਹਦੀ ਉਹ ਆਇਆ ਤੇ ਉਹ ਲੈਕਚਰ ਕਰਨ ਰਿਹਾ ਸੀ ਉਹ ਲੀਡਰ ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ ਤੇ ਉਹ ਵਾਪਸ ਚਲਾ ਗਿਆ ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਤਿੰਨ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ ਉਹ ਲੈਕਚਰ ਕਰਨ ਰਿਹਾ ਅਜੇ ਵੀ ਉਹ ਵੇਖ ਲਓ ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ ਉਹਨਾਂ ਦੀ ਕੁਰਸੀ ਚ ਹੁੰਦੀ ਹੈ ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ ਮੁਲਕ ਨਹੀਂ ਸ਼ਿਕਾਰ ਗਾਹ ਹੈ ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ ਜਨਤਾ ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ ਲੀਡਰ ਸ਼ਿਕਾਰੀ ਨੇ ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹਾਂਜੀ ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ ਗਸਟਡ PhD ਇਹਨ ਪੜ੍ਹ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ ਹੈ ਪਹਿਲੀ ਗੱਲ ਤੇ ਇਹ ਹੈ ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ MLA ਜਾਂ ਮਿਨਿਸਟਰ ਬਣ ਗਿਆ ਉਹ IAS IPS ਤੇ ਦੂਜਿਆਂ ਨੂੰ ਵੀ ਹੁਕਮ ਕਰਦਾ ਤੁਹਾਨੂੰ ਪਤਾ IAS IPS UBSC ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ ਫਿਰ ਕਿਤੇ ਮੋਢੇ ਤੇ ਸਵਾਰ ਲੱਗਦੇ ਨੇ ਇਹਨਾਂ ਦੇ ਤੇ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ ਉਹ ਮਿਨਿਸਟਰ ਬਣ ਸਕਦਾ ਆਣ ਕੇ ਤੇ ਇਹ ਅਨਪੜ੍ਹ ਅੰਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਉਲਟ ਜਿਹੀ ਗੱਲ ਹੈ ਭੈੜੀ ਜਿਹੀ ਗੱਲ ਹੈ ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ ਕਈ ਕੀ ਮੇਰਾ ਖਿਆਲ BA MA ਇਹ ਵੋ ਵਾ ਫਲਾਣਾ ਕੋਰਸ ਜੇ ਵੋ ਹਾਂਜੀ ਮਨਿਸਟਰ ਲੱਗਣਾ ਵਾ ਹੋਏ ਤੇ ਤੁਸੀਂ ਗੂਠਾ ਠੋਕ ਦੇ ਪ੍ਰਾਈਮ ਮਿਨਿਸਟਰ ਬਣਨਾ ਹੋਏ ਤੇ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਮੈਂ ਤੇ ਕਹਿੰਦਾ MA ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ ਕੁਛ ਤੇ ਸ਼ਰਮ ਕਰਨਗੇ ਥੋੜੀ ਬੁਕਤੀ ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ MA ਨੂੰ ਵੀ ਸ਼ਰਮ ਹੋਵੇ ਪਰ ਕੁਛ ਨਾ ਕੁਛ ਤੇ ਕਰਨਗੇ ਨਾ ਹੱਦ ਹੋ ਗਈ ਯਾਰ ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ ਲੱਠਵਾਰ ਵੀ ਬਣ ਸਕਦਾ ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ ਉਹ ਵੀ ਬਣ ਸਕਦਾ ਆਣ ਕੇ ਹਾ ਸਟਿਪਿਡ ਇਕੋਨੋਮੀ ਦੇਸ਼ ਦੀ ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ ਹਾਂਜੀ ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ ਤੇ ਫੀਮ ਵੇਚਣ ਵਾਲੇ ਆਣ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ ਸਮਗਲਰ ਬਹਿ ਜਾਣ ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਵਧਦੀ ਵਧਦੀ ਗਈ ਵਧਦੀ ਗਈ ਵਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ। ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹਾਂ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਹੋ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰ ਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਜਿਹਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ, ਚੜ ਜਾਣ ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਗਾ ਅਜੇ ਇਹਨਾਂ ਨੂੰ। ਹੈ ਕੋਈ ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡੇ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ ਗਾਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ। ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਰਹੇ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਰਹੇ ਨੇ। ਇਹਨਾਂ ਨੇ ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤਾਂ ਚੱਲੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ? ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰ ਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਓਏ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜ੍ਹੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿੱਚ ਤੇ ਮੜੀਆਂ ਦੇ ਵਿੱਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿੱਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋਈ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਰਹੀਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਗਰੀਬੀ ਗਰੁੱਪ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ, ਆ ਕੀਨੀਆ, ਯੁਗਾਂਡਾ, ਇੱਧਰ ਉੱਧਰ ਦੇ ਜਿਹੜੇ ਦੇਸ਼ ਨੇ ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਸ ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ ਕਲੀਨ ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਜਿੱਥੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੁਲ ਨੇ ਪੁਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਭੂਰੇ ਤੋਂ ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਂਦਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਸਿਪਾਹੀ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਆਣ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮੇਜ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਲਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੀ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਟਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਹੈ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਸਾਡੇ ਜਰਾ ਬੋਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉੱਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ, ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਰੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ ਹਰ ਆਉਣ ਵਾਲਾ ਸਾਲ ਮਹੀਨਾ ਦਿਨ ਭੈੜਾ ਹੀ ਆਉਣਾ ਕਿੰਨੀ ਦੇਰ ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ ਸੱਜਣੋ ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ ਜਪਾਨ ਇੰਗਲੈਂਡ ਬਰਬਾਦ ਹੋ ਗਏ ਸਨ ਤੱਪੜ ਰੁਲ ਗਏ ਸਨ ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ ਬ੍ਰੈਡ ਤੇ ਸਬਜ਼ੀਆਂ 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ ਅੱਜ ਫੇਰ ਇਹ ਕੌਮਾਂ ਆਪਣੇ ਰੂਜ ਤੇ ਨੇ ਪੂਰੇ ਤੇ ਕਿਉਂ ਇਹਨਾਂ ਕੋਲ ਚੰਗੇ ਲੀਡਰ ਚੰਗੀ ਮੈਨੇਜਮੈਂਟ ਜਨਤਾ ਇਮਾਨਦਾਰ ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16 15-15 18-18 ਘੰਟੇ ਕੰਮ ਕੀਤਾ ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ ਮੈਂ ਖੁਦ ਉਹਨਾਂ ਲੋਕਾਂ ਨੂੰ ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ ਉਹ ਬੁਢਾਪੇ ਚ ਜਾਣ ਹੁਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ ਤੇ ਅੱਜ ਫੇਰ ਉਹ ਪੂਰੇ ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ ਤੇ ਉਹਨਾਂ ਦੀ ਇਕੋਨੋਮੀ ਕਿੰਨੀ ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ ਹਾਂਜੀ ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ ਸੱਜਣੋ ਡਰਾਈਵਰਾਂ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ ਮਤਲਬ ਕਿ ਸਫ਼ਰ ਕਰਨ ਵਾਲੇ ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ ਸਾਡੇ ਨਾ ਹੁਕਮਰਾਨ ਤੇ ਨਾ ਆਵਾਮ ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ ਠੀਕ ਆ ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ ਹੈ ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ ਇਹ ਇੱਦਾਂ ਦੇ ਨੇ ਤੇ ਸਾਡੀ ਜਿਹੜੀ ਜਨਤਾ ਹੈ ਉਹ ਕਿੱਦਾਂ ਦੀ ਹੈ ਇਹਨਾਂ ਨਾਲੋਂ ਘੱਟ ਹੈ ਉਹੋ ਹੀ ਚੀਜ਼ਾਂ ਨੇ ਅਜੇ ਤੱਕ ਮਹਾਨ ਭਾਰਤ ਵਿੱਚ ਅਨਪੜ੍ਹਤਾ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ ਆਹ 2-4 ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿੱਚ ਵੀ ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ ਚਲੋ ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨੀ ਆ ਜੰਤਰ ਮੰਤਰ ਤਾਂਤਰਿਕ ਫਲਾਂ ਢੀਂਗ ਯੇ ਵੋ ਕਿੰਨੀਆਂ ਕਾਰੋਬਾਰ ਚੱਲੇ ਨੇ ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ ਡਿਵੈਲਪ ਤੇ ਨਹੀਂ ਨਾ ਅਸੀਂ ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ ਇਹ 5 ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਹੁੰਦੇ ਬੁੱਧੂ ਕੌਣ ਆ ਜਨਤਾ ਬੁੱਧੂ ਹੈ ਹੱਦ ਦਰਜੇ ਦੀ ਇਹ ਚਲਾਕ ਨੇ ਤਮਾਸ਼ਾ ਕਰਨ ਵਾਲੇ ਲੋਕ ਨੇ ਡਰਾਮੇਬਾਜ ਲੋਕ ਨੇ ਤਾਂ ਹੀ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ ਓਏ ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ 3-3 ਘੰਟੇ ਬੋਲੀ ਜਾਂਦੇ ਨੇ 1.5-1.5 ਘੰਟਾ ਬੋਲੀ ਜਾਂਦੇ ਨੇ ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ 10 ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਠਦਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ ਤਾੜ। ਇਹ ਸਭ ਜਾਦੂਗਰ ਨੇ, ਡਰਾਮੇਬਾਜ਼ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਉਂਰੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ। ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਨੂੰ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਂਦੇ ਨੇ, ਇੰਨੇ ਸੰਘ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਘ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੂਜੇ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਤੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਦੇ ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ। ਸਾਧਾਂ ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਉਂਰੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ। ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਂਦੇ ਨੇ, ਇੰਨੇ ਸੰਘ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਘ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੂਜੇ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਤੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ। ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ ਕਿਉਂਕਿ

0: ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਦੇ ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ। ਹੈ ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇਰੇ ਕੋਲ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ, ਇਹਨੂੰ ਕੀ ਲੋੜ ਹੈ ਸਿਰ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ, ਇੰਡੀਆ ਦੀ ਗੱਲ ਕਰ ਰਹੇ ਹਾਂ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ। ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਟ ਦੀ ਥਾਣੇ ਵਿੱਚ ਅਸਲੋ ਜਿਹੜਾ ਪੋਸਟ ਦੀ
1: ਖੜਕੀ ਬਾਹੋਂ ਫੜਕੇ ਬਈ ਪੀੜੀ ਗਰੀ ਵਿੱਚ ਹੋ ਗਏ
2: ਡਾਕਟਰ,
1: ਗਰੀ ਵਿੱਚ ਹੋ ਗਏ ਡਾਕਟਰ,
2: ਨਹੀਂ ਮੈਂ ਮਰ ਗਿਆ 10 ਸਾਲਾਂ ਬਾਅਦ ਪਿੰਡ ਵਿੱਚ।
3: ਗਲੀਆਂ ਢਾਕੇ ਨੂੰ ਚੌੜੀਆਂ ਹੋਈਆਂ ਪਈਆਂ ਮਾਈ ਮੋਰ,
2: ਮੈਂ ਮਰ ਜਾਵੇ ਤੂੰ ਕਿੱਥੋਂ ਮੈਂ ਤਾਂ ਦੂਰੋਂ ਪਛਾੜਦੀ ਆ ਵੀ ਕੌਣ ਤੁਰਿਆ ਆਉਂਦਾ।
3: ਮੈਂ ਤੈਨੂੰ ਪਛਾ
2: ਵੀ ਕਮਾਲ ਕਰਤੀ, 10 ਸਾਲਾਂ ਬਾਅਦ ਵਾਪਸ ਆ ਗਿਆ
3: ਆਪਣੇ ਪਿੰਡ ਚ।
2: ਉੱਥੇ ਚੰਗਾ ਭਲਾ ਬੈਠਾ ਸੀ,
3: ਚੰਗਾ ਭਲਾ ਮਾਈ ਮੋਰ, ਉੱਥੇ ਕਿਹੜਾ ਬੰਦਾ ਚੰਗਾ ਭਲਾ ਹੈ ਜੀ?
2: ਕਿਉਂ ਕੀ ਗੱਲ?
3: ਜਿਹਨੂੰ ਪੁੱਛੋ ਮੈਂ ਕੰਮ ਤੋਂ, ਜਿਹਨੂੰ ਪੁੱਛੋ ਮੈਂ ਕੰਮ ਤੋਂ ਆਇਆ,
2: ਜਿਹਨੂੰ
3: ਪੁੱਛੋ ਮੈਂ ਕੰਮ ਤੇ ਚੱਲੇ।
2: ਸੱਚੀ ਗੱਲ ਹੈ
3: ਮਾਈ ਨੂੰ ਆਪਣੇ ਪਿੰਡ ਚ ਦੇਖਿਆ, ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
2: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ। ਬਈ ਸਰਪੰਚ ਜਿਹੜਾ ਤੂੰ ਉੱਥੇ ਬਈ ਪਿੰਡ ਆਪਣੇ ਗਿਆ ਵੈਨਕੂਵਰ, ਉਹਨੇ ਪਿੰਡ ਚ ਪੈਸੇ ਭੇਜੇ।
3: ਕਿਹੜਾ ਸਰਪੰਚ?
2: ਸਰਪੰਚ ਆਪਣਾ
3: ਬੁੱਗੀਪੁਰੇ
2: ਵਾਲਾ
3: ਮਾਈ ਮੋਣੋ। ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ,
2: ਜੇ ਬੁੱਗੀਪੁਰੇ ਤਾਂ ਹਾਲਤ ਬਦਲੀ ਪਈ ਹੈ, ਤੈਨੂੰ ਮਹੀਨਾ ਹੋ ਗਿਆ ਗਈ ਨੂੰ, ਗਲੀਆਂ ਪੱਕੀਆਂ, ਹਸਪਤਾਲ ਬਣੇ ਪਏ, ਟੋਇਲਟ ਬਣੇ ਪਈਆਂ।
3: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਣੋ, ਪਹਿਲਾਂ ਦੱਸ ਤਾਂ ਨੌ ਕਿਹਨੇ ਰੱਖਿਆ ਬੁੱਗੀਪੁਰੇ? ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੜੇ ਲੁੱਚੇ ਹੁੰਦੇ ਸੀ,
2: ਆਪਣੇ ਆਪਣੀ ਗੱਲ,
3: ਪਰ ਚੰਗੇ ਬੜੇ ਸੀ। ਬੁੱਗੀਪੁਰਾ ਮਾਈ ਮੋਣ, ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌ ਦੱਸਦੇ ਆ, ਤੂੰ ਖੜੀ ਖੜੀ ਕਰਕੇ, ਪਰ ਮੈਂ ਨੀ ਦੱਸਣਾ, ਕੱਟ ਪਊ ਮੇਰੇ,
2: ਕੋਈ ਨਾ ਦੱਸ
3: ਮਾਈ ਮੋਣ। ਪਰਸੋਂ ਮੈਂ ਬੁੱਗੀਪੁਰੇ ਜਾਇਆ ਹੈ। ਹਾਂ, ਉਹ ਸਰਪੰਚ ਤੁਹਾਨੂੰ ਕੀ ਕਹਿੰਦਾ?
2: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ, ਹਸਪਤਾਲ ਵੀ ਬਣ ਗਿਆ, ਸਕੂਲ ਬਣ ਗਿਆ, ਟੋਇਲਟਾਂ ਬਣ ਗਈਆਂ, ਟੋਇਲਟ ਬਣ ਗਈਆਂ, ਟੋਇਲਟਾਂ ਪਿੰਡਾਂ ਵਾਲੇ
3: ਮਾਈ ਮੋਣ। ਉਹਨੇ ਪੈਸੇ ਭੇਜੇ ਫਸਲ ਨੀ ਜਾਂ ਕੋਈ ਸਿੱਖਾ ਗਿਆ? ਉਹ ਸਿੱਖਾ ਕਬੂਨੀ ਮਾਈ ਮੋਣ, ਮਾੜਾ ਮੋਟਾ ਦਾ ਕੰਮ ਹੋਇਆ, ਸੜਕਾਂ ਵੀ ਉਹ ਨਹੀਂ, ਟੋਇਲਟਾਂ ਟੂਲਟਾਂ ਕੱਖ ਨੀ, ਦੂਰ ਟੋਬਾ ਹੀ ਦੀਂਦਾ ਮਾਈ ਮੋਣ। ਤੈਨੂੰ ਗੱਲ
2: ਦੱਸਣ
3: ਦੱਸੀ ਨਾ,
2: ਨਹੀਂ ਦੱਸੀ
3: ਮਾਈ ਮੋਣ, ਪੂਰੇ ਨੂੰ ਕੰਨ ਕਰ, ਇਹ ਨੀ ਖੱਬਾ ਮਾਈ ਮੋਣ। ਮੈਂ ਪਰਸੋਂ ਗਿਆ, ਉਵੇਂ ਸਾਰਾ ਕੁਛ, ਉਵੇਂ ਸੜਕਾਂ ਮਾਈ ਮੋਣ, ਅੱਧਾ ਪਿੰਡ ਹੁਣ ਤਾਈ ਘੀਸੀ ਕਰਦਾ।
2: ਕਿਸੇ ਦਾ ਪਤਾ ਨੀ ਹੋਣਾ ਕੀ ਹੁੰਦੀ ਹੈ,
3: ਨਿਆਣੇ ਮਾਈ ਮੋਹ ਕੀ ਸੀ ਕਰਕੇ ਅੱਗੇ ਅੱਗੇ।

0: ਮਾਈ ਮੋਹ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ।
1: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ।
0: ਪਿੰਡਾਂ ਦੇ ਨਾਂ ਤਾਂ ਦੱਸ ਦੂ, ਮੈਂ ਸੋਚਦਾ ਵੀ ਜਨਮ ਉੱਥੇ ਸੀ ਨਾ ਮਾਈ ਮੋਹ। ਆਹਾ ਮੈਂ ਕਹਿੰਦਾ ਭੋਰਾ ਮਜ਼ਾ ਨਹੀਂ ਆਇਆ
1: ਉੱਥੇ,
0: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ। ਮਾਈ ਮੋਹ ਚਿੱਕੜ ਨੂੰ ਤਰਸ ਮਾਈ ਮੋਹ ਜਾਂ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਮਾਈ ਮੋਹ ਹੋਰ ਸੀ ਗੁਸਲ ਖਾਨੇ ਤੂੰ ਦੇਖੇ ਤੂੰ ਗਈ ਹੈ ਕਈ ਵੀ
1: ਭੋਰਾ
0: ਸਵਾਦ ਨੀ ਟੱਬ ਮਾਈ ਮੋਹ ਭੋਰਾ ਗੁਸਲ ਖਾਨੇ ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਲ ਕੇ ਡਿੱਗਦਾ ਮਾਈ ਮੋਹ ਗੱਲ ਦੱਸਾਂ ਸਾਡੇ ਘਰ ਨਾ ਦੱਸੀ
1: ਨਹੀਂ ਦੱਸੀ
0: ਛੇ ਛ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਲਿਆਂ ਨੂੰ
1: ਗਿੱਟੇ ਮਲੇ ਨੀ ਤੁਹਾਡਾ ਹੋਣਾ ਇਹਨੇ
0: ਮਾਈ ਮੋਹ ਆਪਣੇ ਦੇਸ਼ ਦਾ ਗੁਸਲ
1: ਖਾਨਾ
0: ਮੈਂ ਕਿਹਾ ਛਾਤੀ ਨੀ ਹੁੰਦੀ
1: ਛਾਤੀ ਨੀ ਹੁੰਦੀ
0: ਹਵਾ ਹਾਰ ਕੰਧਾਂ ਗੜਦੀਆਂ ਕੰਧਾਂ ਚ ਮਾਰੇ ਬੰਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਮੋਹ ਦਸ ਸਾਲਾਂ ਬਾਅਦ ਠੰਡੇ ਪਾਣੀ ਨੇ ਨਹਾਤਾ ਮੈਂ ਹੁਣ ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਇਹ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ
1: ਕੋਈ ਨਾ ਗੱਡੀਆਂ
0: ਮਾਈ ਮੋਹ ਨਾ ਤੂੰ ਸਵੇਰੇ ਸਵੇਰੇ ਆਹ ਹੱਥ ਚ ਦਾਤਣ
1: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜ ਕੱਲ੍ਹ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਰੇ ਡੱਬ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਹਾਂ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
0: ਥਾਣੇ ਵਾਲੇ ਲਿਖਦੇ ਨੀ
1: ਨਾ
0: ਉਹਨਾਂ ਦੀ ਇਹ ਮਜ਼ਾਲ
1: ਹੋਰ ਮੈਂ ਤਾਂ ਹੈਰਾਨ ਹਾਂ ਕਹਿੰਦੇ ਜੀ ਸਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
0: ਬਾਹਰ ਥਾਣਿਆਂ ਨੇ ਕਿਆ ਬਾਤ
1: ਮੈਡਮ ਸਰ
0: ਮਾਈ ਮੋਹ ਜਿਹਨੇ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਮੋਹ ਪੁਲਿਸ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
1: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਲੈਣੇ
0: ਮਾਈ ਮੋਹ ਮੈਂ ਨਵਾਂ ਨਵਾਂ ਆਇਆ ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ ਮੈਨੂੰ ਤੂੰ ਥਾਣੇ ਲੈ ਚੱਲੀ
1: ਚਲੋ ਬਸ ਚਲੀ।

0: ਮਾਈ ਨੂੰ ਥਾਣੇ ਦੇ ਬਾਹਰ ਲਿਖਿਆ ਹੋਇਆ ਜੀਆਂ ਮਾਈ ਮੁੜ
1: ਮੈਨੂੰ
0: ਇਹ ਦੱਸ ਨਾ ਜੀਆਂ ਨੂੰ ਇੱਕ ਜੰਜ ਘਰ ਹੈ ਮਾਈ ਮੋਨੂੰ ਬਾਹਰ ਥਾਣੇ ਤੇ ਲਿਖਿਆ ਹੋਇਆ ਜੀਆਂ ਤੇ ਅੰਦਰੋਂ ਸੰਘਿਆੜਾਂ ਦੀ ਆਵਾਜ਼ ਆਉਂਦੀ ਹੈ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਜੂਗਾ ਮਾਈ ਮੋਨ ਥਾਣੇ ਮੈਣੇ ਬਾਰੇ ਕਹਿੰਦੇ ਕਹਿੰਦੇ ਥਾਣਾ ਮੈਂ ਬਾਹਰ ਪੈਣ ਖਾਣਾ ਮਹਿਣਾ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ

0: 对。ജി ഓറിയ അലിക്കിടേനെ ਨੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੋਝਾ ਬਣਾ ਛੱਡਣਾ ਚਾਹੁੰਦੇ ਨੇ ਅੱਲਾਹ ਤਾਲਾ ਬਚਾਇਆ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਵੇ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਰਹੇ ਉਹ ਸਾਡੇ ਇੱਕ ਪੰਜਾਬੀ ਚ ਫਿੱਕਾ ਬੋਲਦੇ ਨੇ ਹਲੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਹਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇਹਨਾਂ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਪੜ ਵੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
1: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਆ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
0: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵੈਰ ਵੀ ਰਹੇ ਨੇ
1: ਅੱਛਾ
0: ਤੇ ਔਖੇ ਵੇਲੇ ਜਿਹੜੇ ਨੇ ਉਹ ਵੀ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
1: ਆ ਗਏ ਨੇ ਅੱਛਾ ਜੀ ਅੱਛਾ ਬਿਲਕੁਲ ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
0: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
1: ਨਹੀਂ ਕਰ ਸਕਦਾ ਬਿਲਕੁਲ ਠੀਕ ਫਰਮਾਇਆ ਤੁਸੀਂ ਬਿਲਕੁਲ ਠੀਕ ਫਰਮਾਇਆ ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਆਪਣੇ ਵੇਖੋ ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਜਾਂ ਬੱਸ ਵਿਚ ਜਾਂ ਟ੍ਰੇਨ ਚ ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਅਸੀਂ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ ਪਰ ਜੇ ਗੁਆਂਢ ਨਾਲ ਸਾਡਾ ਇੱਟ ਖਿੜਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
0: ਜੀ ਬਿਲਕੁਲ ਬਿਲਕੁਲ ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ
1: ਬਿਲਕੁਲ
0: 17-75 ਸਾਲਾਂ ਵਿਚ
1: ਜੀ ਜੀ ਜੀ
0: ਇੰਨਾ ਜੇ ਇੱਥੇ ਤਰੱਕੀਆਤੀ ਕੰਮਾਂ ਤੇ ਲੱਗਦਾ ਲੜਾਈਆਂ ਨਾ ਹੁੰਦੀਆਂ ਦੋਵਾਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਤਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਮਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਦਨੀ ਵਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
1: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
0: ਦਰਿਆ ਵਗਦੇ ਸਨ 12 ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ ਫਸਲਾਂ ਹੁੰਦੀਆਂ ਸਨ ਕਦੀ GDP ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
1: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
0: ਜੀ ਜੀ
1: ਹਾਂਜੀ ਵਾਕਿਆ ਤਹਿਜੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
0: ਜਿਹੜਾ ਇੰਡੀਆ ਦਾ GDP ਇਹਨਾਂ ਤੋਂ ਜ਼ਿਆਦਾ ਸੀ
1: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
0: ਉਹ ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਈ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
1: ਹਾਂਜੀ
0: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
1: ਹਾਂਜੀ
0: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
1: ਬਿਲਕੁਲ
0: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਵੀ ਸਮਝ ਲੋ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ ਉਹ ਪਾਵੇ ਬਣਾ ਰਿਹਾ ਉਹ ਦਰਿਆ ਬਾਰਾਂ ਮਹੀਨੇ ਵਗਦੇ ਸਨ, ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ, ਬੇਲੇ ਸਨ, ਫਸਲਾਂ ਸਨ, ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
1: ਸੀ,
0: ਕੰਮੋ ਆਮ ਸੀ ਜੀ ਜੀ,
1: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ, ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ
1: ਬਿਲਕੁਲ ਬਿਲਕੁਲ, ਲਹਿਰਾਂ ਬਹਿਰਾਂ ਸਨ, ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ, ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣਾ, ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ, ਅਗਰ ਉਹ ਹੀ ਬੇਈਮਾਨ ਆ ਜਾਣਗੇ
0: ਜੀ ਬਿਲਕੁਲ,
1: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ, ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਨਾ ਕਲਰਕ ਦੀ ਦਫ਼ਤਰ ਚ,
1: ਹਾਂਜੀ,
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਨਹੀਂ।
1: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ, ਹਾਂਜੀ, ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ, ਹਾਂਜੀ, ਕਾਨੂੰਨ ਤੋਂ ਡਰਦੇ ਲੋਕ, ਹਾਂਜੀ, ਸਾਫ ਸੁਥਰੇ, ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ,
1: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ, ਔਰ ਕਾਮੇ ਵਧੀਆ ਕਾਮੇ
0: ਬੰਦੇ, ਉਹ ਪਤਾ ਜੀ ਇਸ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
1: ਦੱਸੋ,
0: ਪਾਗਲ ਨੇ ਇਹਨਾਂ ਕਿਉਂ ਲੜਨੇ,
1: ਤੇ ਜਦੋਂ
0: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ, $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ,
1: ਲੜ ਨਹੀਂ ਗਏ ਕਿਉਂ
0: ਜੰਗ ਮਾਰਕੀਟਾਂ ਵਿੱਚ,
1: ਤੇ ਨੰਬਰ ਦੋ ਪਰ ਵੇਖੋ ਨਾ
0: ਮੁਕਾਬਲੇ ਤੇ ਚੀਜ਼ਾਂ
1: ਲਿਆਉਂਦੇ, ਅਸੀਂ ਤਮਾਸ਼ਬੀਨ, ਅਸੀਂ ਤਮਾਸ਼ਬੀਨ ਆ ਸ਼ਾਹ ਜੀ, ਕੁੱਕੜ ਬਟੇਰੇ ਲੜਾਉਣ ਵਾਲੇ ਲੋਕ, ਸਾਡੀ ਹੱਥਾਂ ਚ ਖੁਰਕ ਹੁੰਦੀ ਆ, ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ, ਹਾਂਜੀ, ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ, ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ,
0: ਬਿਲਕੁਲ ਬਿਲਕੁਲ ਜੀ, ਸ਼ਰਾਰਤਾਂ, ਬਿਲਕੁਲ ਸ਼ਰਾਰਤਾਂ ਔਰ
1: ਲੜਾਈਆਂ। ਭਾਈ ਗੱਲ ਆ, ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ, ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ, ਹੈਂ ਜੀ, ਪਤਾ ਕੀ ਆ, ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ, ਉਹ ਤੁਹਾਡੇ ਅਰਗੇ ਬੇਵਕੂਫ ਨਹੀਂ ਹੈਗੇ, ਉਹਨਾਂ ਦੇ ਵਪਾਰ ਵੇਖੋ, ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ, ਔਰ ਚਾਈਨਾ ਸਾਡੇ ਤੋਂ ਪੰਜ
0: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ, ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ, ਲੇਕਿਨ ਮਾਰਕੀਟਾਂ ਚ ਲੜੀ ਹੈ,
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
0: ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ,
1: ਨੋ ਡਾਊਟ ਦੇ ਆ ਚਾਈਨਾ,
0: ਈਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ, ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ, ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ, ਜਿਹੜੀ ਗੱਡੀ ਸੀ ਉਹ ਵੀ ਜਪਾਨ ਦੀ ਬਣੀ,
1: ਬਿਲਕੁਲ ਬਿਲਕੁਲ, ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ, ਤੇ ਮੈਂ ਮੇਰਾ ਖਿਆਲ ਆ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ, ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ, ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ, ਅੱਛਾ, ਉਹ ਜਦੋਂ ਨਹੀਂ ਚੌਲ ਨਹੀਂ ਜੀ, ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ, ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ, ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ, ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ, ਉਹ ਨਹੀਂ ਚੁੱਕਣ ਡਏ ਹੈਗੇ, ਵੇਖੋ ਨਾ ਸਾਡ, ਇਹ ਮੈਂ ਐਗਜ਼ਾਮਪਲ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ, ਆਹ ਨਹੀਂ ਮੇਰੇ ਕਹਿਣ ਦਾ ਮਤਲਬ, ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ, ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਕਿੰਨੀ ਬੇਇੱਜ਼ਤੀ
0: ਹੈ। ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੀ, ਪਰਸੋਂ ਚ ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿੱਚ ਦਾਖਲਾ ਲੱਭਿਆ ਯੂਨੀਵਰਸਿਟੀ ਚ, ਹੁਣ ਲਥਵਾਨੀਆਂ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਥਵਾਨੀਆਂ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ। ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ, ਤੇ ਉਹਨੇ ਏਅਰਪੋਰਟ ਤੇ ਉਹਨਾਂ ਰੋਕ ਲਿਆ, ਪਰ ਕਿੱਥੇ ਚੱਲਿਆ ਲਥਵਾਨੀਆਂ ਚੱਲਿਆ ਵਾ। ਹੁਣ ਆਖਿਆ ਲਥਵਾਨੀਆਂ ਦਾ ਮੁਲਕ ਹੀ ਕੋਈ ਦੁਨੀਆ
1: ਉਹਨਾਂ ਨੇ ਕਿਹਾ ਨੀ ਉਹ ਮੁੜ ਸਾਨੂੰ ਬੁੱਧੂ ਬਣਾਉਂਦੇ, ਲਥਵਾਨੀਆ ਤੇ ਹੈ ਹੀ ਨੀ ਕੋਈ ਦੁਨੀਆ।
0: ਵੇਖੋ ਮੈਨੂੰ ਉਹਨਾਂ ਦੀ ਅੰਬੈਸੀ ਆਜ਼ਰਬਾਈਜਾਨ ਤੋਂ ਮੈਂ ਵੀਜ਼ਾ ਲਵਾਉਣਾ ਲਥਵਾਨੀਆ ਦਾ, ਆਜ਼ਰਬਾਈਜਾਨ ਦਾ ਮੇਰੇ ਕੋਲ ਵੀਜ਼ਾ। ਉਹਨਾਂ ਆਖਿਆ ਨਹੀਂ ਲਥਵਾਨੀਆ ਮੁਲਕ ਹੀ ਕੋਈ
1: ਹੈ ਹੀ ਨਹੀਂ, ਤੂੰ ਉਹਨਾਂ ਨੇ ਇਹ ਨੀ ਕਿਹਾ ਕਿ
0: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ
1: ਗਿਆ। ਨਹੀਂ ਤੇ ਉਹ ਠੀਕ ਹੀ ਨੇ, ਤੁਸੀਂ ਕਦੀ ਸੁਣਿਆ ਲਥਵਾਨੀਆ? ਉਹਨਾਂ ਨੇ ਇਹ ਨੀ ਉਹਨੂੰ ਕਿਹਾ ਕਿ ਲਥਵਾਨੀਆ ਚੰਨ ਤੇ ਹੋ ਸਕਦਾ, ਪਰ ਇਸ ਧਰਤੀ ਤੇ ਹੈ ਨਹੀਂ ਲਥਵਾਨੀਆ। ਇਹ ਸਾਡੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ
0: ਜਿਹੇ।
1: ਉਹਨਾਂ ਨੂੰ ਤੇ ਗੁੱਸਾ ਚੜ ਗਿਆ ਹੋਣਾ ਵੀ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਥਵਾਨੀਆ ਬਾਈ। ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਇਹ।
0: ਇੱਕ ਵਾਰ ਮੈਂ ਜਾਵਾਂ ਕਾ ਤੇ ਮੈਨੂੰ ਨਾ ਡੱਕ ਜਾ ਇੱਥੇ ਮੇਰੀ ਕਿਸੇ ਟਾਲੀਆਂ ਨਾਲ ਆਖਿਆ ਉਹ ਨਹੀਂ ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਹ ਕਾ ਨਹੀਂ ਜਾ ਸਕਦਾ
1: ਮੇਰੇ
0: ਕੋਲ। ਉਹ ਆਖਣ ਦੇ ਤੂੰ ਕੋਈ ਅਸਲਾ ਪਿਆ ਇਹ ਅਗਲਿਆਂ ਤੈਨੂੰ ਫੜ ਲੈਣਾ, ਉਹ ਆਖਣ ਦੇ ਕੋਈ ਅਸਲਾ ਤੂੰ ਕੋਈ ਤੋਪ ਲਈ
1: ਤੋਪ ਲਈ
0: ਆਖਿਆ ਇਹ ਉਕਾ ਵੇ ਉਹ
1: ਬਿਲਕੁਲ। ਇੱਥੇ ਦੇ ਹੁੱਕੇ ਹੈਗੇ ਨੇ ਹੁੱਕਾ ਬਾਰਾਂ ਨੀ ਹੈਗੀਆਂ ਇੱਥੇ ਪਤਾ ਸਰ। ਅੱਛਾ ਇਹ ਪੁਰਾਣੀ ਗੱਲ ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ ਕੀ ਸੁਣਾਓਗੇ ਅੱਜ ਸਾਹਿਬ ਅੱਜ ਨਜ਼ਮ
0: ਆਲਮੀ ਦਰਿੰਦੇ
1: ਜੀ ਆਲਮੀ ਦਰਿੰਦੇ ਵਾਹ
0: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਜ ਨਹੀਂ ਆਉਂਦੇ।
1: ਵਾਹ ਵਾਹ।
0: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਜ ਨਹੀਂ ਆਉਂਦੇ, ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ, ਮਜ਼ਾਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ।
1: ਹਾਂਜੀ
0: ਮਜ਼ਾਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਉਹ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
1: ਨੇ,
0: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਇਵੇਂ ਦੀ ਅੱਗ ਤੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਜਨਾਜ਼ੇ ਨਜ਼ਰ ਆਉਂਦੇ ਨੇ ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ ਉਹ ਵਹਿਸ਼ੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
1: ਸ਼ਾਹ ਜੀ ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛੁਡੀਂਦਾ ਤੇ ਅੱਗੋਂ ਪੈਂਦੀ ਮਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ, ਚੋਰਾਂ ਦੀ ਸਰਕਾਰ ਤੇ ਹਰ ਚੌਂਕ ਬੰਬਾਂ ਦੇ ਤੋਹਫੇ, ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ, ਚੋਰ ਜੇ ਪਹਿਰੇਦਾਰ ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲੰਘਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ, ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਓਏ ਚਾਰ ਚਫੇਰਿਓ ਘੇਰੇ ਪੈ ਗਏ, ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ, ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ, ਪੁੱਤ ਖੋਏ ਪੰਥਕ ਸਰਕਾਰਾਂ, ਓਏ ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
0: ਬਿਲਕੁਲ,
1: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ ਦਿਨੋ ਦਿਨ ਦਿਨੋ ਦਿਨ ਸਾਡੇ ਮੁਸ਼ਕਲਾਤ ਮੁਸੀਬਤਾਂ ਵੱਧਦੀਆਂ ਹੀ ਗਈਆਂ ਸਾਡੀਆਂ, ਨਫ਼ਰਤਾਂ ਵੱਧਦੀਆਂ ਗਈਆਂ ਸਾਡੀਆਂ, ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ ਸਾਡੇ, ਕਾਰੋਬਾਰ ਆਮਦਨਾਂ ਘਟਦੀਆਂ ਗਈਆਂ ਸਾਡੇ, ਵੱਧਦੇ ਗਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ, ਸਾਰੀਆਂ ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
0: ਜ਼ਿੰਦਗੀ ਕਿੰਨੀ ਕੀਮਤੀ ਹੈ ਉਸ ਚੀਜ਼ ਦਾ ਉੱਥੇ ਬੰਦਿਆਂ ਨੂੰ ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ, ਮਿਹਨਤ ਕਰੋ ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੜੀਆਂ,
1: ਬਿਲਕੁਲ ਜੀ,
0: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
1: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਆਨ ਏਅਰ ਰੇਡੀਓ ਦੇ ਉੱਤੇ,
0: ਨਹੀਂ ਸਕਦੇ ਜਿਹੜੇ ਸੋਚ, ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ ਜਿਹੜੇ ਮੌਲਵੀ ਨੇ ਜਿਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
1: ਇਹ ਸਾਡੇ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਡੇ ਹੈਗੇ ਹੋ, ਇਹੋ ਹੀ ਤੇ ਅਫਸੋਸ ਵਾਲੀਆਂ ਗੱਲਾਂ ਨੇ। ਹਾਂਜੀ ਇਹੋ ਹੀ ਤੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ।
0: ਬਿਲਕੁਲ
1: ਹਾਂਜੀ, ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ ਆਕਾਸ਼ਾਂ ਨੂੰ ਛੂਹਣ ਡਏ ਨੇ ਅੱਜ ਵੀ।
0: ਜੀ ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਜੰਗ ਤੋਂ ਸਬਕ ਲਿਆ,
1: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕੌਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈਨਾ। ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣਿਆਂ ਮੁਲਕਾਂ ਦੇ ਵਿੱਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਪੂਆ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਉਹਨਾਂ ਨੇ ਕਿਉਂ ਭੇਜਿਆ ਤੁਹਾਨੂੰ, ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾਂ ਹਾਏ ਅਸੀਂ ਸੋਚਿਆ ਖਰੀ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ, ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ ਨੇ ਸ਼ਾਹ ਜੀ, ਹੈ
0: ਜੀ ਬਿਲਕੁਲ,
1: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ, ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਓਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਹੀ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹਰਿਮੰਦਰ, ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ। ਤੇ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆਂ ਕਿੱਥੇ ਪਹੁੰਚ ਗਈ ਹੈ, ਸਹੀ ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ, ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ, ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੁਨੀਆ ਦੇ ਮਿਹਰਬਾਨ ਦੋਸਤੋ, ਇਹ ਦੋਸਤਾਨਾ ਲਹਿਜੇ ਵਿੱਚ, ਹਵਾਵਾਂ ਅਤੇ ਫਿਜ਼ਾਵਾਂ ਵਿੱਚ ਸੁਨੇਹ ਅਤੇ ਖੁਸ਼ਬੂ ਖਿਲਾਰਦੀ ਹੋਈ ਤੁਹਾਡੇ ਦਿਲਾਂ ਦੀਆਂ ਤਾਰਾਂ ਨਾਲ ਖਹਿ ਕੇ ਪਿਆਰ ਦੇ ਰਿਸ਼ਤੇ ਕਾਇਮ ਕਰਨ ਵਾਲੀ ਬਾਗਾਂ ਤੇ ਬਹਾਰਾਂ ਵਿੱਚ, ਗਲੀਆਂ ਤੇ ਬਾਜ਼ਾਰਾਂ ਵਿੱਚ, ਤੁਹਾਡੇ ਘਰਾਂ ਤੇ ਕਾਰਾਂ ਵਿੱਚ ਦੋਸਤੀ ਮੁਹੱਬਤ ਤੇ ਪਿਆਰ ਨਾਲ ਲਬਰੇਜ਼, ਸੱਚੀ ਤਾਕਤਵਰ ਤੇ ਬੁਲੰਦ ਆਵਾਜ਼ ਪ੍ਰਵਾਜ਼ ਰੇਡੀਓ ਫਰੈਂਕਫਰਟ ਦੀ ਹੈ ਜੀ। ਇਹ ਰੂਹਾਂ ਦੇ ਰਿਸ਼ਤੇ, ਪਿਆਰਾਂ ਦੇ ਰਿਸ਼ਤੇ, ਦਿਲਾਂ ਦੇ ਰਿਸ਼ਤੇ, ਦਿਲਦਾਰਾਂ ਦੇ ਰਿਸ਼ਤੇ, ਤੁਹਾਡੇ ਵਰਗੇ ਦਿਲਦਾਰਾਂ ਸੋਹਣੇ ਸੱਜਣਾਂ ਦੇ, ਮਨੁੱਖਤਾ ਦੇ ਰਿਸ਼ਤੇ, ਯਾਰਾਂ ਦੇ ਰਿਸ਼ਤੇ, ਖੁਸ਼ਬੂ ਦੇ ਰਿਸ਼ਤੇ, ਬਹਾਰਾਂ ਦੇ ਰਿਸ਼ਤੇ, ਗੱਲਾਂ ਦੇ ਰਿਸ਼ਤੇ, ਵਿਚਾਰਾਂ ਦੇ ਰਿਸ਼ਤੇ, ਫੁੱਲਾਂ ਦੇ ਰਿਸ਼ਤੇ ਤੇ ਖਾਰਾਂ ਦੇ ਰਿਸ਼ਤੇ,

ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what do you see this wonderful, lovely, sweet, ugly or funny world with your own watching eyes and experience. We are only phone call away. We respect you and your viewers. That's the beauty of your lovely radio station. Bilkul dosto. ਅਸੀਂ ਹਮੇਸ਼ਾ ਤੁਹਾਡੀ ਅਤੇ ਤੁਹਾਡੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਤੁਹਾਡਾ ਵੈਲਕਮ ਕੀਤਾ ਅਤੇ ਤੁਸਾਂ ਵੀ ਵਧੀਆ ਪਰਫੋਰਮੈਂਸ ਦੇਣ 'ਚ ਕੋਈ ਕਸਰ ਨਹੀਂ ਛੱਡੀ। ਇਹ ਰੇਡੀਓ ਸਟੇਸ਼ਨ ਤੁਹਾਡਾ ਜੀ, ਵੱਧ ਚੜ੍ਹ ਕੇ ਹਿੱਸਾ ਲਓ। ਸੈਚਰਡੇ ਅਸੀਂ ਆਪਣੇ ਦਿਲ ਦੀ ਗੱਲਬਾਤ ਕਰਦੇ ਹਾਂ ਅਤੇ ਕਿਸੇ ਵਿਦਵਾਨ ਸੱਜਣ ਨੂੰ ਅਗਲੇ ਆਵਰ 'ਚ ਸੱਦਦੇ ਹਾਂ ਅਤੇ ਸੰਡੇ ਵਾਲੇ ਦਿਨ ਬਾਈ ਤੁਹਾਡਾ ਪ੍ਰੋਗਰਾਮ ਹੁੰਦਾ। ਤੁਸਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਉਣੀਆਂ ਨੇ ਆਣ ਕੇ। ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ ਅਤੇ ਮੈਂ ਉਦੋਂ ਹੀ ਗੱਲਬਾਤ ਕਰਾਂਗਾ ਜਦੋਂ ਕੋਈ ਕਾਲ ਨਾ ਆਈ ਹੋਵੇ। ਅੱਜ ਤੁਹਾਡੀਆਂ ਹੀ ਸੁਣਨੀਆਂ ਨੇ ਅਸਾਂ, ਅਤੇ ਆ ਜਾਓ ਹੁੰਮ ਹੰਭਾ ਕੇ ਹਮੇਸ਼ਾ ਦੀ ਤਰ੍ਹਾਂ। ਭਾਵੇਂ ਸੱਜਣਾਂ ਨਾਲ ਹੀ ਅਖਾੜੇ ਲੱਗਦੇ ਨੇ, ਰੌਣਕਾਂ ਲੱਗਦੀਆਂ ਨੇ, ਇਕੱਲਾ ਤਾਂ ਬੰਦਾ ਰੌਲੀ ਪਾਉਂਦਾ ਹੁੰਦਾ। ਹਾਂਜੀ, ਸੋ ਗੱਲ ਇਸ ਤਰ੍ਹਾਂ ਮੈਂ ਭਾਈ, ਤੁਸੀਂ ਦੋਸਤੋ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਅਤੇ ਵਾਰ ਵਾਰ ਮਿਸ ਕਾਲਾਂ ਨਹੀਂ ਮਾਰਨੀਆਂ ਅਤੇ ਲੰਮੀਆਂ ਮਿਸ ਕਾਲਾਂ ਨਹੀਂ ਮਾਰਨੀਆਂ, ਠੀਕ ਹੈ ਨਾ? ਇਹ ਬਸ ਦੋ ਇੱਕ ਵਾਰੀ ਬੈਲ ਖੜਕ ਜੇ ਐਨਫ ਹੁੰਦਾ ਤਾਂ ਕਿ ਤੁਹਾਡਾ ਟੈਲੀਫੋਨ ਨੰਬਰ ਲੱਭਣ 'ਚ ਮੈਨੂੰ ਤਕਲੀਫ ਨਾ ਹੋਏ। ਉਹ ਸਾਹਮਣੇ ਹੀ ਨੰਬਰ ਹੁੰਦੇ ਨੇ ਅਤੇ ਮੈਂ ਜਦੋਂ ਤੁਹਾਨੂੰ ਕਾਲ ਕਰਨ ਲੱਗਾ ਪਰ ਥੋੜ੍ਹੀ ਜਿਹੀ ਵੇਟ ਕਰਨੀ ਹੈ ਦੋਸਤੋ। ਹੋ ਸਕਦਾ ਕਿ ਜਦੋਂ ਤੁਹਾਡੀ ਮਿਸ ਕਾਲ ਆਈ ਹੋਏ ਕੋਈ ਮੇਰੇ ਨਾਲ ਗੱਲ ਕਰ ਰਿਹਾ ਹੋਵੇ, ਉਹ 10 ਮਿੰਟ ਲੈ ਲਏ ਅਤੇ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਕਾਲ ਕੀਤੀ ਹੋਵੇ, ਹਾਂਜੀ, ਫਿਰ ਉਹ ਵੀ ਕੋਈ 10-15 ਮਿੰਟ। ਪਲੀਜ਼ ਪਲੀਜ਼ ਥੋੜ੍ਹੀ ਜਿਹੀ ਇੰਤਜ਼ਾਰ ਕਰਨੀ ਹੈ। ਹਾਂਜੀ, ਟੂ ਲਿਸਨ ਅਸ ਵਰਲਡ ਵਾਈਡ ਲਾਗ ਔਨ www.pravasradio.com PRWAZ.com ਬਿਲਕੁਲ ਪ੍ਰਵਾਸ ਰੇਡੀਓ ਵਨ ਵਰਡ ਐਂਡ ਦੈਨ .com ਪਲੇ ਸਟੋਰ 'ਤੇ ਜਾ ਕੇ ਡਾਊਨਲੋਡ ਕਰ ਲਓ ਅਤੇ ਸਾਡਾ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੁਸੀਂ ਤਾਂ ਸੁਣਦੇ ਹੀ ਹੋ। ਮੈਂ ਹਰ ਵਾਰ ਰਿਕੁਐਸਟ ਕਰਨਾ ਕਿ ਆਪਣੇ 2-4 ਸੱਜਣਾ ਮਿੱਤਰਾਂ ਨੂੰ ਬਾਈ ਡਾਊਨਲੋਡ ਕਰਵਾਓ ਸਾਡੀ ਐਪ, ਅਸੀਂ ਤੁਹਾਡੇ ਮਤਲਬ ਕਿ ਗ੍ਰੇਟਫੁਲ ਹੋਵਾਂਗੇ। ਅਤੇ ਮੈਂ ਹਾਂ ਜੀ ਆਪਦਾ ਹੋਸਟ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ, ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ ਤੇ ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ 'ਚ ਖੜੇ। ਭਾਈ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ 'ਚ ਖੜੇ ਅਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜ੍ਹੇ। ਭਾਈ ਉੱਪਰ ਵਾਲੇ ਰੱਬ ਨੂੰ ਤਾਂ ਕਿਸੇ ਨੇ ਵੇਖਿਆ ਨਹੀਂ, ਅੰਦਾਜ਼ੇ ਹੀ ਨੇ।
ਆ ਜੇ ਧਰਤੀ ਦੇ ਰੱਬ ਜਿਨ੍ਹਾਂ ਤੁਹਾਨੂੰ ਆਜ਼ਾਦੀ ਦਿੱਤੀ ਅਤੇ ਆਪ ਖੁਦ ਫਾਂਸੀਆਂ 'ਤੇ ਚੜ੍ਹੇ, ਆਪਣੀ ਜ਼ਿੰਦਗੀ ਖਤਮ ਕਰ ਲਈ, ਇਹਨਾਂ ਨੂੰ ਮੈਂ ਧਰਤੀ ਦੇ ਰੱਬ ਕਹਿੰਦਾ ਅਤੇ ਹੈ ਵੀ ਧਰਤੀ ਦੇ ਰੱਬ ਹੀ ਸਨ। ਕਿਹਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਹੁੰਦੀ ਦੋਸਤੋ? ਅਤੇ ਤੁਹਾਡੇ ਜਿਹੜੇ ਮਾਂ ਪਿਓ ਨੇ ਇਹ ਵੱਡੇ ਵੱਡੇ ਤੀਰਥ ਸਥਾਨਾਂ ਤੋਂ ਉੱਪਰ ਨੇ। ਜੇ ਤੁਸੀਂ ਮਾਂ ਦੀਆਂ ਮਤਲਬ ਕਿ ਬਦ ਦੁਆਵਾਂ ਲੈ ਕੇ ਕਿਸੇ ਵੀ ਉੱਚੇ ਤੀਰਥ ਸਥਾਨ 'ਤੇ ਪਹੁੰਚ ਜਾਓ, ਕਿਤੇ ਵੀ ਤੁਹਾਡੀ ਖਲਾਸੀ ਨਹੀਂ ਹੋਣੀ। ਹਾਂਜੀ, ਘਰ ਵਿੱਚ ਤੁਹਾਡੀ ਮਾਂ ਰੱਬ ਦਾ ਰੂਪ ਹੈ ਅਤੇ ਪਿਓ ਤੋਂ ਵੱਡਾ ਕੋਈ ਮੰਦਰ ਨਹੀਂ। ਜਦੋਂ ਤੁਸੀਂ ਵੱਡੇ ਹੁੰਦੇ ਹੋ, ਤੁਹਾਡੇ ਮਾਤਾ ਪਿਤਾ ਤੁਹਾਡੇ ਕੋਲ ਨਹੀਂ ਰਹਿੰਦੇ, ਫਿਰ ਬੜਾ ਯਾਦ ਕਰਦੇ ਹੋ, ਸਾਡਾ ਬਾਪ ਐਂ ਕਹਿੰਦਾ ਹੁੰਦਾ ਸੀ, ਸਾਡੀ ਮਾਂ ਇੱਦਾਂ ਕਹਿੰਦੀ ਹੁੰਦੀ ਸੀ। ਅਤੇ ਜਿਉਂਦੇ ਜੀ ਉਹਨਾਂ ਨੂੰ ਪਿਆਰ ਕਰਨਾ, ਉਹਨਾਂ ਦਾ ਕਹਿਣਾ ਮੰਨਣਾ, ਉਹ ਕੰਮ ਭਾਵੇਂ ਨਾ ਹੀ ਕਰੋ ਜੋ ਹੀ ਕਹਿੰਦੇ ਨੇ, ਜਦੋਂ ਸਮਝਾਉਂਦੇ ਨੇ ਉਦੋਂ ਮੰਨ ਜਾਇਆ ਕਰੋ ਵੀ ਅੱਛਾ ਠੀਕ ਹੈ ਜੀ ਇੱਦਾਂ ਹੀ ਕਰਾਂਗੇ। ਉਹਨਾਂ ਨੂੰ ਇੰਨੇ 'ਚ ਹੀ ਖੁਸ਼ੀ ਹੋ ਜਾਂਦੀ ਹੈ। ਸੋ ਦੋਸਤੋ, ਗੱਲ ਇਸ ਤਰ੍ਹਾਂ ਹੈ ਭਾਈ, ਅੱਜ ਸੰਡੇ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ, ਅਤੇ ਜੀ 26 ਜੁਲਾਈ ਹੈ। ਟਾਈਮ ਭੱਜਾ ਜਾ ਰਿਹਾ, ਅਤੇ ਜਿਹੜਾ ਟਾਈਮ ਹੈ ਇਸ ਵੇਲੇ ਜਰਮਨੀ ਦੇ ਵਿੱਚ, ਉਹ ਦੁਪਹਿਰ ਦੇ ਦੋਸਤੋ ਜਰਮਨ ਦੇ 3:18 ਹੋ ਗਏ ਨੇ ਜੀ। ਅਤੇ ਸਾਡੇ ਸਟੂਡੀਓ ਦਾ ਨੰਬਰ ਜਿਹੜਾ ਉਹ ਹੈ ਜੀ 0049-171-4869-514 0049-174-148-6-9514 ਜੀ ਸਾਡਾ ਟੈਲੀਫੋਨ ਨੰਬਰ। ਮੈਂ ਬਹੁਤ ਵਾਰ ਕੋਸ਼ਿਸ਼ ਕਰਦਾ ਨਾ ਕਿ ਚੱਲਦੇ ਪ੍ਰੋਗਰਾਮ 'ਚ ਵੀ ਇੱਕ ਦੋ ਵਾਰੀ ਤੁਹਾਨੂੰ ਦੱਸਾਂ, ਪਰ ਉਹ ਗੱਲਾਂ ਬਾਤਾਂ 'ਚ ਪਤਾ ਨਹੀਂ ਇੰਨੇ ਬਿਜ਼ੀ ਹੋ ਜਾਈਦਾ, ਮੈਨੂੰ ਚੇਤਾ ਹੀ ਨਹੀਂ ਰਹਿੰਦਾ। ਮੈਂ ਹਰ ਵਾਰੀ ਸੋਚਦਾ, ਇੱਕ ਵਾਰੀ ਫਿਰ ਜੀ 0049-171-4869-514 ਅਤੇ ਮੈਨੂੰ ਤੁਹਾਡੀ ਇੰਤਜ਼ਾਰ ਹੈ ਜੀ। ਹਾਂਜੀ, ਆ ਜਾਓ, ਤੁਹਾਡੇ ਬਗੈਰ ਰੌਣਕਾਂ ਨਹੀਂ ਲੱਗਣੀਆਂ। ਅਤੇ ਮੈਂ ਇਸ ਤਰ੍ਹਾਂ ਕਰਦਾ, ਤੁਹਾਨੂੰ ਇੱਕ ਮੈਂ ਗਾਣਾ ਕਿਉਂ ਕੀਤਾ ਦੋਸਤੋ, ਗਾਣਾ ਜੀ ਆਸਾ ਸਿੰਘ ਮਸਤਾਨਾ ਜੀ ਹੁਣਾਂ ਦਾ। ਹਾਂਜੀ, ਅਤੇ ਆਹ ਕੀ ਹੋ ਗਿਆ, ਨਹੀਂ, ਗਾਣਾ ਆਸਾ ਸਿੰਘ ਮਸਤਾਨਾ ਜੀ ਹੁਣਾਂ ਦਾ, ਕੁੰਡਲਾਂ ਤੋਂ ਪੁੱਛ ਗੋਰੀਏ ਕਿੰਨੇ ਫਾਹ ਕੇ ਕਬੂਤਰ ਮਾਰੇ, ਵੰਡਰਫੁੱਲ ਆਵਾਜ਼ ਵੇਖਿਓ, ਕਿਆ ਬਾਤਾਂ ਸਨ ਯਾਰ। ਪੁਰਾਣੇ ਸਿੰਗਰਾਂ ਦਾ ਵੀ ਆਪਣੀ ਇੱਕ ਦੁਨੀਆ ਸੀ, ਉਹਨਾਂ ਦਾ ਵੀ ਕੋਈ ਮੁਕਾਬਲਾ ਨਹੀਂ ਹੈਗਾ।

ਵਾਹ ਜੀ ਵਾਹ, ਵੰਡਰਫੁਲ ਸੌਂਗ। ਸਫਰੀ ਨੂੰ ਡਰ ਲੱਗਦਾ ਤੇਥੋਂ ਪੰਜ ਫੁੱਟੀਏ ਤਲਵਾਰੇ। ਵਾਹ, ਕੁੰਡਣਾ ਤੋਂ ਪੁੱਛ ਗੋਰੀਏ ਕਿੰਨੇ ਫਾਹ ਕੇ ਕਬੂਤਰ ਮਾਰੇ। ਭਾਈ ਸਵੀਟ ਸੌਂਗ, ਅਤੇ ਗਾਉਣ ਵਾਲੇ ਵੀ ਸਵੀਟ ਅਤੇ ਤੁਸੀਂ ਸੁਣਨ ਵਾਲੇ ਵੀ ਸਵੀਟ ਸਾਰੇ ਹੈ। ਅਤੇ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਦੋਸਤੋ, ਉਹਦੇ ਤੋਂ ਬਾਅਦ ਮੈਂ ਕਾਲਾਂ ਲੈਣੀਆਂ ਸ਼ੁਰੂ ਕਰ ਦਿਆਂਗਾ। ਸੋ ਅਰਜ ਹੈ ਕਿ ਕਈ ਕਿਲਿਆਂ ਦੇ ਕਿੰਗਰੇ ਭੁਰ ਗਏ। ਇੱਕ ਸੈਕਿੰਡ ਦੋਸਤੋ, ਮੈਂ ਇੱਧਰੋਂ ਥੋੜ੍ਹੀ ਜਿਹੀ ਸੈਟਲਮੈਂਟ ਕਰਨੀ ਹੈ ਅਤੇ ਫਿਰ ਦੋਵੇਂ ਪਾਸੇ ਧਿਆਨ ਹੋ ਜਾਂਦਾ। ਹਾਂਜੀ, ਕਈ ਕਿਲਿਆਂ ਦੇ ਕਿੰਗਰੇ ਭੁਰ ਗਏ, ਤਾਜਾਂ ਵਾਲੇ ਨੰਗੇ ਸਿਰ ਤੁਰ ਗਏ, ਜਿਨ੍ਹਾਂ ਸਿਰਾਂ 'ਤੇ ਕਦੀ ਕਰਾਉਣ ਹੁੰਦੇ ਸਨ। ਤਾਜਾਂ ਵਾਲੇ ਨੰਗੇ ਸਿਰ ਤੁਰ ਗਏ, ਕਈ ਮੇਲੇ ਹਨੇਰੀ ਨਾਲ ਉੜ ਗਏ, ਸਿਕੰਦਰ ਜਏ ਖਾਲੀ ਹੱਥ ਤੁਰ ਗਏ। ਕਈ ਮੇਲੇ ਹਨੇਰੀ ਨਾਲ ਉੜ ਗਏ ਅਤੇ ਸਿਕੰਦਰ ਜਏ ਖਾਲੀ ਹੱਥ ਤੁਰ ਗਏ। ਬਾਦਸ਼ਾਹੀਆਂ ਦੇ ਪਰਚੇ ਉੜ ਗਏ, ਸੋਲ ਪੈਰਾਂ ਵਿੱਚ ਕੰਡੇ ਭੁਰ ਗਏ। ਭਾਈ, ਸੋਲ ਪੈਰਾਂ ਵਿੱਚ ਕੰਡੇ ਭੁਰ ਗਏ। ਸ਼ਹਿਜਾਦੇ ਝੁੱਗੀਆਂ ਦੇ ਵਿੱਚ ਤੁਰ ਗਏ, ਛਲਕਦੇ ਜਾਮ ਲਬਾਂ ਤੋਂ ਮੁੜ ਗਏ। ਛਲਕਦੇ ਜਾਮ ਸੋਲ ਪੈਰਾਂ ਵਿੱਚ ਕੰਡੇ ਭੁਰ ਗਏ। ਸ਼ਹਿਜਾਦੇ ਝੁੱਗੀਆਂ ਦੇ ਵਿੱਚ ਤੁਰ ਗਏ,

0: ਟਿਟਾਨਕ ਵਰਗੇ ਬੇੜੇ ਰੁੜ ਗਏ ਤੇ ਰਾਜ ਮਹਿਲਾਂ ਦੇ ਗੁੰਬਦ ਭੁਰ ਗਏ। ਟਿਟਾਨਕ ਵਰਗੇ ਬੇੜੇ ਰੁੜ ਗਏ, ਰਾਜ ਮਹਿਲਾਂ ਦੇ ਗੁੰਬਦ ਭੁਰ ਗਏ। ਦਰਿਆ ਤੁਰਦੇ 100 ਮੀਲ ਤੇ ਤੁਰ ਗਏ, ਦਰਿਆ ਤੁਰਦੇ 100 ਮੀਲ ਤੇ ਤੁਰ ਗਏ। ਚਨਾ ਜਾਰੀ ਸਭ ਕੰਢੇ ਭੁਰ ਗਏ, ਬਾਈ ਚਨਾ ਜਾਰੀ ਸਭ ਕੰਢੇ ਭੁਰ ਗਏ। ਹੜ੍ਹ ਡੱਕਦੇ ਸਾਰੇ ਬੰਨ ਰੁੜ ਗਏ, ਹੜ੍ਹ ਡੱਕਦੇ ਸਾਰੇ ਬੰਨ ਰੁੜ ਗਏ। ਜ਼ੁਲਮੀ ਤੰਬੂ ਸਾਰੇ ਹੀ ਉੜ ਗਏ, ਐ ਜ਼ੁਲਮੀ ਤੰਬੂ ਸਾਰੇ ਹੀ ਉੜ ਗਏ। ਸੱਜਣ ਆਣ ਗਵਾਂਢੋਂ ਮੁੜ ਗਏ, ਇਹ ਝਾੜ ਕੇ ਚਾਦਰਾਂ ਵਿਛਾਉਂਦੇ ਰਹੇ ਨੇ ਅਤੇ ਸੱਜਣ ਗਵਾਂਢੋਂ ਮੁੜ ਗਏ ਜੇ। ਸੱਜਣ ਆਣ ਗਵਾਂਢੋਂ ਮੁੜ ਗਏ, ਦੁਨੀਆ ਵਸਦੀ ਸਭ ਜੇਤੂ ਤੁਰ ਗਏ, ਦੁਨੀਆ ਵਸਦੀ ਸਭ ਜੇਤੂ ਤੁਰ ਗਏ। ਸੁੱਚਾ ਸਿਆਂ ਦੌਲਤਾਂ ਖਜ਼ਾਨੇ ਹੀਰੇ ਇੱਥੇ ਕੁੰਜੀਆਂ ਛੱਡ ਕੇ ਮਾਲਕ ਤੁਰ ਗਏ, ਭਾਈ ਦੌਲਤਾਂ ਖਜ਼ਾਨੇ ਹੀਰੇ ਸਭ ਇੱਥੇ ਅਤੇ ਕੁੰਜੀਆਂ ਛੱਡ ਕੇ ਮਾਲਕ ਤੁਰ ਗਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਅਤੇ ਹੁਣ ਅਸੀਂ ਜਾਂਦੇ ਹਾਂ ਆਪਣੇ ਸੋਹਣੇ ਕਾਲਰਾਂ ਵੱਲ, ਅਤੇ ਪਹਿਲੀ ਕਾਲ ਆਈ ਹੈ ਜੀ ਪਾਕਿਸਤਾਨ ਤੋਂ ਮਹਿਮੂਦ ਅਖਤਰ ਹੁਣਾ ਜੀ ਦੀ, ਅਤੇ ਅਸੀਂ ਤੁਹਾਨੂੰ ਪਾਕਿਸਤਾਨ ਲੈ ਕੇ ਚੱਲਦੇ ਹਾਂ ਜੀ ਅਖਤਰ ਸਾਹਿਬ ਹੁਣਾ ਦੇ ਕੋਲ। ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਜੇ, ਵਾਹ ਹੋ ਗਈ ਕਾਲ ਬਈ ਜੀ। ਅਖਤਰ ਸਾਹਿਬ ਵਾਲੇਕਮ ਸਲਾਮ, ਤੇ ਤੁਹਾਡਾ ਬਹੁਤ ਬਹੁਤ ਵੈਲਕਮ ਪ੍ਰਵਾਸ ਰੇਡੀਓ ਦੇ ਵਿਹੜੇ।
1: ਬੜੀ ਮਿਹਰਬਾਨੀ
0: ਜੀ, ਮਿਹਰਬਾਨੀ ਜੀ, ਆਪ ਜੀ ਦੀ ਵੀ ਮਿਹਰਬਾਨੀ ਬਹੁਤ ਬਹੁਤ।
1: ਕੀ ਹਾਲ ਨੇ ਜੀ?
0: ਜੀ ਜਦੋਂ ਤੁਹਾਡੇ ਵਰਗੇ ਸੱਜਣ ਦੀ ਕਾਲ ਆ ਜਾਂਦੀ ਹੈ ਤੇ ਫੇਰ ਪੁੱਛੋ ਹੀ ਨਾ ਹਾਲ ਕਿਹੋ ਜਿਹੇ ਹੁੰਦੇ ਨੇ, ਹੈ ਫੇਰ ਤੇ ਅੰਗ ਅੰਗ ਦੇ ਵਿੱਚ, ਅੰਗ ਅੰਗ ਵਿੱਚ ਮਸਤੀ ਆ ਜਾਂਦੀ ਹੈ, ਜਿਸ ਤਰ੍ਹਾਂ ਅਮਲੀ ਦੇ ਸਰੀਰ 'ਚ ਚਰਸ ਨੇ ਪੀਂਘਾਂ ਨਹੀਂ ਪਾਈਆਂ ਹੁੰਦੀਆਂ।
1: ਸਾਡੇ ਹੋ ਜਾਂਦੇ ਟੁੰਨ,
0: ਅਸੀਂ ਵੀ ਖੁਸ਼ੀ 'ਚ ਟੁੰਨ ਹੁੰਦੇ ਹਾਂ ਜਦੋਂ ਸੱਜਣਾ ਮਿੱਤਰਾਂ ਨਾਲ ਗੱਲ ਕਰ ਰਹੇ ਹੋਈਏ। ਹਾਂਜੀ
1: ਹਾਂਜੀ, ਬੜੀ ਬੜੀ ਸ਼ਫਕਤ ਆ ਤੁਹਾਡੀ, ਮਿਹਰਬਾਨੀ ਆ ਤੁਹਾਡੀ ਕਿ ਤੁਸੀਂ ਸਾਡੇ ਵਰਗੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਨਾਲ ਲੈ ਕੇ ਚੱਲਦੇ ਜੀ। ਤੁਹਾਡੇ ਵਰਗੇ
0: ਅਖਤਰ ਸਾਹਿਬ, ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨਾਲ ਹੀ ਰੌਣਕਾਂ ਨੇ।
1: ਮਿਹਰਬਾਨੀ ਹੈ ਜੀ, ਮਿਹਰਬਾਨੀ ਹੈ।
0: ਬਿਲਕੁਲ ਬਿਲਕੁਲ, ਤੁਸੀਂ ਤੇ ਰੌਣਕਾਂ ਦੇ ਗੱਡੇ ਲੈ ਕੇ ਆ ਜਾਂਦੇ ਹੋ। ਹਾਂਜੀ,
1: ਇਹ ਤਾਂ ਜਿਹੜੇ ਆਪਣੇ ਸੁਣਨ ਵਾਲੇ ਸੱਜਣ ਮਿੱਤਰ ਬੇਲੀ ਨੇ ਉਹਨਾਂ ਦੀਆਂ ਸ਼ਫਕਤਾਂ ਨੇ ਕਿ ਸੁਣਦੇ ਨੇ।
0: ਬਿਲਕੁਲ, ਪਰ ਤੁਹਾਡੇ 'ਚ ਵੀ ਤੇ ਉਹ
1: ਆਪਾਂ ਨੂੰ ਪਹਿਲਾਂ ਆਪਾਂ ਨੂੰ ਨਾ ਸੁਣਨ ਤੇ ਫਿਰ ਆਪਾਂ ਜਿਹੜਾ ਹੈਗਾ ਆਪਾਂ ਕਿਸ ਕੰਮ ਦੇ ਆ
0: ਜੀ। ਬਿਲਕੁਲ, ਤੇ ਤੁਹਾਡੇ ਚੋ ਕਾਬਲੀਅਤ ਹੈ ਮਹਿਮੂਦ ਸਾਹਿਬ ਜਿਹੜੀ ਮਤਲਬ ਕਿ ਇੱਕ ਬੁਲਾਰੇ ਚ, ਰਾਈਟਰ ਚ ਜਾਂ ਕਹਾਣੀਕਾਰ ਦੇ ਵਿੱਚ ਹੁੰਦੀ ਹੈ।
1: ਅੱਲਾ ਤਾਲਾ ਦੀ ਜ਼ਾਤ ਤੇ ਜਿਹੜਾ ਹੈਗਾ ਨਾ, ਇਹ ਤਾਂ ਉਹ ਗੱਲ ਉੱਥੇ ਆ ਜਾਂਦੀ ਵੀ ਇੱਥੇ ਸੁਣਨ ਵਾਲਿਆਂ ਦੀ ਸ਼ਫਕਤ ਆ ਨਾ, ਕਿ ਉਹਨਾਂ ਨੂੰ ਲਫ਼ਜ਼ ਚੰਗੇ ਲੱਗਦੇ ਨੇ ਤੇ ਉਹ ਜਿਹੜਾ ਹੈਗਾ ਨਾ,
0: ਹਾਂਜੀ ਹਾਂਜੀ ਵੇਖ ਲਓ ਤੁਹਾਨੂੰ,
1: ਜੇ ਉਹਨਾਂ ਨੂੰ ਚੰਗੇ ਨਾ ਲੱਗਦੇ ਹੁੰਦੇ ਤਾਂ ਆਪਾਂ ਕੀ ਕਰ ਸਕਦੇ
0: ਜੀ। ਬਿਲਕੁਲ ਬਿਲਕੁਲ, ਤੇ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਉਸ ਮੁਕਾਮ ਤੇ ਪਹੁੰਚਾਇਆ ਕਿ ਲੋਕ ਤੁਹਾਨੂੰ ਯਾਦ ਕਰਨ ਤੁਹਾਡੀਆਂ ਗੱਲਾਂ।
1: ਸਰ ਗੱਲ ਇਹ ਕਿ ਇਹ ਤੁਹਾਡੇ ਸਾਜਣਾ ਮਿੱਤਰਾਂ ਬੇਲੀਆਂ ਦੀ ਔਰ ਇਹਨਾਂ ਸਾਰੇ ਦੋਸਤਾਂ ਦੀ ਸ਼ਫਕਤ ਆ ਕੇ ਜਿਹੜੇ ਨਾ
0: ਹਾਂਜੀ
1: ਸੁਣਦੇ ਆ, ਉਹਨਾਂ ਨੂੰ ਪਸੰਦ ਆਉਂਦਾ ਤੇ ਬਾਕੀ ਕੋਸ਼ਿਸ਼ ਕਰੀਦੀ ਆ ਕਿ
0: ਜੀ ਕੋਸ਼ਿਸ਼ ਹੀ
1: ਮਾਂ ਬੋਲੀ ਨਾਲ ਲਗਾਓ ਆ, ਤੇ ਇਹ ਜਿਹੜਾ ਹੈਗਾ ਨਾ ਇਹ ਕਾਇਮ ਰਹਿਣਾ ਚਾਹੀਦਾ।
0: ਜਿਹੜਾ ਬੰਦਾ ਕੋਸ਼ਿਸ਼ ਕਰ ਰਿਹਾ ਹੁੰਦਾ, ਫਾਰ ਐਗਜ਼ਾਮਪਲ, ਉਹ ਪੂਰਾ ਘੋਲ ਰਿਹਾ ਹੁੰਦਾ, ਜਦੋਂ ਕਾਮਯਾਬੀ ਤੁਹਾਨੂੰ ਕੋਸ਼ਿਸ਼ ਕੀਤੇ ਹੀ ਮਿਲਣੀ ਹੈ।
1: ਬਿਲਕੁਲ ਜੀ, ਇਸੇ ਤਰ੍ਹਾਂ ਦੇ ਸ਼ੱਕ
0: ਤੇ ਜੇ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ, ਸਕੀਮਾਂ ਹੀ ਲਾਉਂਦੇ ਰਹੀਏ ਤੇ ਅਸੀਂ ਕੁਛ ਵੀ ਨਹੀਂ ਕਰ ਸਕਾਂਗੇ।
1: ਸਕੀਮਾਂ ਵਾਲਾ ਬੰਦਾ ਫੇਰ ਉਹਨੇ ਆਖਿਆ ਸਕੀਮਾਂ ਹੀ ਲੱਭਦਾ ਵਾ ਕਿ

0: ਕਿਸੇ ਸਕੀਮ ਚੋਂ ਜਾਂ ਕਿਸ ਤਰ੍ਹਾਂ ਵਾਲੀਆਂ ਛਾਵਾਂ ਲੈ ਲਈਆਂ ਸੀ ਜਾਂ ਉਹਨੇ ਕਿਸ ਸਕੀਮਾਂ ਲਾ ਲਈਆਂ,
1: ਹਾਂਜੀ ਹਾਂਜੀ ਹਾਂਜੀ
0: ਮੁੜ ਕੇ ਜਨਾਨੀ ਦੀਆਂ ਟੂੰਬਾਂ ਵੇਚ ਕੇ ਕਿਸ਼ਤਾਂ ਲਾ ਲਈਆਂ, 4 ਦਿਨ ਜਿਹੜੇ ਝੂਟੇ ਬਚਣੇ ਉਹ ਝੂਟੇ ਲੈ ਲੈ।
1: ਬਿਲਕੁਲ ਬਿਲਕੁਲ, ਥੋੜ੍ਹੀ ਜਿਹੀ ਪੁਰਾਣੀ ਅਜੇ ਅਜੇ ਵੀ ਚੱਲਦੀ ਹੋਏਗੀ। ਸਾਡੇ ਨਾ ਕਾਰਾਂ ਬਹੁਤ ਮਾਰਕੀਟ 'ਚ ਆ ਗਈਆਂ ਇੰਡੀਆ ਦੇ ਵਿੱਚ, ਅਤੇ ਉਹ ਮਤਲਬ ਕਿ ਈਜ਼ੀ ਵੇ ਨਾਲ ਉਹਨਾਂ ਨੇ ਲੋਨ ਦੇਣਾ ਸ਼ੁਰੂ ਕਰ ਦਿੱਤਾ। ਕਾਰ ਲੈ ਜਾਓ, ਮਹੀਨੇ ਦੀਆਂ ਇੰਨੀਆਂ ਕਿਸ਼ਤਾਂ ਯੇ ਵੋ ਜਾਂ ਜੋ ਵੀ ਕਿਸ਼ਤ ਬੰਨੀ, ਅਤੇ ਕੋਈ ਵੱਡੀ ਪਾਬੰਦੀ ਨਹੀਂ ਲੋਕਾਂ 'ਤੇ ਲਾਈ। ਅਤੇ ਜਿਹੜੇ ਉਹੋ ਜਿਹੇ ਲੋਕ ਸਨ ਨਾ, ਉਹਨਾਂ ਨੇ ਕੀ ਕੀਤਾ, 6-7 ਮਹੀਨੇ ਕਿਸ਼ਤਾਂ ਨਹੀਂ ਦਿੱਤੀਆਂ। ਮੁੜ ਕੇ ਬੈਂਕ ਵਾਲੇ ਆਇਆ ਕਰਨ, ਉਹ ਅੱਗੇ ਪਿੱਛੇ ਹੋ ਜਾਇਆ ਕਰਨ, ਅਤੇ ਸਾਲ ਇੱਕ ਕਾਰ ਚਲਾਉਂਦੇ ਰਹੇ, ਅਤੇ ਐਂਡ 'ਚ ਬੈਂਕ ਵਾਲਿਆਂ ਨੂੰ ਕਹਿੰਦੇ ਨੇ ਉਹ ਬਾਬਾ ਤੁਸੀਂ ਆਪਣੀ ਕਾਰ ਲੈ ਜਾਓ, ਉਹ ਕਾਰ ਲੈ ਗਿਆ। ਅਤੇ ਸਾਲ ਮੁਫਤ ਕਾਰ ਚਲਾਈ ਇਹਨਾਂ ਨੇ।
0: ਸਹੀ, ਨਹੀਂ ਇਹਨਾਂ ਨੂੰ ਬੈਂਕ ਵਾਲਿਆਂ ਨੂੰ ਇਹ ਆਪਣੇ ਹਾਲੇ ਪਤਾ ਨਹੀਂ ਸੀਗਾ ਨਾ ਇੱਥੇ ਦੇ ਲੋਕਾਂ ਦਾ ਵੀ ਇਹ ਗੇੜਾ ਪਾ।
1: ਸਟਾਰਟ ਚ ਉਹਨਾਂ ਨੇ ਇਦਾਂ ਹੀ ਕੀਤਾ ਸੀ, ਤੇ ਉਹਨੇ ਕਿਹਾ ਤੁਸੀਂ ਲੈ ਜਾਓ ਆਪਣੀ ਕਾਰ ਹੀ ਲੈ ਜਾਓ।
0: ਹਾਂਜੀ,
1: ਇਹ ਸਕੀਮਾਂ ਵਾਲੇ ਲੋਕ ਹੁੰਦੇ ਜੀ।
0: ਬਿਲਕੁਲ ਜੀ ਬਿਲਕੁਲ,
1: ਹਾਂਜੀ ਹਾਂਜੀ ਹਾਂਜੀ,
0: ਉਹ ਕੋਈ ਵੀ ਕੰਮ ਕਰਨ ਤੋਂ ਪਹਿਲੇ ਜਿਹੜਾ ਹੈਗਾ ਨਾ ਉਹ ਸਕੀਮ ਲਾਉਂਦੇ ਵੀ ਇਹਦਾ ਆਪਾਂ ਨੈਗੇਟਿਵ ਲੱਭੋ ਪਹਿਲੇ, ਫਿਰ ਪੋਜ਼ਿਟਿਵ ਸੋਚਾਂਗੇ।
1: ਹਾਂਜੀ ਹਾਂਜੀ ਬਿਲਕੁਲ, ਜਿਹੜੇ ਇਹ ਲੋਕ ਵੈਸੇ ਇਹ ਕਮਾਲ ਦੇ ਲੋਕ ਜੇ, ਅਸੀਂ ਇਹਨਾਂ ਨੂੰ ਨਿਕੰਮੇ ਵਿਹਲੜ ਕਹਿੰਦੇ ਹਾਂ। ਜਿਹੜੀਆਂ ਕੰਪਨੀਆਂ ਨੇ ਉਹ ਜੰਦਰਾ ਬਣਾਉਂਦੀਆਂ ਨੇ ਬੂਹਾ ਲੌਕ ਕਰਨ ਵਾਸਤੇ, ਜਿਸ ਤਰ੍ਹਾਂ ਅਸੀਂ ਪਿੰਡਾਂ ਥਾਵਾਂ 'ਚ ਘਰਾਂ 'ਚ ਮਾਰੀਦੇ ਨੇ, ਠੀਕ ਹੈ। ਇੰਜੀਨੀਅਰ ਹੁੰਦੇ ਨੇ ਉਹ, ਬੜੇ ਬੜੇ ਵਧੀਆ ਸਕੀਮ, ਅਤੇ ਇਹ ਪਤਾ ਨਹੀਂ ਉਹ ਸੂਇਆਂ ਨਾਲ ਅਤੇ ਤਾਰਾਂ ਨਾਲ ਜੰਦਰਾ ਖੋਲ ਲੈਣਗੇ।
0: ਇਹ ਸਨ ਲਾਉਣ ਵਾਲੇ ਆਧਾਰ ਬਣਾਉਂਦੇ ਆ।
1: ਬਿਲਕੁਲ ਬਿਲਕੁਲ, ਇਹ ਇੰਨੇ ਟ੍ਰੇਨਡ ਨੇ ਕਿ ਵੇਖੋ, ਸਾਡੇ ਨਵਾਂ ਨਵਾਂ ਕੰਪਿਊਟਰ ਚੱਲਿਆ ਸੀ ਜਦੋਂ ਅਸੀਂ ਜਰਮਨੀ 'ਚ ਆਏ ਹਾਂ, ਉਦੋਂ ਚੱਲਿਆ ਸੀ, ਅਤੇ ਉਹਦੇ ਵਿੱਚ ਹੇਰਾ ਫੇਰੀ ਕਰਨੀ ਜ਼ੀਰੋ ਸੀ ਤਕਰੀਬਨ। ਅਸੀਂ ਟ੍ਰੇਨਿੰਗ ਲਈ ਉਦੋਂ ਸਟਾਰਟ ਦੇ ਵਿੱਚ, ਮਤਲਬ ਕਿ ਇਹਦੀ
0: ਸਹੀ ਆ।
1: ਆਹ, ਤੇ ਸਾਡੇ ਨਾਲ ਦਾ ਹੀ ਇੱਕ ਮੁੰਡਾ ਆਉਂਦਾ ਸੀ, ਉਹਦਾ ਦਿਮਾਗ ਬਹੁਤ ਪੁੱਠਾ ਸੀ, ਮੈਂ ਉਹਦਾ ਨਾਂ ਤੇ ਨਹੀਂ ਲੈਂਦਾ, ਅਜੇ ਵੀ ਪੁੱਠਾ ਹੀ ਆ।
0: ਸਹੀ ਆ,
1: ਉਹਨੇ ਉਹ ਸਾਡੇ ਚੋਂ ਸਾਰੇ ਚੋਂ ਘੱਟ ਉਹ ਪੜਿਆ ਸੀ।
0: ਸਹੀ ਆ,
1: ਤੇ ਜਦੋਂ ਅਸੀਂ ਕੰਮ ਸ਼ੁਰੂ ਕਰ ਦਿੱਤਾ, ਟ੍ਰੇਨਿੰਗ ਹੋ ਗਈ ਸਾਡੀ, ਕੰਮ ਅਸੀਂ ਸ਼ੁਰੂ ਕਰਤੇ, ਤੇ ਉਹਨੇ ਸਾਨੂੰ ਦੱਸਿਆ ਵੀ ਇੱਦਾਂ ਬੇਈਮਾਨੀ ਇਹਦੇ 'ਚ ਵੀ ਕੀਤੀ ਜਾ ਸਕਦੀ ਆ, ਦੱਸੋ। ਹਾਂ, ਉਹ ਇੰਜੀਨੀਅਰਾਂ ਦਾ ਵੀ ਪਿਓ ਸੀ ਉਹ ਬੰਦਾ।
0: ਸਹੀ ਹੈ ਜੀ, ਸਹੀ ਹੈ। ਅਸੀਂ ਦਿਮਾਗ ਰੱਬ ਨੇ ਬਹੁਤ ਦਿੱਤਾ,
1: ਹਾਂਜੀ,
0: ਲੇਕਿਨ ਇਹ ਅਸੀਂ ਪੁੱਠੇ ਪਾਸੇ ਨੂੰ ਬਹੁਤ ਵਰਤਦੇ ਹਾਂ
1: ਜੀ। ਬਿਲਕੁਲ ਬਿਲਕੁਲ।
0: ਅੱਛਾ ਜੀ, ਮੈਂ ਨਾ ਅੱਜ ਮੈਨੂੰ ਬੈਠਿਆਂ ਜਿਹੜਾ ਹੈਗਾ ਝਟਕ, ਪਹਿਲੇ ਨਾ ਵਾਲ ਸਾਹਿਬ ਦੀ ਯਾਦ ਆਉਣ ਡਈ ਸੀ
1: ਜੀ।
0: ਅੱਲਾ ਤਾਲਾ ਜਾਤ ਉਹਨਾਂ ਦੀ ਹਯਾਤੀ ਕਰੇ, ਜ਼ਿੰਦਾ ਨੇ, ਲੇਕਿਨ ਉਹ ਨਾ ਮੇਰੇ ਤੋਂ 50-40 ਕਿਲੋਮੀਟਰ ਸਾਈਡ ਤੇ ਵੱਡੇ ਭਾਈ ਦੇ ਕੋਲ ਗਿਆ
1: ਹੋਇਆ।
0: ਮੈਂ ਇੱਕ ਨਾ ਪਹਿਲੇ ਬਾਪ ਦੇ ਉੱਤੇ ਲਿਖੀ ਹੋਈ ਹੈ ਵਾਵਾ ਦੇਰ ਦੀ, ਤੇ ਉਹ ਮੇਰੀਆਂ ਨਜ਼ਰਾਂ ਚ ਆ ਗਈ, ਮੈਂ ਉਹ ਸੁਣਾਉਣੀ
1: ਚਾਹੁੰਦਾ।
0: ਇਹ ਸਾਰੇ ਸੁਣਨ ਵਾਲੇ ਗੌਰ ਕਰਿਆ, ਜੇ ਭਰਾ ਜਿਹਨਾਂ ਦੇ ਮਾਂ ਪਿਓ ਜੀਂਦੇ ਨੇ ਉਹਨਾਂ ਵਾਸਤੇ ਜਿਹੜਾ ਹੈਗਾ, ਤੇ ਜਿਹਨਾਂ ਦੇ ਟੁਰ ਗਏ ਨੇ ਪਤਾ, ਤਾਂ ਉਹਨਾਂ ਨੂੰ ਆ ਬਾਪ ਸ਼ੈ ਕੀ ਹੁੰਦੀ
1: ਜੀ। ਜੀ ਬਿਲਕੁਲ, ਮੈਂ ਜਰਾ ਕਿ ਤੁਹਾਨੂੰ
0: ਬਾਪ ਜਿਆ ਨਹੀਂ
1: ਜੀ,
0: ਬਾਪ ਜਿਆ ਨਹੀਂ ਰਿਸ਼ਤਾ ਜੱਗ ਤੇ
1: ਜੀ,
0: ਬਾਪ ਜਿਹੀ ਸੌਗਾਤ ਨਹੀਂ ਯਾਰੋ। ਬਾਪ ਜਿਆ ਨਹੀਂ ਰਿਸ਼ਤਾ ਜੱਗ ਤੇ, ਬਾਪ ਜਿਹੀ ਸੌਗਾਤ ਨਹੀਂ ਯਾਰੋ, ਬਾਪ ਬਿਨਾ ਕੋਈ ਈਦ ਨਹੀਂ ਸੱਜਦੀ, ਬਾਪ ਬਿਨਾ ਸ਼ਬਰਾਤ ਨਹੀਂ ਯਾਰੋ। ਬਾਪ ਦਾ ਹੱਥ ਸੀ ਕੰਡ ਮੇਰੀ ਤੇ, ਗਰਜ ਸੀ ਮੇਰੀ ਸ਼ੇਰਾਂ ਵਰਗੀ।
1: ਬਿਲਕੁਲ ਬਿਲਕੁਲ, ਐਸ਼ਾਂ ਹੀ ਉਹਨਾਂ ਦੇ ਸਿਰ ਤੇ ਹੁੰਦੀਆਂ ਨੇ।
0: ਹਾਂਜੀ, ਬਾਪ ਦਾ ਹੱਥ ਸੀ ਕੰਡ ਮੇਰੀ ਤੇ, ਗਰਜ ਸੀ ਮੇਰੀ ਸ਼ੇਰਾਂ ਵਰਗੀ।
1: ਬਿਲਕੁਲ,
0: ਇੱਕ ਇੱਕ ਪਲ ਹੁਣ ਵੱਡ ਵੱਡ ਖਾਂਦਾ, ਮੁੱਕਦੀ ਗਮ ਦੀ ਰਾਤ ਨਹੀਂ ਯਾਰੋ।
1: ਵਾਹ,
0: ਜੋ ਮੰਗਿਆ ਸੀ ਉਹੋ ਹੀ ਲੱਭਿਆ, ਪਤਾ ਨੀ ਮੈਨੂੰ ਕਿੱਥੋਂ ਦਿੱਤਾ, ਜੋ ਮੰਗਿਆ ਸੀ ਉਹੋ ਹੀ ਦਿੱਤਾ, ਪਤਾ ਨੀ ਮੈਨੂੰ ਕਿੱਥੋਂ ਦਿੱਤਾ, ਹੁਣ ਤੇ ਮੈਨੂੰ ਜੱਗ ਤੇ ਦਿੰਦਾ ਮੰਗਿਆ ਕੋਈ ਖੈਰਾਤ ਨਹੀਂ ਯਾਰੋ। ਬਾਪ ਜਿਹਾ ਨਹੀਂ ਰਿਸ਼ਤਾ ਜੱਗ ਤੇ, ਬਾਪ ਜਿਹੀ ਸੌਗਾਤ ਨਹੀਂ ਯਾਰੋ।
1: ਬਹੁਤ ਖੂਬ ਬਹੁਤ ਖੂਬ
0: ਦਿੱਤੀ ਰੱਬ ਨੇ ਦੌਲਤ ਇੱਜ਼ਤ ਸ਼ੋਹਰਤ ਜਿਹੜੀ ਜੱਗ ਤੇ ਮੈਨੂੰ ਦਿੱਤੀ ਰੱਬ ਨੇ ਦੌਲਤ ਇੱਜ਼ਤ ਸ਼ੋਹਰਤ ਜਿਹੜੀ ਜੱਗ ਤੇ ਮੈਨੂੰ ਸਦਕਾ ਬਾਪ ਦੇ ਨਾਂ ਦਾ ਮਿਲਿਆ ਮੇਰੀ ਤਾਂ ਔਕਾਤ ਨਹੀਂ ਯਾਰੋ
1: ਬਹੁਤ ਖੂਬ ਬਹੁਤ ਖੂਬ
0: ਅਖਤਰ ਝੂਠ ਜ਼ਰਾ ਨਹੀਂ ਇਸ ਵਿੱਚ ਬਿਲਕੁਲ ਲੋਹੇ ਵਰਗੀ ਗੱਲ ਏ ਸੱਚ ਸਿਆਣੇ ਕਹਿ ਗਏ ਸਜਣੋ ਝੂਠੀ ਇੱਕ ਵੀ ਬਾਤ ਨਹੀਂ ਯਾਰੋ ਬਾਪ ਜਿਹਾ ਨਹੀਂ ਰਿਸ਼ਤਾ ਜੱਗ ਤੇ ਬਾਪ ਜਿਹੀ ਸੌਗਾਤ ਨਹੀਂ ਯਾਰੋ
1: ਬਹੁਤ ਖੂਬ ਬਹੁਤ ਖੂਬ
0: ਜਿਹੜੇ ਕੋ ਲਫ਼ਜ਼ ਭੁੱਲੇ ਭੱਲੇ ਆ ਦੁਬਾਰਾ ਫੇਰ ਕੋ ਥੋੜੇ ਬਹੁਤੇ ਯਾਦ ਆ ਜਾਣ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਦਾ ਸੀਵਨ ਟਿੰਡ ਵਿਖਾਵਾਂ ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫ਼ਤਾ ਬੁੱਧ ਕੀ ਹੁੰਦਾ ਇਹ ਸਰਾਣੇ ਦੋਹਰਾਂ ਕੀ ਨੇ ਪਿੰਡ ਦੀਆਂ ਮੌਜਾਂ ਟੌਹਰਾਂ ਕੀ ਨੇ
1: ਵਾਹ ਵਾਹ ਪਿੰਡ ਦੀਆਂ ਮੌਜਾਂ ਟੌਹਰਾਂ ਕੀ ਨੇ ਵਾਹ
0: ਚਾਟੀ ਘੜਾ ਕਨਾਲੀ ਕੀ ਏ ਛੂਣੀ ਛੰਨਾ ਥਾਲੀ ਕੀ ਏ ਬੂਆ ਫਾਟਕ ਝੀਤ ਕੀ ਹੁੰਦਾ ਗਾਨਾ ਗੋਟਾ ਗੀਤ ਕੀ ਹੁੰਦਾ
1: ਵਾਹ ਵਾਹ ਝੀਤ ਆਹ ਕੀ ਬਾਤ ਹੈ ਹਾਂਜੀ
0: ਨੇਰੀ ਰਾਤ ਤੇ ਤੜਕਾ ਕੀ ਏ ਗੋਇਆ ਕੂੜਾ ਰੜਕਾ ਕੀ ਏ ਲੱਸੀ ਚਾਟੀ ਜਾਗ ਕੀ ਹੁੰਦਾ ਤੋਰੀਆ ਗੋਭੀ ਸਾਗ ਕੀ ਹੁੰਦਾ
1: ਵਾਹ ਵਾਹ ਵਾਹ ਤੋਰੀਆ
0: ਸੁਣ ਮੱਖਣ ਦਾ ਪੇੜਾ ਕੀ ਏ ਲਿਪਿਆ ਪੋਚਿਆ ਵਿਹੜਾ ਕੀ ਏ
1: ਲਿਪਿਆ ਪੋਚਿਆ ਬਹੁਤ ਖੂਬ ਬਹੁਤ ਖੂਬ
0: ਭੈਣ ਭਰਾ ਤੇ ਬਾਪੂ ਦੱਸਾਂ ਬੀਟੇ ਕਿੱਕਲੀ ਛਟਾਪੂ ਦੱਸਾਂ ਨਾਨਕੇ ਦਾਦਕੇ ਸਹੁਰੇ ਦੱਸਾਂ ਕੋਜੇ ਕਮਲੇ ਭੋਰੇ ਦੱਸਾਂ ਵਟਣਾ ਮਹਿੰਦੀ ਤੇਲ ਕੀ ਹੁੰਦਾ ਨਾਨਕੀ ਸ਼ੱਕ ਤੇ ਮੇਲ ਕੀ ਹੁੰਦਾ
1: ਨਾਨਕੀ ਸ਼ੱਕ ਤੇ ਮੇਲ ਸ਼ੱਕ ਕੀ ਹੁੰਦਾ ਜੀ
0: ਨਾਨਕੀ ਸ਼ੱਕ ਜਦੋਂ ਵਿਆਹ ਦੇ ਉੱਤੇ ਹੈ ਨਾ ਜੀ ਸ਼ਾਦੀ ਜਦੋਂ ਹੁੰਦੀ ਆ ਕਿਸੇ ਦੀ ਵੀ ਰੱਖੀ ਜਾਂਦੀ ਜਿਹੜੇ ਨਾਨਕੇ ਆਉਂਦੇ ਆ ਨਾ ਉਹ ਆਪਦਾ ਸਮਾਨ ਲੈ ਕੇ ਆਉਂਦੇ ਆ
1: ਅੱਛਾ
0: ਉਹਨੂੰ ਖੇਤ ਦੇ ਤੇ ਬਿਸਤਰੇ ਦੇ ਤੇ ਮਠਿਆਈਆਂ ਦੇ ਤੀਆਂ ਫਰੂਟ ਉਹ ਸਾਰਾ ਕੁਛ ਉਹਨੂੰ ਉਸ ਸ਼ੈ ਨੂੰ ਨਾਨਕੀ ਸ਼ੱਕ ਕਿਹਾ ਜਾਂਦਾ
1: ਨਾਨਕੀ ਸ਼ੱਕ ਅੱਛਾ ਅੱਛਾ ਠੀਕ ਹੈ ਜੀ
0: ਹਾਂਜੀ ਇਹ ਲਫ਼ਜ਼ ਇਕੱਠਾ ਹੋਇਆ ਨਾ ਨਾਨਕੀ ਸ਼ੱਕ
1: ਅੱਛਾ
0: ਨਾਨਕੀ ਸ਼ੱਕ ਤੇ ਮੇਲ ਕੀ ਹੁੰਦਾ ਤਵਾ ਕਨਾਲੀ ਆਟਾ ਦੱਸਾਂ ਤੇਲ ਸਰੋਂ ਦਾ ਝਾਟਾ ਦੱਸਾਂ ਸਾਤ ਕੂਕ ਤੇ ਹਾਕ ਕੀ ਹੁੰਦਾ ਡਾਕਰ ਚੀਕ ਤੇ ਬਾਕ ਕੀ ਹੁੰਦਾ ਕੋਠਾ ਛੱਪਰ ਕੰਧ ਕੀ ਹੁੰਦਾ ਗੋਇਆ ਕੂੜਾ ਗੰਦ ਕੀ ਹੁੰਦਾ ਮੰਜਾ ਪੀੜੀ ਫੱਟੀ ਦੱਸਾਂ ਚੌਕ ਚਬੂਤਰਾ ਹੱਟੀ ਦੱਸਾਂ ਲੱਕੜਾਂ ਬਾਲਣ ਪਾਥੀ ਕੀ ਏ ਬੂਆ ਬਾਰੀ ਝਾਤੀ ਕੀ ਏ ਫੋੜਾ ਫਿੰਸੀ ਗੁੰਮਾ ਕੀ ਏ ਰੇਂਡੀ ਫੁੱਟ ਤੇ ਤੁੰਮਾ ਕੀ ਏ
1: ਕੁੰਮਾ ਕੀ ਹੁੰਦਾ ਜੀ
0: ਕੁੰਮਾ ਹੁੰਦਾ ਇੱਕ ਇਹ ਯਾਨੀ ਕਿ ਨਾ ਦੇਸੀ ਸ਼ੈ ਆ ਹਿਕਮਤ ਦੇ ਹਵਾਲੇ ਨਾਲ ਬਹੁਤ ਕੌੜਾ ਹੁੰਦਾ ਕਸੈਲਾ ਹੁੰਦਾ ਤੁਹਾਡੇ ਪਤਾ ਨੀ ਕੀ ਕਹਿੰਦੇ
1: ਮੈਨੂੰ ਪਤਾ ਲੱਗ ਗਿਆ ਮੈਨੂੰ ਤੁਹਾਨੂੰ ਤੁੰਮਾ ਸਾਡੇ ਵੱਲ ਕਹਿੰਦੇ ਜੇ
0: ਬਸ ਥੋੜਾ ਜਿਹਾ ਲਹਿਜੇ ਦਾ ਫਰਕ ਆ ਸ਼ੈ ਇੱਕੋ ਹੀ ਆ ਇਹ
1: ਹਾਂ ਮੈਨੂੰ ਪਤਾ ਲੱਗ ਗਿਆ ਜਿਹੜਾ ਮਤਲਬ ਕਿ ਕੌੜਾ ਜਿਹਾ ਹੁੰਦਾ ਹੈ ਤੇ ਖੱਟੇ ਜਿਹੇ ਰੰਗ ਦਾ
0: ਕੌੜਾ ਜਿਹਾ ਹੁੰਦਾ ਕੌੜਾ ਜਿਹਾ
1: ਠੀਕ ਹੈ ਠੀਕ ਪਹਿਲਾਂ ਹਰਾ ਰੰਗ ਹੁੰਦਾ ਉਹਦਾ
0: ਜਦੋਂ ਇਹ ਹੁੰਦਾ ਵਾ ਕਿ ਜਦੋਂ ਨਿਆਣੇ ਦਾ ਮਾਵਾਂ ਨੇ ਦੁੱਧ ਛਡਾਉਣਾ ਹੁੰਦਾ ਨਾ ਖਾਸ ਕਰ
1: ਅੱਛਾ
0: ਇਹ ਉਦੋਂ ਇਹ ਤੁੰਮਾ ਜਿਹੜਾ ਨਾ ਜਾਂ ਨਿਆਣੇ ਕਈ ਗੂਠਾ ਚੁੰਘਣ ਲੱਗ ਪੈਂਦੇ ਆ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਉਹਨਾਂ ਦੇ ਗੂਠਿਆਂ ਦੇ ਉੱਤੇ ਮਾਰ ਦਿੰਦੀਆਂ ਮਾਵਾਂ
1: ਉਹਨੂੰ ਸਵਾਦ ਨਹੀਂ ਆਉਂਦਾ ਤੇ ਹਟ ਜਾਂਦਾ ਚੁੰਘਣ
0: ਉਹਨੂੰ ਸਵਾਦ ਨਹੀਂ ਉਹ ਕੌੜਾ ਹੀ ਇੰਨਾ ਹੁੰਦਾ ਉਹ ਫਿਰ ਮੁੜ ਕੇ ਜਿਹੜਾ ਹੈਗਾ ਗੂਠੇ ਦੇ ਲਾਗੇ ਨਹੀਂ ਲੱਗਦਾ
1: ਰੋਟੀ ਵੀ ਨਹੀਂ ਫਿਰ ਗੂਠੇ ਨਾਲ ਖਾਂਦਾ ਹੁਣ
0: ਨਹੀਂ ਉਹ ਹੱਥ ਦੇ ਲਾਗੇ ਨਹੀਂ ਜਾਂਦਾ ਉਹ
1: ਠੀਕ ਹੈ ਜੀ ਠੀਕ ਹੈ
0: ਤੇ ਅੱਗੇ ਸੀ ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ, ਕਿੱਕਰਾਂ ਦੇ ਨਾਲ ਲੱਗਣ ਤੁੱਕੇ, ਕਲਮਾਂ ਘੜਦੇ ਕਾਨੇ ਸੁੱਕੇ, ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਮਲਵੇਰ ਫਕੀਰ ਮਸੇਰ ਕੀ ਹੁੰਦਾ, ਠੱਗੀ ਠੋਰੀ ਫੇਰ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਕੀ ਏ, ਪਦ ਭੇੜਾ ਤੇ ਖੁੰਬੀ ਕੀ ਏ,
1: ਵਾਹ ਵਾਹ,
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੌਡੇ ਕੀ ਨੇ, ਕੜਵੰਜੀ ਨਹੀਂ ਤੇ ਕੜਬ ਕੀ ਹੁੰਦਾ,
1: ਕੜਬ
0: ਛਿੱਤਾ ਭੈੜਾ ਅੜਬ ਕੀ ਹੁੰਦਾ,
1: ਠੀਕ
0: ਆ ਮੈਂ ਹਲ ਪਜਾਲੀ ਦੱਸਾਂ, ਸੀ ਸੁਹਾਗਾ ਹਾਲੀ ਦੱਸਾਂ, ਡੰਗਰ ਖੁਰਲੀ ਡੇਰਾ ਦੱਸਾਂ, ਆਪ ਪਛੋਕੜ ਤੇਰਾ ਦੱਸਾਂ,
1: ਵਾਹ ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
0: ਪਿੰਡਾਂ ਵਾਲਾ ਖੂਹ ਕੀ ਹੁੰਦਾ, ਸੀ ਬੰਨਾ ਤੇ ਜੂ ਕੀ ਹੁੰਦਾ, ਤਰਫਾਲੀ ਰੰਬੜ ਜੋਤਾ ਕੀ ਏ, ਸੰਡਾ ਜੋਗ ਤੇ ਖੋਤਾ ਕੀ ਏ,
1: ਖੋਤਾ ਕੀ ਏ, ਵਾਹ,
0: ਆਦ ਪਾਣੀ ਤੇ ਛੱਟਾ ਕੀ ਏ, ਖਾਲਾ ਬੰਨਾ ਵੱਟਾ ਕੀ ਏ, ਟਿੱਬੇ ਵਾਹਣ ਤੇ ਰੋੜੇ ਦੱਸਾਂ, ਤੈਨੂੰ ਘੁੱਗੂ ਘੋੜੇ ਦੱਸਾਂ,
1: ਵਾਹ ਵਾਹ ਵਾਹ। ਇਹ ਵੈਸੇ ਅਖਤਰ ਜੀ ਘੁੱਗੂ
0: ਇਹ
1: ਘੋੜਾ
0: ਤੇ ਇਸੇ
1: ਕਿਹਨੂੰ
0: ਤਰ੍ਹਾਂ
1: ਕਹਿੰਦੇ
0: ਬਹੁਤ
1: ਹੋ,
0: ਲੰਮੀ ਆ,
1: ਘੁੱਗੂ ਘੋੜਾ ਕਿਹਨੂੰ ਕਹਿੰਦੇ
0: ਇਹ ਘੁੱਗੂ ਘੋੜੇ ਹੁੰਦੇ ਨੇ ਜਿਹੜੇ ਆਪਣੇ ਨਾ ਤੁਹਾਡੇ ਵੀ ਉਧਰ ਹੋਣੇ ਬੱਰੇ ਸਗੀਰ ਚ ਹੈਗੇ ਨੇ, ਉਹ ਗਰੀਬ ਲੋਕ ਪੱਖੀ ਵਾਸ ਜਿਹੜੇ ਬਹਿੰਦੇ ਸਨ,
1: ਹਾਂਜੀ
0: ਚੱਕਾਂ ਦੇ ਲਾਗੇ ਆਉਣਾ, ਉਹਨਾਂ ਨੇ ਟੱਪਰੀ ਵਾਸ ਆਣ ਕੇ, ਉਹਨਾਂ ਨੂੰ ਟੱਪਰੀ ਵਾਸ ਵੀ ਕਹਿੰਦੇ ਸੀ, ਪੱਖੀ ਵਾਸ ਵੀ ਕਹਿੰਦੇ ਸੀ, ਭੰਡ ਵੀ ਉਹਨਾਂ ਨੂੰ ਕਹਿੰਦੇ ਸਨ, ਉਹਨਾਂ ਨੇ ਆਣ ਕੇ ਝੁੱਗੀਆਂ ਲਾ ਲੈਣੀਆਂ ਤੇ ਉਹਨਾਂ ਦੀਆਂ ਮਾਈਆਂ ਨੇ ਸਵੇਰ ਨੂੰ ਛਾਬੇ ਜਿਹਾ ਚੱਕ ਲੈਣੇ ਤੇ ਉਹ ਮਿੱਟੀ ਦੇ ਛੋਟੇ ਛੋਟੇ ਖਿਲੌਣੇ ਬਣਾਏ ਹੁੰਦੇ ਸੀ ਉਹਨਾਂ ਨੇ,
1: ਅੱਛਾ ਅੱਛਾ ਅੱਛਾ,
0: ਭਬੀਰੀਆਂ ਬਣਾਈਆਂ ਹੁੰਦੀਆਂ ਸੀ ਕਾਨੇ ਦੇ ਵਿੱਚ, ਉਹ
1: ਬਿਲਕੁਲ
0: ਭਬੀਰੀ
1: ਬਿਲਕੁਲ,
0: ਫਿਰਕੀ ਜੀ ਲਾਈ
1: ਹਾਂਜੀ ਫਿਰਕੀ ਜੀ ਲਾਈ,
0: ਉਹ ਘਰਾਂ 'ਚ ਲਈ ਜਾਣਾ ਕਿਸੇ ਨੇ ਉਹ ਘੁੱਗੂ ਘੋੜੇ, ਉਹਨਾਂ ਨੂੰ ਕਹਿੰਦੇ ਹੁੰਦੇ ਸੀ ਉਹ ਨਿੱਕੇ ਨਿੱਕੇ ਖਿਲੌਣਿਆਂ ਨੂੰ,
1: ਅੱਛਾ ਅੱਛਾ, ਉਹ ਹੈਗੇ ਨੇ ਜੀ, ਹੈਗੇ ਨੇ ਉਹ,
0: ਹਾਂਜੀ ਹਾਂਜੀ,
1: ਲੈਂਡ
0: ਉਹ
1: ਲੌਕਰਸ,
0: ਦਾਣੇ ਨਿਆਣਿਆਂ ਨੇ ਦੇ ਦੇਣੇ,
1: ਹਾਂ
0: ਦਾਣੇ ਦੇ ਦੇਣੇ, ਉਹਨਾਂ ਦੇ ਵੱਟੇ ਲੈ ਲੈਣੇ
1: ਜੀ, ਬਿਲਕੁਲ ਬਿਲਕੁਲ ਬਿਲਕੁਲ, ਉਹ ਵੇਖ ਲਾ ਉਹ ਪਰਮਾਨੈਂਟ ਡੇਰਾ ਕਿਤੇ ਵੀ ਨਹੀਂ ਰੱਖਦੇ, ਉਹ ਅੱਜ ਇੱਥੇ ਕੱਲ ਨੂੰ ਕਿੱਧਰ ਕਿਤੇ, ਉਹ ਸਾਰਾ ਭਾਰਤ ਹੀ ਘੁੰਮਦੇ ਰਹਿੰਦੇ ਨੇ, ਇੰਡੀਆ ਹੀ ਸਾਰਾ ਘੁੰਮਦੇ ਰਹਿੰਦੇ
0: ਉਹ
1: ਨੇ,
0: ਸਾਰਾ ਉਹ ਸਾਰਾ ਦੇਸ਼ ਜਿਹੜਾ ਨਾ ਜੀ ਘੁੰਮਦੇ ਆ, ਉਹਨਾਂ ਨੂੰ ਥਾਂ ਟਿਕਾਣੇ ਜਗ੍ਹਾ, ਕੋਈ ਵੀ ਕਿਸੇ ਇਲਾਕੇ ਦੀ ਵੀ ਤੁਸੀਂ ਮਾਲੂਮਾਤ ਲੈਣੀ ਹੋਵੇ ਨਾ ਜੀ,
1: ਹਾਂਜੀ
0: ਇਹਨਾਂ ਲੋਕਾਂ ਕੋਲੋਂ ਲੱਭਦੀ ਹੈ,
1: ਵੇਖ ਲਓ ਆਪਣੇ ਬੱਚੇ ਸਕੂਲੇ ਵੀ ਨਹੀਂ ਭੇਜਦੇ ਤੇ ਉਹ ਇਤਰਾ ਹੀ ਨਾਲ ਲਈ ਫਿਰਦੇ ਨੇ, ਤੁਰੇ ਹੀ ਫਿਰਦੇ ਨੇ, ਮੇਰਾ ਖਿਆਲ ਹੈ ਮਹੀਨਾ ਵੱਧ ਤੋਂ ਵੱਧ 15 ਦਿਨ, ਹਫ਼ਤਾ, ਮਹੀਨਾ, ਕਿਤੇ ਕਿਤੇ ਮਹੀਨਾ ਵੀ ਲਾ ਜਾਂਦੇ ਨੇ, ਵਾਹਵਾ ਉਹਨੇ, ਹੁਣ ਉਹ ਗਰੁੱਪਾਂ ਦੇ ਗਰੁੱਪ 'ਚ ਆਉਂਦੇ ਨੇ ਇੰਡੀਆ ਦੇ ਵਿੱਚ,
0: ਉਹਦੇ 'ਚ ਨਾ ਉਹ ਦੇਖ ਲੈਂਦੇ ਆ, ਉਹ ਸੈਂਸ ਰੱਖਦੇ ਆ, ਉਹ ਦੇਖ ਲੈਂਦੇ ਆ ਵੀ ਇਸ ਪਿੰਡ 'ਚੋਂ ਸਾਨੂੰ ਇੰਨੇ ਕੁ ਦਿਨ ਜਿਹੜਾ ਹੈਗਾ ਨਾ ਰਿਜ਼ਕ ਲੱਭ ਸਕਦਾ,
1: ਬਿਲਕੁਲ ਬਿਲਕੁਲ, ਉਹ ਫਿਰ ਸਪੈਸ਼ਲ
0: ਉਹਨੇ ਕੁ ਦਿਨ ਉੱਥੇ ਕੱਢਦੇ ਆ, ਜਦੋਂ ਫਿਰ ਚੌਧਰੀ ਅੱਖਾਂ ਘੂਰਨ ਲੱਗ ਪੈਂਦੇ ਆ ਨਾ, ਉਦੋਂ ਉੱਥੋਂ ਫਿਰ ਅਗਲੇ ਪਿੰਡ ਨੂੰ ਹੋ ਜਾਂਦੇ ਉਹ।
1: ਅਖਤਰ ਸਾਹਿਬ ਮੈਨੂੰ ਇੱਕ ਚੀਜ਼ ਦੀ ਬੜੀ ਹੈਰਾਨੀ ਹੁੰਦੀ, ਨਿੱਕਿਆਂ ਹੁੰਦਿਆਂ ਜਦੋਂ ਉਹਨਾਂ ਨੇ ਆਉਣਾ, ਉਹਨਾਂ ਨੇ ਨਾ ਆਪਣਾ ਤੰਬੂ ਜਿਹਾ ਲਾ ਦੇਣਾ,
0: ਹਾਂਜੀ ਹਾਂਜੀ,
1: ਕੱਲੇ ਕੱਲੇ ਵੀ ਆਉਂਦੇ ਹੁੰਦੇ ਹਨ, ਕੱਲੇ ਹੀ ਤੰਬੂ ਜਾ ਕੇ ਫਿਰ ਅੱਗੇ,
0: ਹਾਂਜੀ ਹਾਂਜੀ ਆਉਂਦੇ ਸੀ, ਬਿਲਕੁਲ ਆਉਂਦੇ,
1: ਤੇ ਉਹਨਾਂ ਨੇ ਆਪਣੀਆਂ ਕੁਕੜੀਆਂ ਟੋਕਰੀ ਚੋਂ ਕੱਢ ਕੇ ਛੱਡ ਦੇਣੀਆਂ, ਉਹ ਕੁਕੜੀਆਂ ਦੂਰ ਨਹੀਂ ਸਨ ਜਾਂਦੀਆਂ ਹੁੰਦੀਆਂ, ਉਹਦੇ ਪਤਾ ਨਹੀਂ 10 ਮੀਟਰ ਦੇ ਵਿੱਚ ਵਿੱਚ ਹੀ ਚੁੱਕਦੀਆਂ ਰਹਿੰਦੀਆਂ ਹਨ, ਤੇ ਕੁੱਤੇ ਵੀ ਉਹਨਾਂ ਦੇ, ਬਿੱਲੀਆਂ ਵੀ ਉਹਨਾਂ ਦੀਆਂ, ਹਾਂਜੀ
0: ਉਹਨਾਂ ਦੇ ਸਾਰੇ ਉਹ ਗਿੱਜ ਜਾਂਦੇ ਸਨ ਨਾ ਜੀ, ਉਹਨਾਂ ਦਾ ਕੁੱਤਾ ਜਿਹੜਾ ਹੈਗਾ ਜਦੋਂ ਬੰਦਾ ਉਹਨਾਂ ਦੀ ਹਦੂਦ ਦੇ ਵਿੱਚ ਗੈਰ ਬੰਦਾ ਜਾਂਦਾ ਸੀ ਤੂਦੋ ਪੈਂਦਾ ਸੀ, ਉਸ ਤੋਂ ਬਾਹਰ ਫਿਰਦਾ ਰਹੇ ਬੰਦਾ ਤੇ ਉਹਨੂੰ ਪੈਂਦਾ ਹੀ ਨਹੀਂ ਸੀ ਭੌਂਕਦਾ ਹੀ ਨਹੀਂ ਸੀ,
1: ਬਸ ਇਹੋ ਹੀ ਅਸੀਂ ਨਿੱਕਿਆਂ ਹੁੰਦਿਆਂ ਨੋਟ ਕਰਦੇ, ਵੇਖੋ ਇਹਨਾਂ ਦੀਆਂ ਕੁਕੜੀਆਂ ਵੀ 15 ਕੁ ਮੀਟਰ 20 ਮੀਟਰ ਤੱਕ ਕੂਲੇ ਦੇ ਆਲੇ ਦੁਆਲੇ, ਤੇ ਕੁੱਤਾ ਵੀ ਬੈਠਾ ਰਹਿੰਦਾ ਹੁੰਦਾ ਸੀ, ਬਾਹਰ ਨੂੰ ਵੇਂਦਾ ਰਹਿੰਦਾ ਹੁੰਦਾ ਸੀ, ਕੋਈ ਲਾਗੇ ਹੀ ਆਏ ਤੇ ਉਹਨੂੰ ਪੈਂਦਾ ਹੁੰਦਾ ਸੀ,
0: ਬਸ ਉਹਨਾਂ ਦਾ ਇਹ ਸੀਗਾ ਨਾ ਵੀ ਉਹਨਾਂ ਦੀ ਤਰਬੀਅਤ ਹੀ ਏਦਾਂ, ਉਹਨਾਂ ਨੂੰ ਸਿਖਾਇਆ ਹੀ ਇਸ ਤਰ੍ਹਾਂ, ਉਹ ਸਿੱਖ ਹੀ ਏਦਾਂ ਹੀ ਗਿਆ ਵੀ ਜਿੱਥੇ ਜਾਣਾ ਵਾ ਇੰਨੀ ਕੁ ਹਦੂਦ ਆਪਣੀ ਹੈ, ਇਸ ਤੋਂ ਅੱਗੇ ਨਹੀਂ,
1: ਜਾਨਵਰਾਂ ਨੂੰ ਪਤਾ ਲੱਗ ਜਾਂਦਾ ਹੈ ਬਈ ਆਹ ਸਾਡੀ ਬਾਰਡਰ, ਅੱਗੇ ਬਾਰਡਰ ਇੱਥੋਂ ਤੱਕ ਹੈ ਸਾਡਾ,
0: ਗੱਲ ਇਹ ਨਾ ਜੀ ਜਾਨਵਰ ਜਿਹੜਾ ਹੈ ਨਾ ਉਹ ਬੰਦੇ ਨਾਲੋਂ ਜ਼ਿਆਦਾ ਸਿਆਣਾ ਵਾ, ਬੰਦੇ ਨੂੰ ਆਪਦੀ ਹਦੂਦ ਦਾ ਨਹੀਂ ਹਾਲੇ ਤਾਈਂ ਪਤਾ ਲੱਗਿਆ ਵੀ ਮੇਰੀ ਹਦੂਦ ਕਿੰਨੀ ਹੈ,
1: ਬਿਲਕੁਲ ਤੁਸੀਂ ਠੀਕ ਫਰਮਾਇਆ, ਜਾਨਵਰ ਜਿਹੜਾ ਹੈਗਾ ਉਹ ਬਹੁਤ ਸੈਂਸੀਬਲ ਜਾਨਵਰ ਹੁੰਦਾ, ਉਹਨਾਂ ਨੂੰ ਪਤਾ ਹੈ ਮੇਰੀ ਹੱਦ ਕੀ, ਉਹਨਾਂ ਨੇ ਮਿਤੀ ਹੈ ਘਰ ਵਾਲਿਆਂ ਨੇ, ਸਾਡਾ ਸਿਸਟਮ ਕੀ ਹੈ,
0: ਕਦੀ ਵੀ
1: ਉਹਦਾ ਪ੍ਰਬੰਧ,
0: ਤੁਸੀਂ ਇਹ ਗੌਰ ਕਰਕੇ ਦੇਖੋ ਜ਼ਿੰਦਗੀ ਦੇ ਉੱਤੇ, ਕਦੀ ਵੀ ਕੋਈ ਜਾਨਵਰ ਆਪਦੀ ਹੱਦ ਕ੍ਰਾਸ ਕਰਦਾ
1: ਨਹੀਂ,
0: ਉਹ ਉਦੋਂ ਹੱਦ ਕ੍ਰਾਸ ਕਰਦਾ ਜਦੋਂ ਇਨਸਾਨ ਉਹਦੇ ਨਾਲ ਜ਼ਿਆਦਤੀ ਕਰਦਾ
1: ਜੀ, ਬਿਲਕੁਲ, ਫਿਰ ਤੇ ਉਹਦੇ ਮਗਰ ਵੀ ਦੌੜਦਾ ਵੀ ਹੁਣ ਨਹੀਂ ਆਪਣੀ ਹੱਦ ਮੈਂ ਵੇਖਣੀ,
0: ਹਾਂਜੀ ਮਕਸਦ ਇਹ ਹੈਗਾ ਨਾ ਵੀ ਇਹ ਤੁਸੀਂ ਸਾਇੰਸ ਦੇਖੋ, ਅੱਲਾਹ ਤਾਲਾ ਦਾ ਨਿਜ਼ਾਮ ਵੇਖੋ
1: ਹਾਂਜੀ ਹਾਂਜੀ ਹਾਂਜੀ
0: ਕਿ ਜਾਨਵਰ ਆਪਦੀ ਹੱਦ ਨਹੀਂ ਕਰਾਸ ਕਰਦਾ ਜਿੰਨੀ ਦੇਰ ਤੱਕ ਇਨਸਾਨ ਨਹੀਂ ਹੱਦ ਕਰਾਸ ਕਰਦਾ।
1: ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਫਿਰ ਗਿੱਜ ਜਾਂਦੇ ਨੇ, ਨਾਲੇ ਉਹਨਾਂ ਦੀ ਪ੍ਰੈਕਟਿਸ ਹੋ ਜਾਂਦੀ ਹੈ।
0: ਗਿੱਜ ਜਾਂਦੇ ਆ, ਪਿਆਰ ਕਰਦੇ ਆ,
1: ਜੀ
0: ਖਿਆਲ
1: ਬਿਲਕੁਲ।
0: ਕਰਦੇ ਆ ਬੰਦੇ ਦਾ।
1: ਕੁੱਤੇ ਬਿੱਲੀਆਂ ਕੁੱਕੜ ਮਜਾਲ ਹੈ, ਆਪਣਾ ਇਲਾਕਾ ਛੱਡ ਜਾਣ ਉਹ ਉਸ ਟੈਂਟ
0: ਮੈਂ
1: ਦੇ
0: ਕਹਿੰਦਾ
1: ਆਲੇ
0: ਜੀ
1: ਦੁਆਲੇ
0: ਉਹ
1: ਦਾ।
0: ਆਪ ਹਦੂਦ ਤੋਂ ਬਾਹਰ ਨਹੀਂ ਜਾਂਦੇ।
1: ਠੀਕ ਹੈ। ਤੇ ਇਹ ਵੇ ਉਹਨਾਂ ਨੇ ਕਦੀ ਵੀ ਕਿਤੇ ਇੱਕ ਜਗ੍ਹਾ ਤੇ ਵਾਸਾ ਨਹੀਂ ਕੀਤਾ, ਤੁਰੇ ਹੀ ਫਿਰਨਾ, ਤੁਰੇ ਹੀ ਫਿਰਨਾ। ਵੇਖ ਲਓ ਉਹ ਆਪਣੇ
0: ਨਹੀਂ ਫਿਰਦੇ ਜੀ।
1: ਅਸੀਂ ਕਿਤਨਾ ਰੁਪਈਏ ਜੋੜ ਜੋੜ ਕੇ, ਸਕੀਮਾਂ ਲਾ ਲਾ ਕੇ, ਭਾਈ ਉਹ ਵਾਸਾ ਪ੍ਰਵਾਹ ਨਹੀਂ ਕਰਦੇ ਜੇ ਵੀ ਅਗਲਾ ਮਹੀਨਾ ਕਿਤਨਾ ਲੰਘੇਗਾ, ਸਾਡਾ ਸਾਡਾ ਫਿਊਚਰ ਕੀ ਹੋਏਗਾ, ਆਉਣ ਵਾਲੇ ਬੱਚੇ ਕੀ ਕਰਨਗੇ, ਪਤਾ ਨਹੀਂ ਉਹ ਕਿਹੜੀ ਮਖਲੂਕ ਹੈ।
0: ਉਹਨਾਂ ਨੇ ਜਿਹੜਾ ਮੰਗ ਕੇ ਲੈ ਆਉਣਾ ਜੀ,
1: ਹਾਂਜੀ
0: ਉਹ ਪੈਸੇ ਜਿਹੜੇ ਹੈਗੇ ਆ।
1: ਇਹ ਦੁਬਾਰਾ ਰਿਪੀਟ ਕਰਿਓ, ਨੈਟ ਕਰਕੇ ਤੁਹਾਡੀ ਆਵਾਜ਼ ਕੱਟੀ ਗਈ ਸੀ ਕੁਛ ਸਕਿੰਟ। ਆ ਜਿਹੜਾ ਤੁਸੀਂ
0: ਮੈਂ ਕਿਹਾ ਜੀ, ਉਹਨਾਂ ਨੇ ਜਿਹੜਾ ਮੰਗ ਕੇ ਲੈ ਕੇ ਆਉਣਾ ਉਹਦੇ ਵਿੱਚ ਜਿਹੜਾ ਕੋਈ ਪੈਸਾ ਧੇਲਾ ਹੋਣਾ,
1: ਹਾਂਜੀ,
0: ਉਹ ਉਹਨਾਂ ਨੇ ਆਪਦੇ ਸਰਾਣਿਆਂ 'ਚ ਜਾਂ ਗੱਟੂਆਂ 'ਚ ਤੁੰਨੀ ਜਾਣਾ,
1: ਹਾਂਜੀ,
0: ਤੇ ਰੋਟੀ ਉਹਨਾਂ ਨੇ ਮੰਗ ਕੇ ਖਾ ਲੈਣੀ ਹੈ,
1: ਹਾਂਜੀ,
0: ਔਰ ਤੀਸਰਾ ਉਹ ਪੈਸੇ ਦਾ ਕਰਦੇ ਕੀ ਨੇ, ਉਸ ਪੈਸੇ ਦੇ ਨਾਲ ਉਹ ਇੱਕ ਦੂਏ ਪੱਖੀ ਦੇ ਕੋਲੋਂ ਜਿਹੜੇ ਵਿਆਹ ਕਰਦੇ ਆ ਨਾ, ਉਹ ਕੁੜੀਆਂ ਖਰੀਦਦੇ ਆ, ਉਹਨਾਂ ਦੇ ਪੈਸੇ ਦਿੰਦੇ ਆ, ਮੁਆਵਜ਼ਾ ਦਿੰਦੇ ਆ, 8 ਲੱਖ, 10 ਲੱਖ, 5 ਲੱਖ, 4 ਲੱਖ, ਏਦਾਂ ਖਰੀਦਦੇ ਇੱਕ ਦੂਏ ਕੋਲੋਂ।
1: ਠੀਕ ਹੈ ਠੀਕ ਹੈ।
0: ਰੋਟੀ ਦਾ ਤਾਂ ਉਹਨਾਂ ਨੂੰ ਫਿਕਰ ਹੀ ਨੀ, ਰੋਟੀ ਤਾਂ ਬਾਹਰੋਂ ਖਾ ਲੈਣੀ ਉਹਨਾਂ ਨੇ,
1: ਬਾਹਰੋਂ ਖਾ ਲੈਣੀ। ਤੇ ਰੋਟੀ ਵੀ ਉੱਚਾ, ਮਤਲਬ ਕਿ ਉਹ ਗੋਸ਼ਤ ਬੜਾ ਖਾਂਦੇ ਜੇ, ਆਮ ਦਾਲਾਂ ਦੂਲਾਂ ਸਾਡੇ ਅਸੀਂ ਤਾਂ ਜਿਸ ਤਰ੍ਹਾਂ ਅਸੀਂ ਦਾਲ ਚੀਜ਼ੀਆਂ ਦੂਜੀਆਂ ਚੀਜ਼ਾਂ ਖਾਂਦੇ ਆ, ਗੋਸ਼ਤ ਘੱਟ ਖਾਂਦੇ ਆ, ਉਹ
0: ਸਾਡੇ
1: ਤਕਰੀਬਨ
0: ਨਾ ਜੀ
1: ਗੋਸ਼ਤ ਹੀ ਖਾਣਗੇ।
0: ਮੈਂ ਤੁਹਾਨੂੰ ਦੱਸਦਾ ਨਾ,
1: ਸਾਰੇ ਜਾਨਵਰ
0: ਦਵਾ
1: ਮਾਰ
0: ਕੇ
1: ਖਾ
0: ਆਪਾਂ
1: ਜਾਂਦੇ।
0: ਕਿਤੇ ਹਾਂਜੀ ਆਪਾਂ ਕਿਤੇ ਉਹ ਨਾ ਮਾਰਨ ਤੋਂ ਇਲਾਵਾ ਵੀ ਉਹ ਬੋਰੀਏ ਹੁੰਦੇ ਆ ਨਾ, ਬੋਰੀਏ ਜਿਹੜੇ ਹਰਾਮ ਖਾਂਦੇ ਆ, ਗਿੱਲੇ ਖਾ ਗਏ, ਕੁੱਤੇ ਖਾ ਗਏ,
1: ਜੋ
0: ਸੂਰ ਖਾ
1: ਟੱਕਰਿਆ
0: ਗਏ,
1: ਖਾ
0: ਇੱਦਾਂ
1: ਜਾਂਦੇ
0: ਹੁੰਦਾ।
1: ਨੇ
0: ਹਾਂਜੀ, ਇਹ ਜਿਹੜੇ ਪੱਖੀਵਾਸ ਹੁੰਦੇ ਨਾ ਜੀ, ਇਹ ਜਿਹੜਾ ਹੈਗਾ ਆਪਾਂ ਕਿਤੇ ਘਰਾਂ ਦੇ ਵਿੱਚ ਗੋਸ਼ਤ ਕਿਸੇ ਸਬਜ਼ੀ ਚ ਪਾ ਕੇ ਬਣਾਈਏ, ਕਿਸੇ ਦਾਲ ਚ ਪਾ ਕੇ ਬਣਾਈਏ, ਤੇ ਕਿੰਨਾ ਸਵਾਦੀ ਬਣਦਾ,
1: ਬਹੁਤ।
0: ਉਹ ਕੱਲੇ ਗੋਸ਼ਤ ਨਾਲੋਂ ਜ਼ਿਆਦਾ ਸਵਾਦੀ ਬਣਦਾ। ਇਹਨਾਂ ਨੇ ਹਰ ਘਰ ਦਾ ਸਾਲਣ ਲਈ ਜਾਣਾ, ਇੱਕੋ ਡੋਲੂ ਚ ਪਾਈ ਜਾਣਾ, ਉਹ 8-10 ਤਰ੍ਹਾਂ ਦੇ ਸਾਲਣ ਰਲ ਜਾਣੇ, ਉਹਨਾਂ ਦੇ ਸਵਾਦ ਹੀ ਹੋਰ ਹੋ ਜਾਂਦੇ ਆ। ਇਹ ਤਾਂ ਸਾਨੂੰ ਚਾਹੀਦਾ ਕਿ ਕਿਤੇ ਗਲਤੀ ਨਾਲ ਇਹਨਾਂ ਕੋਲੋਂ ਖਾ ਨਾ ਲਈਏ, ਮੁੜ ਕੇ ਸਾਡੇ ਕੋਲ ਘਰ ਕੱਦਾ ਖਾਧਾ ਨੀ ਜਾਣਾ, ਉਦਾਂ ਦਾ ਲੱਭਿਆ ਕਰਨਾ, ਸਾਨੂੰ ਲੱਭਣਾ ਨਹੀਂ।
1: ਹਾਂਜੀ ਹਾਂਜੀ ਹਾਂਜੀ। ਸਾਡੇ ਮੈਂ ਨਾ ਆਉਣਾ ਸੀ, 2 ਸਾਲ ਦੀ ਗੱਲ ਹੋਣੀ ਹੈ, ਤੇ ਜਿੱਦਣ ਮੈਂ ਅਗਲੇ ਦਿਨ ਮੇਰੀ ਫਲਾਈਟ ਸੀ, ਰਾਤ ਨੂੰ ਮੈਂ ਸਾਰੇ ਆਪਣੇ ਯਾਰ ਦੋਸਤ ਸੱਦੇ ਵੀ ਕੱਲ੍ਹ ਨੂੰ ਮੈਂ ਵਾਪਸ ਜਾਣਾ, ਅਤੇ ਅਸੀਂ ਮੀਟ ਮੱਛੀ ਆ ਬਤਾਊ ਭਿੰਡੀਆਂ ਤੋਂ ਬਹੁਤ ਕੁਛ ਬਣਾਇਆ ਅਸੀਂ, ਤੇ ਸਾਡੇ ਵੱਲ ਸ਼ਰਾਬ ਬੜੀ ਪੀਤੀ ਜਾਂਦੀ ਹੈ, ਉਹ ਸਾਰੇ ਸ਼ਰਾਬ ਪੀਂਦੇ ਪੀਂਦੇ ਮੀਟ ਮੱਛੀ ਖਾ ਗਏ, ਸਬਜ਼ੀਆਂ ਉਸੇ ਤਰ੍ਹਾਂ ਹੀ ਰਹਿ ਗਈਆਂ। ਦਿਨ ਡੁੱਬਣ ਡਿਆ, ਅਸੀਂ ਸਾਰੇ ਘਰੋਂ ਘਰੀ ਚਲੇ ਗਏ, ਅਤੇ ਮੈਂ ਸਵੇਰੇ ਮੇਰੀ ਫਲਾਈਟ ਸੀ, ਅਤੇ ਮੇਰੇ ਗੁਆਂਢੀ ਕਹਿੰਦੇ ਨੇ ਵੀ ਇਹ ਤਾਂ ਖਰਾਬ ਹੋ ਜਾਣਾ ਇੰਨਾ ਸਾਰਾ ਕੁਛ, ਅਤੇ ਜਾ ਸਟੇਸ਼ਨ ਦੇ ਲਾਗੇ ਉਹ ਜੋ ਉੱਥੇ ਡੇਰਾ ਹੀ, ਅਤੇ ਉਹਨਾਂ ਨੂੰ ਇਹ ਸਾਰੀਆਂ ਹੀ ਸਬਜ਼ੀਆਂ ਦੇ ਆ। ਅਸੀਂ ਜੀਪ 'ਚ ਧਰਿਆ, ਉਹ 3-4 ਵੱਡੇ ਵੱਡੇ ਉਹ ਪਤੀਲੇ ਜਏ, ਅਤੇ ਬਾਉਲ ਸਨ ਕੁਛ, ਅਤੇ ਉਹ ਅੱਗੇ ਇੱਕ ਬਜ਼ੁਰਗ, ਉਹਦੀਆਂ ਅੱਖਾਂ ਲਾਲ, ਅਤੇ ਉਹ ਹੁੱਕਾ ਪੀਣ ਡਿਆ, ਅਤੇ ਅਸੀਂ ਉਹਨੂੰ ਦੱਸਿਆ ਵੀ ਇੱਦਾਂ ਇੱਦਾਂ ਅਸੀਂ ਸਬਜ਼ੀਆਂ ਲੈ ਕੇ ਆਏ ਹਾਂ, ਅਤੇ ਇਹ ਅਤੇ ਉਹ, ਅਤੇ ਲੱਲੋ ਰੱਖ ਲਓ ਤੁਸੀਂ, ਅਤੇ ਉਹ ਕਹਿੰਦਾ ਜੀ ਇਹ ਹੁਣ ਸਬਜ਼ੀਆਂ ਕਿੰਨੇ ਲੈਣੀਆਂ, ਤੁਸੀਂ ਦਿਨੇ ਆਉਂਦੇ, ਉਹ ਗੱਲ ਵੱਖਰੀ ਸੀ, ਅਤੇ ਕਹਿੰਦਾ ਹੁਣ ਤਾਂ ਹਰ ਇੱਕ ਨੇ ਮੀਟ ਬਣਾਇਆ, ਹੁਣ ਇਹ ਤੁਹਾਡੀ ਸਬਜ਼ੀ ਕੌਣ ਖਾਏਗਾ ਇੱਥੇ। ਅਤੇ ਅਸੀਂ ਫਿਰ ਉੱਥੇ ਗੱਡੀ ਦੀ ਲਾਈਨ 'ਤੇ ਹੀ ਰੋਲ ਰੜ ਕੇ ਆ ਗਏ ਸਰ, ਉਹਨੇ ਨਹੀਂ ਲਈਆਂ, ਕਹਿੰਦਾ ਨਾ ਨਾ ਕਿਸੇ ਨਹੀਂ ਲੈਣੀਆਂ, ਅਤੇ ਵਾਕਿਆ ਹੀ ਬਾਸ਼ਨਾ ਆ ਰਹੀ ਸੀ, ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ, ਉਹ ਮੀਟ ਦੀ ਸਾਰ ਪਾਸਿਓਂ ਬਾਸ਼ਨਾ ਆਉਣ ਡਈ ਸੀ, ਤੇ ਸ਼ਰਾਬ ਨਾਲ ਰੱਜੇ ਅੱਧਿਓਂ ਜ਼ਿਆਦਾ ਲੋਕ ਉੱਥੇ।
0: ਤਗੜੇ ਲੋਕ ਆ ਇਹ, ਆਪਣੇ ਨਾਲੋਂ ਚੰਗਾ ਖਾਂਦੇ ਨੇ ਇਹ
1: ਜੀ, ਵਾਕਿਆ ਹੀ ਜੋ ਕਮਾਉਂਦੇ ਨੇ ਖਾ ਜਾਂਦੇ ਨੇ, ਗੱਲ ਮੁੱਕੀ ਜੀ।
0: ਹਾਂਜੀ
1: ਹਾਂ, ਤੇ ਤੁਸੀਂ ਜਾਂਦੇ ਜਾਂਦੇ ਕੋਈ ਹੋਰ ਸ਼ੇਅਰ ਸੁਣਾਉਣਾ ਚਾਹੋ, ਗੱਲਬਾਤ ਕਰਨੀ ਚਾਹੋ?
0: ਨਵਾਂ ਨਵਾਂ ਲਿਖਿਆ ਸੀਗਾ ਇੱਕ, ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਆਸਾਨ ਬੜੇ ਨੇ।
1: ਵਾਹ ਵਾਹ ਵਾਹ ਵਾਹ।
0: ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਆਸਾਨ ਬੜੇ ਨੇ
1: ਜੀ। ਮਹਿਮੂਦ
0: ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਐਹਸਾਨ ਬੜੇ ਨੇ। ਆਵਾਜ਼ ਆ ਰਹੀ
1: ਜੀ,
0: ਮੇਰੀ?
1: ਹੁਣ ਆ ਗਈ।
0: ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਐਹਸਾਨ ਬੜੇ ਨੇ, ਪੁੱਠਾ ਸਿੱਧਾ ਜੋ ਵੀ ਕਰ ਲਾਂ
1: ਹਾਂਜੀ,
0: ਮੋਢਾ ਜੋੜ ਕੇ ਨਾਲ ਖੜੇ ਨੇ।
1: ਵਾਹ ਵਾਹ ਵਾਹ ਵਾਹ, ਕਿਆ ਬਾਤ।
0: ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਐਹਸਾਨ ਬੜੇ ਨੇ। ਉਹਦਾ ਪੁੱਤਰ ਪੜ੍ਹਦਾ ਪੜ੍ਹਦਾ ਘੁੰਮਣ ਵਾਲੀ ਕੁਰਸੀ ਚੜਿਆ।
1: ਵਾਹ, ਕਿੱਡੇ ਸੋਹਣੇ ਲਫ਼ਜ਼ ਨੇ, ਘੁੰਮਣ ਵਾਲੀ ਕੁਰਸੀ। ਅੱਛਾ,
0: ਉਹਦਾ ਪੁੱਤਰ ਪੜ੍ਹਦਾ ਪੜ੍ਹਦਾ ਘੁੰਮਣ
1: ਘੁੰਮਣ
0: ਵਾਲੀ ਕੁਰਸੀ ਚੜਿਆ, ਮੇਰੇ ਪੁੱਤਰ ਥੱਪਣ ਇੱਟਾਂ ਅੱਜ ਵੀ ਘਾਣ ਦੇ ਵਿੱਚ ਵੜੇ ਨੇ। ਮੇਰੇ ਪਿੰਡ ਦੇ ਚੌਧਰੀਆਂ ਤੇ ਮੇਰੇ ਤੇ ਆਸਾਨ ਬੜੇ ਨੇ।
1: ਮੇਰੇ ਤੇ ਅਹਿਸਾਨ ਬੜੇ ਨੇ। ਬਹੁਤ ਖੂਬ, ਬਹੁਤ ਖੂਬ।
0: ਪੁੱਤਰ ਪਿੰਡ ਦੇ ਠਾਕਰ ਦਾ, ਪੁੱਤਰ ਪਿੰਡ ਦੇ ਠਾਕਰ ਦਾ ਟੀਚਰਾਂ ਕਰਦਾ ਕੁੜੀਆਂ ਨੂੰ, ਪੁੱਤਰ ਪਿੰਡ ਦੇ ਠਾਕਰ ਦਾ ਟੀਚਰਾਂ ਕਰਦਾ ਕੁੜੀਆਂ
1: ਕੁੜੀਆਂ
0: ਨੂੰ,
1: ਨੂੰ।
0: ਲਾਲ ਮੇਰੇ ਨੇ ਹੁਕਮ ਤੇ ਉਹਦੇ, ਇੱਕ ਗਰੀਬ ਦੇ ਨਾਲ ਲੜੇ ਨੇ।
1: ਅੱਛਾ,
0: ਉਹਦੀ ਖਾਤਰ ਹੁਕਮ ਤੇ ਉਹਦੇ, ਇੱਕ ਗਰੀਬ ਦੇ ਨਾਲ ਲੜੇ ਨੇ।
1: ਹਾਂਜੀ,
0: ਰੱਬਾ ਕੱਢ ਤੂੰ, ਰੱਬਾ ਕਦ ਤੂੰ ਕੱਟੇਗਾ ਔਖੇ ਦਿਨ ਗਰੀਬਾਂ ਦੇ, ਰੱਬਾ ਕਦ
1: ਕਦ ਤੂੰ
0: ਤੂੰ
1: ਕੱਟੇਗਾ
0: ਕੱਟੇਗਾ ਔਖੇ ਦਿਨ ਗਰੀਬਾਂ ਦੇ, ਬਖਤਾਂ ਵਾਲੇ ਪੱਲੂ ਸਾਡੇ ਅੱਜ ਵੀ ਸੂਲਾਂ ਵਿੱਚ ਅੜੇ ਨੇ।
1: ਵਾਹ ਵਾਹ ਵਾਹ ਵਾਹ, ਬਹੁਤ ਖੂਬ।
0: ਮੈਂ ਮਜ਼ਦੂਰ ਦਿਹਾੜੀਦਾਰ,
1: ਹਾਂਜੀ,
0: ਸਿਰ ਤੇ ਬੱਠਲ ਚੁੱਕਣ ਵਾਲਾ,
1: ਵਾਹ।
0: ਮੈਂ ਮਜ਼ਦੂਰ ਦਿਹਾੜੀਦਾਰ ਸਿਰ ਤੇ ਬੱਠਲ ਚੁੱਕਣ ਵਾਲਾ, ਵਾਂਗ ਟਿਸ਼ੂ ਦੇ ਵਰਤ ਕੇ ਅਖਤਰ ਅੱਜ ਅਸਮਾਨੀ ਜਾ ਚੜੇ ਨੇ, ਮੇਰੇ ਪਿੰਡ ਦੇ ਚੌਧਰੀਆਂ ਦੇ ਮੇਰੇ ਤੇ ਐਹਸਾਨ ਬੜੇ ਨੇ।
1: ਬਹੁਤ ਖੂਬ, ਵਾਕਿਆ ਹੀ ਸੱਚਾਈ ਹੈ।
0: ਸਾਰੇ ਦੇ ਨਾਲ ਹੀ ਮੈਂ ਸਾਰੇ ਸੱਜਣਾ ਮਿੱਤਰਾਂ ਬੇਲੀਆਂ ਨੂੰ, ਸੁਣਨ ਵਾਲਿਆਂ ਨੂੰ, ਤੇ ਉਹ ਜਿਹੜੇ ਪਿਛਲੀ ਵਾਰੀ ਜਿਹੜਾ ਹੈਗਾ ਉਹ ਸਰਦਾਰ ਜੀ ਨੇ ਉਹ ਦੁਆਸਲਾ ਮੈਨੂੰ ਭੇਜਿਆ ਸੀਗਾ,
1: ਖਹਿਰਾ
0: ਉਹਨਾਂ ਦਾ
1: ਸਾਹਿਬ,
0: ਨਾਮ
1: ਉਹ
0: ਮੈਂ ਭੁੱਲ
1: ਸੁਣ
0: ਗਿਆ
1: ਰਹੇ
0: ਸੀ,
1: ਨੇ, ਹੁਣ ਵੀ ਤੁਹਾਨੂੰ ਸੁਣ ਰਹੇ ਨੇ,
0: ਤੇ ਉਹਨਾਂ ਨੂੰ ਮੇਰਿਆਂ ਨੂੰ ਜਿਹੜਾ ਹੈਗਾ ਨਾ ਬਹੁਤ ਬਹੁਤ ਦੁਆ ਸਲਾਮ, ਬਾਕੀ
1: ਜੀ।
0: ਸਾਰਿਆਂ ਨੂੰ, ਪੂਰੇ ਵਰਲਡ ਦੇ ਵਿੱਚ ਬੈਠੇ ਹੋਏ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਜ਼ਿਆਦਾ ਦੁਆ ਸਲਾਮ,
1: ਧੰਨਵਾਦ,
0: ਤੇ
1: ਧੰਨਵਾਦ
0: ਉਹੀ
1: ਜੀ।
0: ਮੇਰਾ ਆਖਰੀ ਪੈਗਾਮ ਕਿ ਮੇਰਾ
1: ਹਾਂਜੀ,
0: ਵੀਰ ਉੱਥੇ ਬੈਠਾ ਅਮਰੀਕਾ ਦੇ ਵਿੱਚ, ਉਹਦੇ ਉਹਨੂੰ ਉਹਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਦੁਆ ਸਲਾਮ ਹੋਵੇ, ਅੱਲਾ ਉਹਨਾਂ ਨੂੰ ਆਬਾਦ ਰੱਖੇ, ਹੱਸਦੇ ਵੱਸਦੇ ਰਹਿਣ,
1: ਬਹੁਤ
0: ਦੁਨੀਆਂ
1: ਖੂਬ,
0: ਚ ਪੰਜਾਬੀ
1: ਬਹੁਤ ਖੂਬ, ਬਹੁਤ
0: ਸਾਂਝੀਆਂ ਆਪਣੀਆਂ ਸਾਂਝਾਂ ਇਕੱਠੀਆਂ
1: ਮਹਿਮੂਦ
0: ਕਰ
1: ਜੀ,
0: ਰਹੇ ਹਾਂ।
1: ਤੁਹਾਡੇ ਨਾਂ
0: ਅੱਲਾ
1: ਇੱਕ
0: ਹਾਫਿਜ਼ ਜੀ,
1: ਸ਼ੇਅਰ ਕਰਾਂਗਾ ਤੁਹਾਡੇ ਨਾਂ ਇੱਕ,
0: ਬਿਸਮਿਲ੍ਲਾ ਬਿਸਮਿਲ੍ਲਾ
1: ਕਿ ਹੁਸਨ ਜਵਾਨੀ ਦਾ ਮਾਣ ਨਾ ਕਰੀਏ ਜੱਗ ਚਾਰ ਦਿਨਾਂ ਦਾ ਵਾਸਾ,
0: ਆਹਾ,
1: ਹੁਸਨ ਜਵਾਨੀ ਦਾ ਮਾਣ ਨਾ ਕਰੀਏ ਜੱਗ ਚਾਰ ਦਿਨਾਂ ਦਾ ਵਾਸਾ, ਜਦ ਹੁਸਨ ਗਿਆ ਹਸਤੀ ਨਹੀਂ ਰਹਿਣੀ ਜਿਵੇਂ ਪਾਣੀ ਡਿੱਗੇ ਪਤਾਸਾ,
0: ਹਾਏ ਹਾਏ
1: ਹਾਏ, ਜਦ ਹੁਸਨ ਗਿਆ ਹਸਤੀ ਨਹੀਂ ਰਹਿਣੀ ਜਿਵੇਂ ਪਾਣੀ ਡਿੱਗੇ ਪਤਾਸਾ, ਇਹ ਕਾਤਲ ਨੈਣ ਫਿਰ ਬੁੱਝੇ ਦੀਵੇ ਮਟਕ ਨਹੀਂ ਰਹਿਣੀ ਮਾਸਾ, ਇਹ ਕਾਤਲ ਨੈਣ ਫਿਰ ਬੁੱਝੇ ਦੀਵੇ ਮਟਕ ਨਹੀਂ ਰਹਿਣੀ ਮਾਸਾ, ਨੀ ਇੱਕ ਦਿਨ ਮੁੱਕ ਜਾਏਗਾ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ, ਨੀ ਇੱਕ ਦਿਨ ਮੁੱਕ ਜਾਏਗਾ ਤੇਰੇ ਚਿੱਟਿਆਂ ਦੰਦਾਂ ਦਾ। ਮਹਿਮੂਦ ਸਾਹਿਬ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂਜੀ,
0: ਬੜੀ ਮਿਹਰਬਾਨੀ ਸਰ,
1: ਮਿਹਰਬਾਨੀ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼ ਜੀ,
0: ਅੱਲਾਹ ਹਾਫਿਜ਼।
1: ਸੋ ਦੋਸਤੋ, ਇਹ ਸਨ ਸੋਹਣੇ ਪਾਕਿਸਤਾਨ ਤੋਂ ਅਖਤਰ ਮਹਿਮੂਦ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਅਤੇ ਹੁਣ ਵੀ ਦੂਸਰੀ ਕਾਲ ਵੀ ਸਾਡੀ ਪਾਕਿਸਤਾਨ ਵੱਲ ਹੀ ਜਾਵੇਗੀ, ਜਿੱਥੇ ਸਾਡੇ ਗੜਗੌਰ ਸਾਹਿਬ, ਉਹਨਾਂ ਨੂੰ ਮੈਂ ਕਾਲ ਲੱਗਾ ਜੀ ਕਰਨ, ਇਹ ਆ ਲਓ ਜੀ ਗੜਗੌਰ ਸਾਹਿਬ ਉਹਨਾਂ ਨੂੰ।

0: ਮੇਰਾ ਖਿਆਲ ਹੈ ਹੋ ਸਕਦਾ ਥੋੜ੍ਹਾ ਜਿਹਾ ਕਿਤੇ ਅੱਗੇ ਪਿੱਛੇ ਹੋ ਗਏ ਹੋਣ। ਕੋਈ ਗੱਲ ਨਹੀਂ, ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਕੁਛ ਮਿੰਟ ਬਾਅਦ ਜਾਂ ਤਾਂ ਉਹ ਸ਼ਾਇਦ ਬੈਕ ਟੈਲੀਫੋਨ ਕਰ ਦੇਣਗੇ ਅਤੇ ਜਾਂ ਅਸੀਂ ਕੁਛ ਮਿੰਟ ਬਾਅਦ ਉਹਨਾਂ ਨੂੰ ਫਿਰ ਟਰਾਈ ਕਰ ਲੈਂਦੇ ਹਾਂ। ਠੀਕ ਹੈ ਜੀ? ਅਤੇ ਹਾਂਜੀ, ਕੋਈ ਬੰਦਾ ਬਾਥਰੂਮ ਹੀ ਚੱਲ ਜਾਂਦਾ, ਕੋਈ ਕਾਲ ਹੀ ਆ ਜਾਂਦੀ ਹੈ, ਕੋਈ ਅੱਗੇ ਪਿੱਛੇ ਹੋ ਜਾਂਦਾ। ਉਨੀ ਦੇਰ ਮੈਂ ਤੁਹਾਨੂੰ ਗੱਲ ਇੱਕ ਸੁਣਾਉਣਾ, ਗੱਲ ਕੀ ਸੁਣਾਉਣੀ ਯਾਰ, ਅੱਜ ਉਹ ਹਾਲਾਤ ਜਿਹੜੇ ਨੇ। ਹਾਂਜੀ, ਗੱਲ ਇੱਦਾਂ ਭਾਈ, ਸੁਣ ਰਿਹਾ ਦੋਸਤਾਂ, ਅੱਗੇ ਬੇਨਤੀ ਹੈ ਕਿ ਅਗਲੇ ਆਵਰ 'ਚ ਫਿਰ ਤੁਸੀਂ ਜ਼ਿਆਦਾ ਆਉਂਦੇ ਹੁੰਦੇ ਹੋ ਅਤੇ ਮੈਂ ਪ੍ਰੋਗਰਾਮ ਫਿਰ ਮੈਨੂੰ ਅੱਗੇ ਖੜ੍ਹਨਾ ਪੈਂਦਾ, ਉਹ ਡਿਸਟਰਬ ਹੁੰਦਾ। ਇਸ ਆਵਰ ਦੇ ਵਿੱਚ ਤੁਸੀਂ ਘੱਟ ਸੁਣਦੇ ਹੋ, ਕਾਲ ਘੱਟ ਕਰਦੇ ਹੋ ਅਤੇ ਫਿਰ ਅਗਲੇ ਆਵਰ 'ਚ ਸਾਨੂੰ ਟ੍ਰਬਲ ਹੋ ਜਾਂਦੀ ਹੈ। ਤੁਸੀਂ ਵੀ ਜ਼ਿਆਦਾ ਵੇਟ ਕਰਦੇ ਹੋ ਅਤੇ ਮੈਂ ਵੀ ਪ੍ਰੋਗਰਾਮ ਅੱਗੇ ਨਹੀਂ ਖੜ੍ਹ ਸਕਦਾ ਹੁੰਦਾ। ਪਿਛਲੀ ਵਾਰੀ ਵੀ ਪ੍ਰੋਗਰਾਮ ਅੱਧਾ ਘੰਟਾ ਅੱਗੇ ਖੜ੍ਹਨਾ ਪਿਆ ਸੀ ਅਤੇ ਦੋਸਤੋ ਮੈਂ ਆਪਣੇ 2 ਘੰਟੇ ਦੇ ਟਾਈਮ ਮੁਤਾਬਕ ਬੰਦ ਕਰ ਦੇਣਾ ਕਰਨਾ। ਅਤੇ ਗੱਲ ਇਸ ਤਰ੍ਹਾਂ ਬਈ, ਜਿਹੜਾ ਸੀ ਨਾ ਜੀ ਆਖਿਰਕਾਰ ਇੰਡੀਆ ਦੇ ਵਿੱਚ ਜਿਹੜਾ ਜੱਦੋ ਜਾਹਿਦ ਹੋ ਰਹੀ ਸੀ ਨਾ ਸਟੂਡੈਂਟਾਂ ਦੀ ਦਿੱਲੀ ਦੇ ਵਿੱਚ, ਉਹਦੇ ਬਾਰੇ ਮੈਂ ਮਾੜੀ ਜਿਹੀ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਕਰਨ ਲੱਗਾ। ਇਹ ਜਿਹੜਾ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਆਖਿਰਕਾਰ। ਹਾਂਜੀ, ਅਸਤੀਫਾ ਦਿੱਤਾ ਨਹੀਂ, ਵਿਖਾਵਾਕਾਰੀਆਂ ਨੇ ਮੋਦੀ ਦੀ ਰਗਾਂ 'ਚ ਗੂਠਾ ਦੇ ਕੇ ਉਹਦੇ ਕੋਲੋਂ ਅਸਤੀਫਾ ਲਿਆ। ਕਿੱਥੇ ਅਜੇ ਤੱਕ ਕਿ ਇਹਨਾਂ ਨੇ ਅਸਤੀਫਾ ਦੇਣਾ ਹੁੰਦਾ ਜੇ ਇਹਨਾਂ ਨੂੰ ਸ਼ਰਮ ਹਿਆ ਹੋਵੇ, ਜ਼ਿੰਮੇਵਾਰੀ ਕੁਛ ਮਹਿਸੂਸ ਕਰਦੇ ਹੋਣ। ਇਹ ਜਿੰਨੀਆਂ ਗਲਤੀਆਂ ਹੋਈਆਂ ਨੇ, ਜਿੰਨੀਆਂ ਬੱਚਿਆਂ ਨੇ ਖੁਦਕੁਸ਼ੀ ਕੀਤੀ ਆ, ਸ਼ਰਮ ਹਿਆ ਦਾ ਕੋਈ ਇਹਨਾਂ ਨੂੰ ਕੋਈ ਮਾੜਾ ਮੋਟਾ ਵੀ ਕੋਈ ਅਹਿਸਾਸ ਹੋਵੇ ਤਾਂ ਇਹ ਅਸੀਂ ਅਸਤੀਫਾ ਦੇ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ। ਜੇ ਐਡੀ ਵੱਡੀ ਗਲਤੀ ਹੋਏ ਉਹਦੇ 'ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਸੱਜਣੋ, ਇਹ ਸਿੱਖਿਆ ਮੰਤਰੀ ਨੂੰ ਆਪ ਕੁਛ ਸਿੱਖਣ ਦੀ ਜ਼ਰੂਰਤ ਹੈ। ਇਹਨੇ ਸਿਖਾਏਗਾ ਕੀ? ਐਜੂਕੇਸ਼ਨ ਬਾਰੇ ਇਹ ਸੀਰੀਅਸ ਹੈ ਹੀ ਨਹੀਂ। ਇਹਨਾਂ ਲੋਕਾਂ ਨੇ ਪਦਵੀਆਂ ਹੀ ਸਾਂਭੀਆਂ ਨੇ, ਪੋਸਟਾਂ ਹੀ ਸਾਂਭੀਆਂ ਨੇ, ਕੰਮ ਇਹ ਕੋਈ ਹੋਰ ਕਰਦੇ ਨੇ। ਵੈਸੇ ਵੀ ਸਾਡੀ ਸਰਕਾਰ ਜਿਹੜੀ ਹੈ, ਇਹਦੀਆਂ ਕਿਆ ਬਾਤਾਂ, ਇਹਨਾਂ ਦੀਆਂ ਕੀ ਖੂਬੀਆਂ ਮੈਂ ਤੁਹਾਨੂੰ ਦੱਸਾਂ। ਸਾਡੀ ਸਰਕਾਰ ਦੀ ਪਾਲਿਸੀ ਜਾਂ ਉਹਨਾਂ ਦਾ ਸਿਸਟਮ ਕੀ ਹੈ, ਪੜ੍ਹਿਆਂ ਲਿਖਿਆਂ ਕੋਲੋਂ ਪਕੌੜੇ ਕਢਵਾਉਂਦੇ ਨੇ ਅਤੇ ਅਨਪੜ੍ਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਸਾਡੇ ਮੁਲਕ ਦੇ ਵਿੱਚ। PhD PN ਦੀਆਂ ਕਿਤੇ ਵੈਕੈਂਸੀਆਂ ਨਿਕਲਣ ਅਤੇ ਲਾਈਨਾਂ 'ਚ ਲੱਗੇ ਹੁੰਦੇ ਨੇ। ਹਾਉ ਸ਼ੇਮਫੁਲ, ਇਟਸ ਅ ਸਲੈਬ ਔਨ ਐਜੂਕੇਸ਼ਨ ਫੇਸ। ਇਸ ਤੋਂ ਵੱਡੀ ਐਜੂਕੇਸ਼ਨ ਦੀ ਇਨਸਲਟ ਹੋਰ ਕੀ ਹੋ ਸਕਦੀ ਹੈ ਕਿ ਇੱਕ ਡਾਕਟਰੇਟ ਕੀਤਾ ਹੋਇਆ ਸਟੂਡੈਂਟ PN ਦੀ ਲਾਈਨ 'ਚ ਲੱਗੇ। ਇਹ ਮੈਂ ਕਹਿੰਦਾ ਇਹ ਸ਼ਰਮ ਦੀ ਇੰਤਹਾ ਹੈ ਅਤੇ ਸਾਡੇ ਮੁਲਕ 'ਚ ਲੱਗਦੇ ਨੇ ਲੋਕ ਇਹਨਾਂ ਲਾਈਨਾਂ ਦੇ ਵਿੱਚ। ਜੁੱਤੀਆਂ ਗੰਢਣ ਵਾਲੇ ਕੋਲੋਂ ਇਹ TV ਠੀਕ ਕਰਾਉਂਦੇ ਨੇ ਅਤੇ ਅਨਪੜ੍ਹ ਸਾਇੰਸਦਾਨ, ਅਨਪੜ੍ਹ ਜਿਹੜੇ ਨੇ ਉਹ ਸਾਇੰਸਦਾਨ ਬਣ ਕੇ ਇਹ ਦੱਸਦੇ ਨੇ ਕਿ ਗੰਦੀ ਨਾਲੀ 'ਚੋਂ ਬੋ ਮਾਰਦੀ ਗੈਸ ਨਾਲ ਚਾਹ ਕਿੱਦਾਂ ਬਣਾਉਣੀ ਹੈ। ਵੇਖਿਆ ਦੁਨੀਆ ਦੇ ਕਿੱਡੇ ਵੱਡਾ ਸਾਇੰਸਦਾਨ ਹੋਏਗਾ, ਇਹ ਨਵਾਂ ਆਵਿਸ਼ਕਾਰ ਨਿਕਲਿਆ। ਜੇ ਸਿਲੰਡਰ ਕਿਉਂ ਲੈਂਦੇ ਹੋ, ਗੈਸ ਤੁਹਾਨੂੰ ਕਾਹਦੇ ਵਾਸਤੇ ਚਾਹੀਦੀ ਹੈ? ਪਾਕਿਸਤਾਨ ਦੇ ਵਿੱਚ ਨਾ ਗੈਸ ਦੀ ਬਹੁਤ ਕਿੱਲਤ ਹੈ ਅਤੇ ਇਸ ਤਰ੍ਹਾਂ ਕਰੋ, ਤੁਸੀਂ ਪਾਕਿਸਤਾਨ ਵਿੱਚ ਜਾ ਕੇ ਦੱਸੋ ਕਿ ਗੰਦੀਆਂ ਨਾਲੀਆਂ 'ਚੋਂ ਕਿੱਦਾਂ ਉਹ ਜਿਹੜੀ ਬੋ ਬਾਰ ਦੀ ਗੈਸ ਨਿਕਲਦੀ ਹੈ ਉਹਦੇ 'ਚ ਚਾਹ ਕਿੱਦਾਂ ਬਣਾਈਦੀ ਹੈ। ਉਹ ਧੰਨਵਾਦ, ਸਾਡੇ ਗ੍ਰੇਟਫੁਲ ਹੋਣਗੇ। ਉਹਨਾਂ ਨੂੰ ਇਹੋ ਜਿਹਿਆਂ ਸਾਇੰਸਦਾਨਾਂ ਦੀ ਜ਼ਰੂਰਤ ਹੈ। ਵਿਦਿਆਰਥੀਆਂ ਨੇ, ਵਿਦਿਆਰਥੀ ਸਹੀ ਨੇ, ਤਾਂ ਹੀ ਦਿੱਲੀ ਵਿੱਚ ਮਤਲਬ ਕਿ ਮੋਰਚਾ ਲੱਗਾ ਸੀ ਨਾ ਕਾਕਰੋਚ ਪਾਰਟੀ ਦਾ, ਸਮਰਥਨ ਜਿਹੜਾ ਸੀ ਉਹ ਦਿਨੋ ਦਿਨ ਵੱਧਦਾ ਗਿਆ। ਜਿਨ੍ਹਾਂ ਲੋਕਾਂ ਦਾ ਸੰਬੰਧ ਹੀ ਕੋਈ ਨਹੀਂ ਸੀ ਕਾਕਰੋਚ ਪਾਰਟੀ ਨਾਲ, ਜਾਂ ਕਹਿ ਲਓ ਕਿ ਸਿਆਸਤ ਨਾਲ ਕੋਈ ਨਹੀਂ ਸੀ, ਉਹ ਬੱਚਿਆਂ ਨਾਲ ਹਮਦਰਦੀ ਕਰਕੇ, ਉਹਨਾਂ ਨੂੰ ਡਾਂਗ ਵਰਦੀ ਵੇਖ ਕੇ, ਕੁੱਟ, ਟੀਨਏਜ ਕੁੜੀਆਂ ਨੂੰ ਕਿਸ ਤਰ੍ਹਾਂ ਕੁੱਟਿਆ ਗਿਆ, ਉਹ ਸਿੰਫਤੀ ਦੇ ਨਾਲ ਉਹਦੇ ਲਹਿਰ ਦੇ ਨਾਲ ਜੁੜਦੇ ਗਏ ਵੀ ਇਸ ਤਰ੍ਹਾਂ ਤਾਂ ਨਹੀਂ ਨਾ ਹੋਣਾ ਚਾਹੀਦਾ। ਇਹ ਕੋਈ ਦੇਸ਼ ਧਰੋਹੀ ਲੋਕ ਨੇ? ਇਹਨਾਂ ਨੇ ਕੋਈ ਕ੍ਰਾਈਮ ਕੀਤਾ? ਕ੍ਰਾਈਮ ਤਾਂ ਤੁਹਾਂ ਕੀਤਾ, 20 ਬੱਚਿਆਂ ਤੋਂ ਉੱਪਰ ਬੱਚਿਆਂ ਨੇ ਸੁਸਾਈਡ ਕਰ ਲਿਆ। ਕ੍ਰਿਮੀਨਲ ਤਾਂ ਸਾਡੀ ਸਰਕਾਰ ਹੈ। ਆ ਜ਼ਿੰਮੇਵਾਰ ਆਦਮੀਆਂ ਦੇ ਉੱਤੇ ਮੁਕੱਦਮੇ ਚੱਲਣੇ ਚਾਹੀਦੇ ਨੇ। ਉਹਨਾਂ ਦਾ ਸਮਰਥਨ ਦਿਨੋ ਦਿਨ ਵੱਧਦਾ ਗਿਆ ਵੈ। ਪਾਣੀ ਦੀਆਂ ਬੁਸ਼ਾਰਾਂ ਦੇ ਇਲਾਵਾ ਕੁੱਟਮਾਰ ਕਿਸ ਤਰ੍ਹਾਂ ਦੀ? ਯਾਰ ਕੁੱਟਮਾਰ ਦੇ ਬਾਰੇ ਦੱਸਣ ਦਾ ਇੰਨਾ ਮੈਨੂੰ ਫਾਇਦਾ ਨਹੀਂ। ਘਰ ਘਰ ਤੁਸੀਂ ਵੀਡੀਓ ਵੇਖੀਆਂ ਨੇ ਸਾਰੀਆਂ। ਅਨਹਿਊਮਨ, ਅਨਹਿਊਮਨ ਇਹ ਦੇਸ਼ ਦਾ ਸਾਡੇ ਬੱਚੇ ਨੇ। ਜਦੋਂ ਪੇਪਰ ਲੀਕ ਹੋਏ ਕਿ ਜਿਹੜੇ ਇਹ ਜ਼ਿੰਮੇਵਾਰ ਲੋਕ ਨੇ ਇਸੇ ਡਿਪਾਰਟਮੈਂਟ ਦੇ, ਉਹਨਾਂ ਨੇ ਕਿਹਾ ਜੀ ਕੋਈ ਪੇਪਰ ਲੀਕ ਨਹੀਂ ਹੋਇਆ, ਐਵੇਂ ਗੱਲਾਂ ਨੇ, ਕੋਈ ਪੇਪਰ ਲੀਕ ਹੋਇਆ ਹੀ ਨਹੀਂ। ਫਿਰ ਸਰਕਾਰ ਨੂੰ ਮੰਨਣਾ ਪਿਆ ਕਿ ਪੇਪਰ ਲੀਕ ਹੋਏ ਨੇ, ਅਤੇ ਜਿਹੜੇ ਨਿਯਮ ਸਨ ਉਹਨਾਂ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ ਦੋਸਤੋ ਕਿ ਪੇਪਰਾਂ ਦੇ ਵਿੱਚ ਕੰਮ ਕਿਸੇ ਇਹੋ ਜਿਹੀ ਸੰਸਥਾ ਨੂੰ ਨਹੀਂ ਦਿੱਤਾ ਜਾਵੇਗਾ ਜਿਹੜੀ ਪਹਿਲਾਂ ਦਾਗੀ ਹੋਵੇ। ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਲਿਖਿਆ ਸੀ ਇਹ ਸਾਰਾ ਕੁਛ। ਉਹ ਇੰਸਟੀਟਿਊਸ਼ਨ, ਉਹ ਲੋਕ, ਉਹ ਸੰਸਥਾ ਜਿਹੜੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਅਤੇ ਦਾਗੀ ਆ, ਉਹਨੂੰ ਤਾਂ ਕੰਮ ਇਹ ਦੇਣਾ ਹੀ ਨਹੀਂ ਨਾ, ਪੇਪਰ ਛੱਪੜ ਛਪਾਉਣ ਵੰਡਣ ਵੰਡਾਉਣ ਵਾਲਾ। ਪਿਛਲੀ ਵਾਰੀ ਇਮਤਿਹਾਨ ਹੋਣ ਤੋਂ ਪਹਿਲਾਂ ਇਹ ਲਾਈਨ ਕੱਟ ਦਿੱਤੀ ਗਈ ਅਤੇ ਉਸੇ ਇੰਸਟੀਟਿਊਸ਼ਨ ਨੂੰ ਕੰਮ ਫੇਰ ਦੇ ਦਿੱਤਾ ਗਿਆ। ਇਹ ਗੱਲਬਾਤ ਜਿਹੜੀ ਹੈਗੀ ਹੈ ਇਹ ਮੈਂ ਇਸ ਤਰ੍ਹਾਂ ਕਰਨਾ ਵਾਂ ਵੀ ਚਲੋ ਪਹਿਲਾਂ, ਹਾਂਜੀ ਮੈਂ ਗੱਲਬਾਤ ਮੇਰੀ ਜਾਰੀ ਰਹੇਗੀ, ਪਹਿਲਾਂ ਕਾਲ ਲੈ ਲੈਂਦੇ ਹਾਂ ਜੀ। ਬਲਬੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿਹਤ ਖਰਾਬ ਹੋ ਜਾਂਦੀ ਹੈ, ਬਹੁਤ ਕੁਛ ਹੋ ਜਾਂਦਾ।
1: ਹਾਂਜੀ ਅੱਜ ਵੀ ਨਾ, ਅੱਜ ਵੀ ਮੈਂ ਸਵੇਰ ਦਾ ਨਿਕਲਿਆ ਜੇ ਘਰੋਂ।
0: ਅੱਛਾ,
1: ਹਾਂਜੀ
0: ਕੀ ਘਰਦਿਆਂ ਕੱਢਿਆ ਤੁਹਾਨੂੰ ਘਰੋਂ ਬਾਹਰ ਕੱਢਤਾ?
1: ਨਹੀਂ ਉਹ ਕਹਿੰਦੇ ਨੇ 3-4 ਵਜੇ ਤੋਂ ਬਾਅਦ ਆਇਆ।
0: ਚੱਟੀ ਅੰਦਰ ਵੜਦਾ, ਅੰਦਰ ਵੜਦਾ ਖੜਾਕ ਨਹੀਂ ਉਹ ਕਰਦਾ, ਬਾਬੇ ਗੜ ਟੱਲ ਪਾ ਦਿਓ।
1: ਤੇ ਉਹ ਕਹਿੰਦੇ ਹੋਏ ਨੇ ਮਤਲਬ ਨਾ, ਉਹ ਅੱਜ ਆਪਣੇ ਬਾਬਾ ਵਿਧੀ ਚੰਦ ਦੀ ਫੈਮਿਲੀ ਚ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨੇ ਹੁਣ ਉਹਨਾਂ ਦੀ ਜਗ੍ਹਾ ਤੇ ਉਹ ਆਏ ਸਨ ਸੰਤ ਬਾਬਾ ਅਵਤਾਰ ਸਿੰਘ ਜੀ ਇੱਥੇ, ਤੇ ਉਹਨਾਂ ਦਾ ਪ੍ਰੋਗਰਾਮ ਸੀ ਗੁਰਦੁਆਰੇ।
0: ਅੱਛਾ ਜੀ, ਅੱਛਾ ਅੱਛਾ ਅੱਛਾ,
1: ਤੇ ਉਹਨਾਂ ਦਾ ਤੇ ਉਹ ਮੈਂ ਕਿਹਾ ਵੀ ਚੰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੀ ਵਧੀਆ ਹੁੰਦੇ ਨੇ।
0: ਠੀਕ ਹੈ,
1: ਕਿੰਨੀ ਵੱਡੀ ਉਹਨਾਂ ਦੀ ਹਿਸਟਰੀ ਹੈ।
0: ਅੱਛਾ,
1: ਹਾਂਜੀ
0: ਕਿਹੜੇ ਬਾਬਾ ਜੀ ਨੇ ਜਰਾ ਦੁਬਾਰਾ ਦੱਸਿਓ ਇਹਨਾਂ ਦਾ ਨਾਂ?
1: ਇਹ ਆਪਣੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਬਾਬਾ ਵਿਧੀ ਚੰਦ ਛੀਨਾ ਹੋਏ ਨੇ।
0: ਅੱਛਾ,
1: ਬਾਬਾ ਵਿਧੀ ਚੰਦ ਛੀਨਾ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੀ।
0: ਹਾਂਜੀ,
1: ਵਿਧੀ ਚੰਦ ਛੀਨਾ ਤੇ ਗੁਰੂ ਕਾ ਸੀਨਾ।
0: ਅੱਛਾ,
1: ਇੱਕ ਵਾਰੀ ਕਾਬਲ ਦੇ ਵਿੱਚੋਂ ਜਿਹੜੇ ਸਿੰਘ ਸਨ ਇਹ ਲਿਆਏ ਸਨ, ਉਹਨਾਂ ਸਮਿਆਂ ਦੇ ਵਿੱਚ ਲੱਖਾਂ ਲੱਖਾਂ ਦੇ ਦੋ ਘੋੜੇ।
0: ਹਾਂਜੀ, ਖਾਲਸਾ ਜੀ ਇੱਕ ਸੈਕਿੰਡ ਵੇਟ ਕਰਿਓ, ਮੈਂ ਇੱਕ ਮੈਸੇਜ ਦੇ ਦਿਆਂ। ਅਕਮਲ ਸਿਕੰਦਰੀ ਜੀ, ਆ ਸਰਦਾਰ ਜੀ ਹੁਣੀ ਜਿਹੜੇ ਗੱਲਬਾਤ ਮੇਰੇ ਨਾਲ ਕਰ ਰਹੇ ਨੇ, ਇਹਨਾਂ ਤੋਂ ਬਾਅਦ ਮੈਂ ਤੁਹਾਨੂੰ ਡਾਇਰੈਕਟ ਕਾਲ ਕਰਾਂਗਾ, ਤੁਸੀਂ ਬਾਹਰ ਅੰਦਰ ਨਾ ਜਾਇਓ ਜੀ। ਖਾਲਸਾ ਜੀ,
1: ਤੇ ਉਹ ਦੋ ਘੋੜੇ ਸਨ ਬਹੁਤ ਜ਼ਿਆਦਾ ਕੀਮਤੀ, ਤੇ ਉਹਨਾਂ ਦੀਆਂ ਜਿਹੜੀਆਂ ਕਾਠੀਆਂ ਕਹਿੰਦੇ ਸੋਨੇ ਦੀਆਂ ਸੀ। ਹਾਂਜੀ,
0: ਅੱਛਾ,
1: ਜਦੋਂ ਲਾਹੌਰ ਦੇ ਲਾਗੋਂ ਦੀ ਲੰਘਣ ਲੱਗੇ ਤੇ ਉੱਥੋਂ ਦਾ ਜਿਹੜਾ ਨਵਾਬ ਸੀ ਉਹ ਕਹਿੰਦਾ ਵੀ ਇਹ ਜਿਹੜੇ ਨੇ ਨਾ ਘੋੜੇ ਜਿਹੜੇ ਨੇ ਨਾ ਸਾਡੇ ਹਵਾਲੇ ਕਰੋ। ਤੇ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਮਤਲਬ ਇਹ ਘੋੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਉਹਨਾਂ ਦੇ ਨਾਂ ਤੇ ਖਰੀਦੇ ਗਏ ਨੇ ਕਾਬਲ ਵੱਲੋਂ, ਤੇ ਉਹਨਾਂ ਨੂੰ ਅਸੀਂ ਪਹੁੰਚਾਉਣੇ ਨੇ। ਉਹ ਕਹਿੰਦਾ ਵੀ ਮੇਰੇ ਕੋਲੋਂ ਲਿਜਾ ਕੇ ਤੁਸੀਂ ਗਾਂਹ ਕਿਵੇਂ ਪਹੁੰਚਾ ਸਕਦੇ ਹੋ। ਉਹਨੇ ਉਹਨਾਂ ਦੋਵੇਂ ਘੋੜੇ ਖੋਲੇ, ਉਹ ਜਦੋਂ ਖੋਲੇ ਤੇ ਉਹ ਰੋਂਦੇ ਰੋਂਦੇ ਚਲੇ ਗਏ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਕੋਲ।
0: ਹਾਂਜੀ।
1: ਤੇ ਉਹ ਕਹਿੰਦੇ ਕੋਈ ਗੱਲ ਨੀ, ਤੁਹਾਡੇ ਘੋੜੇ ਆ ਗਏ ਤੇ ਇਹ ਥੋੜੀ ਦੇਰ ਨੂੰ ਆਪੇ ਸਾਡੇ ਕੋਲ ਪਹੁੰਚ ਜਾਣਗੇ। ਤੇ ਉਹਨਾਂ ਨੇ ਸਿੰਘਾਂ ਕੋਲੋਂ ਪੁੱਛਿਆ ਵੀ ਉਹਨੇ ਆਪਣੇ ਵੀ ਘੋੜੇ ਖੋਲੇ ਨੇ, ਨਵਾਬ ਨੇ, ਹੁਣ ਉਹਨਾਂ ਦਾ ਕੀ ਕਰੀਏ, ਉਹ ਆਪਾਂ ਲਿਆਉਣੇ ਨੇ। ਉੱਥੇ ਬਾਬਾ ਬਿਧੀ ਚੰਦ ਬੈਠੇ ਸਨ, ਉਹ ਕਹਿੰਦੇ ਜੀ ਮੈਂ ਲਿਆ ਸਕਦਾ ਪਰ ਜੇ ਥਾਪੜਾ ਤੁਸੀਂ ਮੈਨੂੰ ਦਿਓ।
0: ਅੱਛਾ।
1: ਉਹਨਾਂ ਨੇ ਫਿਰ ਉਹ ਵਾਰੀ ਵਾਰੀ ਨਾ, ਪਹਿਲਾਂ ਤੇ ਇੱਕ ਘੋੜਾ ਉੱਥੇ ਮਤਲਬ ਘਾਈ ਬਣ ਕੇ ਵੜ ਗਿਆ ਉਹਨਾਂ ਦੇ ਤਬੇਲੇ ਚ।
0: ਹਾਂਜੀ।
1: ਥੋੜੇ ਦਿਨ ਉੱਥੇ ਖਵਾਉਂਦੇ ਰਹੇ ਘਾਹ ਘੋੜੇ ਨੂੰ।
0: ਹਾਂਜੀ।
1: ਫਿਰ ਇੱਕ ਦਿਨ ਫਿਰ ਕਾਠੀ ਕੁਠੀ ਪਾ ਕੇ ਤੇ ਉਹ ਕਿਲੇ ਦੇ ਵਿੱਚੋਂ ਉਹਨਾਂ ਨੇ ਦਰਿਆ ਦੇ ਵਿੱਚ
0: ਰਾਵੀ
1: ਚ ਛਾਲ
0: ਮਰਵਾਈ। ਠੀਕ। ਹਾਂਜੀ।
1: ਤੇ ਉਹ ਲੈ ਕੇ ਭੱਜ ਗਏ ਤੇ ਇੱਕ ਘੋੜਾ ਆ ਗਿਆ, ਜਿਹੜਾ ਘੋੜਾ ਚਲੇ ਗਿਆ ਉਹ ਪੱਠੇ ਪੁੱਠੇ ਨੀ ਸੀ ਖਾਂਦਾ ਕੱਲਾ।
0: ਅੱਛਾ।
1: ਹਾਂਜੀ। ਤੇ ਉਹ ਗੁਰੂ ਸਾਹਿਬ ਕਹਿੰਦੇ ਹੁਣ ਬਈ ਤੈਨੂੰ ਤਾਂ ਦੂਜਾ ਵੀ ਲਿਆਉਣਾ ਪੈਣਾ। ਉਹ ਕਹਿੰਦਾ ਮੈਂ, ਉਹ ਬਾਬਾ ਬਿਧੀ ਚੰਦ ਕਹਿੰਦਾ ਮੈਂ ਦੂਜਾ ਵੀ ਲੈ ਆਉਣਾ। ਉਹ ਮੁੜ ਕੇ ਨਜੂਮੀ ਬਣ ਕੇ ਨਾ, ਨਜੂਮੀ ਬਣ ਕੇ ਉੱਥੇ ਚਲੇ ਗਏ ਫੇਰ ਲਾਹੌਰ।
0: ਅੱਛਾ।
1: ਉਹਦੇ ਕੋ ਉੱਥੇ ਜਾ ਕੇ ਰੱਸੀਆਂ ਰੁਸੀਆਂ ਦੀਆਂ ਫੜੀਆਂ ਤੇ ਜੇ ਕਿਸੇ ਨੇ ਕੋਈ ਚੀਜ਼ ਪੁੱਛਣੀ ਹੈ ਤੇ ਮੈਨੂੰ ਮੇਰੇ ਕੋਲੋਂ ਪੁੱਛ ਲਓ। ਉੱਥੇ ਕਿਤੇ ਕੋਈ ਉਹਦਾ ਸਿਪਾਹੀ ਸੀ ਤਬੇਲੇ ਦਾ, ਉਹ ਪੁੱਛਦਾ ਸਾਡਾ ਘੋੜਾ ਚੋਰੀ ਹੋਇਆ। ਉਹ ਕਹਿੰਦਾ ਮੈਂ ਤੁਹਾਡਾ ਘੋੜਾ ਲੱਭ ਸਕਣਾ। ਉਹ ਫੇਰ ਉਹ ਪੂਰਾ ਹਿਸਾਬ ਕਿਤਾਬ ਜਿਹਾ ਲਾ ਕੇ ਤੇ ਕਹਿੰਦਾ ਵੀ ਪੂਰੀ ਉਹ ਮੈਨੂੰ ਮਤਲਬ ਉਹੋ ਹੀ ਮਾਹੌਲ ਦਿਓ ਜਿਹੋ ਜਿਹਾ ਮਾਹੌਲ ਉਦੋਂ ਸੀ ਜਦੋਂ ਘੋੜਾ ਚੋਰੀ
0: ਖਾਓ ਵੀ ਕਿੱਥੋਂ ਘੋੜਾ ਚੋਰੀ ਹੋਇਆ ਤੇ ਕਿੱਦਾਂ ਹੋਇਆ ਸੀ। ਅੱਛਾ।
1: ਉਹ ਕਹਿੰਦੇ ਵੀ ਕਾਠੀ ਵੀ ਚੋਰੀ ਹੋਈ, ਉਹ ਕਹਿੰਦੇ ਵੀ ਕਾਠੀ ਵੀ ਘੋੜੇ ਤੇ ਪਾ ਦਿਓ।
0: ਹਾਂਜੀ
1: ਹਾਂਜੀ। ਕਿੱਥੋਂ ਕੋਈ ਚੋਰੀ ਹੋਇਆ? ਹਾਂਜੀ। ਉਹ ਕਹਿੰਦੇ ਇੱਥੋਂ ਚੋਰੀ ਹੋਇਆ। ਤੁਸੀਂ ਕੀ ਕਰਦੇ ਹੋ? ਅਸੀਂ ਜੀ ਸਾਰੇ ਕਮਰੇ ਚ ਬੈਠੇ ਸੀ ਤੇ ਅਸੀਂ ਕਿਤੇ ਪੈਗ ਸ਼ੈਗ ਲਾ ਕੇ ਤੇ ਸੌ ਗਏ। ਉਹ ਕਹਿੰਦੇ ਫਿਰ ਅੱਜ ਵੀ ਪੈਗ ਲਾਓ ਤੇ ਸਵੇਰੇ ਤੁਹਾਨੂੰ ਪਤਾ ਲੱਗ
0: ਜਾਏਗਾ ਘੋੜਾ ਕਿੱਥੇ ਆ, ਘੋੜਾ ਵਾਪਸ ਆ ਜਾਏਗਾ।
1: ਉਹ ਸਾਰੇ ਪੈਗ ਸ਼ੈਗ ਜੇ ਲਵਾ ਲਵੂ ਕੇ ਸਾਰਾ ਉਹਨਾਂ ਦਾ ਹਿਸਾਬ ਕਿਤਾਬ ਕਰਕੇ ਤੇ ਫਿਰ ਕਹਿੰਦੇ ਤੁਹਾਨੂੰ ਮਤਲਬ ਪਤਾ ਲੱਗ ਜਾਏਗਾ ਵੀ ਘੋੜਾ ਦੂਜਾ ਘੋੜਾ ਕਿੱਥੇ ਆ।
0: ਹਾਂਜੀ।
1: ਤੇ ਉਹਨਾਂ ਨੇ ਫੇਰ ਉਹ ਕੋਲ ਮਤਲਬ ਕਿਲੇ ਦੀ ਕੰਧ ਤੋਂ ਘੋੜਾ ਦੜਾਇਆ ਤੇ ਉਹਨੂੰ ਜਦੋਂ ਥੱਲੇ ਲੱਗੇ ਸੁੱਟਣ ਤੇ ਕਹਿੰਦੇ ਵੀ ਘੋੜਾ ਜਿਹੜਾ ਨਾ ਤੁਹਾਡਾ ਮਾਲਵੇ ਦੇ ਵਿੱਚ ਪਹਿਲੇ ਹੈ ਤੇ ਆ ਵੀ ਜਿਹੜਾ ਹੁਣ ਮਾਲਵੇ ਚ ਹੀ ਜਾ ਰਿਹਾ ਜੀ।
0: ਹਾਂਜੀ।
1: ਤੇ ਮੇਰਾ ਨਾਂ ਹੈ ਬਿਧੀ ਚੰਦ ਤੇ ਮੈਂ ਲੈ ਕੇ ਜਾ ਰਿਹਾ, ਇਹ ਤੁਹਾਡਾ ਘੋੜਾ ਇਹ ਹੈ ਹੀ ਨਹੀਂ ਸੀ, ਤੁਸੀਂ ਐਵੇਂ ਝੂਠ ਬੋਲਦੇ ਹੋ ਕਿ ਸਾਡੇ ਘੋੜੇ ਚੋਰੀ ਹੋਏ ਨੇ, ਤੁਸੀਂ ਧੱਕੇ ਨਾਲ ਖੋਏ ਸੀ। ਤੇ ਉਹ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਬੜੇ ਵਾਰ ਦਿੱਤੇ ਸਨ ਵੀ ਤੁਹਾਡੇ ਕੋਲ ਮਤਲਬ ਲੱਖਾਂ ਘੋੜੇ ਤੁਹਾਡੇ ਕੋਲ ਹੋਣਗੇ
0: ਜੀ।
1: ਇਸ ਵੇਲੇ ਜਿੰਨੀਆਂ ਨਿਹੰਗ ਜਥੇਬੰਦੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਅਮੀਰ ਜਥੇਬੰਦੀ ਨਿਹੰਗਾਂ ਦੀ ਇਹ ਬਾਬਾ ਬਿਧੀ ਚੰਦ ਦਾ ਤੇ ਇਹਨਾਂ ਦੇ ਕੋਲ ਬਹੁਤ ਬਹੁਤ ਮਹਿੰਗੇ ਘੋੜੇ ਨੇ ਤੇ ਸਾਡੇ ਪਿੰਡ ਸਾਲ ਬਾਅਦ ਆਉਂਦੇ ਨੇ।
0: ਅੱਛਾ ਅੱਛਾ। ਠੀਕ ਠੀਕ ਠੀਕ।
1: ਫੇਰ ਇਹਨਾਂ ਨੇ ਉੱਥੇ ਹਫ਼ਤਾ ਕੁ ਰਹਿਣਾ ਤੇ ਉਹ ਫਿਰ ਇਸ ਕਰਕੇ ਫਿਰ ਮੈਂ ਅੱਜ ਗਿਆ ਸਾਂ ਤੇ ਮੇਰੀ ਦਿਹਾੜੀ ਲੰਘ ਗਈ ਉਧਰ।
0: ਵਧੀਆ।
1: ਤੇ ਫਿਰ ਮੈਂ ਥੋੜਾ ਜਿਹਾ ਪ੍ਰੋਗਰਾਮ ਅਖਤਰ ਸਾਹਿਬ ਦੀਆਂ ਗੱਲਾਂ ਬਾਤਾਂ ਬੜੀਆਂ ਕੀਮਤੀ ਹੁੰਦੀਆਂ ਜੀ।
0: ਉਹ ਬੜੇ ਵਿਦਵਾਨ ਨੇ ਜੀ, ਬਹੁਤ ਵਿਦਵਾਨ ਹਨ।
1: ਹਾਂਜੀ। ਬਹੁਤ ਮਜ਼ਾ ਆਇਆ, ਬਹੁਤ ਮਜ਼ਾ ਆਇਆ ਤੇ ਸੌਰੀ ਮੈਂ ਹਾਜ਼ਰੀ ਨਹੀਂ ਲਵਾ ਸਕਿਆ ਤੇ ਅੱਜ ਮੇਰੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ
0: ਜੀ। ਮਿਹਰਬਾਨੀ ਮਿਹਰਬਾਨੀ ਬਾਈ, ਬਹੁਤ ਬਹੁਤ
1: ਸਤਿ
0: ਸ੍ਰੀ ਅਕਾਲ। ਧੰਨਵਾਦ ਤੁਸੀਂ ਬਾਈ ਟਾਈਮ ਕੱਢ ਕੇ ਫਿਰ ਵੀ ਸਤਿ ਸ੍ਰੀ ਅਕਾਲ ਬੁਲਾਉਣ ਆਏ ਹੋ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਬਲਵੀਰ ਸਿੰਘ ਜੀ ਹੁਣੀ, ਟਾਈਮ ਨਹੀਂ ਪਰ ਉਹ ਫਿਰ। ਹਾਂਜੀ।

0: ਸਿਕੰਦਰੀ ਸਾਹਿਬ ਸਲਾਮ ਅਲੈਕੁਮ
1: ਜੀ, ਸੁੱਚਾ ਜੀ ਕੀ ਹਾਲ ਹੈ ਹਜ਼ੂਰ?
0: ਮਿਹਰਬਾਨੀ ਜਨਾਬ, ਬਿਲਕੁਲ ਰਾਜੀ ਖੁਸ਼ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ?
1: ਬੜਾ ਜੀ ਸ਼ੁਕਰ ਹੈ ਰੱਬ ਦਾ, ਬਿਲਕੁਲ ਠੀਕ ਠਾਕ।
0: ਚਲੋ ਜੀ, ਉਸ ਅੱਲਾ ਮੀਆਂ ਦੀਆਂ ਹਮੇਸ਼ਾ ਬਰਕਤਾਂ ਰਹਿਣ ਤੁਹਾਡੇ ਉੱਤੇ।
1: ਆਮੀਨ ਜੀ, ਆਮੀਨ, ਜਿੰਦੇ ਰਹੋ।
0: ਤੇ ਸੁਣਾਓ ਸੋਹਣੇ, ਪਾਕਿਸਤਾਨ ਦਾ ਕੀ ਹਾਲ ਚਾਲ ਹੈ?
1: ਜੀ ਪਾਕਿਸਤਾਨ ਅੱਲਾ ਦੇ ਫਜ਼ਲ ਨਾਲ ਹੁਣ ਬਾਰਿਸ਼ਾਂ ਦੇ ਘੇਰੇ ਵਿੱਚ।
0: ਅੱਛਾ, ਮੀਂਹ ਪੈ ਰਹੇ ਨੇ ਜੀ?
1: ਜੀ ਹਾਂ, ਹਿਊਮਿਡਿਟੀ ਬੜੀ ਵੱਧ ਗਈ।
0: ਉਹ ਤੇ ਹੁੰਦੀ ਹੈ ਵਾਕਿਆ, ਵਾਹਿਓ, ਬੜਿਆ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਹੈ। ਸਾਡੇ ਇੱਧਰ ਹਿਊਮਿਡਿਟੀ ਬਹੁਤ ਘੱਟ ਹੁੰਦੀ ਹੈ, ਜਦੋਂ ਕਿਤੇ ਬਹੁਤ ਜ਼ਿਆਦਾ ਗਰਮੀ ਪਏ ਨਾ ਤਾਂ ਉਹ ਬਹੁਤ ਘੱਟ ਦਿਨਾਂ 'ਚ ਹੀ ਪੈਂਦੀ ਹੈ। ਇੱਧਰ ਤਕਰੀਬਨ ਨਹੀਂ ਹੁੰਦੀ ਸਾਡੇ ਵਾਲੇ ਪਾਸੇ।
1: ਹਾਂਜੀ, ਹਿਊਮਿਡਿਟੀ ਦਾ ਇਹ ਹਾਲ ਹੈ ਕਿ ਮੈਂ ਇਸ ਵੇਲੇ ਹੁਣ ਸ਼ਾਮ ਦਾ ਵਕਤ ਤੇ ਛੱਤ ਤੇ ਬੈਠਾ ਹੈ।
0: ਵਾਹ,
1: ਤੇ ਪਸੀਨੇ ਪਸੀਨੀ।
0: ਉਹ ਵੀ ਪਸੀਨੇ ਪਸੀਨੀ, ਵਾਹ ਜੀ ਵਾਹ। ਤੇ ਸਿਕੰਦਰੀ ਜੀ, ਅੱਜ ਕਿਹੋ ਜਿਹੀ ਗੱਲਬਾਤ ਤੁਸੀਂ ਸਾਡੇ ਨਾਲ ਕਰਨੀ ਹੈ, ਕੀ ਸੁਣਾਓਗੇ ਅੱਜ ਤੁਸੀਂ ਸਾਨੂੰ?
1: ਅੱਜ ਜੀ ਮੈਂ ਇੱਕ ਤੇ ਤੁਹਾਨੂੰ ਨਾ ਇੱਕ ਗਜ਼ਲ ਸੁਣਾਉਣਾ, ਕਿਉਂਕਿ ਟਾਈਮ ਵੀ ਸ਼ਾਰਟ ਹੈ।
0: ਨਹੀਂ ਕੋਈ ਨਹੀਂ, ਕੋਈ ਗੱਲ ਨਹੀਂ, ਅਜੇ ਸਾਡੇ ਕੋਲ ਇੱਕ ਘੰਟਾ ਪਿਆ ਹੈ, ਕੋਈ ਨਹੀਂ।
1: ਅਜ਼ਾਨ ਸ਼ੁਰੂ ਹੋ ਜਾਣੀ ਹੈ ਨਾ?
0: ਅੱਛਾ, ਤੁਹਾਡੀ ਅਜ਼ਾਨ ਸ਼ੁਰੂ ਹੋ ਜਾਣੀ, ਠੀਕ।
1: ਮਸੀਦ ਮਸੀਦ ਦੇ ਗਵਾਰਡ ਆ ਤੇ ਸਾਰੀ ਅਜ਼ਾਨ ਮੈਂ ਹੀ ਸੁਣਨੀ
0: ਹੁੰਦੀ। ਤੁਹਾਨੂੰ ਹੀ ਸੁਣਾਉਣੀ ਆ ਉਹਨਾਂ ਨੇ? ਅੱਛਾ ਠੀਕ, ਚਲੋ ਫਿਰ ਕੋਈ ਗੱਲ ਨਹੀਂ, ਸੁਣਾਓ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ ਆਪਣੇ ਟਾਈਮ ਦੇ ਹਿਸਾਬ ਨਾਲ।
1: ਮੈਂ ਇੱਕ ਆਪਣੀ ਗਜ਼ਲ ਤੁਹਾਡੇ ਗੋਸ਼ ਗੁਜ਼ਾਰ ਕਰਦਾ ਹੈ ਜੀ।
0: ਜੀ
1: ਕਿ ਮੇਰੇ ਦਿਲ ਨੂੰ ਤੇਰਾ ਸਹਾਰਾ ਨਾ ਲੱਭਿਆ।
0: ਵਾਹ, ਬਹੁਤ ਖੂਬ।
1: ਮੇਰੇ ਦਿਲ ਨੂੰ ਤੇਰਾ ਸਹਾਰਾ ਨਾ ਲੱਭਿਆ ਤੇ ਹੰਝੂਆਂ ਨੂੰ ਅੱਖ ਦਾ ਕਿਨਾਰਾ ਨਾ ਲੱਭਿਆ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ, ਹੰਝੂਆਂ ਨੂੰ ਅੱਖ ਦਾ ਕਿਨਾਰਾ ਨਾ ਲੱਭਿਆ। ਵਾਹ,
1: ਵਗਦੇ ਹੀ ਰਹਿ, ਵਗਦੇ ਹੀ ਰਹਿ, ਰੁਕੇ ਹੀ ਨਹੀਂ।
0: ਵਾਹ ਵਾਹ।
1: ਬੜੇ ਫੁੱਲ ਖਿੜੇ ਸਨ ਪਰ ਤੇਰੇ ਬਾਜੂ, ਬੜੇ ਫੁੱਲ ਖਿੜੇ ਸਨ ਪਰ ਤੇਰੇ ਬਾਜੂ ਮੇਰੀ ਅੱਖ ਨੂੰ ਕੋਈ ਨਜ਼ਾਰਾ ਨਾ ਲੱਭਿਆ। ਉਹ ਵੇਲਾ ਜਿਹੜਾ ਸੀ ਤੇਰੇ ਨਾਲ ਲੰਘਿਆ
0: ਜੀ,
1: ਉਹ ਵੇਲਾ ਜਿਹੜਾ ਸੀ ਤੇਰੇ ਨਾਲ ਲੰਘਿਆ, ਹਯਾਤੀ ਦੇ ਮੁੱਲ ਵੀ ਦੁਬਾਰਾ ਨਾ ਲੱਭਿਆ।
0: ਬਹੁਤ ਖੂਬ, ਹਯਾਤੀ ਦੇ ਮੁੱਲ ਵੀ ਦੁਬਾਰਾ ਨਾ, ਬਾਈ ਕਿਆ ਬਾਤ ਹੈ ਨਾ, ਦੁਬਾਰਾ ਕਿੱਥੇ ਆਉਂਦੇ ਨੇ ਵੇਲੇ ਉਹ? ਹਾਂਜੀ
1: ਹਾਂਜੀ, ਲੱਗੇ ਵੇਲੇ
0: ਕਿੱਥੇ
1: ਸੱਜਣ
0: ਜਿਹੜੇ
1: ਉਹ ਮੁੜ ਨਹੀਂ ਮਿਲਦੇ।
0: ਬਿਲਕੁਲ ਬਿਲਕੁਲ।
1: ਤੇ ਮਿੱਠਾ ਜੀ, ਮੇਰਾ ਖਿਆਲ ਅਜ਼ਾਨ ਹੋ ਗਈ ਹੈ ਤੇ ਮੇਰਾ ਖਿਆਲ ਹੈ 10 ਮਿੰਟ ਤੋਂ ਬਾਅਦ ਤੁਸੀਂ ਫਿਰ ਮਿਲਦੇ।
0: ਠੀਕ ਹੈ ਜੀ, ਠੀਕ ਹੈ ਠੀਕ, ਓਕੇ ਜੀ, ਖੁਦਾ ਹਾਫਿਜ਼, ਖੁਦਾ ਹਾਫਿਜ਼। ਭਾਈ ਅਜ਼ਾਨ ਉਹਨਾਂ ਦੀ ਸ਼ੁਰੂ ਹੋ ਗਈ ਹੈ ਤੇ ਮੈਂ ਮਤਲਬ ਕਿ ਗੜਗੋਰ ਜੀ ਉਹਨਾਂ ਨੂੰ ਟੈਲੀਫੋਨ ਕਰਕੇ ਵੇਖਣਾ ਕਿਤੇ ਉਹ ਵੀ ਨਾ ਇਸ ਚੱਕਰ 'ਚ ਹੀ ਹੋਣ। ਚਲੋ ਟੈਲੀਫੋਨ ਕਰਕੇ ਵੇਖਿਆ ਜਾ ਸਕਦਾ।

0: ਮੇਰਾ ਖਿਆਲ ਹੈ ਬਈ ਪਾਕਿਸਤਾਨ ਦੇ ਵਿੱਚ ਅਜ਼ਾਨ ਦਾ ਟਾਈਮ ਸ਼ੁਰੂ ਹੋ ਗਿਆ ਅਤੇ ਜਦੋਂ ਬਈ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ਼ ਨੇ ਜਦੋਂ ਅਜ਼ਾਨ ਸ਼ੁਰੂ ਹੋਏ ਬਸ ਫਿਰ ਉਹਨਾਂ ਦਾ ਧਿਆਨ ਉੱਧਰ ਹੁੰਦਾ ਅਜ਼ਾਨ ਤੋਂ ਬਾਅਦ ਉਹ ਮੇਰਾ ਖਿਆਲ ਹੁਣ ਫਿਰ ਦੁਬਾਰਾ ਮੈਨੂੰ ਕਾਲ ਕਰਨਗੇ ਅਤੇ ਖਹਿਰਾ ਸਾਹਿਬ ਇਹਨਾਂ ਦੀਆਂ ਮੈਨੂੰ ਕਾਲਾਂ ਆਉਣੀਆਂ ਨੇ ਬਾਅਦ ਦੇ ਵਿੱਚ ਅਗਰ ਤੁਸੀਂ ਸੁਣ ਰਹੇ ਹੋ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਵੀ ਤੁਸੀਂ ਮੇਰੇ ਨਾਲ ਹੁਣੇ ਹੁਣੇ ਗੱਲਬਾਤ ਕਰ ਲਓ ਬਾਅਦ ਦੇ ਵਿੱਚ ਜਾਨ ਖਤਮ ਹੋਣ ਤੋਂ ਮੈਨੂੰ ਪਾਕਿਸਤਾਨ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਜਿੱਥੋਂ ਤੱਕ ਮੇਰਾ ਖਿਆਲ ਹੈ ਅਤੇ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਕਾਲ ਕਰੋ ਮੈਨੂੰ ਮੈਂ ਮਾੜਾ ਜਿਹਾ ਬੰਨ ਹਾਂ ਇਹ ਕੋਈ ਹੋਰ ਸੱਜਣ ਨੇ ਹੈਲੋ ਪ੍ਰਵਾਸ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ ਕੌਣ ਸਾਹਿਬ ਬੋਲ ਰਹੇ ਨੇ ਜੀ
1: ਜੀ ਲਿਆਕਤ ਗਟਗੋਰ ਬੋਲ ਰਹੇ ਹਾਂ
0: ਜੀ ਗਟਗੋਰ ਸਾਹਿਬ ਸਲਾਮ ਅਲੈਕਮ ਮੈਂ ਤੁਹਾਨੂੰ ਟੈਲੀਫੋਨ ਕੀਤਾ ਸੀ ਤੇ ਮੈਂ ਸੋਚਿਆ ਕਿ ਤੁਸੀਂ ਕੋਈ ਬਿਜੀ ਹੋ ਗਏ ਹੋ ਤੇ
1: ਨਹੀਂ ਉਹ ਲੱਗਿਆ ਸੀ ਚਾਰਜਿੰਗ ਤੇ ਲੱਗਿਆ ਸੀ ਤੇ ਬੱਚੇ ਨੇ ਲਾ ਕੇ ਆਂਦਾ
0: ਅੱਛਾ ਅੱਛਾ ਅੱਛਾ ਠੀਕ ਕਿਉਂਕਿ ਤੁਹਾਡਾ ਨਾਂ ਨਹੀਂ ਸੀ ਨਾ ਦਿਸ ਰਿਹਾ ਮੈਂ ਇਸ ਕਰਕੇ ਸੋਚਿਆ ਕਿ ਸ਼ਾਇਦ ਕਾਲ ਪਤਾ ਨਹੀਂ ਕਿਸੇ ਹੋਰ ਸੱਜਣ ਨੇ ਕੀਤੀ ਹੋਏ ਤੁਹਾਡਾ ਬਹੁਤ ਬਹੁਤ ਇਸਤਕਬਾਲ ਜੀ ਗਟਗੋਰ ਸਾਹਿਬ ਆ ਜਾਓ ਲੰਘ ਆਓ ਤੇ ਕਿਹੋ ਜਿਹੀ ਗੱਲਬਾਤ ਅੱਜ ਤੁਸੀਂ ਕਰਨੀ ਪਸੰਦ ਕਰੋਗੇ
1: ਗੱਲਬਾਤ ਜੀ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ
0: ਜਿੰਨਾ ਮਰਜ਼ੀ ਟਾਈਮ ਲਾਓ ਜੀ ਟਾਈਮ ਤੁਹਾਡਾ ਨੋ ਪ੍ਰੋਬਲਮ
1: ਹਾਂਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਤੇ ਮੈਂ ਇੱਕ ਛੋਟੀ ਜਿਹੀ ਗਜ਼ਲ ਸੁਣਾਗਾ ਸ਼ਾਇਰਾਂ ਕੋਲੇ ਹੀ ਸੁਗਾਤ ਹੁੰਦੀ ਹੈ ਜੀ
0: ਮੈਂ ਕਹਿੰਦਾ ਸਭ ਤੋਂ ਵਧੀਆ ਚੀਜ਼ ਹੁੰਦੀ ਸ਼ਾਇਰਾਂ ਕੋਲ ਆਹੋ ਮੇਰੇ ਹਿਸਾਬ ਨਾਲ ਹਾਂਜੀ
1: ਹਾਂ ਜੀ ਹਾਂ ਹਾਂ ਜੀ ਬਿਲਕੁਲ ਬਿਲਕੁਲ ਗਜ਼ਲ ਹੈ ਜੀ ਦਿਲ ਮੇਰਾ ਕਰਦਾ ਹੈ ਮੈਂ ਜਾਂ ਹੌਲੀ ਹੌਲੀ ਜੋ ਗੁਜ਼ਰੀ ਹੈ ਦਿਲ ਤੇ ਸੁਣਾ ਹੌਲੀ ਹੌਲੀ
0: ਵਾਹ ਵਾਹ ਵਾਹ ਵਾਹ
1: ਦਿਲ ਮੇਰਾ ਕਰਦਾ ਹੈ ਮੈਂ ਜਾਂ ਹੌਲੀ ਹੌਲੀ ਜੋ ਗੁਜ਼ਰੀ ਹੈ ਦਿਲ ਤੇ ਸੁਣਾ ਹੌਲੀ ਹੌਲੀ
0: ਬਹੁਤ ਕੋ
1: ਪਾ ਤਰਲੇ ਆੜੇ ਫੜਾਂ ਪੈਰ ਉਹਦੇ
0: ਵਾਹ
1: ਮੈਂ ਕਰ ਕਰਕੇ ਮਿੰਤਾ ਮਨਾ ਹੌਲੀ ਹੌਲੀ
0: ਬਹੁਤ ਖੂਬ ਬਹੁਤ ਖੂਬ ਹਾਂਜੀ
1: ਪਾਤਰਲੇ ਹਾੜੇ ਫੜਾਂ ਪੈਰ ਉਹਦੇ ਮੈਂ ਕਰ ਕਰਕੇ ਮਿੰਤਾ ਮਨਾ ਹੌਲੀ ਹੌਲੀ
0: ਵਾਹ ਜੀ ਵਾਹ
1: ਗੁੱਸੇ ਚ ਚੋਖਾ ਪਿਆਰਾ ਉਹ ਲੱਗਦਾ ਹੈ
0: ਇਹ ਸੱਚ ਹੈ ਵੈਸੇ
1: ਦਿਲ ਕਰਦਾ ਉਹਨੂੰ ਸਤਾ ਹੌਲੀ ਹੌਲੀ
0: ਬਿਲਕੁਲ ਬਿਲਕੁਲ ਤੁਹਾਡੀ ਮਹਿਬੂਬਾ ਗੁੱਸੇ ਚ ਹੋਵੇ ਉਹ ਬਹੁਤ ਸੋਹਣੀ ਲੱਗਦੀ ਹੈ ਜਦੋਂ ਲੱਗਦਾ
1: ਹਾਂਜੀ ਗੁੱਸੇ ਚ ਚੋਖਾ ਪਿਆਰਾ ਉਹ ਲੱਗਦਾ ਹੈ
0: ਹਾਂਜੀ
1: ਦਿਲ ਕਰਦਾ ਉਹਨੂੰ ਸਤਾ ਹੌਲੀ ਹੌਲੀ
0: ਵਾਹ
1: ਔਰ ਜਿੰਨਾ ਹੌਲੀ ਹੌਲੀ ਉਹਦੇ ਨੇੜੇ ਹੋਣਾ
0: ਹਾਂਜੀ
1: ਉਹ ਓਨਾ ਹੀ ਹੁੰਦਾ ਪਰਾਂ ਹੌਲੀ ਹੌਲੀ
0: ਪਰਾਂ ਹੌਲੀ ਹੌਲੀ ਵਾਕਿਆ
1: ਜਿੰਨਾ ਹੌਲੀ ਹੌਲੀ ਉਹਦੇ ਨੇੜੇ ਹੋਣਾ
0: ਹਾਂਜੀ
1: ਉਹ ਓਨਾ ਹੀ ਹੁੰਦਾ ਪਰਾਂ ਹੌਲੀ ਹੌਲੀ
0: ਵਾਹ
1: ਦਿਲ ਕਰਦਾ ਦਿਲ ਭਰ ਨੂੰ ਬਾਹਾਂ ਚ ਲੈ ਕੇ ਦਿਲ ਕਰਦਾ ਦਿਲ ਭਰ ਨੂੰ ਬਾਹਾਂ ਚ ਲੈ ਕੇ ਮੈਂ ਦਿਲ ਆਲੀ ਗੱਲ ਚਾ ਸੁਣਾ ਹੌਲੀ ਹੌਲੀ ਦਿਲ ਕਰਦਾ ਦਿਲ ਭਰ ਨੂੰ ਬਾਹਾਂ ਚ ਲੈ ਕੇ
0: ਜੀ
1: ਮੈਂ ਦਿਲ ਭਰ ਨੂੰ ਦਿਲ ਦੀ ਸੁਣਾ ਹੌਲੀ ਹੌਲੀ
0: ਬਹੁਤ ਖੂਬ
1: ਦਿਲ ਮੇਰਾ ਕਰਦਾ ਮੈਂ ਜਾਂ ਹੌਲੀ ਹੌਲੀ
0: ਹਾਂਜੀ
1: ਜੋ ਗੁਜ਼ਰੀ ਏ ਦਿਲ ਤੇ ਸੁਣਾ ਹੌਲੀ ਹੌਲੀ
0: ਵਾਹ
1: ਜੋ ਗੁਜ਼ਰੀ ਏ ਦਿਲ ਤੇ ਸੁਣਾ ਹੌਲੀ ਹੌਲੀ
0: ਬਹੁਤ ਖੂਬ ਬਹੁਤ
1: ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ
0: ਥੈਂਕ ਯੂ ਥੈਂਕ ਯੂ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਨ ਲੱਗਾ ਹਾਂ ਤੁਸੀਂ ਬੈ ਟਾਈਮ ਤੁਹਾਡੇ ਕੋਲ 1 ਸਕਿੰਟ ਦਾ
1: ਜੀ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ
0: ਸੋ ਸ਼ੇਅਰ ਆ ਜੀ ਵਾਲੀਆਂ ਤੇ ਸੱਪ ਉਕਰੇ ਤੇ ਕਲਿੱਪ ਬਿਸ਼ੂ ਦੇ ਮਾਰੇ ਝਲਕਾਰੇ
1: ਵਾਹ ਵਾਹ ਵਾਹ ਵਾਹ ਵਾਹ ਵਾਹ
0: ਵਾਲੀਆਂ ਤੇ ਸੱਪ ਉਕਰੇ ਅੱਖਾਂ ਚ ਬਰੂਦ ਭਰਿਆ ਹੋਏ ਉਹਦੀ ਤੱਕਣੀ ਗੋਲੀਆਂ ਮਾਰੇ ਅੱਖਾਂ ਚ ਬਰੂਦ ਭਰਿਆ ਉਹਦੀ ਤੱਕਣੀ ਗੋਲੀਆਂ ਮਾਰੇ ਤੇ ਜੁਲਫਾਂ ਚ ਡੰਗ ਨਾਗਾਂ ਦੇ ਜੁਲਫਾਂ ਚ ਡੰਗ ਨਾਗਾਂ ਦੇ ਤੇ ਗੁੱਤ ਸੱਪ ਦੇ ਫਰਾਟੇ ਮਾਰੇ ਤੇ ਸਪੇਰਿਆਂ ਦੀ ਪੇਸ਼ ਨਾ ਗਈ ਮਣੀ ਸੁੱਟ ਕੇ ਦੌੜ ਗਏ ਸਾਰੇ ਸਪੇਰਿਆਂ ਦੀ ਮਣੀ ਸੁੱਟ ਕੇ ਦੌੜ ਗਏ ਸਾਰੇ ਡੋਗਰ ਸਾਹਿਬ ਜਾਂਦੇ ਜਾਂਦੇ ਕੋਈ ਇੱਕ ਅੱਧਾ ਤੁਸੀਂ ਇੱਕ ਮਿੰਟ ਵਾਸਤੇ ਆਏ ਹੋ ਬਿਜੀ ਹੋ
1: ਜੀ ਖੈਰ ਹੋਵੇ ਜੀ ਖੈਰ
0: ਹੋਵੇ ਥੈਂਕ ਯੂ ਵੈਰੀ ਮਚ ਸਾਡੀਆਂ ਗੁੱਡ ਵਿਸ਼ੇਸ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ
1: ਜੀ ਰੱਬ
0: ਰੱਖੇ ਇਹ ਸਨ ਜੀ ਪਾਕਿਸਤਾਨ ਚੋਂ ਸਾਡੇ ਸੱਜਣ ਗਡੋਗਰ ਸਾਹਿਬ ਜੀ ਹੁਣੀ ਜਿਹੜੇ ਅੱਜ ਟਾਈਮ ਦੀ ਕੋਈ ਕਮੀ ਕਰਕੇ ਅਦਰਵਾਈਜ਼ ਇਹਨਾਂ ਦਾ ਦੁਬਾਰਾ ਹਾਂਜੀ ਜੀ ਅਜਮਲ ਸਾਹਿਬ ਵੈਲਕਮ ਅਗੇਨ
1: ਜੀ ਸੁੱਚਾ ਸਾਹਿਬ
0: ਆ ਜਾਓ
1: ਵਕਫਰਾ ਬਰਾਏ ਅਜ਼ਾਨ
0: ਹਾਂ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਵੀ ਅਦਾ ਕਰਨਾ ਹੁੰਦਾ ਤੇ ਆ ਜਾ ਹਾਂਜੀ ਉੱਥੋਂ ਹੀ ਸ਼ੁਰੂ ਹੋ ਜਾਓ ਜਿੱਥੋਂ ਛੱਡ ਕੇ ਗਏ ਸੀ ਤੁਸੀਂ
1: ਹਾਂਜੀ ਉੱਥੇ ਆਪਣਾ ਫਲਕ ਤੱਕ ਗਈਆਂ ਨਫ਼ਰਤਾਂ ਦੀਆਂ ਕੰਧਾਂ ਫਲਕ ਤੱਕ ਗਈਆਂ ਨਫ਼ਰਤਾਂ ਦੀਆਂ ਕੰਧਾਂ ਮੁਹੱਬਤਾਂ ਦਾ ਕੋਈ ਚੁਬਾਰਾ ਨਾ ਲੱਭਿਆ
0: ਵਾਹ ਵਾਹ ਵਾਹ ਕੋ
1: ਕੁਝ ਇੰਨੇ ਪਿਛਾਵੇਂ ਸਨ ਉੱਚਿਆਂ ਘਰਾਂ ਦੇ
0: ਹਾਂਜੀ
1: ਕੁਝ ਇੰਨੇ ਪਿਛਾਵੇਂ ਸਨ ਉੱਚਿਆਂ ਘਰਾਂ ਦੇ ਕਿ ਸੂਰਜ ਦਾ ਚਾਨਣ ਵੀ ਸਾਰਾ ਨਾ ਲੱਭਿਆ
0: ਵਾਹ ਵਾਹ ਉੱਚਿਆਂ ਘਰਾਂ ਨੇ ਵਕਤ ਪਾਇਆ ਸਾਰੇ ਪਾਸੇ ਹਾਂਜੀ
1: ਕੁਝ ਇੰਨੇ ਪਿਛਾਵੇਂ ਸਨ ਉੱਚਿਆਂ ਘਰਾਂ ਦੇ ਕਿ ਸੂਰਜ ਦਾ ਚਾਨਣ ਵੀ ਸਾਰਾ ਨਾ ਲੱਭਿਆ
0: ਵਾਹ
1: ਤੂੰ ਦੁਨੀਆਂ ਨੂੰ ਲੈ ਕੇ ਤੇ ਕੀ ਕਰਸੇ ਅਜਮਲ ਤੂੰ ਦੁਨੀਆਂ ਨੂੰ ਲੈ ਕੇ ਤੇ ਕੀ ਕਰਸੇ ਅਜਮਲ
0: ਹਾਂਜੀ
1: ਜੇ ਤੈਨੂੰ ਉਹ ਦਿਲ ਬਰ ਪਿਆਰਾ ਨਾ ਲੱਭਿਆ
0: ਵਾਹ ਵਾਹ ਵਾਹ ਵਾਹ ਵਾਕਿਆ ਵਾਕਿਆ ਬਹੁਤ ਖੂਬ
1: ਤੇ ਮਿੱਠਾ ਜੀ ਸੁੱਚਾ ਜੀ ਮਾਜ਼ਰਤ ਉਹ ਮਿੱਠਾ ਜੀ ਦਾ ਵੀ ਮੇਰੇ ਨਾਲ ਰਾਬਤਾ ਤੇ ਮਿੱਠੇ ਤੇ ਤੁਸੀਂ ਉਹ ਹੀ ਇਹ ਦੱਸੋ ਕਿ ਅੱਜ ਤੁਹਾਡਾ ਪ੍ਰੋਗਰਾਮ ਦਾ ਕੀ ਥੀਮ ਪਿਆ
0: ਵੇਖੋ ਜੀ ਮੇਰੇ ਪ੍ਰੋਗਰਾਮ ਦਾ ਅੱਜ ਕੋਈ ਥੀਮ ਨਹੀਂ ਅੱਜ ਤੁਹਾਡੇ ਤੇ ਹੀ ਡਿਪੈਂਡ ਕਰਦਾ ਜੋ ਤੁਹਾਨੂੰ ਚੰਗਾ ਲੱਗਦਾ ਜਿਸ ਤਰ੍ਹਾਂ ਦੀ ਗੱਲਬਾਤ ਸਾਡੇ ਨਾਲ ਕਰਨੀ ਚਾਹੋ ਤੁਸੀਂ ਸ਼ਾਇਰੀ ਸੁਣਾਉਣੀ ਸ਼ਾਇਰੀ ਸੁਣਾਓ ਗੱਲਬਾਤ ਮੇਰੇ ਨਾਲ ਕਰਨੀ ਗੱਲਬਾਤ ਕਰੋ ਜੋ ਤੁਹਾਡਾ ਦਿਲ ਕਰਦਾ
1: ਜੇ ਤੁਸੀਂ ਥੋੜਾ ਦੁਖੀ ਹੋਣਾ ਪਸੰਦ ਕਰੋ ਤੇ ਇੱਕ ਨਿੱਕਾ ਜਿਹਾ ਅਫਸਾਨਾ ਮੇਰਾ ਲਿਖਿਆ ਉਹ ਅਗਰ ਮੈਂ ਤੁਹਾਨੂੰ ਸੁਣਾ
0: ਬਿਲਕੁਲ ਬਿਲਕੁਲ ਆਉਣ ਦਿਓ
1: ਇਹ ਅਫਸਾਨਾ ਪਿਛਲੇ 14 ਅਗਸਤ ਉੱਤੇ ਮੈਂ ਲਿਖਿਆ ਜੀ
0: ਹਾਂਜੀ
1: ਇੱਕ ਮਹਿਫਲ ਵਾਸਤੇ
0: ਅੱਛਾ ਜੀ
1: ਤੇ ਇਹ ਤੁਹਾਡੀ ਸਾਡੀ ਸਾਂਝੀ ਪੀੜ ਹੈ ਇਸ ਤੋਂ ਮੈਂ ਤੁਹਾਡੇ ਨਾਲ ਵੰਡਣ ਲੱਗਾ
0: ਵਾਹ ਵਾਹ ਵਾਹ ਵਾਹ ਥੈਂਕ ਯੂ ਥੈਂਕ ਯੂ ਹਾਂਜੀ
1: ਰਾਤੀ ਲੁਕ ਲੁਕ ਕੇ ਟੁਰਦਿਆਂ ਇਸ ਪੰਜਾਂ ਮਾਜ਼ਰਤ ਮੈਂ ਇੱਕ ਵਾਰੀ ਜ਼ਰਾ ਗਲਾ ਸਾਫ਼ ਕਰ ਲਿਆ
0: ਠੀਕ ਹੈ
1: ਰਾਤੀ ਲੁਕ ਲੁਕ ਕੇ ਟੁਰਦਿਆਂ ਇਸ ਪੰਜਾਬੀ ਖਾਨਦਾਨ ਨੂੰ ਅੱਜ ਤ੍ਰੀਜਾ ਡੰਗ ਆਈ
0: ਅੱਛਾ ਅੱਜ ਤ੍ਰੀਜਾ ਡੰਗ ਆ
1: ਡੰਗ
0: ਦਿਹਾੜਾ ਦਿਨ ਡੰਗ ਹਾਂ ਹਾਂ ਠੀਕ ਠੀਕ ਸਮਝ ਗਿਆ ਸਮਝ ਗਿਆ
1: ਅੰਮ੍ਰਿਤਸਰ ਤੋਂ ਟੁਰੇ ਸਨ ਪਰ ਮੰਜ਼ਿਲ ਦਾ ਕੋਈ ਪਤਾ ਨਹੀਂ
0: ਵਾਹ
1: ਬਸ ਇੱਕੋ ਖਿਆਲ ਸੀ ਜ਼ਿਹਨ ਵਿੱਚ
0: ਹਾਂਜੀ
1: ਕਿ ਕਿਸੇ ਤਰ੍ਹਾਂ ਪਾਕਿਸਤਾਨ ਪਹੁੰਚ ਜਾਈਏ
0: ਪਾਕਿਸਤਾਨ ਪਹੁੰਚ ਜਾਈਏ
1: ਕਈ ਵਾਰੀ ਰਾਹ ਤੋਂ ਕੁਰਾ ਪਏ ਫੇਰ ਕਿਵੇਂ ਰਾਹ ਤੇ ਆਏ ਰੱਬ ਹੀ ਜਾਣੇ
0: ਵਾਹ ਵਾਹ ਵਾਹ
1: ਰਾਤੀ ਲੁਕ ਲੁਕ ਕੇ ਡਰ ਡਰ ਕੇ ਮਾਰ ਮਾਰ ਕੇ ਸਫ਼ਰ ਕਰਨਾ ਤੇ ਦਿਹਾੜੀ ਕਿਸੇ ਰੁੱਖਾਂ ਦੇ ਝੁੰਡ ਵਿੱਚ ਕਿਸੇ ਉਜੜੇ ਮਕਾਨ ਵਿੱਚ ਲੁਕ ਕੇ ਗੁਜ਼ਾਰਾ ਕਰਨਾ ਅੱਧੀ ਰਾਤੀ ਟੁਰਦਿਆਂ ਟੁਰਦਿਆਂ ਇਸ ਪੰਜਾਂ ਸੱਤਾਂ ਬੰਦਿਆਂ ਦੇ ਨਿੱਕੇ ਜਿਹੇ ਕਾਫਲੇ ਨੂੰ ਮਹਿਸੂਸ ਹੋਇਆ ਜਿਵੇਂ 1.5-2 ਕਿੱਲੇ ਹੱਟ ਕੇ ਕੁਝ ਬਲਵਾਈ ਰਾਹ ਮਲ ਕੇ ਖੜੇ ਨੇ ਉਹਨਾਂ ਦੇ ਟੁਰਦੇ ਹੋਏ ਪੈਰ ਆਪਣੀ ਰਾਹ ਤੇ ਜੰਮ ਗਏ ਰਮ ਤੇ ਜਿੰਨੇ 6-7 ਮਹੀਨਿਆਂ ਦਾ ਬੱਚਾ ਜਿਹੜਾ ਤਾਪ ਨਾਲ ਬਲਦਾ ਪਿਆ ਸੀ ਸੀਨੇ ਨਾਲ ਲਾਇਆ ਸੀ ਬੱਚਾ ਰੋਣ ਦੀ ਕੋਸ਼ਿਸ਼ ਕਰਦਾ ਤੇ ਰਮ ਤੇ ਉਹਦੇ ਮੂੰਹ ਤੇ ਹੱਥ ਰੱਖ ਦਿੰਦੀ ਸਾਰਿਆਂ ਨੇ ਸਿਰ ਤੇ ਗੜੜੀਆਂ ਚਾਈਆਂ ਸਨ ਜਿਨ੍ਹਾਂ ਵਿੱਚ ਉਹ ਸਮਾਨ ਸੀ ਜਿਹੜਾ ਉਹ ਛੱਡ ਨਹੀਂ ਸਨ ਸਕਦੇ ਯਾ ਖਬਰੇ ਉਹ ਚਾਹ ਹੀ ਇੰਨਾ ਕੁਛ ਸਕਦੇ ਸਨ ਅਚਾਨਚਕ ਰਮਤੇ ਦਾ ਧਿਆਨ ਨਾ ਰਿਹਾ
0: ਕਿ
1: ਉਹਦੇ ਬੱਚੇ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਰਾਤ ਦਾ ਨਿਖੜਕਾ ਸੀ, ਇਸ ਨਿਖੜਕੇ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਗੂੰਜੀ ਤੇ ਕਾਫਲੇ ਵਾਲਿਆਂ ਦੇ ਕਲੇਜੇ ਹਲਕ ਵਿੱਚ ਆ ਕੇ ਫਸ ਗਏ। ਡੇਢ ਦੋ ਕਿੱਲੇ ਹਟ ਕੇ ਖਲੋਤੇ ਬਲਵਾਈ ਡੇਢ ਦੋ ਕਿੱਲੇ ਹਟ ਕੇ ਖਲੋਤੇ ਬਲਵਾਈਆਂ ਦੀ ਆਵਾਜ਼ਾਂ ਆਉਣ ਲੱਗ ਪਈਆਂ, ਜਿਵੇਂ ਇੱਕ ਦੂਜੀ ਨੂੰ ਪੁੱਛਦੇ ਹੋਣ ਵੀ ਇਹ ਰੋਣ ਦੀ ਆਵਾਜ਼ ਕਿਧਰੋਂ ਆ ਰਹੀ
0: ਹੈ।
1: ਫੱਜਾ ਛੇਤੀ ਨਾਲ ਅੱਗੇ ਵਧਿਆ ਤੇ ਰਮਤੇ ਨੂੰ ਆਖਿਆ, ਰਮਤੇ ਸਾਡੀ ਜ਼ਿੰਦਗੀ ਹੁਣ ਤੇਰੇ ਹੱਥ ਹੈ, ਇਹ ਬਲਵਾਈ ਹੁਣ ਇੱਧਰ ਜ਼ਰੂਰ ਆਉਣਗੇ।
0: ਜ਼ਰੂਰ, ਕਿਉਂ ਬੱਚੇ ਦੀ
1: ਆਵਾਜ਼ ਹੀ ਸੀ। ਤੇਰਾ ਪੁੱਤਰ ਬਸ ਯਾ ਤੇਰਾ ਪੁੱਤਰ ਬਚ ਸਕਦਾ ਹੈ ਯਾ ਫਿਰ ਅਸੀਂ ਸਾਰੇ। ਰਾਮ ਤੇ ਬੱਚੇ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਫੱਜਾ ਵਹਿਣ ਦੀਆਂ ਮਿੰਨਤਾਂ ਕਰਨ ਲੱਗ ਪਿਆ ਪਰ ਰਾਮ ਤੇ ਬੱਚੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਉਧਰ ਬਲਵਾਈਆਂ ਦੇ ਪੈਰਾਂ ਦੀ ਆਵਾਜ਼ ਉਹਨਾਂ ਨੂੰ ਆਪਣੇ ਵੱਲ ਆਉਂਦੀ
0: ਮਹਿਸੂਸ ਹੋਈ।
1: ਫੱਜੇ ਨੇ ਜ਼ੋਰਾ ਜ਼ੋਰੀ ਖੋ ਦਰੋ ਕੇ ਬੱਚੇ ਨੂੰ ਬੋਏ ਤੇ ਰੱਖਿਆ ਤੇ ਰਮਤੇ ਨੂੰ ਦਰੀਕਦੇ ਹੋਏ ਸਾਰੇ ਕਾਫਲੇ ਵਾਲੇ ਇੱਕ ਟਿੱਬੇ ਓਲੇ ਲੁਕ ਗਏ। ਬੱਚਾ ਰੋਈ ਜਾ ਰਿਹਾ ਸੀ, ਫੇਰ ਅਚਾਨਚਕ ਬੱਚੇ ਦੀ ਇੱਕ ਚੀਕ ਨਿਕਲੀ। ਰਮਤੇ ਚੀਕਾਂ ਮਾਰ ਕੇ ਰੋਣਾ ਦੀ ਕੋਸ਼ਿਸ਼ ਕੀਤੀ ਕਿ ਟਿੱਬੇ ਓਲੇ ਲੁਕ ਗਏ। ਬੱਚਾ ਰੋਈ ਜਾ ਰਿਹਾ ਸੀ, ਫੇਰ ਅਚਾਨਚਕ ਬੱਚੇ ਦੀ ਇੱਕ ਚੀਕ ਨਿਕਲੀ। ਰਾਮ ਤੇ ਚੀਕਾਂ ਮਾਰ ਕੇ ਰੋਣਾ ਦੀ ਕੋਸ਼ਿਸ਼ ਕੀਤੀ ਪਰ ਫੱਜੇ ਨੇ ਉਹਦੇ ਮੂੰਹ ਤੇ ਆਪਣੀ ਪਗੜੀ ਰੱਖ ਦਿੱਤੀ।

0: ਕਿ ਲੱਗਦੀ ਸੀ। ਆਖਣ ਲੱਗਾ ਪੁੱਤਰਾ ਰਾਮ ਤੇ ਕਰਮਾ ਸੜੀ ਮੇਰੀ ਨਿੱਕੀ ਭੈਣ ਸੀ। ਪੁੱਤਰਾ ਅਸਾਂ ਪੰਜਾਬੀਆਂ ਪਤਾ ਨੀ ਕਿਤਨੀਆਂ ਭੈਣਾਂ ਵੰਡ ਦੇ ਇਸ ਰੋਲੇ ਵਿੱਚ ਗਵਾਈਆਂ ਨੇ। ਇਸ ਵੰਡ ਨੇ ਸਾਡਾ ਬਹੁ ਨੁਕਸਾਨ ਕੀਤਾ ਹੈ,
1: ਬਹੁਤ ਕੀਤਾ, ਬਹੁਤ ਕੀਤਾ।
0: ਇਹ ਇੱਕ ਛੋਟਾ ਜਿਹਾ ਅਫਸਾਨਾ ਪਿਛਲੇ 14 ਅਗਸਤ ਤੇ ਲਿਖਿਆ ਸੀ ਤੇ ਮੈਂ
1: ਬਹੁਤ ਸੈਡ, ਬਹੁਤ ਸੈਡ। ਇਹ ਵੇਖੋ ਜੀ, ਦੋਵਾਂ ਪਾਸਿਆਂ ਤੋਂ ਹੀ ਸਿਕੰਦਰੀ ਜੀ ਏਦਾਂ ਹੀ ਹੋਇਆ, ਦੋਵਾਂ ਪਾਸਿਆਂ ਦੇ ਨਾਲ। ਹਾਂਜੀ, ਤੇ ਵੇਖੋ
0: ਜੀ, ਮੈਂ
1: ਜੀ ਬੋਲੋ ਤੁਸੀਂ।
0: ਮੈਂ ਆਖਣ ਲੱਗਾ ਕਿ ਮੈਂ ਹੋਰ ਤੇ ਕੀ, ਮੇਰੀ ਆਪਣੀ ਦਾਦੀ ਜਿਹੜੀ ਹੈ ਉਹ ਇੱਥੇ ਰਹਿ ਗਈ ਤੇ ਉਹਦਾ ਪੂਰਾ ਖਾਨਦਾਨ ਇੰਡੀਆ ਟੁਰ ਗਿਆ।
1: ਅੱਛਾ,
0: ਉਹਦੀ ਇੱਕ ਮਾਂ ਤੇ ਇੱਕ ਨਿੱਕੀ ਜਿਹੀ ਧੀ ਹੈ, ਬਿਲਕੁਲ ਬੱਚੀ ਆਈ।
1: ਹਾਂਜੀ,
0: ਇਹ ਮਾਂ ਤੇ ਧੀ ਇੱਥੇ ਰਹਿ ਗਈਆਂ, ਬਾਕੀ ਖਾਨਦਾਨ ਸਾਰਾ ਉਧਰ ਚਲਾ ਗਿਆ, ਅੱਜ ਤੱਕ ਉਸ ਦਾ ਕੋਈ ਪਤਾ ਨਹੀਂ। ਇਹ ਵੀ ਮਰ ਗਈਆਂ ਵਿਚਾਰੀਆਂ, ਪਹਿਲੇ ਮਾਂ ਵੀ ਮਰ ਗਈ, ਪਿੱਛੇ ਸਾਡੀ ਦਾਦੀ ਵੀ ਬੁੱਢੀ ਹੋ ਕੇ ਮਰ ਗਈ।
1: ਹਾਂਜੀ,
0: ਤੇ ਉਹਨਾਂ ਤੇ ਕਿ ਬੀਤਦੀ ਹੋਏਗੀ ਜਿਨ੍ਹਾਂ ਦੇ ਨਾਲ ਦੇ ਜੰਮੇ ਵੀਰ ਉਹ ਉਧਰ ਚਲੇ ਗਏ, ਆਉਣਾ ਜਾਣਾ ਬੰਦ ਹੋ ਗਿਆ।
1: ਵੈਸੇ ਬਹੁਤ ਦੁੱਖਦਾਈ ਸੈਡ ਗੱਲਾਂ ਨੇ, ਬਹੁਤ ਹੀ ਰੂਹ ਕਬਾ ਦੇਣ ਵਾਲੀਆਂ ਸਾਰੀਆਂ ਗੱਲਾਂ। ਜਦੋਂ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸੁਣੀਆਂ ਨੇ ਤੇ ਅੱਜ ਤੱਕ ਸਾਡੇ ਜਿਹੜੇ ਲੀਡਰ ਹੀ ਲਾ ਲਓ, ਜਿਹੜੇ ਮਤਲਬ ਕਿ ਜਾਂ ਉਹ ਬੁੱਧੀਜੀਵੀ ਜਾਂ ਇੰਜੀਨੀਅਸ ਲੋਕ ਇਕੱਠੇ ਬੈਠੇ ਹੀ ਨਹੀਂ, ਅਸੀਂ ਇੱਕ ਦੂਜੇ ਕੋਲੋਂ ਮਾਫ਼ੀ ਮੰਗ ਲੈਂਦੇ ਕਿ ਗਲਤ, ਮਤਲਬ ਕਿ ਸਾਡੇ ਕੋਲੋਂ ਜਿਹੜੀ ਗੁਸਤਾਖੀ ਹੋਈ ਹੈ ਉਹ ਅਸੀਂ ਕਸੂਰਵਾਰ ਹਾਂ ਦੋਵਾਂ ਪਾਸਿਆਂ ਤੋਂ ਹੀ, ਅਤੇ ਸਾਨੂੰ ਇਹਨਾਂ ਕੋਲੋਂ ਸਾਰਿਆਂ ਮਨੁੱਖਤਾ ਕੋਲੋਂ, ਮਨੁੱਖਾਂ ਕੋਲੋਂ, ਦੋਵਾਂ ਮੁਲਕਾਂ ਕੋਲੋਂ ਰਲ ਕੇ ਮਾਫ਼ੀ ਮੰਗ ਲਈਏ ਅਤੇ ਉਹ ਫਿਰ ਵੀ ਕੁਝ ਬੋਝ ਹਲਕਾ ਹੋ ਜਾਂਦਾ ਦਿਲ ਦਾ। ਹਾਂਜੀ,
0: ਫਿਰ ਇੱਥੇ ਮੇਰੇ ਪਿੰਡ ਵਿੱਚ ਸੁੱਚਾ ਜੀ ਇੱਕ ਬਜ਼ੁਰਗ ਹਾਲੀ ਜਿਉਂਦਾ ਹੈ ਜਿਹੜਾ ਇਹ ਸਫ਼ਰ ਕਰਕੇ ਆਇਆ ਹੈ ਤੇ ਜਿਸ ਉਹ ਖੂਹ ਵੀ ਵੇਖੇ ਨੇ ਜਿਨ੍ਹਾਂ ਵਿੱਚ ਜ਼ਹਿਰ ਸੁੱਟ ਦਿੱਤਾ ਗਿਆ,
1: ਜ਼ਹਿਰ ਸੁੱਟ ਦਿੱਤਾ ਜਾਂ ਅਫਵਾਹਾਂ ਫੈਲਾ ਦਿੱਤੀਆਂ ਗਈਆਂ ਸਨ, ਲੋਕ ਡਰਦੇ ਹੀ ਪਾਣੀ ਨਹੀਂ ਸੁੱਟ ਦਿੰਦੇ।
0: ਉਹ ਬੜਾ ਢੇਰ ਸਾਰਾ ਮਾਲ ਮਤਾ, ਬੜੇ ਡੰਗਰ ਉਹ ਉਸ ਪਾਸਿਓ ਜਿਸ ਸੁਣਾਉਂਦੇ ਨੇ ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੀਆਂ ਵਾਹੀਆਂ
1: ਜੀ,
0: ਤੇ ਇੱਥੇ ਉਹ ਮੁਹਾਜਰਾਂ ਵਾਲੀ ਜ਼ਿੰਦਗੀ ਬਸਰ ਕਰ ਰਹੇ।
1: ਵਾਕਈ ਕਦੀ ਸਰਦਾਰ ਕਦੀ ਮਤਲਬ ਕਿ ਅਮੀਰ ਲੋਕ ਸਨ, ਫਿਰ ਉਹ ਲੰਗਰ ਚੋਂ ਰੋਟੀਆਂ ਵਿਚਾਰੇ ਹੱਥ ਅੱਗੇ ਕਰਕੇ ਖਾਣ ਖਾਧੀਆਂ ਉਹਨਾਂ ਨੇ।
0: ਹਾਂਜੀ ਬਿਲਕੁਲ, ਅਸਲ ਵਿੱਚ ਉਹ ਜਿਹੜੇ ਅਹਿਲੇ ਹਕਮ ਆਏ ਨੇ ਜਿਹੜੇ ਬਾਦਸ਼ਾਹ ਬਣ ਗਏ ਉਹਨਾਂ ਦੇ ਉਹ ਫੱਟ ਲੱਗੇ ਆ ਕੋਈ ਨਹੀਂ।
1: ਬਿਲਕੁਲ ਹਾਂਜੀ, ਉਹਨਾਂ ਦੇ ਕਿੱਥੋਂ ਲੱਗਣਾ ਸੀ ਇਹ
0: ਜਿਹੜੀ ਇੱਕ ਨਾ
1: ਇੱਕ
0: ਉਰਦੂ ਦਾ ਇੱਕ ਸ਼ੇਰ ਹੈ, ਉਹ ਬੰਦੇ ਨੇ ਬੜੀ ਸੋਹਣੀ ਵੰਡ ਕੀਤੀ ਹੈ ਕਿ ਸਿਆਸਤ ਨੰਗੀਏ ਦੌਰਾਂ ਤੋਂ ਦੇਖੀਏ,
1: ਹਾਂਜੀ
0: ਸਿਆਸਤ ਨਰੰਗੀਏ ਦੌਰਾਂ ਤੋਂ ਦੇਖੀਏ, ਮੰਜ਼ਲ ਉਹਨੇ ਮਿਲੀ ਜੋ ਸ਼ਰੀਕੇ ਸਫ਼ਰ ਨਾ ਥੇ,
1: ਜੋ ਸ਼ਰੀਕੇ ਸਫ਼ਰ। ਵਾਹ ਵਾਹ ਵਾਹ ਵਾਹ, ਬਹੁਤ ਖੂਬ।
0: ਉਹ ਇੰਜੀ ਇਹ ਬੜੀਆਂ ਕਹਾਣੀਆਂ ਜਿਸ ਵੇਲੇ ਕਿਸੇ ਬੁੱਢੇ ਬਜ਼ੁਰਗਾਂ ਕੋਲ ਬਵੀਦਾ ਹੈ, ਸੁਣੀਦਾ ਹੈ ਤੇ ਦਿਲ ਦੁਖਦਾ ਹੈ ਵੀ ਸਕਿਆਂ ਬਿਰਾਵਾਂ ਵਿੱਚ ਵਿਛੋੜਾ ਪੈ ਗਿਆ, ਸਕੀਆਂ ਬਹਿਣਾਂ 'ਚ ਵਿਛੋੜਾ ਪੈ ਗਿਆ।
1: ਜੀ ਬਿਲਕੁਲ, ਸਕਿਆਂ ਬਹੁਤ ਹੀ ਦੁਖਦਾਈ, ਤੁਸੀਂ ਜਿੰਨੀ ਗੱਲਾਂ ਸੁਣੀ ਜਾਓਗੇ ਫਰੋਲੀ ਜਾਓਗੇ, ਇਸ ਤੋਂ ਭੈੜੀਆਂ ਭੈੜੀਆਂ ਦੁਖਦਾਈ ਗੱਲਾਂ ਤੁਹਾਨੂੰ ਸੁਣਨ ਨੂੰ ਸੁਣਾਉਣ ਨੂੰ ਮਿਲਣਗੀਆਂ। ਅਫਸੋਸ ਕਰਨਾ ਚਾਹੀਦਾ ਇਸ ਜਿਹੜਾ ਅਸੀਂ ਅਨਹਿਊਮਨ ਕਾਰਾ ਕੀਤਾ ਇਹਦੇ ਤੇ ਇੱਕ ਵਾਰੀ ਅਫਸੋਸ ਪ੍ਰਗਟ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ।
0: ਹਾਂਜੀ, ਉਂਝ ਤੇ ਵੇਖੋ ਨਾ ਜੀ, ਸਿੱਧੀ ਗੱਲ ਤੇ ਇਹ ਹੈ ਕਿ ਇਹ ਦੋਵੇਂ ਮੁਲਕ ਇੱਕੋ ਪਿਓ ਦੀ ਔਲਾਦ ਨੇ
1: ਜੀ, ਨੋ ਡਾਊਟ, ਕੋਈ ਸ਼ੱਕ ਨਹੀਂ,
0: ਇੱਕੋ ਪਿਓ ਦੀ ਔਲਾਦ ਨੇ ਜੀ ਜੀ।
1: ਪਾਕਿਸਤਾਨ ਅਲੱਗ ਹੋ ਗਿਆ, ਇੰਡੀਆ ਅਲੱਗ ਹੈ, ਪਰ ਜਿਹੜੇ ਸੱਕੇ ਭਰਾ ਵੀ ਵੱਡੇ ਹੋ ਕੇ ਜਦੋਂ ਵਿਆਹੇ ਜਾਂਦੇ ਨੇ ਅਲੱਗ ਅਲੱਗ ਹੋ ਜਾਂਦੇ ਨੇ, ਫਿਰ ਉਹ ਕਿਹੜੇ ਭਰਾ ਨਹੀਂ ਰਹਿੰਦੇ।
0: ਮੈਂ ਇਸ ਵੇਲੇ ਸੁੱਚਾ ਜੀ ਜਿਸ ਘਰ ਦੀ ਛੱਤ ਤੇ ਬੈਠਾ ਨਾ, ਜਿਹੜਾ ਮੇਰਾ ਘਰ ਹੈ,
1: ਹਾਂਜੀ,
0: ਇਹ ਸਿੱਖਾਂ ਦੀ ਹਵੇਲੀ ਆਈ ਔਰ ਇਹ ਉਹ ਬਜ਼ੁਰਗ ਦੱਸਦੇ ਨਾ ਕਿ ਇਹ ਚਾਰ ਚੁਫੇਰੇ ਇੱਕ ਬੜੀ ਸੋਹਣੀ ਇਹ ਵੱਡੀ ਜੀ ਹਵੇਲੀ ਆਈ ਔਰ 10 ਘਰ ਇਹਦੇ ਵਿੱਚ ਰਹਿੰਦੇ ਆ, 10 ਘਰ।
1: ਕੀ ਬਾਤ,
0: ਉਹਦੀ ਛੱਤ ਤੇ ਮੈਂ ਇਸ ਵਕਤ ਬੈਠਾ।
1: ਠੀਕ ਹੈ ਜੀ, ਉਹ ਪੁਰਾਣੇ ਜ਼ਮਾਨੇ

0: ਵੱਡੀਆਂ ਵੱਡੀਆਂ ਹਵੇਲੀਆਂ ਹੁੰਦੀਆਂ ਸਨ ਲੋਕਾਂ ਦੀਆਂ, ਹਾਂਜੀ,
1: ਹਵੇਲੀਆਂ ਆਉਂਦੀਆਂ ਸਨ, ਚੁਬਾਰੇ,
0: ਇੰਨੀ ਪਾਪੂਲੇਸ਼ਨ ਹੁੰਦੀ ਨਹੀਂ ਸੀ, ਜਗ੍ਹਾ ਬਹੁਤ ਸੀ, ਤੇ ਵੱਡੀਆਂ ਵੱਡੀਆਂ ਹਵੇਲੀਆਂ ਜਿੱਥੇ ਡੰਗਰ ਬੱਧੇ ਹੁੰਦੇ ਸਨ, ਉਹ ਹਵੇਲੀ, ਉਹਨੂੰ ਵੀ ਅਸੀਂ ਹਵੇਲੀ ਕਹਿੰਦੇ ਹਾਂ, ਉਹ ਖੁੱਲ੍ਹੇ ਬੜੇ ਬੜੇ ਇਲਾਕੇ, ਅਤੇ ਗੱਡੇ ਆ, ਵੱਡੇ ਵੱਡੇ ਗੇਟ ਜਿਨ੍ਹਾਂ 'ਚ ਉਹਦੀ ਗੱਡੇ ਲੰਘ ਜਾਂਦੇ ਹੁੰਦੇ ਸਨ ਅੰਦਰ, ਜਿੱਧਰ ਮਾਲ ਡੰਗਰ ਬੱਧਾ ਹੁੰਦਾ ਸੀ, ਹਾਂਜੀ। ਹੁਣ ਤਾਂ ਆਬਾਦੀ ਵੱਧ ਜਾਣ ਕਾਰਨ ਇੱਕ ਮੀਟਰ ਜ਼ਮੀਨ ਦੀ ਕੀਮਤ ਨਹੀਂ ਦਿੱਤੀ ਜਾਂਦੀ ਇੰਡੀਆ ਦੇ ਵਿੱਚ, ਇੰਨੀਆਂ ਪ੍ਰਾਈਸਾਂ ਉੱਪਰ ਚਲੇ ਗਈਆਂ ਨੇ,
1: ਹਰ ਪਾਸੇ ਹੀ ਆ ਰਹੇ ਜੀ, ਪਾਪੂਲੇਸ਼ਨ ਹੀ ਇਤਨੀ ਵੱਧ ਗਈ ਹੈ।
0: ਬਸ ਉਹ ਜਦੋਂ ਪਾਪੂਲੇਸ਼ਨ ਵੱਧ ਜਾਏ ਤਾਂ ਫਿਰ ਉਹ ਡਿਮਾਂਡ ਵੱਧ ਗਈ, ਅਤੇ ਜ਼ਮੀਨ ਨੇ ਤਾਂ ਵਧਣਾ ਨਹੀਂ, ਜ਼ਮੀਨ 'ਤੇ ਰਹਿਣੀ ਹੈ ਉਨੀ ਦੀ ਉਨੀ,
1: ਜ਼ਮੀਨ ਉਹ ਹੀ ਰਹਿਣੀ ਹੈ। ਇਹ ਸਾਡਾ ਵੀ ਹੁਣ ਅਸੀਂ, ਮੈਂ ਵੇਖਦਾ ਨਾ ਹਾਊਸਿੰਗ ਸੁਸਾਇਟੀਆਂ,
0: ਹਾਂਜੀ,
1: ਤੇ ਬੜਾ ਦਿਲ ਦੁਖਦਾ ਹੈ ਕਿ ਅਸੀਂ ਆਉਣ ਵਾਲਿਆਂ ਵਾਸਤੇ ਤੇ ਕੋਈ ਵਾਈ ਬੀਜੀ ਜਾਂ ਖੁਰਾਕ ਵਾਲੀ ਜ਼ਮੀਨ ਛੱਡ ਹੀ ਨਹੀਂ ਰਹੇ।
0: ਬਿਲਕੁਲ, ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹਾਂ?
1: ਹਾਂਜੀ, ਵਿਟਾਮਿਨਸ ਦੇ ਕੈਪਸੂਲ,
0: ਤੇ ਆਪਣਾ ਸਿਕੰਦਰੀ ਜੀ, ਅਸੀਂ ਵੀ, ਮੇਰੇ ਮਾਂ ਬਾਪ ਵੀ ਪਾਕਿਸਤਾਨ ਤੋਂ ਹੀ ਆਏ ਹਨ, ਬਾਜੋਆਂ ਦਾ ਕੋਈ ਨੰਗਲ ਦੱਸਦੇ ਹੁੰਦੇ ਸਨ, ਅਸੀਂ ਤਾਂ ਇੱਧਰ ਦੇ ਜੰਮੇ ਪਲੇ ਹਾਂ ਨਾ ਇੰਡੀਆ ਦੇ, ਉਹ ਦੱਸਦੇ ਹੁੰਦੇ ਕੋਈ ਬਾਜੋਆਂ ਦਾ ਨੰਗਲ ਹੁੰਦਾ ਸੀ, ਪਤਾ ਨਹੀਂ ਕਿੱਧਰ ਹੁੰਦਾ ਸੀ ਕਿੱਧਰ ਨਹੀਂ।
1: ਇਹ ਇਹ ਜਦੋਂ ਮੈਂ ਤੁਹਾਡੀ ਗੱਲ ਕਰਾਣੀ ਹੈ ਨਾ ਐਸ ਟੀ ਸ਼ਾਹ ਸਾਹਿਬ ਨਾਲ,
0: ਹਾਂਜੀ,
1: ਤੇ ਤੁਹਾਨੂੰ ਯਕੀਨ ਨਹੀਂ ਆਉਣਾ ਕਿ ਤੁਹਾਨੂੰ ਉਹ ਪਿੰਡ ਵੀ ਦੱਸਣਗੇ, ਉਹਦਾ ਦੂਦੇ ਅਰਬਾ ਵੀ ਦੱਸਣਗੇ, ਜਿਹੜੇ ਪਿੰਡ ਦਾ ਤੁਸੀਂ ਨਾਂ ਲੈਣਾ,
0: ਬਾਜਵਿਆਂ ਦਾ ਨੰਗਲ, ਨੰਗਲ ਸੀ ਕੋਈ ਪਿੰਡ ਦਾ ਨਾਂ, ਕੋਈ ਸਮਥਿੰਗ ਲਾਈਕ ਦਿਸ।
1: ਹਾਂਜੀ, ਸਾਡੇ ਆਪਣੇ ਇੱਕ ਬੜੇ, ਮਤਲਬ ਸਾਡੀ ਜਿਹੜੀ ਤਨਜ਼ੀਮ ਹੈ ਪੰਜਾਬ ਵਸੇ ਬੁੱਧ ਦੇ ਬੜੇ ਐਕਟਿਵ ਮੈਂਬਰ ਨੇ ਬਾਜਵਾ ਸਾਹਿਬ, ਤੇ ਉਹਨਾਂ ਇਹ ਸਾਡੀ ਜਿਹੜੀ ਤਨਜ਼ੀਮ, ਉਹਨਾਂ ਵਿੱਚ ਜਿਹੜੇ ਉਹ ਬਾਜਵਾ ਸਾਹਿਬ ਨੇ, ਉਹਨਾਂ ਦੀ ਇੱਕੋ ਗੱਲ ਹੈ ਕਿ ਉਹ ਉਹਨਾਂ ਨਾਲ ਰਲਾਉਣਾ ਚਾਹੁੰਦੇ ਨੇ, ਸਰਹੱਦੋਂ ਪਾਰ ਉਹ ਆਦਿਨ ਬਸ ਇੱਕੋ ਸ਼ੈ ਆ, ਉਹ ਪਗੜੀ ਵੀ ਉਹਨਾਂ ਲਈ ਬੰਨ ਕੇ ਰੱਖਦੇ।
0: ਵਾਹ ਜੀ ਵਾਹ, ਬਹੁਤ ਕੋ ਬਹੁਤ ਕੋ ਪਰ ਬਹੁਤ, ਜਦੋਂ ਵੀ ਕਦੀ ਪਾਰਟੀਸ਼ਨ ਵੱਲ ਧਿਆਨ ਜਾਂਦਾ, ਜਾਂ ਅਸੀਂ ਇਹਦੇ 'ਤੇ ਆਰਟੀਕਲ ਪੜ੍ਹਦੇ ਹਾਂ, ਜਾਂ ਕੋਈ ਫਿਲਮ ਵੇਖਦੇ ਹਾਂ, ਜਾਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ, ਅਸੀਂ ਆਪਣੇ ਮਾਂ ਬਾਪ ਤੋਂ ਸੁਣਦੇ ਰਹੇ ਹਾਂ ਵੀ ਉਹ ਕਿਸ ਤਰ੍ਹਾਂ ਬਚ ਕੇ ਆਏ ਸਨ, ਕਿਸ ਤਰ੍ਹਾਂ ਬਚ ਕੇ ਆਏ ਨੇ, ਜੇ ਜਾਂ ਉਹ ਗੱਲ ਮੈਂ ਰਿਪੀਟ ਹੀ ਨਹੀਂ ਕਰਨੀ ਚਾਹੁੰਦਾ, ਉਹ ਸਾਨੂੰ ਫਿਰ ਕਹਾਣੀਆਂ ਰਾਤ ਨੂੰ ਕੋਠੇ 'ਤੇ ਜਦੋਂ ਅਸੀਂ ਸੁਣਦੇ ਹੁੰਦੇ ਹਾਂ, ਤਾਂ ਉਹਨਾਂ ਨੇ ਮਾਂ ਸਾਡੀ ਨੇ ਸਾਨੂੰ ਕਹਾਣੀਆਂ ਸੁਣਾਇਆ ਕਰਨੀਆਂ, ਹਾਂਜੀ, ਪਾਰਟੀਸ਼ਨ ਇਸ ਤਰ੍ਹਾਂ ਹੋਈ ਸੀ, ਅਤੇ ਮਾਂ ਸਾਡੀ ਨੇ, ਮਤਲਬ ਅਸੀਂ ਡੇਰਾ ਬਾਬਾ ਨਾਨਕ ਵਾਲੇ ਬਾਰਡਰ ਤੋਂ ਐਂਟਰ ਕੀਤਾ ਸੀ, ਸਾਡੇ ਮਾਤਾ ਪਿਤਾ ਫਾਦਰ ਸਾਹਿਬ ਹੁਣਾਂ ਨੇ, ਮਾਂ ਜੀ ਹੁਣਾਂ ਨੇ, ਅਤੇ ਉਹ ਕਹਿੰਦੇ ਨੇ
1: ਜੀ ਜੀ,
0: ਅਤੇ ਇੱਧਰ ਵੀ ਉਤਰਾ ਹੀ ਲਾਸ਼ਾਂ ਪਈਆਂ ਸਨ ਮੁਸਲਮਾਨ ਭਰਾਵਾਂ ਦੀਆਂ, ਜਿਸ ਤਰ੍ਹਾਂ ਉੱਧਰ ਹਿੰਦੂਆਂ ਸਿੱਖਾਂ ਦੀਆਂ ਪਈਆਂ ਸਨ ਜਦੋਂ ਉਹ ਇੱਧਰ ਐਂਟਰ ਕੀਤੇ ਨੇ, ਹਾਂਜੀ
1: ਹਾਂਜੀ। ਉਹਦੇ ਤੇ ਉਹ ਕਿੱਡਾ ਸੋਹਣਾ ਉਸ ਨੋਹਾ ਲਿਖਿਆ ਅੰਮ੍ਰਿਤਾ ਪ੍ਰੀਤਮ ਨੇ, ਉਹ ਮੇਰੇ ਜ਼ਿਲ੍ਹੇ ਦੀ ਹੈ ਅੰਮ੍ਰਿਤਾ ਪ੍ਰੀਤਮ, ਮੰਡੀ ਬਾਉਦੀਨ ਦੀ।
0: ਅੱਛਾ ਜੀ, ਅੱਛਾ,
1: ਹਾਂਜੀ, ਉਹ ਸਾਡੇ ਜ਼ਿਲ੍ਹੇ ਦੀ ਆਈ ਕਿ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ।
0: ਵਾਹ ਵਾਹ ਵਾਹ, ਬਹੁਤ ਕੁਝ
1: ਅੱਜ ਅੱਜ ਉਹ ਆਦੀ ਹੈ ਕਿ ਅੱਜ ਵੇਲੇ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲੱਖ ਲੱਖ ਮਾਰੇ ਵਹਿਣ,
0: ਲਿਖ ਲਿਖ ਮਾਰੇ ਵਹਿਣ,
1: ਹਾਂਜੀ, ਅੱਜ ਲੱਖਾਂ ਦੀਆਂ ਰੋਂਦੀਆਂ ਤਿੰਨ ਵਾਰਸ
0: ਸ਼ਾਹ ਨੂੰ ਕਹਿਣ। ਕਿਆ ਬਾਤਾਂ ਨੇ, ਬਹੁਤ ਬਹੁਤ ਹੀ ਸੈਡ ਕਹਾਣੀਆਂ। ਮੈਂ ਇੱਕ ਕਿਤਾਬ ਪੜ੍ਹੀ ਸੀ, ਖਾਸ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ ਇੰਡੀਆ ਦੇ ਵਿੱਚ ਜੋ ਸਾਡੇ ਲੋਕਾਂ ਨੇ ਜ਼ੁਲਮ ਕੀਤਾ ਸੀ, ਉਹ ਯਕੀਨ ਮੰਨਿਓ, ਉਹ ਕਿਤਾਬ ਪੜ੍ਹ ਲਓ, ਤੁਹਾਡਾ 6 ਮਹੀਨੇ ਮੂਡ ਹੀ ਆਫ ਰਹੇਗਾ।
1: ਬਸ ਉਹ ਵੇਖੋ ਨਾ ਜੀ, ਅਫਰਾ ਤਫਰੀ ਫੈਲਾਈ ਗਈ,
0: ਅਫਵਾਹਾਂ
1: ਫੈਲਾਈ ਗਈਆਂ, ਬਸ ਅਫਵਾਹਾਂ ਨੇ।
0: ਤੇ ਸਿਕੰਦਰੀ ਸਾਹਿਬ, ਅਸੀਂ ਕਿੰਨੇ ਜ਼ਾਲਮ ਕਰੂਅਲ ਲੋਕ ਹਾਂ, ਕਿੰਨੇ ਬੇਗੈਰਤ ਲੋਕ ਹਾਂ, ਉਹ ਜਿਨ੍ਹਾਂ ਨੇ ਸਾਨੂੰ ਕਦੀ ਵੇਖੇ ਹੀ ਨਹੀਂ, ਜਿਹੜੇ ਹੱਥ ਜੋੜਦੇ, ਤਰਲੇ ਪਾਉਂਦੇ, ਵਿਚਾਰੇ ਬੱਚੇ, ਜਨਾਨੀਆਂ ਛੋਟੀਆਂ, ਉਹਨਾਂ ਨੂੰ ਕਿਹੜੇ ਅੱਗਾਂ ਲਾ ਲਾ ਕੇ, ਬਰਸ਼ੇ ਮਾਰ ਮਾਰ ਕੇ, ਉਹ ਕਿਤਰਾਂ ਦੇ ਡੰਗਰ ਵਹਿਸ਼ੀ ਲੋਕ ਹੋਵਾਂਗੇ ਅਸੀਂ।
1: ਹਾਂਜੀ ਬਿਲਕੁਲ, ਕੋਈ ਇਹਦੇ ਸ਼ੱਕ ਨਹੀਂ ਹੈ।
0: ਹਾਂਜੀ, ਹੱਦ ਹੋ ਗਈ, ਕਿਸੇ ਬੱਚੇ ਨੂੰ ਚਪੇੜ ਮਾਰਨ ਨੂੰ ਜੀ ਨਹੀਂ ਕਰਦਾ।
1: ਹਾਂਜੀ,
0: ਉਹ ਕਿਸ ਤਰ੍ਹਾਂ ਦੇ ਲੋਕ ਹੋਣਗੇ, ਕਿਹੜੇ ਕਿਤਰਾਂ ਦੀ ਉਹਨਾਂ ਦੀ ਮੈਂਟੈਲਿਟੀ ਹੋਏਗੀ, ਜਿਨ੍ਹਾਂ ਨੇ ਵੇਖਿਆ ਹੀ ਅੱਗੇ ਕੋਈ ਨਹੀਂ, ਜਿਹੜਾ ਚੜਿਆ ਵੱਢ ਟੁੱਕ ਕੇ ਸੁੱਟ ਦੇ।
1: ਉਹ ਨਾ ਇੱਕ ਸਾਡੇ ਪੰਜਾਬ ਦੇ ਬਹੁਤ ਵੱਡੇ ਲਿਖਾਰੀ ਨੇ, ਸਾਰੇ ਹਿੰਦੁਸਤਾਨੀ ਵੀ ਜਾਣਦੇ ਨੇ, ਮਨਸ਼ਾ ਯਾਦ ਸਾਹਿਬ, ਫੌਤ ਹੋ ਚੁੱਕੇ ਨੇ
0: ਜੀ।
1: ਉਹਨਾਂ ਇੱਕ ਨਾਵਲ ਲਿਖਿਆ ਟਾਵਾਂ ਟਾਵਾਂ ਤਾਰਾ।
0: ਅੱਛਾ ਜੀ।
1: ਤੇ ਉਹਦੇ ਵਿੱਚ ਉਸ ਤੇ ਬਹੁਤ ਬੜਾ ਬਹੁਤ ਸਾਡੇ ਇਸ ਪੀ ਟੀ ਵੀ ਪਾਕਿਸਤਾਨ ਟੈਲੀਵਿਜ਼ਨ ਦਾ ਬਹੁਤ ਮਸ਼ਹੂਰ ਮਾਰੂਫ ਡਰਾਮਾ ਰਾਹੇ ਬਣਿਆ, ਜਿਹੜਾ ਕਿ ਜੀ ਰਾਹੇ ਬਲਾਕਬਸਟਰ ਡਰਾਮਾ ਹੀ।
0: ਅੱਛਾ ਜੀ।
1: ਉਹਦੇ ਵਿੱਚ ਨਾ ਉਹ ਨਾਵਲ ਵਿੱਚ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਉਹ ਜਿਸ ਵੇਲੇ ਇੱਕ ਨਾ ਇਹ ਹੋ ਰਹੀ ਆਈ ਹਿਜਰਤ ਹੋ ਰਹੀ ਆਈ ਤੇ ਇੱਕ ਬੰਦਾ ਇੱਕ ਲੁਹਾਰ ਕੋਲ ਗਿਆ ਤੇ ਉਹ ਲੁਹਾਰ ਕੁਹਾੜੇ ਨਾਲ ਲੱਕੜੀਆਂ ਚੀਰ ਰਿਹਾ ਈ
0: ਜੀ।
1: ਤੇ ਉਸ ਖਬਰ ਲਿਆਂਦੀ ਬਸ ਸਿੱਖਾਂ ਦਾ ਕਾਫਲਾ ਅੱਜ ਟੁਰਨ ਲੱਗਾ ਏ ਤੇ ਹੈ ਵੀ ਲੁੱਗਾ ਤੇ ਥੋੜੇ ਜਿਹੇ ਬੰਦੇ ਨੂੰ ਤੇ ਕਿਉਂ ਨਾ ਅੱਜ ਨਾਲ ਪੈ ਜਾਈਏ। ਇਹ ਮਨਸ਼ਾ ਯਾਦ ਸਾਹਿਬ ਆਪਣੇ ਨਾਵਲ ਚ ਲਿਖਦੇ ਨੇ। ਤੇ ਉਸ ਨੂੰ ਆ ਕੇ ਉਹ ਲੁਹਾਰ ਨੂੰ ਆਦਾ ਬਸ ਸਾਰੀ ਜ਼ਿੰਦਗੀ ਲੱਕੜੀਆਂ ਹੀ ਵੱਢਦਾ ਰਿਹਾ, ਕਦੀ ਬੰਦਾ ਵੀ ਵੱਢਿਆ ਈ
0: ਤੁਹਾਡਾ ਭਲਾ
1: ਤੇ ਬੰਦਾ ਵੱਢਣ ਦਾ ਸਵਾਦ ਵੀ ਕਦੀ ਲਿਆ ਈ। ਤੇ ਉਹ ਖੈਰ ਬੜੀ ਲੰਮੀ ਕਹਾਣੀ ਏ, ਉਸ ਨੂੰ ਨਾਲ ਲੈ ਗਿਆ ਤੇ ਉਹ ਇੱਕ ਸਿੱਖਾਂ ਦਾ ਕਾਫਲਾ ਜਾ ਰਿਹਾ ਈ ਤੇ ਇੱਕ ਬੁੱਢੜਾ ਜਿਹੜਾ ਉਸ ਨੂੰ ਹਾਜਤ ਹੋਈ ਪਿਸ਼ਾਬ ਦੀ, ਉਹ ਪਿਸ਼ਾਬ ਬੈਠਾ ਤੇ ਉਹ ਕਾਫਲੇ ਤੋਂ ਨਿਖੜ ਗਿਆ ਤੇ ਉਹ ਕੁਹਾੜਾ ਲੈ ਕੇ ਉਹ ਮਾਛੀ ਜਿਹੜਾ ਉਹ ਲੁਹਾਰ ਆਈ ਉਹ ਉਸ ਨੂੰ ਹੀ ਪੈ ਗਿਆ। ਤੇ ਖੈਰ ਉਹ ਫਿਰ ਉਸ ਤੋਂ ਬੜੀ ਅੱਗੇ ਲੰਮੀ ਕਹਾਣੀ, ਉਹ ਪਾਗਲ ਹੋ ਗਿਆ ਉਹ ਜਿਹੜਾ ਕਤਲ ਕਰਨੇ ਵਾਲਾ ਈ। ਅੱਗੋ ਦੇ ਬਾਅਦ ਦੇ ਹਾਲਾਤ ਵੀ ਜਿਵੇਂ ਉਹ
0: ਉਹਦੇ
1: ਵਿਚ ਉਸ ਵੰਡ ਵਿਚ ਇਹ ਆ ਕਿ ਮੁਸਲਮਾਨਾਂ ਨੇ ਜਿਹੜੇ ਵੀ ਰਾਹੀ ਇਹ ਬਾਵਰ ਕਰਾਇਆ ਗਿਆ ਬਸ ਤੁਸੀਂ ਜਨਾਬ ਨਾ ਮਾਰਨਾ ਸਿੱਧੇ
0: ਜੰਨਤੀ ਹੋ ਜਾਣਾ ਸਰ। ਹਾਂਜੀ ਹਾਂਜੀ।
1: ਉਹਨਾਂ ਨੇ ਵੀ ਇਹ ਦੱਸਿਆ ਗਿਆ ਬਸ ਤੁਹਾਡੇ ਸਭ ਤੋਂ ਵੱਡੇ ਤਾਂ ਦੁਸ਼ਮਣ ਹੀ ਇਹ ਨਾ ਭਈ ਨਾਨ, ਜੇ ਤੁਸੀਂ ਮਾਰਿਆ ਤਾਂ ਸਵਰਗ ਵਾਸੀ ਹੋ,
0: ਜੰਨਤ ਵਾਸੀ ਤੁਸੀਂ ਹੋ ਜਾਓਗੇ। ਹਾਂਜੀ। ਤੇ ਮੈਂ ਨਾ ਤੁਹਾਨੂੰ ਆਪਣੀ ਮਦਰ ਦੀ ਗੱਲਾਂ ਤੇ ਬਹੁਤ ਨੇ ਇੱਕ ਸ਼ਾਰਟਕਟ ਗੱਲ ਸੁਣਾਉਣਾ। ਜਦੋਂ ਉਹ ਡੇਰਾ ਬਾਬਾ ਨਾਨਕ ਭੁੱਖੇ ਧਿਆਏ ਨੰਘ ਆਏ ਤੇ ਮਾਂ ਸਾਡੀ ਨੇ ਕਿਹਾ ਕਿ ਦੋ ਦੋ ਦਿਨ ਬੱਚਿਆਂ ਨੇ ਨਾ ਦੁੱਧ ਪੀਤਾ ਤੇ ਮੀਂਹ ਵੀ ਵਰ ਰਿਹਾ ਸੀ ਤੇ ਗੁੰਮ ਹੋ ਗਏ, ਰੋਏ ਵੀ ਨਹੀਂ ਕਿਤੇ, ਕੋਈ ਚਾਹੇ ਕਾਂ ਨਾਲ ਲੱਗੇ ਰਹੇ ਸਾਡਿਆਂ ਨਾਲ। ਤੇ ਮਤਲਬ ਕਿ ਜਦੋਂ ਅਸੀਂ ਬਾਘਾ ਬਾਰਡਰ ਕਹਿਣ ਡਿਆ ਡੇਰਾ ਬਾਬਾ ਨਾਨਕ ਨੰਗੇ ਹਾਂ ਤੇ ਅੱਗੇ ਲੰਗਰ ਲੱਗੇ ਸਰ ਸਾਨੂੰ ਨਾ, ਅਸੀਂ ਚਾਹ ਪੀਤੀ ਦੋ ਦਿਨ ਬਾਅਦ ਤੇ ਉਹ ਰੋਟੀ ਪਾਣੀ ਲੰਘੇ ਨਾ ਤੇ ਇੱਕ ਦਰਖਤਾਂ ਦਾ ਝੁੰਡ ਜਿਹਾ ਸੀ ਉੱਥੇ ਅਸੀਂ ਬੈਠੇ ਹੀ ਆ ਜੇ ਆਣ ਕੇ ਭਾਈ ਸਾਹ ਲੈ ਲਈਏ ਤੇ ਨਾਲ ਹੀ ਇੱਕ ਜਾਮਨੂ ਦਾ ਦਰਖਤ ਸੀ ਬੜਾ ਸੰਘਣਾ ਪਰਲੇ ਪਾਸੇ ਤੇ ਸਾਡੇ ਲੋਕੀ ਜਿਹੜੇ ਇੱਧਰ ਰਹੇ ਇੱਧਰ ਵਾਲੇ ਸਨ ਉਹਨਾਂ ਨੇ ਸ਼ਰਾਬਾਂ ਪੀਤੀਆਂ ਸਨ, ਘੋੜਿਆਂ 'ਤੇ ਚੜ੍ਹੇ ਸਨ ਅਤੇ ਮਤਲਬ ਕਿ ਬੁਲਬਲੀਆਂ ਮਾਰਦੇ ਫਿਰਦੇ ਅਤੇ ਜਿੱਥੇ ਕੋਈ ਮੁਸਲਮਾਨ ਟੱਕਰ ਜੇ ਉਹਨਾਂ ਨੂੰ ਜੱਜ ਇਸੇ ਕਰਕੇ ਹੀ ਉਹਨਾਂ ਮਾਰੇ ਹੋਣਗੇ, ਪਹਿਲਾਂ ਵੀ ਮਾਰੇ ਹੋਣਗੇ। ਅਤੇ ਉਹ ਉਹਨਾਂ 'ਚੋਂ ਇੱਕ ਬੰਦੇ ਦਾ ਜਾਮਨੂ ਵੱਲ ਧਿਆਨ ਪੈ ਗਿਆ, ਉਹਦੇ ਉੱਤੇ ਇੱਕ ਬੰਦਾ ਲੁਕਿਆ ਸੀ ਚੜ੍ਹ ਕੇ, ਮੁਸਲਮਾਨ ਸੀ ਕੋਈ। ਇਹਨਾਂ ਨੇ ਉਹਨੂੰ ਥੱਲਿਓ ਆਵਾਜ਼ਾਂ ਮਾਰੀਆਂ ਵੀ ਉਤਰਿਆ ਥੱਲੇ, ਨਹੀਂ ਤਾਂ ਅਸੀਂ ਤੈਨੂੰ ਉੱਤੇ ਚੜ੍ਹ ਕੇ ਅਤੇ ਮਾਰ ਤੈਨੂੰ ਮਤਲਬ ਕਿ ਮਾਰ ਦਿਆਂਗੇ। ਉਹ ਉੱਤੋਂ ਹੱਥ ਜੋੜੇ ਤਰਲੇ ਪਾਏ ਭਾਈ ਮੈਨੂੰ ਤੁਸੀਂ ਮਾਰ ਕੇ ਕਿ ਆਹ ਬਾਰਡਰ 'ਤੇ ਥੋੜ੍ਹਾ ਜਿਹਾ ਰਹਿ ਗਿਆ, ਮੈਂ ਤੁਹਾਡੇ ਸਾਹਮਣੇ ਭੱਜ ਕੇ ਚਲੇ ਜਾਂਦਾ, ਮੇਰੀ ਜਾਨ ਬਖਸ਼ ਦਿਓ। ਇਹ ਉਹਨੂੰ ਥੱਲਿਓਂ ਗਾਲਾਂ ਕੱਢਣ ਅਤੇ ਜਿਹੜੇ ਉੱਧਰੋਂ ਆਏ ਸਨ ਨਾ ਪਾਕਿਸਤਾਨ ਤੋਂ ਫੱਟੜ ਹੋਏ ਵਿਚਾਰੇ, ਉਹ ਰੌਲਾ ਸੁਣ ਕੇ ਉੱਧਰ ਨੂੰ ਗਏ, ਵਿੱਚ ਮੇਰੀ ਮਾਂ ਵੀ ਸੀ ਅਤੇ ਪਿਓ ਵੀ ਸੀ। ਉਹ ਕਹਿੰਦੇ ਨੇ ਜਾਣ ਦਿਓ ਵਿਚਾਰੇ ਨੂੰ, ਇਹਨੂੰ ਜੀ ਕਿਉਂ ਮਾਰਨਾ ਤੁਸੀਂ, ਆਹ ਤਾਂ ਬਾਰਡਰ ਹੈ, ਬਾਰਡਰ ਦੇ ਉੱਤੇ ਹੀ ਤਾਂ ਅਸੀਂ ਬੈਠੇ ਹਾਂ। ਅਤੇ ਉਹ ਵੀ ਕਹੇ ਰੱਬ ਦਾ ਹੀ ਵਾਸਤਾ, ਮੈਨੂੰ ਮੈਨੂੰ 5 ਮਿੰਟ ਦਾ ਟਾਈਮ ਦੇ ਦਿਓ, ਮੈਂ ਉੱਤਰ ਕੇ ਤਾਂ ਬਾਰਡਰ ਲੰਘ ਜਾਂਦਾ। ਅਤੇ ਜਿਹੜੇ ਉੱਧਰੋਂ ਆਏ ਸਨ ਉਹ ਇਹਨਾਂ ਨੂੰ ਕਹਿੰਦੇ ਨੇ ਕਿ ਜਾਣ ਦਿਓ ਇਹਨੂੰ ਨਾ ਮਾਰੋ। ਅਤੇ ਉਹਨਾਂ ਨੇ ਜਿਹੜੇ ਭੂਏ ਚੜ੍ਹੇ ਸਨ ਇੱਧਰ ਦੇ ਲੋਕ, ਉਹਨਾਂ ਨੇ ਗਾਲਾਂ ਕੱਢੀਆਂ ਉੱਧਰੋਂ ਆਏ ਜਥੇ ਨੂੰ ਵੀ ਤੁਹਾਡੀ ਮਾਸੀ ਦਾ ਮੁੰਡਾ ਵੇਖੋ ਤੁਹਾਨੂੰ ਵੀ ਤਾਂ ਫੱਟ ਲੱਗੇ ਨੇ, ਸਾਡੇ ਬੰਦੇ ਇਹਨਾਂ ਨੇ ਕਿੰਨੇ ਮਾਰੇ ਨੇ, ਇਹ ਬਚ ਕੇ ਸਾਡੇ ਕੋਲੋਂ ਜਾ ਹੀ ਨਹੀਂ ਸਕਦਾ। ਅਤੇ ਜੇ ਤੁਸੀਂ ਇਹਦੇ ਵੱਲ ਦੀ ਗੱਲ ਕੀਤੀ ਤਾਂ ਅਸੀਂ ਤੁਹਾਡੇ ਬਰਸ਼ਾ ਮਾਰ ਦਿਆਂਗੇ, ਚੁੱਪ ਹੋ ਜਾਓ। ਅਤੇ ਇਹਨਾਂ ਨੂੰ ਗਾਲਾਂ ਕੱਢੀਆਂ ਸਾਡਿਆਂ ਹੀ ਬੰਦਿਆਂ ਨੇ ਜਿਹੜੇ ਜਿੰਨੇ ਵੀ ਉਹਦੀ, ਅਤੇ ਜਿੰਨੇ ਪਹਿਲਾਂ ਸਾਰੇ ਕਹਿਣ ਲੱਗ ਜਾਂਦੇ ਜਾਣ ਦਿਓ ਵਿਚਾਰੇ ਨੂੰ, ਚਲੋ ਜਾਣ ਦਿਓ। ਲਓ ਜੀ ਉਹਨਾਂ ਨੇ ਨਹੀਂ ਉਹਨੂੰ ਜਾਣ ਦਿੱਤਾ, ਇੱਕ ਬੰਦਾ ਉੱਪਰ ਚੜ੍ਹਿਆ ਬਰਸ਼ਾ ਲੈ ਕੇ, ਜਦੋਂ ਉਹਦੇ ਲਾਗੇ ਪਹੁੰਚ ਗਿਆ ਤਾਂ ਉਹਨੇ ਉੱਤੋਂ ਛਾਲ ਮਾਰ ਦਿੱਤੀ ਅਤੇ ਸਿੱਧਾ ਸਿਰ ਸੜਕ 'ਤੇ ਵੱਜਾ ਉਹਦਾ ਆਣ ਕੇ ਅਤੇ ਉਹ ਮਰ ਗਿਆ। ਇਹੋ ਜਿਹੀਆਂ ਗੱਲਾਂ ਸਾਨੂੰ, ਹੁਣ ਮੈਂ ਕਿੰਨੀਆਂ ਕੁ ਤੁਹਾਨੂੰ ਗੱਲਾਂ ਸੁਣਾਵਾਂ।
1: ਓਏ ਇਹ ਜੀ ਬਿਲਕੁਲ ਇਹਦੇ ਚ ਕੋਈ ਸ਼ੱਕ ਹੀ ਨਹੀਂ ਹੈ ਕਿ ਤੇ ਬੜੀਆਂ ਲੰਮੀਆਂ ਦਾਸਤਾਨਾਂ ਨੇ ਨਾ ਮੁੱਕਣ ਵਾਲੀਆਂ
0: ਤੇ ਬਹੁਤ ਸ਼ਰਮ ਵਾਲੀ ਗੱਲ ਹੈ, ਬਹੁਤ ਹੈਵਾਨੀਅਤ ਵਾਲੀ ਗੱਲ ਹੈ ਔਰ ਬਹੁਤ ਬੁਰੀ ਗੱਲ ਹੈ। ਸਾਡੇ ਇੱਥੇ ਸਾਡੇ ਹੁੰਦਿਆਂ ਚੈੱਕ ਇੱਕ ਮੁਲਕ ਦੀ ਵੰਡ ਹੋਈ ਸਿਕੰਦਰੀ ਸਾਹਿਬ, ਚੈਕੋ ਸਲਵਾਕੀਆ ਦੀ, ਅਲੱਗ ਹੀ ਆ ਸਾਡੇ ਮੁਲਕ
1: ਜੀ ਚੈਕੋ ਸਲਵਾਕੀਆ।
0: ਹਾਂਜੀ, ਅਤੇ ਉਹ ਚੈਕੋ ਵਾਲੇ ਸਲਵਾਕੀਆ ਚੋਂ ਰਮਾਨ ਨਾਲ ਉੱਧਰ ਚਲੇ ਗਏ, ਸਲਵਾਕੀਆ ਵਾਲੇ ਚੈਕੋ ਚੋਂ ਰਮਾਨ ਨਾਲ ਉੱਧਰ ਚ, ਕਿਸੇ ਨੇ ਇੱਕ ਬੰਦੇ ਨੂੰ ਹੱਥ ਤੱਕ ਨਹੀਂ ਲਾਇਆ ਤੇ ਅਸੀਂ ਵੈਸ਼ੀ ਵੇਖ ਲਓ। ਇਹ ਸਾਡੇ ਤੁਹਾਡੇ ਮੱਥੇ ਤੇ ਕਲੰਕ ਹੈ ਸਿਕੰਦਰੀ ਜੀ, ਸੱਚ ਤੇ ਹੋਈ ਹੈ, ਅਸੀਂ ਕਲੰਕ ਲਾਏ ਨੇ ਆਪਣੇ ਮੱਥੇ ਤੇ। ਬੇਸ਼ੱਕ ਅਸੀਂ ਪਖੰਡ ਬੜਾ ਕਰਨੇ ਆ ਕਿ ਅਸੀਂ ਰੱਬ ਨੂੰ ਬੜੇ ਮੰਨਣ ਵਾਲੇ ਲੋਕ ਹਾਂ। ਹਾਂਜੀ, ਦਿਨ ਰਾਤ ਅਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰਨ ਵਾਲੇ ਲੋਕ, ਆਹ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰਨ ਵਾਲਿਆਂ ਦੇ ਰਿਜ਼ਲਟ ਜਿਹੜੇ ਨੇ ਉਹ ਸੁਣ ਕੇ ਬਰਦਾਸ਼ਤ ਨਹੀਂ ਹੁੰਦਾ। ਤੇ ਜਿਨ੍ਹਾਂ ਨੇ ਅੱਖੀਂ ਵੇਖਿਆ ਹੋਵੇਗਾ, ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਮਾਰੇ ਗਏ ਆ ਇੱਧਰ ਵੀ ਤੇ ਉੱਧਰ ਵੀ, ਉਹ ਵਿਚਾਰਿਆਂ ਤੇ ਉਹ ਕਿਤਨਾ ਜਿੰਦਾ ਰਹੇ ਹੋਣਗੇ ਬਾਅਦ ਦੇ ਵਿੱਚ।
1: ਜੀ ਬਿਲਕੁਲ,
0: ਇਟਸ ਵੈਰੀ ਸੈਡ, ਵੈਰੀ ਸੈਡ। ਜਿੰਨੀ ਜਿੰਨੀ ਜਿੰਨੀ ਜ਼ਿਆਦਾ ਗੱਲ ਕਰਾਂਗੇ ਓਨਾ ਹੀ ਮੂਡ ਆਫ ਹੋਵੇਗਾ ਸਾਡਾ।
1: ਇੰਜੀ ਹੈ, ਕੋਈ ਸ਼ੱਕ ਨਹੀਂ।
0: ਤੇ ਸਿਕੰਦਰੀ ਜੀ, ਮੈਂ ਤੁਹਾਨੂੰ ਇੱਕ ਸ਼ੇਰ ਸੁਣਾ ਦਿੰਦਾ, ਪਾਕਿਸਤਾਨ ਦੇ ਪਿਆਰ ਵਿੱਚ ਲਿਖਿਆ, ਪਤਾ ਨਹੀਂ ਤੁਹਾਨੂੰ ਖਰੀ ਅੱਗੇ ਕਿਤੇ ਸੁਣਾਇਆ ਹੀ ਨਾ ਹੋਵੇ, ਪਰ ਮੇਰਾ ਖਿਆਲ ਹੈ ਨਹੀਂ ਸੁਣਾਇਆ।
1: ਜ਼ਰੂਰ ਜੀ ਜ਼ਰੂਰ।
0: ਧਾਵੇ ਧਾਵੇ ਧਾਵੇ ਰੱਬਾ ਬਾਗਾ ਬਾਰਡਰ ਖੁੱਲ ਜਾਏ ਤੇ ਸੁੱਚਾ ਬੱਕਰੇ ਬੁਲਾਉਂਦਾ ਆਵੇ।
1: ਹਾਏ ਹਾਏ ਹਾਏ ਹਾਏ ਹਾਏ,
0: ਧਾਵੇ
1: ਬੱਕਰੇ
0: ਬੁਲਾਉਂਦਾ, ਹਾਂ ਧਾਵੇ ਧਾਵੇ ਧਾਵੇ ਰੱਬਾ ਬਾਗਾ ਬਾਰਡਰ ਖੁੱਲ ਜਾਏ ਸੁੱਚਾ ਬੱਕਰੇ ਬੁਲਾਉਂਦਾ ਆਵੇ। ਲੈਂਦੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ। ਸਾਡੇ ਇਲਾਕੇ ਦਾ ਇੱਕ ਮੁੰਡਾ ਸੀ, ਅਸੀਂ ਮੈਂ ਭੰਗੜੇ ਦੀ ਟੀਮ 'ਚ ਹੁੰਦਾ ਹਾਂ ਅਤੇ ਉਹਨੂੰ ਦੌਲੀ ਕਹਿੰਦੇ ਹੁੰਦੇ ਹਨ ਪਿਆਰ ਨਾਲ, ਢੋਲ ਬਹੁਤ ਸੋਹਣਾ ਵਜਾਉਂਦਾ ਹੁੰਦਾ ਸੀ, ਮੈਨੂੰ ਉਹਦਾ ਨਾਂ ਯਾਦ ਹੈ। ਲੈਂਦੇ ਵਾਲੇ ਪੌਣ ਬੋਲੀਆਂ ਦੌਲੀ ਚੜ੍ਹਦੇ ਦਾ ਢੋਲ ਵਜਾਵੇ, ਔਰ ਲਾਹੌਰ ਵਿੱਚ ਮੇਲਾ ਲੱਗ ਜਾਏ। ਬਣਸਾ ਬੁੱਟਰ ਕਬੱਡੀਆਂ ਪਾਵੇ। ਬਣਸਾ ਬੁੱਟਰ ਟੌਪ ਦਾ ਪਲੇਅਰ ਸੀ ਜੀ ਕਬੱਡੀ ਦਾ ਸਾਡੇ ਇਲਾਕੇ ਦਾ। ਲਾਹੌਰ ਵਿੱਚ ਮੇਲਾ ਲੱਗ ਜਾਏ, ਬਣਸਾ ਬੁੱਟਰ ਕਬੱਡੀਆਂ ਪਾਵੇ ਤੇ ਬਾਈਕਾਂ ਉੱਤੇ ਜਾਈਏ ਮਰੀ ਨੂੰ। ਬਾਈਕਾਂ ਉੱਤੇ ਜਾਈਏ ਮਰੀ ਨੂੰ, ਓਏ ਰੇਲ ਸ਼ੂਕਦੀ ਲਾਹੌਰ ਵੱਲੋਂ ਆਵੇ।
1: ਵਾਹ ਬਈ ਵਾਹ,
0: ਰੇਲ ਸ਼ੂਕਦੀ ਲਾਹੌਰ ਵੱਲੋਂ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਇਹ ਦਿਨ ਮੇਰੀ ਜ਼ਿੰਦਗੀ 'ਚ ਆਵੇ। ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਓਏ ਰੱਬਾ ਦਿਨ ਮੇਰੀ ਜ਼ਿੰਦਗੀ 'ਚ ਆਵੇ।
1: ਆਏ ਹਾਏ ਹਾਏ,
0: ਔਰ ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਨੇ ਪਾਕਿਸਤਾਨ ਦੇ ਪਿਆਰ ਵਿੱਚ, ਟਰਨ ਬਾਈ ਟਰਨ ਤੁਹਾਨੂੰ ਸੁਣਾਵਾਂਗਾ ਸਾਰੀਆਂ।
1: ਵਾਹ ਬਾਈ ਵਾਹ, ਵਾਹ ਬਾਈ ਵਾਹ, ਕਿਆ ਅੱਲਾ ਕਰੇ ਕਿ ਇਹ ਤੁਹਾਡੀ ਜਿਹੜੀ ਇਹ ਇੱਛਾ ਇਹ ਪੂਰੀ ਹੋਵੇ ਤੇ ਅਸੀਂ ਰਲ ਮਿਲ ਬਵੀਏ
0: ਜੀ। ਬਿਲਕੁਲ ਸਿਕੰਦਰੀ ਜੀ, ਸਾਡਾ ਮਕਸਦ ਇਹੋ ਹੀ ਆ, ਜੋ ਹੋ ਗਿਆ ਉਹ ਤੇ ਵਾਪਸ ਆਉਣਾ ਨਹੀਂ।
1: ਹਾਂ ਜੀ,
0: ਪਰ ਤੁਸੀਂ ਅਸੀਂ ਹੁਣ ਹੀ ਇੱਕ ਦੂਜੇ ਦੇ ਨਾਲ ਰਲ ਕੇ ਬਹਿ ਜਾਈਏ।
1: ਹਾਂ ਜੀ, ਇਹ ਹੀ ਹੈ ਕਿ ਅੱਗੇ ਵੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਇਹ ਹੈ ਕਿ ਕਮ ਅਜ਼ ਕਮ ਸ਼ਰਮਿੰਦਾ ਤੇ ਹੋਈਏ,
0: ਸ਼ਰਮਿੰਦਾ ਤੇ ਹੋਈਏ ਨਾ ਦੋਵੇਂ ਜਣੇ। ਮੈਂ ਤੁਹਾਡਾ ਹੱਥ ਫੜ ਕੇ ਕਹਾਂ ਕਿ ਸਾਡੇ ਕੋਲੋਂ ਜ਼ਿਆਦਤੀ ਹੋਈ ਹੈ, ਤੁਸੀਂ ਵੀ ਮੇਰਾ ਹੱਥ ਫੜ ਕੇ ਕਹੋ ਕਿ ਸਾਡੇ ਕੋਲੋਂ ਜ਼ਿਆਦਤੀ। ਹਾਂ
1: ਬਿਲਕੁਲ, ਤੇ ਦੂਜੀ ਗੱਲ ਇਹ ਹੈ ਸੁੱਚਾ ਜੀ ਕਿ ਇਸ ਵੇਲੇ ਤਕਰੀਬਨ ਦੋਹਾਂ ਪਾਸੇ ਹਰ ਬੰਦੇ ਦੇ ਅੰਦਰ ਮੁਹੱਬਤ ਜਾਗੀ ਹੋਈ
0: ਜਾਗੀ ਹੈ ਜੀ, ਨੋ ਡਾਊਟ। ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਸਾਰੇ ਮਹਿਸੂਸ ਕਰਦੇ ਹਾਂ,
1: ਬਿਲਕੁਲ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ।
0: ਤੇ ਸਿਕੰਦਰੀ ਜੀ, ਬਹੁਤ ਬਹੁਤ ਮਿਹਰਬਾਨੀ ਯਾਦਾਂ ਤਾਜ਼ੀਆਂ ਕਰਵਾਉਣ ਵਾਸਤੇ, ਹਾਂਜੀ ਰੌਣਕਾਂ ਲਾਉਣ ਵਾਸਤੇ, ਤੇ ਇਸ ਤਰ੍ਹਾਂ
1: ਕਿਆ ਬਾਤ ਹੈ ਤੁਹਾਡੀ,
0: ਮਹਿਫਲ ਸੱਜਦੀ ਰਹੇਗੀ ਸਾਡੀ ਇਸੇ ਤਰ੍ਹਾਂ ਹੀ।
1: ਮੈਂ ਬਿਲਕੁਲ ਜੀ, ਬੜਾ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਜਿਹੜਾ ਇੱਕ ਸਵਾਦ ਆਉਂਦਾ ਹੈ, ਕਮਾਲ ਜਿਹੜਾ ਨਹੀਂ, ਇੱਕ ਤੇ ਉਹ ਅਪਣਾਈਅਤ ਜਿਹੜੀ ਹੈ ਉਹ ਆਪਣੀ ਜਗ੍ਹਾ ਤੇ ਹੈ ਤੇ ਕਮਾਲ ਹੈ ਜੀ।
0: ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ। ਤੇ
1: ਜਾਣਿਆ ਜਾਣਿਆ ਤੁਹਾਨੂੰ ਕੋਈ ਦੋ ਵਾਰਿਸ ਸ਼ਾਹ ਦੇ
0: ਹਾਂ
1: ਸ਼ੇਰ ਨਾ
0: ਜੀ
1: ਸੁਣਾ ਦਿਓ।
0: ਆਉਣ ਦਿਓ ਜੀ, ਵਾਰਿਸ ਸ਼ਾਹ ਦੇ ਸ਼ੇਰ ਸੁਣਾਓ ਸਾਨੂੰ। ਆਉਣ ਦਿਓ।
1: ਸਹਿਤੀ ਤੇ ਰਾਂਝੇ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ।
0: ਹਾਂਜੀ।
1: ਇੱਕ ਉਹਨਾਂ ਦਾ ਮੁਕਾਲਮਾ ਆਪਸ ਵਿੱਚ, ਉਹ ਜੋਗੀ ਉਸਨੂੰ ਆਖਦਾ ਹੈ ਕਿ ਮਨ ਸਹਿਤੀਏ ਰੱਬ ਨੂੰ ਸਮਝ ਨੇੜੇ, ਏਡ ਲੰਮੀਆਂ ਛੋ ਨਾ ਛੋਣੀਆਂ ਨੇ,
0: ਵਾਹ
1: ਚੂੜੇ ਬੇੜੀਆਂ ਹਾਰ ਸਿੰਗਾਰ ਬਰੀਆਂ, ਬਾਣੇ ਫਕਰ ਅੱਗੇ ਤਾਈ ਸੋਹਣੀਆਂ ਨੀ, ਕੁੱਤੇ ਵਾਂਗ ਖਖਿਆ ਕੇ ਭਵੇਂ ਚਿੱਡੀ।
0: ਕਿੱਡੀ ਸੋਹਣੀ ਭਾਸ਼ਾ ਵਾ। ਅੱਛਾ ਅੱਛਾ।
1: ਕੁੱਤੇ ਵਾਂਗ ਖਖਿਆ ਕੇ ਭਵੇਂ ਚਿੱਡੀ, ਰੰਨਾ ਤੁਧ ਜਈਆਂ ਕੱਛਾਂ ਟੋਣੀਆਂ ਨੇ,
0: ਕੱਛਾਂ ਟੋਣੀਆਂ। ਵਾਹ
1: ਮਾਰ ਇੱਕ ਹੜਬੁਚ ਖਖਵਾੜ ਬੰਨੂ,
0: ਗੋਏ ਹੋਏ
1: ਮਾਰ ਇੱਕ ਹੜਬੁਚ ਖਖਵਾੜ ਬੰਨੂ, ਮੇਰੀਆਂ ਕਿਸਨ ਵਾਲੀਆਂ ਖੋਣੀਆਂ ਨੇ।
0: ਵਾਹ ਬਹੁਤ ਸੋਹਣਾ।
1: ਭੁੱਖੀ ਕੰਜਰੀ ਦੇ ਵਾਂਗ ਗਿਰਦ ਹੋਈਏ, ਅਜੇ ਕੀਤੀਆਂ ਨਾ ਕਿਤੋਂ ਬੋਣੀਆਂ ਨੀ, ਗੂਗੀ ਵਾਂਗ ਜੋ ਆਪ ਤੋਂ ਆਪ ਫੜਕਣ, ਅਸਾਂ ਬਾਜ ਤਕਬੀਰ ਦੇ ਕੋਣੀਆਂ ਨੀ।
0: ਵਾਹ ਵਾਹ।
1: ਦੱਕੋ ਦੱਕੀ ਮਲੰਗਾਂ ਨੂੰ ਉਹ ਛੇੜਨ, ਰੰਨਾ ਹੋਣ ਜੋ ਖੇਡ ਖਡੋਣੀਆਂ ਨੀ,
0: ਬਹੁਤ ਕੋ
1: ਸਹਿਤੀ ਸਣੇ ਲਾਉਂਡੀ ਵਿਹੜੇ ਵਾਲੀਆਂ ਵੀ, ਵਾਰਸ ਸ਼ਾਹ ਹੋਰਾਂ ਸਭੇ ਮੋਣੀਆਂ।
0: ਵਾਹ ਵਾਹ ਵਾਹ ਬਹੁਤ ਕੋ।
1: ਤੇ ਉਹ ਅੱਗੋਂ ਉਸਨੂੰ ਜਵਾਬ ਦਿੰਦੀ ਏ ਸਹਿਤੀ।
0: ਹਾਂਜੀ।
1: ਸਹਿਤੀ ਆਖਿਆ ਇੱਕ ਨਾ ਸਾੜ ਸਾਡੀ, ਸਹਿਤੀ ਆਖਿਆ ਇੱਕ ਨਾ ਸਾੜ ਸਾਡੀ, ਕਾਲ ਜਿਬਿਆ ਲੂਠਿਆ ਮੱਥੇ ਆਵੇ,
0: ਵਾਹ ਵਾਹ ਵਾਹ,
1: ਸੜੇ ਹੋਏ ਮੱਥੇ ਆਇਆ ਬਦ ਨਸੀਬਾ, ਸਿਰ ਗੋਟਿਆ ਕੌਣ ਮਨੋਨਿਆ ਵੇ, ਕੋਈ ਜਿੰਨ ਪਹਾੜ ਤੋਂ ਲੱਥਿਆ ਵੇ,
0: ਕੋਈ ਜਿੰਨ ਪਹਾੜ ਤੋਂ। ਵਾਹ।
1: ਇਹ ਹੁਣ ਨਾ ਜ਼ਰਾ ਇਸ ਮਿਸਰੇ ਤੇ ਗੌਰ ਕਰਿਆ ਹੈ ਕਿ ਫਿਰੇ ਖੁਰਲੀਆਂ ਨਾਲ ਖਹਿੜਦਾ ਤੂੰ,
0: ਹਾਂਜੀ,
1: ਫਿਰੇ ਖੁਰਲੀਆਂ ਨਾਲ ਖਹਿੜਦਾ ਤੂੰ, ਕਿਸੇ ਪਕੜ ਬੁਥਾੜ ਨਾ ਨੱਥਿਆ ਵੇ।
0: ਵਾਹ।
1: ਉਹ ਸੱਡਾ ਹੁੰਦਾ ਹੈ ਨਾ ਜਿਸ ਵੇਲੇ, ਅੱਗੇ ਤਾਈ ਉਸ ਨੂੰ ਨੱਥ ਨਾ ਪਈ ਹੋਵੇ ਤੇ ਉਹ
0: ਬਿਲਕੁਲ ਮੈਨੂੰ ਮੈਨੂੰ ਪੂਰੀ ਸਮਝ ਆ ਰਹੀ ਹੈ ਇਹਦੀ।
1: ਫਿਰੇ ਖੁਰਲੀਆਂ ਨਾਲ ਖੇਡਦਾ ਤੂੰ, ਕਿਸੇ ਪਕੜ ਬੁਥਾੜ ਨਾ ਨੱਥਿਆ ਵੇ, ਤਰਕਿਆਣ ਤੈਥੋਂ ਦੂਰੋਂ ਆਉਂਦੀ ਏ, ਤਰਕਿਆਣ ਤੈਥੋਂ ਦੂਰੋਂ ਆਉਂਦੀ ਏ, ਜਿਵੇਂ ਜਿਵੇਂ ਢੇਰ ਸਨੇਰ ਦਾ ਥੱਪਿਆ ਵੇ।
0: ਵਾਹ। ਹੈਂ ਬਹੁਤ ਕੁਝ
1: ਬਣੇ ਹੋ ਫਕਰ ਤੇ ਫੇਰ ਵੀ ਰਹੇ ਹੋ ਕੋਰਾ, ਬਣੇ ਹੋ ਫਕਰ ਤੇ ਫੇਰ ਵੀ ਰਹੇ ਹੋ ਕੋਰਾ, ਕਿਸੇ ਗੱਤ ਥਿੱਦਾ ਨਹੀਂ ਸਥਿਆ ਵੇ।
0: ਵਾਹ ਵਾਹ ਵਾਹ ਵਾਹ।
1: ਉਹ ਮੋਚੀ ਦਾਗੇ ਨੂੰ ਸੱਥਾ ਲਾਉਂਦਾ ਹੈ ਨਾ, ਉਹ ਮੁਲਾਇਮ ਕਰਦਾ
0: ਹੈ, ਹਾਂਜੀ, ਉਹ ਕੁਛ ਕੁਛ ਗੂੰਦ ਜੀ ਵਰਗਾ ਹੁੰਦਾ ਹੈ ਉਹ।
1: ਹਾਂਜੀ
0: ਜੀ।
1: ਬਣੇ ਹੋ ਫਕਰ ਤੇ ਫੇਰ ਵੀ ਰਹੇ ਹੋ ਕੋਰਾ, ਕਿਸੇ ਗੱਤ ਥਿੰਦਾ ਨਹੀਂ ਸਥਿਆ ਵੇ, ਖੇ ਛਾਣਿਆ ਕੁਝ ਨਾ ਲੱਭਣਾਈ, ਵਾਰਸ ਵਾਂਗ ਜਾਸੇ ਖਾਲੀ ਹੱਥੇ ਆਵੇ।
0: ਵਾਹ ਬਹੁਤ ਖੂਬ ਬਹੁਤ ਖੂਬ।
1: ਮੇਰਾ ਖਿਆਲ ਹੈ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਇਖਤਤਾਮ ਹੈ ਸੋਹਣਾ ਹੋ ਗਿਆ।
0: ਮਿਹਰਬਾਨੀ ਜੀ, ਬਹੁਤ ਸੋਹਣਾ, ਬਹੁਤ ਤੁਹਾਡੇ ਵਰਗੇ ਸੱਜਣ ਆਣ ਕੇ ਜਦੋਂ ਰੌਣਕਾਂ ਲਾਉਂਦੇ ਨੇ ਤੇ ਹੋਰ ਵੀ ਸੋਹਣਾ ਹੋ ਜਾਂਦਾ। ਬਹੁਤ ਬਹੁਤ ਮਿਹਰਬਾਨੀ ਸਿਕੰਦਰੀ ਜੀ, ਥੈਂਕ ਯੂ ਵੈਰੀ ਮਚ, ਅੱਲਾ ਹਾਫਿਜ਼, ਅੱਲਾ ਹਾਫਿਜ਼,
1: ਅੱਲਾ ਹਾਫਿਜ਼ ਜੀ, ਰੱਬ ਰੱਖ,
0: ਰੱਬ ਰੱਖ। ਪ੍ਰਵਾਸ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹਾਂਜੀ ਬਾਜੋ ਸਾਹਿਬ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੌਣ ਸਾਹਿਬ ਬੋਲ ਰਹੇ ਨੇ?
2: ਬਾਜੋ ਸਾਹਿਬ ਮੈਂ ਸੰਜੀਵ ਬੋਲ ਰਿਹਾ, ਜੋਤੀ ਜੋਗਿੰਦਰ ਜੀ ਨੇ ਮਿਲਾਇਆ ਸੀਗਾ, ਜੋਤੀ ਸਿੰਗਰ।
0: ਅੱਛਾ ਜੀ, ਹਾਂਜੀ, ਠੀਕ ਠਾਕ। ਹਾਂਜੀ ਹਾਂਜੀ ਹਾਂਜੀ ਹਾਂਜੀ, ਮਿਲਾਇਆ ਸੀ।
2: ਕੀ ਹਾਲ ਚਾਲ ਸਰ?
0: ਮਿਹਰਬਾਨੀ ਜੀ, ਬਹੁਤ ਵਧੀਆ, ਤੁਸੀਂ ਸੁਣਾਓ।
2: ਹਾਂਜੀ, ਜੋਤੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਕੋਈ ਗਾਣਾ ਗਾਣੇ ਬਾਰੇ ਗੱਲ ਕਰ ਰਹੇ ਸੀ ਤੁਹਾਡੇ ਨਾਲ।
0: ਜੀ ਦਿਓ ਨਾ ਦਿਓ, ਜੋਤੀ ਜੀ ਹੁਣਾਂ ਦੇ।
3: ਹੈਲੋ
0: ਜੀ, ਜੋਤੀ ਜੀ ਸਤਿ ਸ੍ਰੀ ਅਕਾਲ।
3: ਹੈਲੋ ਸਰ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
0: ਮਿਹਰਬਾਨੀ, ਰੌਣਕਾਂ ਲੱਗੀਆਂ ਨੇ, ਬਸ ਆ ਪਾਕਿਸਤਾਨੋਂ ਸੱਜਣ ਆਏ ਸਨ, ਉਹਨਾਂ ਨਾਲ ਗੱਪਾਂ ਛੱਪਾਂ ਹੀਰ ਬਾਰੇ ਸ਼ਾਹ ਤੇ ਗੱਲਬਾਤ ਹੋ ਰਹੀ ਸੀ। ਹਾਂਜੀ ਤੇ ਤੁਸੀਂ ਆ ਗਏ ਹੋ, ਤੁਸੀਂ ਵੀ ਰੌਣਕਾਂ ਲਾ ਦਿਓ, ਕੀ ਕਹਿਣਾ ਚਾਹੁੰਦੇ ਹੋ, ਕੋਈ ਗਾਣਾ ਸੁਣਾਓਗੇ ਜਾਂ ਗੱਲਬਾਤ ਕਰੋਗੇ ਸਾਡੇ ਨਾਲ?
3: ਨਹੀਂ ਕੋਈ ਗਾਣਾ ਹੀ ਸੁਣਾਵਾਂਗੇ ਸਰ।
0: ਅੱਛਾ ਚਲੋ ਸੁਣਾਓ ਗਾਣਾ ਜੀ,
3: ਇੱਕ ਮਿੰਟ।
0: ਸਾਡੇ ਨਾਲ ਜੋਤੀ ਜੀ ਹੁਣੀ ਆਏ ਨੇ ਅਤੇ ਉਹ ਗਾਣਾ ਲੱਗੇ ਨੇ ਸੁਣਾਉਣ, ਮੇਰਾ ਖਿਆਲ ਆ ਥੋੜ੍ਹੇ ਜਿਹੇ ਰੈਡੀ ਹੋਣ ਲੱਗੇ ਨੇ ਉਹ, ਅਤੇ ਥੋੜ੍ਹੀ ਵੇਟ ਕਰਨ ਵਾਸਤੇ ਕਿਹਾ ਉਹਨਾਂ ਨੇ ਸਾਨੂੰ। ਜੋਤੀ ਜੀ ਸੁਣ ਰਹੇ ਹੋ?
3: ਹਾਂਜੀ ਹਾਂਜੀ ਸਰ ਸੁਣਦੀ ਵੀ ਹਾਂ।
0: ਹਾਂਜੀ ਹੋ ਜਾਓ ਸ਼ੁਰੂ ਫਿਰ ਤੁਸੀਂ।
3: ਬਸ ਸਰ ਮੈਂ ਉਹ ਕਰੋਕੀ 뮤직 ਕੱਢ ਰਹੀ ਆ।
0: ਅੱਛਾ
3: 1 ਮਿੰਟ ਬਸ।
0: ਚਲੋ ਠੀਕ ਹੈ, ਮੈਂ ਫਿਰ ਕੋਈ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਉਨੀ ਦੇਰ ਜਿੰਨੀ ਦੇਰ ਤੁਸੀਂ ਕੱਢ ਰਹੇ ਹੋ। ਚਲੋ ਰੈਡੀ
3: ਬੈਕ ਕਰ ਲਓ 5 ਮਿੰਟ
0: ਤੱਕ। ਹਾਂਜੀ
3: ਬੈਕ ਕਾਲ ਕਰ ਲਓ 5 ਮਿੰਟ ਤੱਕ ਇਸੇ ਨੰਬਰ ਤੇ।
0: ਠੀਕ ਠੀਕ ਠੀਕ, ਨਹੀਂ ਤੁਸੀਂ ਮੈਨੂੰ ਕਰਿਓ ਜਦੋਂ ਰੈਡੀ ਹੋ ਜਾਓਗੇ, ਤੇ ਦੇਰ ਨਾਲ ਆਇਓ ਜ਼ਿਆਦਾ।
3: ਠੀਕ ਹੈ
0: ਓਕੇ ਬਾਏ ਬਾਏ। ਸੋ ਜੋਤੀ ਜੀ ਹੁਣੀ ਰੈਡੀ ਹੋਣ ਡਏ ਨੇ ਤੇ ਮੈਂ ਤੁਹਾਨੂੰ ਬਾਈ ਦਿੱਲੀ ਲੈ ਕੇ ਚੱਲਣਾ ਉਸੇ ਮਜ਼ਾਰੇ ਦੇ ਵਿੱਚ। ਪਿਛਲੀ ਵਾਰੀ ਇਮਤਿਹਾਨ ਹੋਣ ਤੋਂ ਪਹਿਲਾਂ ਇਹ ਲਾਈਨ ਕੱਟ ਦਿੱਤੀ ਗਈ ਜਿਹਦੇ ਵਿੱਚ ਲਿਖਿਆ ਸੀ ਕਿ ਉਸ ਇੰਸਟੀਟਿਊਸ਼ਨ ਨੂੰ ਮੁੜ ਕੇ ਕੰਮ ਨਹੀਂ ਦਿੱਤਾ ਜਾਏਗਾ ਜਿਹੜੀ ਦਾਗੀ ਹੋ ਗਈ ਹੋਵੇ ਪਹਿਲਾਂ। ਹੈ ਇਹਦੇ ਉੱਤੇ ਐਸੇ ਇੰਸਟੀਟਿਊਸ਼ਨ ਦੇ ਉੱਤੇ ਡਿਪਾਰਟਮੈਂਟ ਦੇ ਪਹਿਲਾਂ ਇਲਜ਼ਾਮ ਲੱਗ ਚੁੱਕੇ ਸਨ ਕਿਉਂਕਿ ਪੈਸੇ ਦੀ ਸਾਰੀ ਖੇਡ ਹੈ ਦੋਸਤੋ। ਇਹ ਪੈਸਾ ਜਿਹੜਾ ਨਾ ਜਦੋਂ ਇਹ ਪੇਪਰ ਲੀਕ ਹੋਣ ਤਾਂ ਇਹ ਕਰੋੜਾਂ ਰੁਪਈਆਂ ਦੀ ਗੇਮ ਹੈ। ਵਿਦਿਆਰਥੀਆਂ ਦੇ ਭਵਿੱਖ ਪਏ ਢੱਠੇ ਖੂਹ 'ਚ, ਇਹਨਾਂ ਨੂੰ ਪੈਸਿਆਂ ਦੇ ਅੰਬਾਰ ਚਾਹੀਦੇ ਨੇ, ਇਹਨਾਂ ਦੇ ਘਰਾਂ 'ਚ ਨੋਟਾਂ ਦੇ ਢੇਰ ਲੱਗਣੇ ਚਾਹੀਦੇ ਨੇ। ਜਿਹੜੇ 20 ਤੋਂ ਜ਼ਿਆਦਾ ਮੁੰਡੇ ਕੁੜੀਆਂ ਨੇ ਆਤਮ ਹੱਤਿਆ ਕਰ ਗਏ ਨੇ, ਇਹਨਾਂ ਦੇ ਕਤਲ ਦਾ ਮੁਕੱਦਮਾ ਮੈਂ ਚਾਹੁੰਦਾ ਇਹਨਾਂ ਲੋਕਾਂ ਦੇ ਉੱਤੇ ਚੱਲੇ। ਇਹ ਜ਼ਿੰਮੇਵਾਰ ਨੇ ਅਤੇ ਉਹਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ ਨਾ। ਇਹ ਸਿੱਖਿਆ ਮੰਤਰੀ ਕਰੋੜਾਂ ਦੀ ਸੈਲਰੀ ਲੈਂਦਾ, ਵਾਸੀਆਂ ਵੀ ਲਏ ਅਤੇ ਇਹਨੂੰ ਭੱਤੇ ਮਿਲਦੇ ਰਹਿੰਦੇ ਨੇ ਵਾਸੀਆਂ ਲੈਣ ਦੇ, ਇਹਨੂੰ ਇਕੱਲੇ ਨੂੰ ਹੀ ਨਹੀਂ ਸਾਰਿਆਂ ਨੂੰ ਹੀ, ਮੰਤਰੀਆਂ ਨੂੰ। ਇਹਨਾਂ ਦੀ ਨਜ਼ਰ ਇਹਨਾਂ ਲੋਕਾਂ 'ਤੇ ਬਈ ਕਿਉਂ ਨਹੀਂ ਪਈ ਆ ਜਿਹੜੇ ਹੇਰਾਫੇਰੀ ਕਰਨ ਡਏ ਨੇ? ਕਰਨ ਹੀ ਨਹੀਂ ਡਏ, ਇਹ ਕਰਵਾਉਣ ਡਏ ਨੇ, ਇਹਨਾਂ ਦਾ ਹਿੱਸਾ ਇਹਨਾਂ ਦੇ ਘਰ ਆਉਂਦਾ। ਪਰ ਇਹਨਾਂ ਗੈਰ ਜ਼ਿੰਮੇਵਾਰ ਲੋਕਾਂ ਕੋਲ ਅਯਾਸ਼ੀਆਂ ਤੋਂ ਹੀ ਵਿਹਲ ਨਹੀਂ। ਹਾਂਜੀ ਇਹਨਾਂ ਨੂੰ ਕੀ ਹੋਣਹਾਰ ਬੱਚਿਆਂ ਦੇ ਕਾਤਲ ਨੇ ਇਹ, ਅਤੇ ਸਾਡੇ ਸੁਪਰੀਮ ਕੋਰਟ ਦੇ ਜੱਜ ਦੇ ਡਾਇਲੌਗ ਸੁਣ ਲਓ ਯਾਰ, ਕਿੱਡੀ ਭੈੜੀ ਲੈਂਗੁਏਜ ਹੈ। ਵਿਦਿਆਰਥੀਆਂ ਨੂੰ ਕਾਕਰੋਚ ਕਹਿਣਾ ਮੂਰਖਤਾ ਦੀ ਹੱਦ ਹੈ ਮੇਰੇ ਹਿਸਾਬ ਨਾਲ। ਵਿਦਿਆਰਥੀ ਸਟੂਡੈਂਟਸ ਉਹਨਾਂ ਨੂੰ ਕਾਕਰੋਚ ਕਹਿਣਾ, ਕੋਈ ਮੂਰਖ ਤੋਂ ਮੂਰਖ ਵੀ ਸਟੂਡੈਂਟਾਂ ਨੂੰ ਕਾਕਰੋਚ ਨਹੀਂ ਕਹੇਗਾ। ਇਹ ਭਾਰਤ ਦਾ ਭਵਿੱਖ ਨੇ ਆਉਣ ਵਾਲਾ, ਇਹ ਆਉਣ ਵਾਲਾ ਭਾਰਤ ਹੈ, ਆਉਣ ਵਾਲੇ ਭਾਰਤ ਨੂੰ ਸਾਂਭਣ ਵਾਲੇ ਲੋਕ ਨੇ ਇਹ, ਤੁਸੀਂ ਇਹਨਾਂ ਨੂੰ ਕਾਕਰੋਚ ਕਹਿਣ ਡਏ ਹੋ? ਜੇ ਏਡੇ ਉੱਚੇ ਅਤੇ ਇਨਸਾਫ ਦੇਣ ਵਾਲੇ ਲੋਕ, ਉਹਨਾਂ ਨੂੰ ਇੰਨੀ ਕੁ ਅਕਲ ਹੈ, ਹੈਂ ਵਿਦਿਆਰਥੀਆਂ ਨੂੰ ਕਾਕਰੋਚ ਕਹਿੰਦੇ ਨੇ, ਇੰਨੇ ਪੜ੍ਹਿਆਂ ਲਿਖਿਆਂ ਨੂੰ, ਸੁਪਰੀਮ ਕੋਰਟ ਦੇ ਚੀਫ ਨੂੰ, ਹੈਂ ਜੇ ਇੰਨੀ ਕੁ ਅਕਲ ਹੈ ਤਾਂ ਮੋਦੀ ਵਰਗੇ 10 ਪੜ੍ਹਿਆਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਬਾਈ? ਸੁਪਰੀਮ ਕੋਰਟ ਦੇ ਜੱਜ ਨੇ ਫਿਰ ਭੱਦੀਆਂ ਟਿੱਪਣੀਆਂ ਕੀਤੀਆਂ ਬਾਅਦ ਵਿੱਚ ਵੀ ਕਿ ਮੇਰੇ ਕੋਲ ਟਾਈਮ ਨਹੀਂ ਇਹ ਫਜ਼ੂਲ ਵੀਡੀਓ ਵੇਖਣ ਵਾਸਤੇ, ਅਤੇ ਸੁਣਵਾਈ ਵੀ ਨਹੀਂ ਕੀਤੀ। ਅਤੇ ਗੱਲ ਇੱਦਾਂ ਹੈ, ਜੇ ਸਟੂਡੈਂਟ ਕਾਕਰੋਚ ਹੁੰਦੇ ਨੇ, ਠੀਕ ਹੈ, ਜੇ ਇਹ ਸਟੂਡੈਂਟ ਕਾਕਰੋਚ ਨੇ ਅਤੇ ਜੱਜ ਸਾਹਿਬ ਤੁਸੀਂ ਵੀ ਤਾਂ ਸਟੂਡੈਂਟ ਰਹੇ ਹੋ, ਤੁਸੀਂ ਤਾਂ ਫਿਰ ਇਹਨਾਂ ਤੋਂ ਵੱਡੇ ਕਾਕਰੋਚ ਹੋਏ, ਬੜੇ ਐਕਸਪੀਰੀਅੰਸ ਐਂਡ ਕਾਕਰੋਚ ਹੋ ਤੁਸੀਂ ਤਾਂ। ਐਨੀ ਹੋ ਸੁਪਰੀਮ ਕੋਰਟ ਦੇ ਜੱਜ ਨੂੰ ਇਹ ਲਫਜ਼ ਅਤੇ ਰਵੱਈਆ ਸੋਭਾ ਹੀ ਨਹੀਂ ਦਿੰਦਾ, ਉਹਦੇ ਨਾਲ ਮੈਚ ਹੀ ਨਹੀਂ ਕਰਦਾ। ਇਹਨਾਂ ਲੋਕਾਂ ਦੇ ਮੂੰਹੋਂ ਇਹੋ ਜਿਹੀਆਂ ਭੱਦੀਆਂ, ਯਾਰ ਇਹ ਗਾਲਾਂ ਤੋਂ ਭੈੜੇ ਲਫਜ਼ ਨੇ, ਇਹਨਾਂ ਨੂੰ ਤੱਕੜੀ 'ਚ ਤੋਲ ਕੇ ਵੇਖ ਲਓ, ਇਹ ਗਾਲਾਂ ਤੋਂ ਭੈੜੇ ਲਫ਼ਜ਼ ਨੇ ਸਟੂਡੈਂਟਾਂ ਨੂੰ ਕਾਕਰੋਚ ਕਹਿਣਾ, ਫਿਰ ਉਹਨਾਂ ਦੀ ਗੱਲ ਵੀ ਨਹੀਂ ਸੁਣਨੀ। ਇਹ ਨੇ ਮਾਨਯੋਗ ਸੁਪਰੀਮ ਦੇ ਜੱਜ, ਸਤਿਕਾਰਯੋਗ ਜੱਜ, ਮਾਈ ਲਾਰਡ, ਮਾਈ ਹਾਈਨੈਸ ਹਜੂਰੇ ਵਾਲਾ, ਇਹਨਾਂ ਨੂੰ ਪਾਕਿਸਤਾਨ ਵਿੱਚ ਕਹਿੰਦੇ ਨੇ ਨਾ, ਉਹਨਾਂ ਦਾ ਲਫ਼ਜ਼ ਹੋਏਗਾ ਹਜੂਰੇ ਵਾਲਾ, ਇਹ ਨੇ ਹਜੂਰ, ਹਜੂਰੇ ਵਾਲਾ। ਹੈਂ, ਹੁਣ ਦਿੱਲੀ ਪੁਲ, ਚਲੋ ਮੈਂ ਕਾਲ ਲੱਲਾਂ, ਗੱਲਾਂ ਤਾਂ ਬਹੁਤ ਨੇ ਜੀ। ਵੈਲਕਮ ਅਗੇਨ, ਆ ਜਾਓ।
2: ਹਾਂਜੀ ਸਰ, ਕਰ ਦਈਏ ਸ਼ੁਰੂ?
0: ਜੀ ਬਿਲਕੁਲ ਬਿਲਕੁਲ, ਸ਼ੁਰੂ ਕਰੋ ਜੀ।
2: ਠੀਕ ਹੈ ਸਰ।

0: Wow.
1: Gracias.

Да.

0: Wow.
1: Thank you.

ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਲਾਈਵ। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ। ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ ਸਾਡੇ ਨਾਲ, ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ ਕਦੀ ਕਦੀ, ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ। ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਔਨ www.pravasradio.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.pravazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ 2 ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ, ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਓਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਓਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਓਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਓਏ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ। ਸੋਹਣਾ ਜਿਹਾ ਐਤਵਾਰ, ਛੁੱਟੀ, ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ 'ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ 'ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16, 26 ਨਹੀਂ 16, ਬਹੁਤ ਸੋਹਣਾ ਹੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ, ਇਹ ਉਹਨਾਂ ਦਾ ਅਨੁਮਾਨ ਹੈ। ਇਹ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ, ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-1714-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-1741-4869-514 ਜੀ। ਤੇ ਸਾਡੇ ਇੱਥੇ ਮੀਲਹਾਈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੈਡ ਹੈ, ਫਰੀਡਮ ਸਟਰਾਸੇ 106 ਫੀਐਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਆ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ ਕੁੰਡਲਾਂ ਤੋਂ ਪੁੱਛ ਗੋਰੀ ਹੈ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰੈਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜਾਏ ਕਰੋ।

ਵਾਹ ਜੀ ਵਾਹ, ਵਾਹ, ਬਹੁਤ ਖੂਬਸੂਰਤ ਗਾਣਾ, ਵੰਡਰਫੁਲ ਆਵਾਜ਼। ਸੋ ਇਹ ਸਨ ਜੀ ਆਸਾ ਸਿੰਘ ਮਸਤਾਨਾ ਜੀ ਹੁਣੀ। ਤੇ ਦੋਸਤੋ, ਮੈਂ ਹੁਣ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਵਾਂਗਾ, ਤੇ ਹੁਣ ਤੁਸੀਂ ਮਿਸ ਕਾਲ ਮਾਰ ਸਕਦੇ ਹੋ, ਰਚਨਾ ਤੋਂ ਬਾਅਦ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਪਿਉਂਦਾ ਰਹੇ ਪਰ ਪੀਵੇ ਨਾਹੀਂ ਉਸ ਤੋਂ ਵੱਡਾ ਬਦਨਾਮ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਅਰਜਾ ਜੀ, ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਉਸ ਰਿਸ਼ਤੇ ਦਾ ਨਾਂ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਉਸ ਰਿਸ਼ਤੇ ਦਾ ਨਾਮ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਉਸ ਤੋਂ ਵੱਡਾ ਸਨਮਾਨ ਤੇ ਦੱਸੋ। ਭਾਈ, ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਇਸ ਤੋਂ ਵੱਡਾ ਸਨਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਓਏ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਬਾਈ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਦ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦੋਂ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਨ ਤੇ ਦੱਸੋ। ਜਦ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਨ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ।

ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਬਾਈ ਉਸ ਜਾਮ ਦਾ ਨਾਮ ਤੇ ਦੱਸੋ ਭਾਈ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਉਸ ਜਾਮ ਦਾ ਨਾਮ ਤੇ ਦੱਸੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਯੂਰ ਓਨ ਰੇਡੀਓ ਸਟੇਸ਼ਨ। ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾ ਪਾਕਿਸਤਾਨ, ਤੇ ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ ਹਾਂਜੀ ਤੇ ਆ ਲਓ ਉਹਨਾਂ ਨੂੰ ਕਾਲ ਕਰ ਲੈਂਦੇ ਹਾਂ ਜੀ। ਅੱਗੇ ਪਿੱਛੇ ਹੋਣਗੇ, ਇੱਕ ਵਾਰੀ ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨਹੀਂ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ। ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ ਇੱਧਰ ਉੱਧਰ, ਠੀਕ ਹੈ ਕੋਈ ਨਹੀਂ ਉਹਨਾਂ ਦੀ ਕਾਲ ਹੈ। ਦੋਸਤੋ ਗੱਲ ਇੱਦਾਂ ਕਿੱਦਾਂ ਹੈ ਗੱਲ, ਆ ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ। ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ, ਠੀਕ ਹੈ ਜੀ। ਇਹ ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ।

0: ਲਓ ਜੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ, ਕਦੀ ਕਦੀ ਉਧਰ ਨੈਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤੇ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ, ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਚ ਦੀ ਹੈ। ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਏ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ ਅਖਤਰ ਸਾਹਿਬ? ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ ਸ਼ੁਕਰ
0: ਅਲਹਮਦੁਲਿਲਾਹ। ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਿਹਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ, ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨੀ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ। ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਫਿਰ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓ ਲਿਸਨਰ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ, ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ, ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ ਉਹਨਾਂ ਵੱਲੋਂ। ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ,
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ, ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ, ਵਾਰਨ ਆਪਣੀ ਜਾਨ ਪੰਜਾਬੀ, ਮੁੱਕ ਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸਾ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤੇ ਫੇਰ ਤਾਂ ਕੁਛ ਨੀ ਨਾ ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਹੋਵੇ ਛੋਟਾ ਹੋਵੇ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ, ਤਾਏ, ਮਾਸੜ, ਫੁੱਫੜ, ਫਲਾਣ, ਢੀਂਗ, ਜੋ ਵੀ, ਹਰ ਇੱਕ ਨੂੰ ਅੰਕਲ।
1: ਹਾਂਜੀ ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਆਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਆਂ।
1: ਬਿਲਕੁਲ,
0: ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਆਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵੈ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਉਜਾਂਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਕਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨੀ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ, ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਆ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ। ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨਹੀਂ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ।
1: ਪੰਜਾਬੀ ਪੰਜਾਬੀ ਜਦੋਂ ਵੀ ਬੋਲੂਗਾ ਨਾ, ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ। ਹੈ
1: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, 5-6 ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ 5-6 ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ 100 ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਾ ਸਾਰੀ ਦੁਨੀਆਂ ਚ ਹੀ ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
0: ਬਿਲਕੁਲ, ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
1: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਹੈ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਓਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਹਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿੱਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉੱਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿੱਚ
0: ਜੀ
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਔਰ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਉਹੋ ਹੀ ਮੇਰੀ ਮਾਂ ਬੋਲੀ ਸੀ
0: ਵਾਹ ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ
1: ਨੇ ਜੀ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਇਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਾ ਜਿਹਾ ਸ਼ਹਿਰ ਹੈ ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ
0: ਲੱਗਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਂ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਹੋ ਇਸੇ ਤਰ੍ਹਾਂ ਦੀ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜੇਂਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ ਲਊਂਗਾ
0: ਜੀ ਆਉਣ ਦਿਓ ਸਰ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਧੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ
1: ਆਦਮੀ ਸ਼ਹਿਰੀ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅਗੜ ਪਿਛੜ ਆਉਂਦੇ, ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ।
0: ਵਾਹ ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ।
0: ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ, ਪਹਿਲੇ ਨੋਚਿਆ ਰੱਜ ਕੇ ਗਿਰ ਜਾਂ, ਬਾਅਦ ਚ ਕੁੱਤੇ ਆਏ।
0: ਵਾਹ ਵਾਹ, ਬਾਅਦ ਚ ਕੁੱਤੇ ਆਏ।
1: ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਸੀ ਮੇਰੀਆਂ ਸੋਚਾਂ।
0: ਵਾਹ,
1: ਵੇਖ ਸਕੀ ਨਾ ਭੁੱਖੇ ਅਸਰ ਢੇਡ ਆਪਣੇ ਦੇ ਜਾਏ, ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ, ਗੱਲ ਏਦਾਂ ਜੀ, ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ, ਯੂ ਆਰ ਵੰਡਰਫੁਲ ਰਾਈਟਰ।
1: ਸ਼ੁਕਰੀਆ ਜਨਾਬ, ਬੜੀ ਬੜੀ ਮਿਹਰਬਾਨੀ। ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ, ਹੁਕਮ ਆਉਣ ਦੱਸੋ।
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ, ਉਹਦੇ ਕੋਲ ਦੱਸ ਕੇ ਸ਼ੇਰ ਸੁਣਾਉਂਗਾ।
0: ਸੁਣਾ ਦਿਓ ਜੀ, ਸੁਣਾਓ, ਆਉਣ ਦਿਓ।
1: ਉਹ ਐਸਾ ਨਾ ਜੀ, ਉਹਦਾ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
0: ਹਾਂਜੀ,
1: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ। ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ।
0: ਵਾਹ,
1: ਸੁਗੜ ਦੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ। ਅਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ। ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ। ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ। ਕੁੜੀਆਂ ਦਾ ਮੈਂ ਗਿੱਧਾ ਦੱਸਾਂ, ਸੱਜਣ ਕੱਦ ਦਾ ਪਿੱਧਾ ਦੱਸਾਂ। ਚਿੱਟੀ ਗੋਰੀ ਨਾਰ ਦਾ ਦੱਸਾਂ, ਹੀਰਿਆਂ ਵਰਗੇ ਯਾਰ ਦਾ ਦੱਸਾਂ। ਕੰਡੇ ਹਾਂਡੀ ਰਿਝਣਾ ਦੱਸਾਂ, ਥਾਪਾ ਸਾਬਣ ਭਿੱਜਣਾ ਦੱਸਾਂ। ਭੂਕਾਂ ਪੋਥੀ ਗੰਢਾ ਦੱਸਾਂ, ਤੈਨੂੰ ਦੌਰੀ ਡੰਡਾ ਦੱਸਾਂ।
0: ਵਾਹ ਵਾਹ ਵਾਹ,
1: ਖੁਰਪਾ ਸੱਬਲ ਰੰਬਾ ਦੱਸਾਂ, ਬਿਜਲੀ ਆਂਡਾ ਖੰਬਾ ਦੱਸਾਂ। ਬਖਤਾਂ ਤੋਤੇ ਚੋਗਾ ਦੱਸਾਂ, ਚੀਕ ਝਾੜਾ ਬੋਗਾ ਦੱਸਾਂ। ਸੁਥਣ ਧੋਤੀ ਝੱਗਾ ਦੱਸਾਂ, ਕਾਲਾ ਗੋਰਾ ਬੱਗਾ ਦੱਸਾਂ। ਆ ਤੈਨੂੰ ਮੈਂ ਖੋਪੇ ਦੱਸਾਂ, ਚੁੰਨੀ ਨੂੰ ਮੈਂ ਤੋਪੇ ਦੱਸਾਂ। ਕਾਂ ਕਬੂਤਰ ਚਿੜੀਆਂ ਕੀ ਨੇ, ਲੀਰਾਂ ਖਿੱਦੋ ਪਿੜੀਆਂ ਕੀ ਨੇ।
0: ਲੀਰਾਂ ਖਿੱਦੋ ਪਿੜੀਆਂ ਕੀ ਨੇ, ਵੰਡਰਫੁਲ,
1: ਪਿੜੀਆਂ ਕੀ ਨੇ। ਚਾਦਰ ਪੱਲੀ ਕੰਗੜ ਕੀਏ, ਕਮਲਾ ਝੱਲਾ ਚੰਗੜ ਕੀਏ। ਕੁੱਕੜੀ ਕੁੱਕੜ ਸੇਵਾ ਦੱਸਾਂ, ਰੂੰ ਵੇਲਣਾ ਪੇਵਾ ਦੱਸਾਂ। ਤਾੜਾਂ ਹੋਲਾਂ ਭੁੰਨਣਾ ਦੱਸਾਂ, ਮੰਜਾ ਪੀੜੀ ਬੁਣਨਾ
0: ਬੁਣਨਾ ਦੱਸਾਂ। ਵਾਹ ਵਾਹ,
1: ਪਿਆਰ ਚ ਤੈਨੂੰ ਚੰਦਰਾ ਦੱਸਾਂ, ਦਿਲ ਤੇ ਲੱਗਾ ਜੰਦਰਾ ਦੱਸਾਂ। ਥੰਮੀ ਟੇਕ ਸਹਾਰਾ ਦੱਸਾਂ, ਗੋਹਾ ਮਿੱਟੀ ਗਾਰਾ ਦੱਸਾਂ। ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ ਤੌਣੀ
0: ਦੱਸਾਂ। ਵਾਹ ਵਾਹ ਵਾਹ,
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ। ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ। ਪਹੁੰਚ ਗਿਆ, ਪਹੁੰਚ ਗਿਆ
1: ਦੇ ਵਸਦਿਆਂ ਰੱਖੇ।
0: ਅਖਤਰ ਸਾਹਿਬ, ਗੱਲ ਇਸ ਤਰ੍ਹਾਂ, ਅਸੀਂ ਜਦੋਂ ਨਿੱਕੇ ਹੁੰਦੇ ਹਾਂ ਨਾ ਪ੍ਰਾਇਮਰੀ ਸਕੂਲੇ, ਪ੍ਰਾਇਮਰੀ ਸਕੂਲੇ, ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ, ਝੱਗਾ ਹੀ ਕਹਿੰਦੇ ਹੁੰਦੇ।
1: ਹਾਂਜੀ ਹਾਂਜੀ,
0: ਤੇ ਬੋਝਾ, ਝੱਗਾ ਬੋਝਾ, ਬੋਝਾ ਕਹਿੰਦੇ ਹੁੰਦੇ ਪਾਕ।
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਪੜ੍ਹਦੇ ਹੁੰਦੇ ਸੀ, ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ
0: ਸਾਰਿਆਂ ਦੇ ਬੋਝੇ ਪਾਟੇ ਹੁੰਦੇ,
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ
0: ਉਧੜਿਆ
1: ਬੁਨਿਆਦ ਤੇ,
0: ਬੜੀ ਸੜੀ
1: ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਝੜਨਾ ਪੈਂਦੀਆਂ।
0: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ ਹੀ, ਇੱਕ ਪਾਸਿਓ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਪਸਾਈ ਲਮਕਦੀ
1: ਹੁੰਦੀ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ, ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ, ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ, ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ, ਤੇ ਅਸੀਂ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਚ ਅੱਗੇ ਵੀ ਉਹ ਪਜਾਮੇ ਪਜੂਮੇ ਬੂਸਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ। ਮਾਵਾਂ ਤਾਂ ਸਾਡੀਆਂ ਪੰਜਾਬਣਾ ਹੀ ਸਨ
0: ਬਿਲਕੁਲ ਜੀ,
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ। ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ, ਅਸੀਂ ਕਾਲੇ ਸ਼ਾਹ ਹੈਗੇ, ਹੋਰ ਸਾਨੂੰ ਨਜ਼ਰ ਕੀ ਲੱਗਣੀ। ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
0: ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ
1: ਹਾਂਜੀ ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪੂੰਝ ਦਿੱਤੀ ਸਾਰੀ ਗੱਲ ਤੇ ਮਲੀ ਗਈ ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਏਦਾਂ ਪਾਉਣਾ
0: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਸਾਰਾ
1: ਕੁਝ ਅੱਬੇ ਕੋਲੋਂ ਉਹ ਹਾਲੇ ਤੱਕ ਵੀ ਜਵਾਨ ਹੋ ਗਿਆ ਦੋਤਿਆਂ ਪੋਤਿਆਂ ਵਾਲਾ ਹੋ ਗਿਆ ਤੇ ਮੈਂ ਉਹਨੂੰ ਇਹ ਗੱਲ ਹੀ ਕਹਿੰਦਾ ਹੁੰਦਾ ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ ਉਹ ਵੀ ਮੈਨੂੰ ਦੱਸਦੇ
0: ਬਿਲਕੁਲ ਅਕਸਰ ਸਾਹਿਬ ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ
1: ਉਹ ਵੀ ਨਾਲ ਹੀ ਬਿਲਕੁਲ ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ
0: ਹਾਂਜੀ
1: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
0: ਬਿਲਕੁਲ ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਅੱਗੇ ਘੁੰਮਣ ਡਈ ਜਿਹੜੀ
1: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਖਦਾ ਭੁੱਲ ਗਏ
0: ਬਿਲਕੁਲ
1: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ
0: ਚਾਹੀਦੀਆਂ ਬੜੀ ਸਾਦੀ ਜ਼ਿੰਦਗੀ ਬਹੁਤ ਸਾਦੀ ਲਾਈਫ
1: ਮੈਂ ਕਹਿੰਦਾ ਜੀ ਉਹਦੇ ਚ ਸਵਾਦ ਹੀ ਬੜਾ ਸੀ
0: ਬਿਲਕੁਲ ਬਿਲਕੁਲ ਤੇ ਅਕਸਰ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ
1: ਬਿਸਮਿਲ੍ਲਾ ਜੀ ਬਿਸਮਿਲ੍ਲਾ
0: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਸੀਮਾ ਬਾਰਡਰ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ
1: ਆਏ ਹਾਏ ਹਾਏ
0: ਬਾਰਡਰ ਦੀ ਹਿੱਕ ਤੇ ਬੋਰ ਦਾ ਦਰਖਤ ਉੱਗੇ ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ
1: ਛਾਂ ਹੋਵੇ
0: ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ ਪਾਕਿਸਤਾਨ ਨੂੰ ਰੱਬਾ ਪਾਕ ਕਰਦੇ ਸਾਰਾ ਮੁਲਕ ਹੀ ਜੰਨਤ ਨਮਾ ਹੋਵੇ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ ਓਏ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ ਓਏ ਅੱਗੋਂ ਹਾਂ ਹੋਵੇ
1: ਭਾਵੇਂ ਇਹ ਵੇਲੇ ਅੱਲਾ ਲੈ ਕੇ ਆਊਗਾ ਜੀ
0: ਜੀ ਜ਼ਰੂਰ ਇਹਨਾਂ ਉਮੀਦਾਂ ਨਾਲ ਹੀ ਆ ਜੀ ਕਿ ਇਹ ਵੇਲਾ ਆਵੇ ਸਾਡੇ ਇਕੱਠੇ ਮੇਲੇ ਲੱਗਣ ਢੋਲ ਵੱਜਣ ਕਾਰੋਬਾਰ ਹੋਣ ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ
0: ਹਾਂ ਤੁਸੀਂ ਅੰਮ੍ਰਿਤਸਰ ਆਓ ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ ਬਿਲਕੁਲ ਉਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਖੁਦਾ ਹਾਫਿਜ਼ ਮੇਰੇ ਸੋ ਦੋਸਤੋ ਇਹ ਸਨ ਲੈਂਦੇ ਪੰਜਾਬ ਤੋਂ ਅਖਤਰ ਸਾਹਿਬ ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ ਵੰਡਰਫੁਲ ਮੈਨ ਖਾਲਸਾ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਠੀਕ ਹੈ ਜੀ ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ ਆ ਲਓ ਜੀ ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ
2: Mm-hmm. ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ ਲੰਘ ਆਓ ਜੀ।
2: ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ। ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ।
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਉਹ ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਡਣ ਲਈ ਤੇ ਮੈਂ ਚਲੋ ਚੈੱਕ ਕਰ ਲਈ। ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ ਤੇ ਹੁਣ ਮੈਂ ਵਧਾ ਦਿੱਤੀ ਹੈ। ਹੁਣ ਬਾਅਦ ਦੀ ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਿਆ ਇਹ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਂ।
2: ਹਾਂਜੀ ਹਾਂਜੀ ਹਾਂਜੀ। ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2 ਬਿਲਕੁਲ ਜੀ।
2: ਹਾਂਜੀ ਹਾਂਜੀ ਜੀ। ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ? ਹਾਂਜੀ, ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ,
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ। ਬਹੁਤ ਸੋਹਣੀ ਤਸਵੀਰ ਖਿੱਚੀ ਹੈ, ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ। ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ ਨੇ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਘਰ ਫਟਿਆ ਤੇਰਾ।
0: ਵਾਹ ਵਾਹ,
2: ਭਾਭੀਸ਼ਣ ਦੇ ਜੋ ਪੈਰੋਕਾਰ, ਭਾਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੱਭੇ ਐਸੇ, ਥੱਲੇ ਸੱਭੇ ਐਸੇ, ਹੁਣ ਤਾਂ ਤੇਰਾ ਅੱਲਾ ਵਾਲੀ, ਹੁਣ ਤਾਂ ਤੇਰਾ ਅੱਲਾ ਵਾਲੀ, ਆਲਸ ਕੀਤੀ ਮਰ ਜਾਓਗੇ, ਆਲਸ ਕੀਤੀ ਮਰ ਜਾਓਗੇ, ਜੂਆ ਖੇਡੋ ਹਰ ਜਾਓਗੇ, ਗੋਦੀ ਵਿਚਲੇ ਅਰਬਾਂ ਜੀ, ਗੋਦੀ ਵਿਚਲੇ ਅਰਬਾਂ ਜੀ, ਵਾਂਗ ਯਤੀਮਾਂ ਕਰ ਜਾਓਗੇ, ਵਾਂਗ ਯਤੀਮਾਂ ਕਰ ਜਾਓਗੇ, ਦਿਲ ਮੰਨੇ ਤਾਂ ਮਨ ਸਲਾਹ, ਦਿਲ ਮੰਨੇ ਤਾਂ ਮਨ ਸਲਾਹ, ਆਪਣੀ ਬੁਕਲੇ ਝਾਤੀ ਪਾ, ਧੁਖਦੀ ਭਾਂਬੜ ਬਣ ਨਾ ਜਾਵੇ, ਧੁਖਦੀ ਭਾਂਬੜ ਬਣ ਨਾ ਜਾਵੇ, ਕਰ ਨਾ ਦੇਵੇ ਸਾੜ ਸੁਆ, ਭਾਰਤ ਜੀ ਡਾਕਟਰ ਕੋਲ ਜਾਓ, ਖੇਤੀ ਕਰੋ ਦੇਰ ਨਾ ਲਾਓ, ਅੰਗ ਨੇ ਸਾਰੇ ਰੋਗੀ, ਇੰਨੇ ਅੰਗ ਨੇ ਸਾਰੇ
0: ਰੋਗੀ,
2: ਇਹਨਾਂ ਦਾ ਇਲਾਜ ਕਰਾਓ, ਇਹਨਾਂ ਦਾ ਇਲਾਜ ਕਰਾਓ, ਭਾਰਤ ਜੀ ਡਾਕਟਰ ਕੋਲ ਜਾਓ,
0: ਜੀ ਡਾਕਟਰ ਕੋਲ ਜਾਓ, ਵਾਹ,
2: ਹਾਂਜੀ ਹਾਂਜੀ।
0: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ ਭਾਰਤ ਜੀ ਡਾਕਟਰ ਕੋਲ ਜਾਓ, ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਡਏ ਨੇ, ਦੁਨੀਆ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ, ਅਸੀਂ ਗੁਰੂ ਆ ਲੋਕਾਂ ਦੇ, ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ, ਚੱਕਰ ਕੀ ਹੈ, ਕੋਈ ਸਮਝ ਨਹੀਂ ਆਈ।
2: ਹਾਂਜੀ ਹਾਂਜੀ ਹਾਂਜੀ, ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ, ਫਿਰ ਮੈਨੂੰ ਫਿਰ ਇਹਨਾਂ ਦਾ ਚਾਨਣ ਨਹੀਂ ਦੇਖਦਾ,
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨੀ। ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ, ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ,
2: ਹਾਂਜੀ,
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ, ਉੱਥੇ ਨਾ ਕਾਰ ਖਿਲਾਰਨ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ, ਮੈਂ ਸਕੂਟਰੀ ਲੈ ਗਿਆ, ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ, ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ, ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ, ਉਹਨੂੰ ਵੀ ਲੱਗ ਗਈ। ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ, ਤੇ ਉਹਨਾਂ ਦੀ ਜਿਹੜੀ ਸੀ ਉਹ ਗਾਇਬ ਹੋ ਗਈ, ਉਹਨਾਂ ਨੇ ਅੰਦਾਜ਼ਾ ਲਾਇਆ, ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ, ਉਹ ਅਸੀਂ ਸਾਨੂੰ ਅਗਲੇ ਦਿਨ ਪਤਾ ਲੱਗਾ, ਰਾਤ ਪਤਾ ਲੱਗਾ, ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ। ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ,
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ, ਪਰ ਅੰਡਰਸਟੈਂਡਿੰਗ ਸਾਡੀ ਇਹ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੌਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ, ਗੁਆਂਢੀਆਂ ਦੀ ਸਕੂਟਰੀ ਸੀ, ਮੈਨੂੰ ਕੋਈ ਇੰਨੀ ਜਾਣਦਾ, ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਸੀ। ਅਸੀਂ ਮਤਲਬ ਕਿ ਥਾਣੇ ਗਏ, ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ ਉਹ ਉਹਨਾਂ ਨੂੰ ਦੇ ਦਿੱਤੀ। ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖੜਾਰ ਕੇ, ਤੇ ਉਹ ਸਨ ਸਾਰੇ ਅੰਧ ਭਗਤ, ਕੋਈ 30 ਸਾਲ ਦਾ, ਕੋਈ 40 ਦਾ ਤੇ ਕੋਈ 20 ਦਾ। ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ, ਮੈਂ ਹਾਂਜੀ, ਤੇ ਕਹਿੰਦੇ ਨੇ ਵੀ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਹੀ ਨੀ ਆਉਂਦਾ ਜਰਮਨ ਦੇ ਮੁਕਾਬਲੇ ਚ, ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ, ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆ ਨੂੰ ਮਤ ਦੇਣ ਡੇ ਆ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ 5 ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਕੁ ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਨਹੀਂ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨੀ। ਤੇ ਫਿਰ ਮੈਂ ਉਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪਗੈਂਡਾ, ਤੁਸੀਂ ਤੇ ਕੁਆਲੀਫਾਈ ਵੀ ਨੀ ਕਰਦੇ ਸਿਵਿਲਾਈਜ਼ਡ ਕੰਟਰੀਆਂ ਦੇ ਨਾਲ। ਤੇ ਕਹਿੰਦਾ ਇੱਥੇ ਦੇ ਥਾਲ ਜਿਹੜੀ ਬੈਲਟ ਹੈ ਨਾ, ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ। ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਆਪ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਉਹ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਤੇ ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ। ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ, ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿਚ ਸਮੁੰਦਰ ਵਿਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
3: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ।
3: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ। ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ। ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ। ਹਾਂਜੀ
0: ਲਾਈਨ ਦੇ ਨਾਲ ਨਾਲ
3: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ,
0: ਹੱਥਾਂ ਚ ਬੋਤਲਾਂ ਵੀ ਫੜੀਆਂ ਹੋਈਆਂ ਨੇ ਉਹਨਾਂ ਨੇ
3: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
3: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
0: ਹਾਂਜੀ
3: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
3: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
0: ਅੱਛਾ
3: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ। ਹਾਂਜੀ
0: ਹਾਂ ਠੀਕ। ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡਏ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
3: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
0: ਅੱਛਾ ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵੀ ਕਰਦੇ ਹੋ ਕਿ ਵੈਸੇ ਹੀ ਗੁੰਮ ਹੋ ਕੇ ਬੈਠੇ?
3: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ, ਜਵਾਨੀ ਚ ਵਾਹਿਗੁਰੂ ਕਿਹਨੂੰ ਯਾਦ ਆਉਂਦਾ, ਬਡੇਪੇ ਜੀ ਆਉਂਦਾ।
0: ਵਾਕਿਆ ਜਦੋਂ ਗੋਡੇ ਚੱਲਣੋ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ, ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ। ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ, ਬੇਸ਼ਰਮ ਜਿਹੇ ਹੈਗੇ ਨੇ, ਮੁੰਡਿਆਂ ਦੀ ਨੁਕਤਾਚੀਨੀ ਕਰਨਗੇ, ਕੁੜੀਆਂ ਦੀ ਨੁਕਤਾਚੀਨੀ ਕਰਨਗੇ, ਹਾਂ ਕਿੱਦੇ ਬੇਸ਼ਰਮ ਨੇ। ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ? ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ? ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ। ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ। ਗੁਨਾ ਹੁਣ ਵੇਖ ਲਾ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇ ਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ ਹਾਂਜੀ ਤੇ ਇਹ ਵਾਕਿਆ ਹੀ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਇੱਕ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਆ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ
3: ਹਾਂਜੀ ਹਾਂਜੀ
0: ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿੱਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ ਆਉਣ ਦਿਓ ਕੀ ਸੁਣਾਉਣਾ ਤੁਸੀਂ
3: ਬਾਜਵਾ ਸਾਹਿਬ ਇੱਕ ਛੋਟੀ ਜੀ ਗੱਲ ਮੈਂ
0: ਸੁਣਾ
3: ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
3: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ ਜੋ
3: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ
0: ਹਾਂਜੀ
3: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਹਾਂਜੀ
3: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
3: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋਂ ਬੰਦਾ ਮਰ ਰਿਹਾ
3: ਹਾਂਜੀ
0: ਹਾਂ
3: ਬੰਦੇ ਚੋਂ ਬੰਦਾ ਮਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
3: ਇਖਲਾਕੋਂ ਊਣਾ ਹੋ ਰਿਹਾ
0: ਹਾਂਜੀ
3: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
3: ਬੰਦੇ ਚੋਂ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
3: ਅਣਜਾਣ ਆਪਣੇ ਆਪ ਤੋਂ ਜਿਉਂ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀਂ ਬਣਾਈ ਮੌਤ ਤੋਂ ਹੱਥੀਂ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ
0: ਵਾਹ ਵਾਹ ਵਾਹ
3: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
3: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕਿ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕਿ ਚੰਨ ਤੇ ਚੜ ਰਿਹਾ ਵਾਹ
3: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
3: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
3: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
3: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
3: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
3: ਓਕੇ ਜੀ
0: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
3: ਵਾਹ ਜੀ ਵਾਹ
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
3: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁੰਦੇ ਨੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦਾ।
4: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ। ਉਹ
0: ਮੇਰੇ
3: ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ। ਓਕੇ ਜੀ, ਚੜ੍ਹਦੀ ਕਲਾ ਚਲਾ।
0: ਥੈਂਕ ਯੂ, ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਖਾਲਸਾ ਜੀ। ਥੈਂਕ ਯੂ। ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ, ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ। ਥੈਂਕ ਯੂ ਵੈਰੀ ਮਚ। ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ। ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ, ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਇੱਥੇ ਆ ਸੂਬਾ ਸਿੰਘ ਜੀ ਹੁਣੀ ਨੇ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਗਿਆ ਸਰ।
5: ਆ ਗਿਆ ਜੀ, ਆ ਗਿਆ। ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ।
0: ਥੈਂਕ ਯੂ ਜੀ।
5: ਜੀ ਬਾਜਵਾ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
0: 26
5: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ।
0: ਖੈਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ।
5: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਿਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ। ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮੰਨੂ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 60 ਸਾਲ ਤੋਂ ਵੇਖ ਰਹੇ ਆ
0: ਜੀ,
5: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ਼ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
0: ਈਵਨ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਸੀ।
5: ਹਾਂ, ਸਾਫ਼ ਹੁੰਦਾ ਸੀ ਉੱਥੋਂ।
0: ਖੈਰਾ ਸਾਹਿਬ, ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆਂ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ, ਲਾਈਫ ਬੋਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
5: ਕੱਪੜੇ। ਹਾਂ, ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ ਨੂੰ ਪੰਜਾਬੀ ਜਦ ਨੱਕ ਨਾ ਦੇ
0: ਸਕਣਾ, ਨੱਕ ਨੀ ਡਾਇਆ ਜਾਂਦਾ,
5: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ,
0: ਅਸੀਂ ਕੀਤਾ ਜੀ ਸਾਰਾ ਕੁਝ
5: ਵਾ ਅਸੀਂ ਤੇ ਅਸੀਂ ਕੀਤਾ ਆ, ਮਤਲਬ ਜਿਹੜਾ ਜਿਹਨੂੰ ਹਰਾਜ ਇਨਕਲਾਬ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ, ਤਗੜਾ ਹੋ ਜਾ ਬੱਲੇ ਜੱਟਾ ਬੱਲੇ, ਕੱਲ ਕੌਡੀ ਨੀ ਸੀ ਪੱਲੇ ਦੇ, ਅੱਜ ਕਿਹੜਾ ਸਿੱਕਾ ਸਾਰੇ
0: ਜੱਗ
5: ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰੇ ਉਹਦੇ ਮਗਰ ਮਗਰ ਸਿਰ ਦੇ ਉੱਤੇ ਨਾ, ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ, ਐਕਸੀਡੈਂਟ ਦੇ ਰੂਪ ਦੇ ਵਿੱਚ,
0: ਬਹੁਤ ਸੋਹਣੀ ਤਸਵੀਰ, ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ,
5: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ, ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋਹ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿੱਚ ਜਿਹੜੀ ਮਾਰਵਾ ਬੈਲਟ ਹੈ ਨਾ, ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਆ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ
0: ਜੀ.
5: ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਆ ਬਾਜੀ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹ ਉਹਦਾ ਨਾਂ ਹੀ
0: ਕੈਂਸਰ ਟ੍ਰੇਨ. ਹਾਂਜੀ ਦੱਸੋ.
5: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ, ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
0: ਕਮਾਈ
5: ਪੈਸੇ ਹੋ
0: ਗਏ,
5: ਉਹ ਵਿਚਾਰਾ ਜਾੜ ਜੇਗਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ, ਇਹਨਾਂ ਦੀ ਅੱਧਾ ਬੰਦਾ ਦੇ ਸੁਣਦੇ ਸਾਰ ਹੀ ਮਰ ਜਾਂਦਾ. ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ, ਕੋਈ ਝੂਠਾ ਸੱਚਾ ਕਹਿ ਹੀ ਦੇਵੇ ਬਈ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ, ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 1992 ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲਣ ਕਰਦਾ, ਪਹਿਲਾਂ ਬੜਾ ਮਿਲਦਾ ਆ ਸ਼ੌਂਕ ਨਾ ਹੈ, ਉਦੋਂ ਅਜੇ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਧਰੇ ਕਰਨੇ ਸ਼ੁਰੂ ਕੀਤੇ ਸੀਗੇ. ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਕਰਦਿਆਂ ਉਹਨਾਂ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਰੱਖਿਆ ਹੈਗਾ ਵਾ ਧਨੋਵਾ.
0: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
5: ਜੀ ਜੀ, ਇੱਥੋਂ ਨਾ ਬਿਆਸ ਦਰਿਆ ਚੋਂ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ.
0: ਅੱਛਾ,
5: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ, ਵੇਈ ਕਹਿ ਲੋ, ਉਹਦਾ ਨਾਂ ਵੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਧਿਆਨ ਹੋਇਆ ਸੀ.
0: ਠੀਕ ਹੈ,
5: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਵੀ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ. ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਆ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ, ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ
0: ਸੀ.
5: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ SDM DG ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਵੀ ਜੇ ਕਰਦਾ. ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
5: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ.
5: ਜੀ ਜੀ ਜੀ, ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀਗੀ ਉਹ, ਤੇ ਉਹਨੂੰ ਬਰਸੀ ਦੇ ਰੂਪ ਵਿੱਚ ਮਨਾਉਂਦੇ ਨੇ ਅੱਜ ਵੀ. ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜਿੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ, ਜਿਹਦੇ ਚ ਮਤਲਬ ਹਜ਼ਾਰਾਂ ਨੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ. ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਸ਼ਹਿਰਾਂ ਦੇ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ SDM DG ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਵੀ ਜੇ ਕਰਦਾ. ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
5: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ.
5: ਜੀ ਜੀ ਜੀ, ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਉਹ, ਤੇ ਉਹਨੂੰ ਬਰਸੀ ਦੇ ਰੂਪ ਵਿੱਚ ਮਨਾਉਂਦੇ ਨੇ ਅੱਜ ਵੀ. ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜਿੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ, ਜਿਹਦੇ ਚ ਮਤਲਬ ਹਜ਼ਾਰਾਂ ਨੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ. ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਸ਼ਹਿਰਾਂ ਦਾ ਸੀਵਰੇਜ, ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿੱਚ

0: ਤਨਖਾਹ ਵੀ ਲੈਂਦੇ ਹੋਣਗੇ, ਸਬ ਤੋਂ ਵੱਧ ਉਹ ਜਿਹੜੇ ਸੀਗੇ ਓਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ,
1: ਤੇ
0: ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਓਹਦੇ ਵਿਚ ਪੈਂਦਾ ਸੀਗਾ
1: ਜੀ।
0: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ। ਤੇ
1: ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ, ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ, ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ
0: ਜੀ ਜੀ ਜੀ ਜੀ।
1: ਤੇ ਹਾਸਪਿਟਲ ਤੇ ਚਲੋ ਖੋਲਣਾ ਹੀ ਖੋਲਣਾ, ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ, ਨਾ ਕਿ ਦੋ ਹਾਸਪਿਟਲ ਹੋਰ ਖੋਲ ਦਿਓ
0: ਜੀ ਜੀ। ਕਿਉਂ ਇੰਨਾ ਮਤਲਬ?
1: ਤੇ ਹਾਂ ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ, ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ,
0: ਉਹ ਜੇ ਮਨਾ ਕਾਦੀ ਕਰਦੇ ਜੀ, ਉਹ ਮਤਲਬ ਦਬਕੇ ਵੀ ਮਾਰਦੇ
1: ਸੀ,
0: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ, ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਗਿਆ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ, ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ, ਖਾਸ ਕਰਕੇ ਹਵਾ ਦਾ, ਪਾਣੀ ਦਾ ਤੇ ਧਰਤੀ ਦਾ, ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਕਿ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ,
1: ਤੁਸੀਂ
0: ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ, ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ,
1: ਉਦੋਂ ਏਦਾਂ ਦੀ ਪੈਂਦੀ,
0: ਉਦੋਂ ਪੈਂਦੀ ਜੀ, ਤੇ
1: ਵਿਸਾਖ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ, ਤੇ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ।
0: ਤੇ ਇਹ ਬਾਜਵਾ ਸਾਹਿਬ ਜੀ ਮਤਲਬ ਇਹਦੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਬਾਰੇ ਸਾਨੂੰ ਲੋਕਾਂ ਨੂੰ, ਸਰਕਾਰ ਦਾ ਕੁਛ ਨੀ ਕਹਿ ਜਾਣਾ, ਸਰਕਾਰ ਇੱਕ ਚੱਲ ਗਈ ਦੂਜੀ ਆ ਗਈ, ਦੂਜੀ ਚੱਲ ਗਈ ਤੀਜੀ ਆ ਗਈ, ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ, ਉਹਨਾਂ ਨੇ ਕੁਰਸੀ ਲੈਣੀ ਆ,
1: ਜਿਹੜੇ
0: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ, ਉਹਨਾਂ ਇਹ ਕੋਸ਼ਿਸ਼ ਜਾਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ, ਜਿਹਨਾਂ ਦਾ ਨਹੀਂ, ਜਿਹੜੇ ਬਾਹਰ ਜਿਹਨਾਂ ਦਾ ਥੱਲੇ ਖਿਸਕ ਗਈ ਆ ਉਹ ਪਾਵੇ ਉਹ ਖਿੱਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ, ਉਹਨਾਂ ਦਾ ਕੰਮ ਇਹ ਆ, ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ, ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ।
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ, ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ,
0: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿੱਦਾਂ ਰਹਿਣਾ ਵਾ, ਤੇ ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ, ਗਿੱਟੇ ਨੂੰ ਹੱਥ ਕਿਵੇਂ ਪਾਉਣਾ, ਬਸ ਇੰਨਾ ਹੀ।
1: ਜੀ ਜੀ,
0: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ।
1: ਅੱਛਾ,
0: ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਓਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ, ਉਹਨਾਂ ਹਾਰ ਗਿਆ ਸੀਗਾ ਤੇ ਓਹਨੂੰ ਕਹਿੰਦੇ ਤੁਸੀਂ ਅੱਧਾ ਘਰ ਤੋਂ ਮਿਲਾਉਂਦੇ ਜੇ, ਬੰਦਿਆਂ ਨੂੰ ਵੇਹਦੇ ਵੀ ਨੀ, ਐਵੇਂ ਬਿਨਾਂ ਵੇਖਿਆ ਹੱਥ ਕਰ ਦਿੰਦੇ ਜੇ, ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਰ ਆ, ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ, ਤੇ ਜਿਹੜਾ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ, ਬਸ
1: ਰਾਜਨੀਤੀ ਚੁੱਲ੍ਹੇ ਦੇ ਦੁਆਲੇ ਹੀ ਆਏ,
0: ਘੁੰਮਦੀ ਕੁਰਸੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ। ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ, ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ, ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ।
1: ਇਹੋ ਮੈਂ ਕਹਿਣ ਲੱਗਾ ਸੀ, ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ, ਘਰ ਬਾਰ ਭਰ ਲੈਂਦੇ ਨੇ, ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ, ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ, ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ, ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ, ਆਪਣੀ ਆਉਣ ਵਾਲੀ ਜਨਰੇਸ਼ਨ ਤੇ, ਭਾਰਤ ਦੇ ਭਵਿੱਖ ਤੇ, ਭਾਰਤ ਦੀ ਇੱਜ਼ਤ ਦੇ ਉੱਤੇ, ਪਾਣੀਆਂ ਤੇ, ਪਰਿਆਵਰਣ ਤੇ, ਇਹਦੇ ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ, ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ।
0: ਇੱਕ ਲੀਡਰ ਬਾਰੇ ਕੋਈ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹਜਾ ਨੀ, ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ, ਹੋਰ ਗੱਲਾਂ ਦੀਆਂ ਗੱਲਾਂ, ਕਹਿੰਦਾ ਇੱਕ

0: ਕੁਆਲਿਟੀ ਹੈਗੀ ਇੱਕ ਗੁਣ ਹੈਗਾ ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ
1: ਲੋ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਸੀ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਇੱਕ ਕੁਆਲਿਟੀ ਦੱਸ ਦੇ ਜਿਹਦੇ ਵਿਹਾਰ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
0: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਡਰਾਮੇ ਦੀ ਗੱਲ ਤਾਂ ਉਹਨੂੰ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਨ ਉਹਨੂੰ ਕੋਈ ਕੁਛ ਤੇ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਮੈਂ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਹੋਇਆ ਅੱਗੋ ਗੱਲ ਸੁਣੋ ਉਹ ਕਹਿੰਦੀ ਹੋਇਆ ਕੀ ਹੈ ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨਹੀਂ ਜੇ ਦਿੰਦੀ ਜਦੋਂ ਲੋਕੀ ਇੰਨੀ ਸ਼ਰਮ ਆਉਂਦੀ ਹੈ ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨਹੀਂ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨਹੀਂ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
0: ਇਹ ਵਾਕਈ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਇਹ ਜਿਹੜਾ ਸਾਹਿਤ ਆ ਨਾ ਸਮਾਜ ਦਾ ਤਰਪਣ ਦਾ
1: ਸ਼ੀਸ਼ਾ ਜਿਹੜਾ
0: ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਨੂੰ ਨਰੋਈ ਸੇਧ ਦੇਣ ਵਾਸਤੇ ਉਹਨੂੰ ਸਾਹਮਣੇ
1: ਬਹੁਤ ਖੂਬ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ ਕਹਿੰਦਾ ਮੈਨੂੰ
0: ਇਹ ਬਾਜਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ
1: ਬਹਿ ਗਈ
0: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ੀਆਂ ਦੇ ਵਿੱਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇ ਇਤਿਹਾਸਾ ਬੇ ਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਬਹਿ ਗਈਆਂ ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ
0: ਭਾਰਤ
1: ਜੀ ਹਸਪਤਾਲ ਜਾਓ
0: ਦਿੱਲੀ ਤੋਂ ਉਹਨਾਂ ਦੱਸਿਆ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
1: ਵਾ ਤੁਹਾਡਾ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ ਤੇ ਉਹੀ ਗੱਲ ਤੁਸੀਂ ਕਰਨ ਡੇ ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ
0: ਬਿਲਕੁਲ ਜੀ ਬਿਲਕੁਲ
1: ਦਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ ਤੇ ਪਰ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਬੰਦਾ ਮੈਨੂੰ ਤੇ ਲੱਗਾ ਹੈ ਓਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਪਤਾ ਨੀ ਉਹਨੇ ਕਿੰਨੀ ਦੱਸੀ 15-16 ਕਿੱਲੇ ਦੱਸੀ ਹੋਏਗੀ ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਇਉਂ ਕਰਕੇ ਤੇ ਮੇਰੇ 3 ਬੱਚੇ ਨੇ ਇਹਦੇ ਕੋਲ ਜਾਬ ਵੀ ਹੈ ਨਹੀਂ ਕੋਈ ਲੈਣੀ ਨੀ ਕੋਈ ਦੇਣੀ ਨੀ ਘਰ ਵੀ ਨੀ ਕਮਰਾ ਵੀ ਨੀ ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਂਦਾ ਬਹੁਤ ਸਾਰੇ ਗਰੀਬ ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ ਗੁਜ਼ਾਰਾ ਹੋਤਾ ਨਹੀਂ ਮੈਂ ਕਿਆ ਕਰੂੰਗਾ ਮਹਿੰਗਾਈ ਬੜਤੀ ਜਾ ਰਹੀ ਹੈ ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ ਉਹ ਦੱਸੋ ਸਰਕਾਰ ਤੂੰ ਕੁੜੀਆਂ ਜੰਮੀ ਜਾ ਸਰਕਾਰ ਤੇਰੀ ਮਦਦ ਕਰੇ ਰਹਿਣਗੀ
0: ਜਨੂਨੀ ਜਿਹੜੇ ਲੀਡਰ ਨੇ ਨਾ ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ ਮੈਂ ਕਿਸੇ ਇੱਕ ਦਾ ਨਾਮ ਨੀ ਲੈਂਦਾ ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ ਤੇ ਓਹਦਾ ਆ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
1: ਹੋਣਗੇ ਤੇ ਨਾਲੇ ਵਾਗ ਹੋਣਗੇ ਅਨਪੜ੍ਹ ਹੋਣਗੇ ਅਨਸਿਵਲਾਈਜ਼ਡ ਜੇ ਹੋਣਗੇ ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ ਤੇ ਜੇ ਨਹੀਂ ਤਾਂ ਭੁੱਖੇ ਮਰਦੇ ਆਉਂਦੀ ਤੇ 100-100 ਰੁਪਏ 500-500 ਰੁਪਏ ਚ ਵੋਟ ਲੈ ਲੈਣੀ ਹੈ 1000 ਚ ਲੈ ਲੈਣੀ ਹੈ
0: ਬਿਲਕੁਲ ਜੀ ਬਾਜੋ ਸਾਹਿਬ ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ ਬਹੁਤ ਵੱਡੇ ਵਿਦਵਾਨ ਨੇ ਹਸਨ ਨਸਾਰ ਸਾਹਿਬ
1: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ
0: ਹਾਂਜੀ ਜਾਣਦਾ ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ ਕੋਈ ਵੋਟ ਨੀ ਹੁੰਦੀ ਕੋਈ ਅਣਖ ਨੀ ਹੁੰਦੀ ਕੋਈ ਇੱਜ਼ਤ ਨੀ ਹੁੰਦੀ ਉਹਦੀ ਇੱਜ਼ਤ ਉਹਦੇ ਓਲ ਆ ਉਹਦੇ ਹੱਥ ਆ ਜਿਹੜਾ ਜਿਹੜਾ ਰੋਟੀ ਦਿੰਦਾ ਜਿਹੜਾ ਉਹਦਾ ਅੰਨਦਾਤਾ ਉਹ ਸਭ ਕੁਛ ਇੱਜ਼ਤ ਆ
1: ਬਿਲਕੁਲ
0: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ ਆਪਣੇ ਉੱਤੇ ਉੱਤੇ ਮਤਲਬ ਡਿਪੈਂਡ ਵੀ ਇਹਨਾਂ ਨੂੰ ਜਦੋਂ ਮਰਜ਼ੀ ਘੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊ ਬਲੀ ਦੇਵਾਂਗੇ ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ ਕੁਰਸੀਆਂ ਡਾਵਾਂਗੇ ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ
1: ਬੜੇ ਬੇਈਮਾਨ ਨੇ ਜੀ ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ
0: ਬਿਲਕੁਲ ਜੀ ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ ਵੀ ਤੁਸੀਂ ਗੱਲ ਕਰ ਰਹੇ ਕਹਿੰਦੇ ਹੈਗੇ ਹੈਗੇ ਸੀ ਵਿਸ਼ਵ ਗੁਰੂ ਜੀ ਤੇ ਸ਼ਰਮ ਸਾਨੂੰ ਮਾਸਾ
1: ਨਹੀਂ ਇਸੇ ਚੀਜ਼ ਚ ਤਾਂ ਵਿਸ਼ਵ ਗੁਰੂ ਤੁਸੀਂ ਸਮਝਿਆ ਵੀ ਕਰੋ ਯਾਰ
0: ਉਹ ਹੁਣ ਮੈਨੂੰ ਸਮਝ ਲੱਗੀ
1: ਹੋਣ ਲੱਗੀ ਆ ਬੜੀ ਦੇਰ ਬਾਅਦ
0: ਹਾਂਜੀ
1: ਹੋਰ ਕਾਹਦੇ ਚ ਵਿਸ਼ਵ ਗੁਰੂ ਹੋਰ ਤਾਂ ਮੈਨੂੰ ਕੋਈ ਦੇਖਦਾ ਹੀ ਨੀ ਹੋਰ ਨਾ ਕੋਈ ਸਾਡੇ ਕੋਲ ਹੈ
0: ਹਾਂਜੀ ਹਾਂਜੀ ਚਲੋ ਖੈਰ ਬਾਦ ਸਾਹਿਬ ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ ਮੌਸਮ ਚੇਂਜ ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ ਉਦੋਂ ਛਿੱਟ ਨੀ ਪੈਂਦੀ ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ ਹਾਂਜੀ ਹਾਂਜੀ ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ ਤੇ ਇਹ ਸਾਡੇ ਜਿਹੜੇ ਆ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ
1: ਜੀ ਬਿਲਕੁਲ
0: ਹਾਂਜੀ ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ ਜਦੋਂ ਕੋਈ ਹਵਾ ਚੱਲਣੀ ਹੈ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ ਹੈ ਇਹਨਾਂ ਦੇ ਬੱਚੇ
1: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ
0: ਹਾਂਜੀ ਬਿਲਕੁਲ ਜੀ ਬਿਲਕੁਲ
1: ਤੇ ਖਹਿਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
0: ਗੱਲ ਤੇ ਜੀ ਗੱਲ ਤੇ ਕਰਨੀ ਚਾਹੀਦੀ ਘੱਟੋ ਘੱਟ ਆਪਾਂ
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ ਵੇਖੋ ਜੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ
0: ਗ੍ਰੰਥ ਨੇ ਨਾ ਮੈਂ 2 ਮਿੰਟ ਤੁਹਾਡੇ
1: ਤੁਸੀਂ 5 ਮਿੰਟ ਲਾਓ ਜੀ
0: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ ਇਹਨਾਂ ਚ ਨਾ ਮਤਲਬ ਇੱਕ ਰਮਜਾ ਨੇ ਉਹ ਰਮਜਾ ਨੂੰ ਨੀ ਅਸੀਂ ਸਮਝਦੇ ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿਚ ਇੱਕ ਪ੍ਰਸੰਗ ਆ ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂੰਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ ਵੀ ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ
1: ਰੇਤ ਸੁੱਟਦਾ ਸੀ
0: ਹਾਂ ਭੁੱਲ ਦੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ ਦੋ ਚਾਰ ਦਾਣੇ ਜਿਹੜੇ ਨੇ
1: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ
0: ਤੇ ਸ੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ ਉਹਦੇ ਹੱਥ ਫੇਰਿਆ ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀਆਂ ਨਾ ਉਹ ਉਹਦੇ ਹੱਥ ਫੇਰਿਆ ਸੀ ਇਹ ਇਹਦੇ ਵਿਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ
1: ਬਿਲਕੁਲ
0: ਉਹ ਵੀ ਕੋਈ ਮੈਂ ਨੀ ਰੱਖਦਾ
1: ਜ਼ਰੂਰ
0: ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ
1: ਹੋਣਾ ਮੇਰੇ ਮਤਲਬ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ ਸਾਰੇ ਪਾਰਟੀਸਪੇਟ ਕਰੀਏ ਥੋੜਾ ਥੋੜਾ ਹੀ ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ ਮਾੜੀ ਮਾੜੀ ਸਾਨ ਕਣਾ ਕਿਣ ਮਿਣ ਕਿਣ ਮਿਣ ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
0: ਹਾਂ ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਗਈ ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਛਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
1: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ
0: ਜਾਨ ਨਾ ਗਵਾ ਬਈ ਇਹਦੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
1: ਵਾਲਿਆਂ
0: ਤੇ ਭਜਾਉਣ ਵਾਲਿਆਂ
1: ਕਹਿੰਦੀ ਮੇਰਾ ਨਾਂ ਭਜਾਉਣ ਵਾਲਿਆਂ ਚ ਆਉਣਾ ਤੁਹਾਡਾ ਭੱਜਣ ਵਾਲਿਆਂ ਚ ਆਉਣਾ
0: ਹਾਂਜੀ ਹਾਂਜੀ ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ
1: ਸਾਡਾ
0: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਸਾਡਾ ਸਮਾਜ
1: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ ਹਰ ਨਾਗਰਿਕ ਕੋਸ਼ਿਸ਼ ਕਰੇ
0: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
1: ਤੁਹਾਨੂੰ ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਾਰਨ ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
0: ਜ਼ਿਆਦਾਤਰ ਹੈ ਹੈਗੀ ਹੈ ਚੇਤਨਾ ਦੀ ਘਾਟ ਹੈ
1: ਬਹੁਤ ਘਾਟ ਹੈ
0: ਠੀਕ ਹੈ ਗੱਲ ਇਹ ਠੀਕ ਹੈ
1: ਖੈਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ
1: ਭਾਵੇਂ ਕੰਧਾਂ ਕੋਠੇ ਕੱਚੇ ਸਨ ਪਰ ਰਿਸ਼ਤੇ ਨਾਤੇ ਸੱਚੇ ਸਨ
0: ਸੱਚੇ ਸਨ ਬਿਲਕੁਲ
1: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ
0: ਬਿਲਕੁਲ ਜੀ ਬਿਲਕੁਲ
1: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ ਦੁਸ਼ਮਣ ਅਸੂਲ ਦੇ ਪੱਕੇ ਸਨ
0: ਦੁਸ਼ਮਣ ਦਾ ਵੀ ਕੋਈ ਅਸੂਲ ਸੀ
1: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ ਇਨਸਾਫ ਤੇ ਮੁਨਸਿਫ ਸੱਚੇ ਸਨ ਸੁੱਚਾ ਸਿਆ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ
0: ਬਿਲਕੁਲ ਜੀ ਬਿਲਕੁਲ
1: ਪਰ ਫਾਂਸੀ ਦੇ ਵੀ ਰਸੇ ਸਨ ਖੈਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ
0: ਥੈਂਕ ਯੂ
1: ਤੁਹਾਡਾ ਧੰਨਵਾਦ ਜੀ ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਹਾਂਜੀ ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ ਉਹ ਬਣ ਗਿਆ ਜੋ ਉਹਨੇ ਬਣਨਾ
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਹਾਂ ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ ਥੈਂਕ ਯੂ ਚੀਜ਼ਾਂ ਚੁੱਕਣਾ ਸਫਾਈ ਕਰਨੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ ਢਾਉਣ ਖਰਾਬ ਕਰਨ ਵਾਲੇ ਲੋਕ ਹੈਗੇ ਨੇ। ਐਨੀ ਹਾਓ ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਏਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਰਹੀ, ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਰਹੀਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ ਅਦਾਲਤ ਨੇ ਇਹਨਾਂ ਦੇ ਕਿਹਦੇ ਖਿਲਾਫ਼ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੁਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਡਿਆ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ, ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ ਹੁਣ -12 ਚ, ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ, ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ, ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ, ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਇਹਦਾ ਕੀਤਾ ਗਿਆ ਸੀ, ਹਾਂਜੀ, ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ, ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਹੁਣ -26 ਹੋ ਗਏ ਜੇ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ। ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ। ਕਿੰਨੇ ਅਫਸੋਸ ਵਾਲੀ ਗੱਲ ਹੈ, ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ। ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ। ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ, ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ। ਹਾਂਜੀ, ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ, ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ, ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹਦੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ, ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ, ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਅਤੇ ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੇ ਮਾਲ ਨਾਲ ਭਰੇ ਪਏ ਨੇ, ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਆ, ਹੋਰ ਕੀ ਆ, ਤੇਰੀ ਮੂਰਖਤਾ, ਬੇਸਮਝੀ ਆ, ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹੋਂ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਕੂਫਾਂ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ, ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ, ਇੱਥੇ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ, ਅਮਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ ਕਿ ਉਹ ਕਿਉਂ ਕਿੱਦਾਂ ਕੀ ਹੈ ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਪਰ ਬਚ ਬਚਾ ਹੋ ਗਿਆ ਪਤਾ ਨਹੀਂ ਹੋਇਆ ਕੀ ਹੈ ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਕੁਛ ਹੋਇਆ ਕਿਤੇ ਗੋਲੀ ਚੱਲੀ ਆ ਇਹ ਦੁਨੀਆਂ ਇਹਦੇ ਤੋਂ ਕਿੰਨੀ ਅੱਕੀ ਹੋਏਗੀ ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ ਆਹ ਦੂਸਰੀ ਵਾਰੀ ਚੱਲੀ ਆ ਗੋਲੀ ਇਹਦੇ ਉੱਤੇ ਇਹ ਕਿਉਂ ਨਹੀਂ ਬੰਦਾ ਸਮਝਦਾ ਕਿਸ ਤਰ੍ਹਾਂ ਦਾ ਬੰਦਾ ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ ਇਹ ਜਾਣ ਬੁੱਝ ਕੇ ਵੇਖੋ ਸਾਰੀ ਦੁਨੀਆਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ ਮਹਿੰਗਾਈ ਖਾਸ ਕਰਕੇ ਪੈਟਰੋਲ ਗੈਸਾਂ ਆਵਾਜਾਈ ਏਅਰ ਟਿਕਟਾਂ ਜੋ ਵੀ ਜਿੱਦਾਂ ਦਾ ਮਰਜ਼ੀ ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ ਯਾਰ ਇਹ ਇੱਕ ਬੰਦਾ ਸਾਰੀ ਦੁਨੀਆਂ ਨੂੰ ਉਥਲ ਪੁਥਲ ਕਰ ਰਿਹਾ ਠੀਕ ਹੈ ਦੋ ਵਰਲਡ ਵਾਰਾਂ ਹੋਈਆਂ ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ ਬਹੁਤ ਵੱਡੀ ਤਬਾਹੀ ਹੈ 50-50, 100-100 ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਲਈ ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ ਨੈਟੋ ਦਾ ਤੂੰ ਹੈਡ ਹੈ ਨੈਟੋ ਤੇਰਾ ਸਾਥ ਛੱਡ ਗਈ ਹੈ ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ ਇਹ ਕਹਿੰਦਾ ਸੀ ਟਰੰਪ ਨੈਟੋ ਕਾਗਜ਼ੀ ਸ਼ੇਰ ਹੈ ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ ਤੂੰ ਇਰਾਨ ਤੇ ਅਟੈਕ ਕੀਤਾ ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ ਤੇ ਨੈਟੋ ਵਾਲੇ ਤਾਂ ਵੈਸੇ ਤੇਰਾ ਸਾਥ ਛੱਡ ਗਏ ਨੇ ਇੰਗਲੈਂਡ ਤੇਰਾ ਸਾਥ ਛੱਡ ਗਿਆ ਜਰਮਨ ਤੇਰਾ ਸਾਥ ਛੱਡ ਗਿਆ ਫਰਾਂਸ ਤੇਰਾ ਛੱਡ ਗਿਆ ਪੁਰਤਗਾਲ ਕੀ ਦੂਜਾ ਉਹਦਾ ਨਾਂ ਸਪੇਨ ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆਂ ਨੂੰ ਤਬਾਹੀ ਵੱਲ ਖੜ ਰਿਹਾ ਪਰ ਇਹ ਕਾਮਯਾਬ ਨਹੀਂ ਹੋਏਗਾ ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ ਹਾਸਦੇ ਵਸਦੇ ਮੁਲਕ ਸਨ ਉਹਨਾਂ ਦੀ ਇਕੋਨਮੀ ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ ਅੱਜ ਇਰਾਕ ਦਾ ਕੀ ਹਾਲ ਹੈ ਉਹ ਜਿਹੜਾ ਜਿੱਥੋਂ ਕਰਨਲ ਗਦਾਫੀ ਉਹਦੇ ਮੁਲਕ ਦਾ ਕੀ ਹਾਲ ਹੈ ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ ਉਹਨਾਂ ਨੂੰ ਮਿਲਦਾ ਹੁੰਦਾ ਸੀ ਗੌਰਮੈਂਟ ਮਕਾਨ ਬਣਾ ਲੋਕਾਂ ਨੂੰ ਦਿੰਦੀ ਹੁੰਦੀ ਗਦਾ ਠੀਕ ਹੈ ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ ਮੈਂ ਯੈਸ ਨਹੀਂ ਕਰਦਾ ਉਹਨੂੰ ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ ਸੀਰੀਆ ਵੇਖ ਲਓ ਉਹ ਹੋਰ ਵੀ ਕਿੰਨੇ ਮੁਲਕ ਨੇ ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ USA ਦੇ ਖਾਤੇ ਦੇ ਵਿੱਚ ਵੀਅਤਨਾਮ ਵੇਖ ਲਓ ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ ਸਿਰਫ ਇਹ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ ਔਰ ਸਾਰੇ ਦੁਨੀਆਂ ਮੰਨਣ ਡਈ ਹੈ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਹੇ ਮੈਂ ਕਿਊਬਾ ਨਾਲ ਵੀ ਵੇਖਣਾ ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆਂ ਇੱਕ ਪਲੈਨਟ ਦੇ ਵਾਸੀ ਹਾਂ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ। ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ ਆ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ ਆ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ, ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ, ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: ਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself how do you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦਿਆਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। That's the beauty of your lovely radio station. Bilkul dosto, to listen us worldwide, log on www.parvazradio.com. Haan ji, www.parvazradio.com. Dosto, saadi app, tusi te download kiti hai, apne sajna mitran nu vi download karao, taake oh, ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵਿਹਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਬਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਔਰ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨੀ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਹੋ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049-7174-4869-5014 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਲਾਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਹੀ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਤੁਹਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਫਸੀਲੋਨ ਫਰੀਡਮ ਸਟਰਾਸ ਏ 106 ਦੇ ਵਿੱਚ ਸਿਕਸ ਤਰ੍ਹਾਂ ਆਇਨ ਸਿਕਸ ਫੈਂਫ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਮ ਸਟਰਾਸ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਰਾਏ ਆਇਨ ਸਿਕਸ ਫਿਲਮ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਹੈ ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਕਹਿੰਦਾ ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਨੀਏ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾਏ ਜੀ ਅਕਬਰ ਬਾਦਸ਼ਾਹ ਦੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਹਾਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

0: ਖੇ ਇੰਨਾ ਸਿਰ ਪਾਉਂਦਾ ਹਾਂ। ਮੈਂ ਖਿਰੜ ਹਿੰਮਤ ਤੇ ਦਲੇਰੀ ਦੇ ਆ ਦਰ ਤੇ ਗੇੜੇ ਲਾਉਂਦਾ ਹਾਂ। ਮੈਂ ਸਿਰੜ ਹਿੰਮਤ ਅਤੇ ਦਲੇਰੀ ਦੇ ਦਰ ਤੇ ਗੇੜੇ ਲਾਉਂਦਾ ਹਾਂ। ਮੈਂ ਹਿੰਮਤ ਨਾਲ ਆਫਤਾਂ ਡੱਕਦਾ ਹਾਂ ਤੇ ਦਲੇਰੀ ਅੱਗੇ ਭਜਾਉਂਦਾ ਹਾਂ। ਜੋ ਜੋਤਸ਼ੀ ਦੌਲਤਾਂ ਤੁਹਾਨੂੰ ਬਖਸ਼ਦੇ ਨੇ ਓਏ ਮੈਂ ਖੈਰ ਉਹਨਾਂ ਨੂੰ ਪਾਉਣਾ ਹਾਂ। ਜੋ ਜੋਤ ਜੋਤਸ਼ੀ ਦੌਲਤਾਂ ਤੁਹਾਨੂੰ ਬਖਸ਼ਦੇ ਨੇ ਮੈਂ ਖੈਰ ਉਹਨਾਂ ਸਿਰ ਪਾਉਣਾ ਹਾਂ। ਉਹ ਆਪ ਕਿਉਂ ਮੰਗਦੇ ਫਿਰਦੇ ਨੇ ਜਿਹੜੇ ਤੁਹਾਨੂੰ ਦੌਲਤਾਂ ਬਖਸ਼ਦੇ ਨੇ। ਮੈਂ ਖੈਰ ਉਹਨਾਂ ਨੂੰ ਪਾਉਂਦਾ ਹਾਂ। ਕਦੀ ਤਵੀਤਾਂ ਮੁਸੀਬਤਾਂ ਡੱਕੀਆਂ ਨੇ, ਕਦੀ ਤਵੀਤਾਂ ਮੁਸੀਬਤਾਂ ਡੱਕੀਆਂ ਨੇ। ਮੈਂ ਪੰਜਾਂ ਰਗਾਂ ਵਿੱਚ ਡਾਉਂਦਾ ਹਾਂ। ਭਲਾ ਆਪਣਾ ਮੈਂ ਆਪੇ ਹੀ ਕਰਦਾ ਹਾਂ, ਭਲਾ ਆਪਣਾ ਮੈਂ ਆਪੇ ਹੀ ਕਰਦਾ ਹਾਂ ਤੇ ਸਰਬੱਤ ਦਾ ਭਲਾ ਮੈਂ ਚਾਹੁੰਦਾ ਹਾਂ। ਮੈਂ ਕਿਸਾਨ ਕਿਰਤੀ ਤੇ ਅੰਨਦਾਤਾ, ਮੈਂ ਕਿਸਾਨ ਕਿਰਤੀ ਤੇ ਅੰਨਦਾਤਾ, ਧਰਤੀ ਦਾ ਕਰਜ਼ ਚੁਕਾਉਂਦਾ ਹਾਂ। ਮੇਰੀ ਮਿਹਨਤ ਮੇਰਾ ਧਰਮ ਕਰਮ, ਮੇਰੀ ਮਿਹਨਤ ਮੇਰਾ ਧਰਮ ਕਰਮ, ਹੇਰਾ ਫੇਰੀ ਨੂੰ ਲਾਨਤ ਪਾਉਂਦਾ ਹਾਂ। ਮੈਂ ਕੱਲਾ ਹੌਂਸਲਾ ਸਵਾ ਲੱਖ ਦਾ, ਮੈਂ ਕੱਲਾ ਹੌਂਸਲਾ ਸਵਾ ਲੱਖ ਦਾ ਭੀੜਾਂ ਨਾਲ ਜਾ ਟਕਰਾਉਂਦਾ ਹਾਂ। ਓਏ ਜਿਹਦੇ ਹੱਥ ਵਿੱਚ ਚਾਬੀ ਦੁਨੀਆ ਦੀ, ਉਹਦੇ ਦਰ ਤੇ ਅਲਖ ਜਗਾਉਂਦਾ ਹਾਂ। ਜਿਹਦੇ ਹੱਥ ਵਿੱਚ ਚਾਬੀ ਦੁਨੀਆ ਦੀ, ਉਹਦੇ ਦਰ ਤੇ ਅਲਖ ਜਗਾਉਂਦਾ ਹਾਂ। ਸੋਹਣਾ ਪੰਜਾਬ ਜੇ ਧਰਤੀ ਯੋਧਿਆਂ ਦੀ, ਹਰ ਧਾੜਵੀ ਦੇ ਛੱਕੇ ਛਡਾਉਂਦਾ ਹਾਂ। ਸੁੱਚੇ ਹੱਥ ਖੰਡਾ ਸਹਿਬੇ ਕਮਾਲ ਦਾ ਜੇ ਨਾਨਕ ਦਾ ਨਾਮ ਤੇ ਆਉਂਦਾ ਹਾਂ। ਹੱਥ ਖੰਡਾ ਸਹਿਬੇ ਕਮਾਲ ਦਾ ਜੇ ਨਾਨਕ ਦਾ ਨਾਮ ਤੇ ਆਉਂਦਾ ਹਾਂ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੋ ਦੋਸਤੋ, ਮੈਂ ਨਾ ਆਪਣਾ ਤੁਹਾਡੇ ਨਾਲ ਗੱਲਬਾਤ ਜਿਹੜਾ ਤੁਹਾਡਾ ਮੂਡ ਸੈੱਟ ਕਰਾਂ ਥੋੜ੍ਹਾ ਜਿਹਾ, ਅਤੇ ਫਿਰ ਮੈਂ ਖਾਲਸਾ ਜੀ ਤੁਹਾਡੇ ਨਾਲ ਆ ਰਿਹਾ ਅਤੇ ਆ ਦੋ ਚਾਰ ਤੁਹਾਨੂੰ ਨਾ ਸ਼ੁਗਰ ਦੀਆਂ ਗੱਲਾਂ ਸੁਣਾ ਦਈਏ, ਫਿਰ ਗਾਂ ਨਾਲ ਗਾਂ ਲਿਖੀ ਜਾਏ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾਂ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ, ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਨੋਂ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਂਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲੋਂ ਮਾਫ਼ੀ ਨਹੀਂ ਮੰਗਣੀ। ਦੋਵੇਂ ਆਪੋ ਆਪਣੀ ਤਾਂ ਭੋਲ ਲਾਕੜੇ ਹੁੰਦੇ। ਗੱਲ ਏਦਾਂ ਵਾ ਬਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਓਏ ਅੱਜ ਵੀਕਐਂਡ ਤੇ ਆ ਜਾਈ ਤੇ ਗੱਪ ਸ਼ੱਪ ਮਾਰਾਂਗੇ, ਹੈਂ, ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡਏ, ਕੀ ਕਹਿ ਚੋਂ ਲੈਣਾ ਮੈਂ, ਹੈਂ, ਘਰ ਹੀ ਬਹਿ ਜਾਂਦੇ, ਬੁੱਢੇ ਹੋਣ ਡਏ, ਹੋਰ ਕੀ ਆ। ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ, ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ, ਜੇ ਨਾ ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ। ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ ਕੋਈ ਤੇ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਆ ਭਵਾ ਕੇ ਪੀਂਦੀ, ਆ ਮਾਮਾ ਇਹਨੇ ਮੈਨੂੰ ਮਾਰਿਆ ਈ ਹੋ ਜੇ ਉਹ, ਜਾਂ ਨੱਚਣ ਟੱਪਣ ਡਏ ਨੇ ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ ਜਾ ਬਾਹਰ ਖੇਡੋ ਜਾ ਕੇ। ਜੇ ਤਾਂ ਤੁਸੀਂ ਇੱਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ, ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਇੱਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢਣ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਬਟ ਤੁਸੀਂ ਬੁਢਾਪੇ ਵੱਲ ਵਧਣ ਡੈ ਪਏ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ, ਟੀਵੀ ਤੇ ਆਉਣ ਲਈ ਹੋਵੇ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜਾਏ ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋਇਆ ਕੀ ਆਇਆ ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ। ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ, ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਪੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ। ਇੱਕ ਜਦੋਂ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਨੂੰ ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ ਹੋ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾਂ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੱਲੋ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬਣੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤੇ ਤੁਸੀਂ ਬੁੱਢੇ ਹੀ ਹੋ, ਹੋਰ ਕੀ ਹੋ, ਹੈ ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ, ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ, ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਰਾਂ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਨੇ, ਸ਼ਰਮ ਹੀ ਲਾਹੜੀ ਆ, ਹੈ ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ, ਹੈ ਹੱਦ ਹੋ ਗਿਆ, ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ। ਚਲੋ ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ, ਉਹ ਭਾਵੇਂ ਬੁੱਢੜੇ ਦੇਖਦੇ ਨੇ ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ। ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ। ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ, ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ, ਜਾਂ ਉਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ, ਤੇ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ, ਸਮਝੋ ਤੁਸੀਂ ਬੁੱਢੇ ਹੀ ਨਹੀਂ ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ। ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ, ਹੈ ਐਵੇਂ ਹੀ ਸੋਚੀ ਜਾਓਗੇ, ਡਰਦੇ ਰਹੋਗੇ, ਕੁਝ ਵਾਪਰ ਨਾ ਜਾਵੇ, ਵਾਪਰਿਆ ਤੇ ਕੁਝ ਹੈ ਨਹੀਂ, ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ, ਕਿਤੇ ਆਉ ਨਾ ਹੋ ਜੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੋ ਗਏ ਹੋ ਤੁਸੀਂ। ਇੱਕ ਯੂਗੋਸਲਾਵੀਆ ਦਾ ਰਾਈਟਰ ਸੀ, ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ, ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ। ਪਰ ਮੂਰਖਤਾ ਵੇਖੋ ਸਾਡੀ, ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ, ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ। ਡਰ ਡਰ ਕਹਿੰਦਾ ਵੀ ਜੇ ਵਾਪਰ ਗਈ ਤੇ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ। ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ ਹੈਂ? ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡੇ ਹੋ ਤੇ ਬੁੱਢੇ ਹੀ ਹੋ। ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡੇ ਹੋ ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ ਤੁਸੀਂ ਉਹਦੇ ਥੱਲੇ ਖਲੋ ਜਾਓ ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਜਿਹੜਾ ਤੁਸੀਂ ਨਾ ਵੇਖੋ ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ। ਓਏ ਹੋਏ ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਂਦਾ ਉਦੋਂ ਧੁੱਪ ਲੱਗੀ ਰਹਿੰਦੀ ਹੈ ਤੇ ਫਿਰ ਬੁੱਢੇ ਹੀ ਹੋਰ ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨਹੀਂ ਕਰਨ ਦੇ ਤੁਹਾਨੂੰ ਤੇ ਛਤੜੀ ਦੀ ਪਈ ਆ। ਹੈ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ ਹੈ ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ, ਮੈਂ ਰੌਣਕਾਂ ਦੀ ਗੱਲ ਰਿਹਾ ਕਰਨ, ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ ਤੇ ਤੁਸੀਂ ਹੈ ਹੀ ਬੁੱਢੇ ਹੋ। ਰੌਣਕਾਂ ਤੇ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ, ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ ਹੈ ਤੇ ਤੁਸੀਂ ਤਾਂ ਪ੍ਰਵਚਨ ਦੇ ਹੋ ਸੁਣਨ, ਤੁਹਾਡਾ ਕੰਮ ਹੋ ਗਿਆ ਬੁੱਢੇ ਹੋ ਤੁਸੀਂ। ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹੈ ਹਾਂਜੀ ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੀ ਹੋਣ ਡੇ ਹੋ, ਹੋਰ ਕੀ ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ ਤੇ ਹੈ, ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ ਤੇ ਐਵੇਂ ਹੀ ਪੁੱਛੀ ਜਾਣਾ ਸੁਣਾ ਫਿਰ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ, ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ੍ਹ, ਕਦੋਂ ਉਹਨੇ ਆਉਣਾ ਛੁੱਟੀ ਹੈ, ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਯੇ ਵੋ, ਉਹਨੂੰ ਖਿਲਾਰੋ ਘੜੀ ਦੁਕਾਨ ਤੇ ਉਹਦੇ ਨਾਲ ਗੱਲਾਂ ਤੇ ਕਰੋ। ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਹੋ ਵੀ ਹਾਂ ਵੀ ਤੂੰ ਕੀ ਲੈਣਾ ਯਾਰ, ਹੱਦ ਹੋ ਗਈ, ਬੁੱਢੇ ਹੋ ਤੁਸੀਂ ਹੈ। ਗੱਲ ਏਦਾਂ ਵਾ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ, ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ, ਜੇ ਮੈਂ ਬੁੱਢਾ ਹੋ ਗਿਆ ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਕਿ ਮੈਂ ਬੁੱਢਾ ਹੋ ਗਿਆ। ਹੁਣ ਅਗਲੀ ਗੱਲ ਨੋਟ ਕਰਨ ਵਾਲੀ, ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ, ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕਿ ਉਹ ਜਵਾਨ ਲੱਗਦੇ ਨੇ, ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਦੇ, ਉਹ ਦੱਸਣ ਡਏ ਨੇ ਵਾਲ, ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਤੋਂ ਹਾਂਜੀ, ਤੇ ਹੋਰ ਕੀ ਹੈ, ਹੋਰ ਮੰਗਾ ਕੀ, ਅੱਗੋਂ ਸੁਣ ਲਓ, ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ, ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੈਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ। ਵੇਖੋ ਨਾ ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ ਚਿੱਟਾ, ਸਾਰੀ ਦਾੜੀ ਅੱਗੋਂ ਕਾਲੀ ਦਾੜੀ ਚ, ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣ ਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੀ, ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤੇ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ। ਹਾਂਜੀ, ਆਉਂਦਿਆਂ ਜਾਂਦਿਆਂ ਨਾਲ ਐਵੇਂ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਸੇ ਭੇਜਦਾ ਕਿ ਨਹੀਂ? ਉਹਨੇ ਕਹਿਣਾ ਭਰਾ ਜੀ ਪੈਸੇ ਹਫ਼ਤੇ ਭੇਜਦਾ ਹੁੰਦਾ ਸੀ, ਆ ਉਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ। ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਸਬਜ਼ੀ ਵਾਲੇ ਕੋਲ ਗਏ, ਕੋਹਦੇ ਕੋਲ ਗਏ, ਇਹਦੇ ਕੋਲ ਐਕਟਿਵਿਟੀ ਰੱਖੋ। ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ। ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਜਾਏ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ। ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ। ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ, ਮੈਂ ਤੁਹਾਡੇ ਨਾਲ ਆ ਰਿਹਾ। ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਵੱਲ ਆਉਣ।
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ? ਟੈਲੀਫੋਨ ਆਵੇ ਤੇ ਹਾਂਜੀ, ਇਹ ਮਿਸ ਕਾਲ ਆ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਫਤਿਹ ਖਾਲਸਾ ਜੀ ਕੀ ਹਾਲ ਚਾਲ ਨੇ
0: ਚੜ੍ਹਦੀਆਂ ਕਲਾ ਨੇ ਜੀ ਚੜ੍ਹਦੀਆਂ ਕਲਾ ਬਾਜਵਾ ਸਾਹਿਬ
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
0: ਮਿਹਰਬਾਨੀ ਜੀ
1: ਸਭ ਕੁਛ ਠੀਕ ਠਾਕ ਹੈ
0: ਬੜੀਆਂ ਜੀ ਤੁਹਾਨੂੰ ਡੀਕਦਿਆਂ ਡੀਕਦਿਆਂ ਬਸ ਸਕਾਲਾਂ ਪੈ ਗਈਆਂ
1: ਏਦਾਂ ਹੀ ਹੈ ਨਾ ਫਿਰ ਸੱਜਣਾ ਨੂੰ ਡੀਕਦੇ ਪਹਿਲੇ ਨਹੀਂ ਜਿਨ੍ਹਾਂ ਨੂੰ ਸੱਜਣਾ ਨੂੰ ਡੀਕਦੇ ਆ ਤਰਕਾਲਾਂ
0: ਹਾਂਜੀ ਹਾਂਜੀ ਮੈਂ ਤੇ ਆਪਣੀ ਤਿਆਰੀ ਤੇ ਉਹਦੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ
1: ਹਾਂਜੀ ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ
0: ਨਹੀਂ ਜਦੋਂ ਤੁਸੀਂ ਕਹਿ ਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ ਤੇ ਉਹ ਮੈਂ ਬੰਦ ਕਰਕੇ ਬਹਿ ਗਿਆ ਹਾਂਜੀ ਤੇ ਮੁੜ ਕੇ ਫੇਰ ਫੋਨ ਨਹੀਂ ਆਇਆ ਮੈਂ ਫੇਰ ਲਾ ਕੇ ਵੇਖਿਆ ਹਾਂਜੀ ਤੇ ਉਹ ਚੱਕਰ ਆ ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ ਉਹਦਾ ਨਾਂ ਹੈ ਸੱਜਣ ਬੇਲੀ ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ ਹੁਣ ਪਹਿਲਾਂ ਤੇ ਉਹਦਾ ਨਾਂ ਮੈਂ ਰੱਖਿਆ ਉਹਦਾ ਨਾਂ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ
1: ਵਾਹ ਜੀ ਵਾਹ ਮਿਹਰਬਾਨੀ ਮਿਹਰਬਾਨੀ
0: ਉਹਦਾ ਮੈਂ ਸਿਰਲੇਖ ਬਦਲ ਦਿੱਤਾ
1: ਚੰਗਾ ਕੀਤਾ ਜੀ
0: ਹਾਂਜੀ
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼ ਵਾਹ ਜੀ ਵਾਹ
0: ਹਾਂਜੀ ਹਾਂਜੀ ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੇ ਸਰਦਾਰ ਸੁੱਚਾ ਸਿੰਘ ਬਾਜਵਾ ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ ਵੇਖੋ ਜੀ ਕੀ ਬਣ
1: ਚਲਾਓ ਚਲਾਓ ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ
0: ਤੂੰ ਹੈ ਮੇਰਾ ਸੱਜਣ ਬੇਲੀ ਤੇ ਮੈਨੂੰ ਪੂੰਜੇ ਲਾਈ ਰੱਖ
1: ਵਾਹ
0: ਹਾਂਜੀ
1: ਹਾਂਜੀ
0: ਤੂੰ ਹੈ ਮੇਰਾ ਸੱਜਣ ਬੇਲੀ ਮੈਨੂੰ ਖੂੰਜੇ ਲਾਈ ਰੱਖ ਮੈਂ ਘੜੇ ਦੀ ਮੱਛੀ ਤੇਰੀ
1: ਵਾਹ
0: ਗੀਚੀ ਨੂੰ ਹੱਥ ਪਾਈ ਰੱਖ
1: ਵਾਹ ਵਾਹ ਕਿਆ ਬਾਤਾਂ ਨੇ
0: ਘਰ ਦੀ ਮੁਰਗੀ ਦਾਲ ਬਰਾਬਰ
1: ਹਾਂਜੀ
0: ਘਰ ਦੀ ਮੁਰਗੀ ਦਾਲ ਬਰਾਬਰ ਤੇ ਛਿਲ ਕੇ ਲੂਣ ਲਗਾਈ ਰੱਖ
1: ਵਾਹ ਵਾਹ
0: ਪਾ ਮੇਰੀ ਖਦੜੀ ਦੇ ਮੌਜੇ
1: ਮੌਜੇ ਵਾਹ ਕਿੰਨੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ
0: ਉੱਠੀ ਖਲ ਲੁਹਾਈ ਰੱਖ
1: ਵਾਹ
0: ਪਾ ਮੇਰੀ ਖਲੜੀ ਦੇ ਮੋਜੇ ਪੁੱਠੀ ਖਲ ਬਹਾਈ ਰੱਖ ਮੇਰੇ ਮੋਰੀ ਗੋਡਾ ਰੱਖ
1: ਮੋਰੀ
0: ਮੇਰੇ ਮੋਰੀ ਗੋਡਾ ਰੱਖ ਤੇ ਮੂੰਹ ਤੇ ਮੂੰਹ ਵਿਛਾਈ ਰੱਖ ਆਹੋ ਫਿਰ ਹੁਣ ਇਸ ਤਰ੍ਹਾਂ ਹੀ ਹੈ ਜਿਹੜੇ ਤੇ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ ਹਾਂਜੀ ਹਾਂਜੀ ਮੇਰੇ ਮੋਰੀ ਗੋਡਾ ਰੱਖ ਮੂੰਹ ਤੇ ਮੂੰਹ ਵਿਛਾਈ ਰੱਖ ਜਿੱਦਾਂ ਵੀ ਦਾ ਲੱਗਦਾ ਤੇਰਾ ਜਿੱਦਾਂ ਵੀ ਦਾ ਲੱਗਦਾ ਤੇਰਾ ਤੇ ਆਪਣੀ ਧਾਂਕ ਜਮਾਈ ਰੱਖ ਹਰ ਪਲ ਮੇਰੇ ਕੀੜੇ ਕੱਢ ਹਰ ਪਲ ਮੇਰੇ ਕੀੜੇ ਕੱਢ ਗੈਰਾਂ ਨੂੰ ਵਡਿਆਈ ਰੱਖ ਨੇੜੇ ਟੁਕਾਂ ਟੁੱਡਾ ਮਾਰ ਨੇੜੇ ਟੁਕਾਂ ਟੁੱਡਾ ਮਾਰ ਨੇੜੇ ਟੁਕਾਂ ਟੁੱਡਾ ਮਾਰ ਚੋਪੜ ਸਿੰਘ ਪਸਾਈ ਰੱਖ
1: ਵਾਹ ਬਹੁਤ ਖੂਬ
0: ਲੱਸੀ ਵਾਂਗੂ ਪਾਣੀ ਪਾਪਾ ਲੱਸੀ ਵਾਂਗੂ ਪਾਣੀ ਪਾਪਾ ਕਲਾ ਕਲੇਸ਼ ਵਧਾਈ ਰੱਖ
1: ਰੱਖ ਵਾਹ ਵਾਹ
0: ਲੱਸੀ ਵਾਂਗੂ ਪਾਣੀ ਪਾਪਾ
1: ਕਲਾ ਕਲੇਸ਼
0: ਕਲੇਸ਼ ਵਧਾਈ ਰੱਖ ਮੈਂ ਤੇਰੇ ਲਈ ਆਹ ਕੀਤਾ ਮੈਂ ਤੇਰੇ ਲਈ ਆਹ ਕੀਤਾ ਰੌਲਾ ਪਾ ਦੁਹਾਈ ਰੱਖ ਹੋਰਾਂ ਦੇ ਨਾਲ ਪਾਲ ਯਰਾਨੇ ਹੋਰਾਂ ਨਾਲ ਪਾਲ ਯਰਾਨੇ ਤੇ ਮੇਰੇ ਨਾਲ ਲੜਾਈ ਰੱਖ ਕੱਚੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ ਵੱਢ ਖਾਣ ਮੇਰੇ ਗਿੱਟੇ ਖੁੱਚਾਂ ਵੱਢ ਖਾਣ ਮੇਰੇ ਗਿੱਟੇ ਖੁੱਚਾਂ ਵੱਟੇ ਵੱਟ ਭਜਾਈ ਰੱਖ ਜਾਂ ਫਿਰ ਮੈਨੂੰ ਕਤਲ ਕਰਾ ਜਾਂ ਫਿਰ ਮੈਨੂੰ ਕਤਲ ਕਰਾ بے دوشے کہ گواہی رکھ کڈی جا کنڈے نال کنڈا کڈی جا
1: کنڈے نال کنڈا
0: کنڈے نال کنڈا دل وچ سول کھبائی رکھ کڈی جا کنڈے نال کنڈا دل وچ سول کھبائی رکھ نالے کہ اسی بھائی بھائی نالے کہ اسی بھائی بھائی تے گلی پگ وٹائی رکھ جسی اندروں باروں ہور جسی اندروں بات ہور سب نے پیخ بنائی رکھ جسی اندروں باروں ہور سب نے پیخ بنائی رکھ تو اے میرا سجن بیلی تو اے سچا سنگھ باجوا تے مینوں کھونجے لائی رکھ
1: چڑھدیاں
0: کلا نے جی چڑھدیاں کلا نے اج دھوپ وی لگی
1: بڑھاپے تے گل کٹن دیا بڑھاپے تے گل کیتی سی دوستو آ خالسا جی ہنی وی نے اجے بھی ڈٹے نے کما تے اہی ریٹائر ہو گئے پر اے ریٹائر نہ ہون دا نام نہیں لین دے آجے کہ جے بڑھاپا آ گیا جی ہن اہی ہن بڈھے ہو گئے نواں تیاں آ گئیاں نے ہار تے تساں ماں نواں تیاں بچے اپنے تھاں تسی اپنا آپ تے بھج نٹ رکھنی ہے نا اپنی قائم جنی دیر تسی رکھ سکدے ہو اونی دیر تسی بڈھے نہیں جوان ہو تسی
0: ہاں جی ہاں جی نہیں باجوا صاحب شریر جیڑا نا ہن بندہ کی گھر بہ کے پھر موت ڈیکے
1: بالکل بالکل بالکل اے تے جیوندے جی ہار منن والی گل ہے
0: ہاں جی
1: رب نہ کرے تانوں کوئی اجہی بیماری لا علاج بیماری نہ ہوئے پر ذرا جے تہاڈی لت پیڑ کرن لگ جاندی تسی منجی مل لیندے صوفہ مل لیندے ہو تسی اٹھدے ہی نہیں پھر او تے ہور تہاڈے مسل خراب ہوندے کیوں گل تا جی ادھا ہی ہے نا جی بہ کے
0: بالکل جی بالکل شریر نو نا جنی تسی شریر نو حرکت وچ رکھو گے اونی تندرستی ہے
1: تندرست رہو میں بھی ایہی ارج کیتی خالسا جی
0: ہاں جی ہاں جی
1: نہیں محنت نہیں مننی زندگی چ نالے تسی ویلے بیٹھے نالے تسی اوت پٹان گلاں سوچدے ہو ویلے بیٹھے
0: ہاں جی ہاں جی ہاں جی
1: ایویں جنہاں دا کوئی مطلب نہیں بیماریاں دعوت دین دے ہو شریرک تے مانسک بیماریاں دعوت دین دے ہو بہ کے
0: میں باجوا صاحب ایتھے نا دو دن نہیں آیا دکان چ ہاں جی مینو کہندے نے منڈے کہندے نے پاپا توں ایتھے نہ آئیں دیہاڑی نہیں لنگدی کہندے اسی تنگ ہو جانے ہاں ہاں جی
1: بالکل بالکل
0: میں اتھے گھر بیٹھا تنگ ہو جانا ہاں جی
1: ہاں جی بالکل تنگ ہو جائے گا میں خود جس دن موسم چنگا نہ ہوئے تو مینوں گھر ہی اندر بہنا پے تو میں بڑا پریشان ہوں تو میں کوئی اندر ہی کام لب لینا وا گھر دے وچ ہی کوئی نہ کوئی کہ میرا گھنٹا دو گھنٹے گھنٹے لنگ جان بیجی
0: نہیں جی ہاں جی شریر نو
1: پڑھن لکھن دا یا صفائی کرن دا کچھ بھی مینوں ٹکر جائے تے جے موسم سونا ہے تے پھر تے میرے واسطے کام ہی کام ہوندے نے بڑے
0: تھوڑی جی اداس ہی کوتا سنا
1: اداس نہیں پہلی کوتا تو سب چڑھتی کلا
0: رہی میں تہن ساری ہوں ہر ہفتے ہی دو تین سنا دنیا کرنی پھر ہولی ہولی نمیا لکھ لے کے ہاں جی اج پھر اداس جیا ہاں اج پھر اداس جیا ہاں بالکل ناراض جیا ہاں اج پھر اداس جیا ہاں بالکل نراس جیا ہاں
1: جی
0: ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ, ਨਾ ਕੋ ਖਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੋ ਖਾਸ ਜਿਹਾ ਹਾਂ। ਜਦ ਆਉਣਾ ਮਿਦ ਜਨ, ਜਦ ਆਉਣਾ ਮਿਦ ਰਾਹਾਂ ਦੇ ਖਾਸ ਜਿਹਾ ਹਾਂ, ਰਾਹਾਂ ਦੇ ਖਾਸ ਜਿਹਾ ਹਾਂ। ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ। ਕਿੰਜ ਖੁੱਲੀ ਕਿੰਜ ਖਿੱਲੀ ਉੱਡੀ ਏ, ਕਿੰਜ ਖਿੱਲੀ ਉੱਡੀ ਏ, ਬੰਦਾ ਬਕਵਾਸ ਜਿਹਾ ਹਾਂ। ਰੌਣਕ ਨਾ ਰੌਲਾ ਏ, ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁਮ ਵਾਸ ਜਿਹਾ ਹਾਂ, ਗੁੰਮ ਵਾਸ ਜਿਹਾ ਹਾਂ। ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸਤਿਆ ਨਾਸ ਜਿਹਾ ਹਾਂ, ਸਵਾ ਸਤਿਆ ਨਾਸ ਜਿਹਾ ਹਾਂ। ਆਸ ਜਿਣਾ ਪੁੱਛ ਮੈਥੋਂ, ਆਸ ਜਿਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਬਾ
1: ਮਿਹਰਬਾਨੀ ਜੀ, ਖਾਲਸਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ ਰੈਡੀਓ ਜੋ ਤੁਸੀਂ ਬੰਦ ਕਰਦੇ ਹੋ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਈ ਲਿਆਉਂਦੀ ਕੀ, ਸੁੱਕੇ ਢੀਂਗਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਰ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਹੋ ਜੀ ਆ।
0: ਹਾਂਜੀ
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਸ ਠੀਕ ਠਾਕ ਆ ਸਰ, ਆਪ ਸੁਣਾਓ, ਦਿਆ ਤੁਹਾਡੀ?
1: ਉਹ ਉੱਪਰ ਵਾਲੇ ਦੀ ਦਿਆ ਵਾ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ, ਠੀਕ ਹੈ ਨਾ ਜੀ?
2: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
1: ਸਭ ਨੂੰ ਰਵੇ ਜੀ, ਦੁਨੀਆਂ ਦੇ ਉੱਤੇ ਸੁਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜੋਏ ਕਰੇ।
2: ਬਿਲਕੁਲ ਬਿਲਕੁਲ ਸਰ, ਬਿਲਕੁਲ।
1: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕੇ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
2: ਹਾਂ ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀਗਾ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
1: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ
2: ਹਾਂ ਬਹੁਤ ਸੋਹਣਾ ਹੈ ਜੀ। ਹਾਂ ਜੀ ਹਾਂ, ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫਿਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਛ ਹੋਰ ਗੱਲ ਹੈਗੀ ਹੈ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ
1: ਵਾਸਤੇ,
2: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗਾਇਬ ਹੋ ਗਿਆ। ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ, ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ, ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ, ਠੀਕ ਹੈ ਜੀ। ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ, ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਥੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ਼ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਹਨੂੰ ਥੋੜੇ ਦਿਨਾਂ ਵਾਸਤੇ, ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ, ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਅਹਿਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ, ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਇਹ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ, ਇੱਕ ਮੁਸ਼ਤ ਦੇ ਵਿੱਚ ਤੁਸੀਂ ਹਾਈਵੇ, ਚਲੋ ਜਿੱਦਾਂ ਦੇ ਵੀ ਬਣੇ, ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਹੈ। ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ, ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਰੈਵਨਿਊ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ, ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤਾਂ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
1: ਬਿਲਕੁਲ ਇੱਕ ਵਾਰੀ ਲੈ ਲਓ,
2: ਲੇਕਿਨ ਲੋਕਾਂ ਨੂੰ ਰੋਕੋ ਤੇ ਮਤ,
1: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
2: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ, ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ, ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ, ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ IAS PSI IPS ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ?
0: ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ, ਗੰਨੇ ਤੋਂ ਬਣਦਾ ਜਿਹੜਾ, ਹੈ ਮੈਂ ਯਾਰ ਭੁੱਲ ਗਿਆ ਹੁਣ,
1: ਕੋਈ ਕੋਈ ਗੈਸ ਹੈ,
0: ਠੀਕ ਹੈ,
1: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕਵਿਡ ਹੈ,
0: ਹਾਂ ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
1: ਪੈਟਰੋਲ ਸਸਤਾ ਹੋ ਜਾਏਗਾ, ਠੀਕ ਹੈ,
0: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ? ਇਸ ਬੰਦੇ ਨੇ ਖਾਧਾ ਯਾਰ, ਤੁਸੀਂ ਕੁਛ ਤੇ ਇਮਾਨਦਾਰ ਹੋ ਲੋ,
1: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਖਦੇ,
0: ਕੀ ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਹੈ? ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ, ਇਹ ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਨੇ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ,
1: ਹਾਂਜੀ ਆਹ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
0: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ,
1: ਹਾਂਜੀ
0: ਕੀ ਪਾਸ ਹੁੰਦਾ ਕੱਲ ਨੂੰ ਕੀ ਨਹੀਂ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ,
1: ਵਾਕਿਆ ਹੀ
0: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨਹੀਂ ਕੰਸਟਰਕਟਿਵ ਕਰਦੇ, ਹਰ ਬੰਦੇ ਦਾ ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ? ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨਹੀਂ ਦੇਣਾ,
1: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
0: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸਿਹਤ ਤੇ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ,
1: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
0: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਿਹਾ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ,
1: ਸਿਸਟਮ
0: ਕੋਈ ਨਿਆਂ ਹੈ ਕਿਧਰੇ?
1: ਗੱਲ ਏਦਾਂ,
0: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
1: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ, ਜਦੋਂ
0: ਹਾਂਜੀ
1: ਇਲੈਕਸ਼ਨ ਹੋਈਆਂ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
0: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀ,
1: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ
0: ਕੇ
1: ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ,
0: ਇਹਨੇ
1: ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾਵਰ ਦੇ, ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਕਹਿਣਾ ਡਾਇਲੋਗ ਬੋਲ ਉਹ 2.5 ਕਿਲੋ ਕਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
0: ਅਸੀਂ ਮੂਰਖ ਹੀ ਆ ਮੇਰੇ ਸਮੇਤ,
1: ਸੁਣ ਲਿਓ ਭਾਰੀ ਬਹੁਤ ਨਾਲ ਇਹਨੂੰ ਜਿਤਾਇਆ ਗਿਆ,
0: ਹਾਂਜੀ
1: ਇਹ ਫਿਟੇ,
0: ਇਹਨੂੰ ਯਾਰ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ?
1: ਇੱਕ ਵਾਰੀ ਵੀ ਨਹੀਂ ਗਿਆ,
0: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ?
1: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ
0: ਹੀ, ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
1: ਫਿਟੇ ਨੂੰ ਕਹਿਣ ਨਹੀਂ ਆਇਆ ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ ਤੇ ਜਿਹੜਾ
0: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ ਹਾਲੇ ਵੀ, ਕੋਈ ਸ਼ਰਮ ਥੋੜੀ ਆ ਕਿਸੇ ਬੰਦੇ ਨੂੰ,
1: ਮੈਂ ਤੇ ਐਗਜ਼ਾਮਪਲ ਦਿੱਤੀ ਆ ਨਾ, ਅਸੀਂ
0: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਆ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
1: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
0: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ,
1: ਕਿਸ਼ਨ ਚੰਦ
0: ਨਹੀਂ, ਕੁਝ ਲੋਕ
1: ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
0: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ ਹੈ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨੀ ਕਰ ਸਕਦਾ।
1: ਸਭ ਤੋਂ ਬੁਰੀ ਗੱਲ
0: ਉਹਨੂੰ ਕਹਿੰਦਾ ਵੀ ਤੂੰ ਹੀ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
1: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
0: ਹਾਂਜੀ
1: MLA ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ SP DSP ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
0: ਵੇਚਦੇ
1: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ IPS IAS ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
0: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ। ਤੁਹਾਡੇ MP MLA ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
1: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
0: ਮਜ਼ਾਕ ਬਣਾ ਰੱਖਿਆ ਸਾਲਾ,
1: ਤੁਸੀਂ ਕਲਰਕ ਲੱਗਣਾ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ BA ਪਾਸ ਘੱਟ ਤੋਂ ਘੱਟ ਵੈਸੇ ਤੇ ਜ਼ਿਆਦਾ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਤੇ ਜੇ ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਅੰਗੂਠਾ ਵੀ ਹੋਵੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ। ਪੁਲਿਸ ਇਹਨਾਂ ਦੇ ਅੰਡਰ ਕਿਉਂ
0: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫਿਰ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
1: ਤੇ ਬਣਾਇਆ ਵੀ ਤੇ ਬਾਬੇ ਨੇ ਹੀ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆ ਲੈ ਤਵੀਤ,
0: ਅੱਧੇ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
1: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕਲਪਣ ਰਹੇ ਹੋ, ਇਹ ਨਾ ਸਾਰਿਆਂ ਦੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
0: ਜੁਡੀਸ਼ਰੀ ਵੀ ਕੁਛ ਨੀ ਜੀ, ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ, ਮੈਂ ਹਰ ਸਟੇਸ਼ਨ ਦੇ ਉੱਤੇ ਜਾਂਦਾ ਸੀਗਾ, ਠੀਕ ਹੈ, ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ, ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ, ਮੈਂ ਆਇਆ ਜੱਜ ਦੇ। ਪਰ ਯਾਰ 6 ਸਾਲ ਕਿਉਂ ਲਾਏ? ਹੈਂ, ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
1: ਬਸ ਤੁਸੀਂ ਇੱਥੇ,
0: ਮੈਨੂੰ ਬੜਾ ਅਫਸੋਸ ਹੁੰਦਾ, ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ, ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ?
1: ਇਹਨਾਂ ਸਭ ਨੂੰ ਪਤਾ ਹੈ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਹੈ ਕਿੱਦਾਂ ਕੰਮ ਹੋ ਰਿਹਾ ਸਰ।
0: ਅਬਲ ਕਿ ਜਿੰਨੀ ਮਰਜ਼ੀ ਪਰੇਸ਼ਾਨ ਹੋ ਜਾਏ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ।
1: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
0: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਸੀਂ ਤਾਂ ਬਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਤਦ ਹੀ ਦੁਨੀਆਂ ਚੱਲਦੀ ਪਈ ਹੈ, ਠੀਕ ਹੈ?
1: ਬਿਲਕੁਲ ਜੀ, ਬਿਲਕੁਲ, ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਹੀ ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਹੈ।
0: ਚਲੋ, ਸਾਡੇ ਵੀ ਲੰਘ ਜਾਣੀਆਂ, ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਹੈ ਲੰਘ ਜਾਣੀਆਂ, ਸਾਡੀ ਵੀ
1: ਲੰਘ ਤੇ ਤੁਹਾਡੀ ਜਾਣੀ ਹੈ, ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
0: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ, ਕਿਉਂਕਿ ਸਾਡੇ ਵਿੱਚ ਗੱਦਾਰ ਬਹੁਤ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ।
1: ਬਿਲਕੁਲ, ਤੁਸੀਂ ਸਹੀ
0: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਊ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
1: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ।
0: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ। ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ।
1: ਇੰਗਲਿਸ਼
0: ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗੌਰਮੈਂਟ ਮੈਨੂੰ ਰੋਜ਼ ਮੇਰੀ ਐਸੀ ਤੈਸੀ ਫੇਰਦੀ ਆ, ਸੈਕਸ ਕਰਦੀ ਆ ਗੌਰਮੈਂਟ ਮੇਰੇ ਨਾਲ, ਕੱਟ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ ਐਜ਼ ਮਾਈ ਗੌਰਮੈਂਟ ਡੇਲੀ ਫਕਸ ਮੀ। ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ, ਮੈਂ ਕਿਹਾ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ, ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
1: ਹੋਇਆ ਜੀ ਜਿੰਨਾ ਦਾ ਹੋਇਆ।
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
1: ਮਨ ਨਾਲ ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ, ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ। ਤੇ ਇੱਥੇ ਕਿਹੜਾ ਘੱਟ ਹੋਣ ਡਿਆ
1: ਜੀ? ਬਿਲਕੁਲ ਠੀਕ, ਤੁਸੀਂ ਸਹੀ ਬੋਲਿਆ ਤੇ ਥੈਂਕ ਯੂ।
0: ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ, ਰਾਜਨੀਤੀ ਚਲਾਉਣ ਵਾਲਿਆਂ ਨੂੰ। ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ, ਕੁਝ ਲੋਕਾਂ ਬਾਰੇ ਸੋਚ ਲਓ ਬਾਈ, ਲੋਕਾਂ ਬਾਰੇ ਸੋਚ ਲਓ। ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
1: ਦੱਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
0: ਤੁਸੀਂ ਫੇਰ ਗੁਲਾਮ ਬਣਨਾ ਜਿਤਨਾ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
1: ਬਿਲਕੁਲ ਬਿਲਕੁਲ,
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫੇਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਖੇਡਣ ਡੇ।
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਂਘੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ
1: ਤੁਹਾਡੀਆਂ ਮਤਲਬ ਕਿ ਸੋਹਣੇ ਖਿਆਲ।
0: ਥੈਂਕ ਯੂ ਸਰ, ਥੈਂਕ ਯੂ, ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਪੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ। ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ। ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਹੀ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੁਖਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ, ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀ ਹੈ ਤੁਹਾਡੇ ਨਾਲ, ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ ਭਾਈ, ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ? ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਉਹ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ ਹੈ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖਹਿਰਾ ਸਾਹਿਬ ਹੁਣ ਜੇ ਘਰ ਟੱਕਰ ਗਏ, ਕਦੀ ਕਦੀ ਭੱਜ ਨੱਠ ਵਿਚ ਰਹਿੰਦੇ ਨੇ, ਤੇ ਕਿੱਥੇ ਗਏ ਆ ਜੀ ਤੁਸੀਂ? ਤੁਹਾਡੀ ਆ ਲੱਭ ਗਿਆ ਜੀ, ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਆ, ਬਿਜੀ ਆਦਮੀ ਨੇ ਉਹ, ਕਿਤੇ ਹੋ ਸਕਦਾ ਦੇਰ ਹੋ ਗਈ ਆ ਉਹਨਾਂ ਨੂੰ, ਤੇ ਸੁਣਦੇ ਆ ਸੁਣਾਉਂਦੇ ਆ।

ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ ਸੁਭਾ ਸਿੰਘ ਕਿਸ਼ਨ ਚੰਦ ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ ਉਹਨਾਂ ਦੀ ਅਜੇ ਕਾਲ ਨਹੀਂ ਆਏ ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਓ ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਆ ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ ਅੱਛਾ ਦੋਸਤੋ ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਹਾਂਜੀ ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ ਡੰਗਰਾਂ ਦੀਆਂ ਮੰਡੀਆਂ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ ਵੀ ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ ਵਿਦੇਸ਼ ਦੀ ਨਹੀਂ ਕਰ ਰਿਹਾ ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ ਤੁਸੀਂ ਇੱਕ ਹਫ਼ਤੇ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ ਪਰ ਅੱਜ ਮੈਂ ਗੱਲ ਜਿਹਨਾਂ ਦੀ ਕਰਨ ਲੱਗਾ ਵਾ ਉਹ ਹੈ ਮੱਧ ਪ੍ਰਦੇਸ਼ ਦੀ ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ ਇਹਦੇ ਕੀ ਕਾਰਨ ਰਹੇ ਹੋਣਗੇ ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ ਬਿਲਕੁਲ ਪਸ਼ੂ ਮੰਡੀ ਵਾਂਗ ਹੀ ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਹੈ ਉਹਨਾਂ ਦੇ ਵਿੱਚੋਂ ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣਾ ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਭਾਅ ਤੈਅ ਹੋ ਜਾਂਦਾ ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤੇ ਲੱਗਣੀ ਹੈ ਬੋਲੀ ਇਹ ਜਿਸ ਤਰ੍ਹਾਂ ਵੀ ਖੜੇ ਨੇ ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣਾ ਇੱਕ ਉਹ
ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ। ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ, ਭਾਅ ਤੈਅ ਹੋ ਜਾਂਦਾ, ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤਾਂ ਲੱਗਣੀ ਹੈ ਬੋਲੀ। ਇਹ ਜਿਸ ਤਰ੍ਹਾਂ ਵੀ ਖੜੇ ਨੇ, ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ, ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ ਛਿਆ ਮਹੀਨਿਆਂ ਵਾਸਤੇ ਜਾਂ ਸਾਲ ਵਾਸਤੇ।

0: ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ। ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ, ਭਾਅ ਤੈਅ ਹੋ ਜਾਂਦਾ, ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤਾਂ ਲੱਗਣੀ ਹੈ ਬੋਲੀ। ਇਹ ਜਿਸ ਤਰ੍ਹਾਂ ਵੀ ਖੜੇ ਨੇ, ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ, ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦੋ ਛਿਆ ਮਹੀਨੇ ਵਾਸਤੇ ਜਾਂ ਸਾਲ ਵਾਸਤੇ। ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤਾਂ ਠੀਕ ਹੈ, ਤਾਂ ਠਾਂ ਕਰ ਲੈਂਦੇ ਨੇ। ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਇਹ ਸਾਰਾ ਕੁਝ ਤੁਸੀਂ ਨੈੱਟ 'ਚ ਵੀ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ, ਵੇਖਣ ਨੂੰ ਮਿਲਣਗੀਆਂ। ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ, ਜ਼ਿਆਦਾ ਸੋਹਣੀਆਂ ਨੇ, ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ ਹੈ। ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਹੈ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ, ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਤ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ ਹੋਵੋਗੇ,
1: ਕਿਉਂਕਿ 2 ਮਿੰਟ ਹੀ ਨਾ ਅਤੇ ਇੱਧਰ ਉੱਧਰ 2 ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ।
1: ਜੀ ਜੀ,
0: ਗੱਲਾਂ ਬੜੀਆਂ ਚੱਲਣ ਡਈਆਂ ਸਨ ਕੋਈ।
1: ਜੀ ਸਰ,
0: ਪਹਿਲਾਂ ਕਿਸ਼ਨ ਚੰਦ ਜੀ ਆਏ ਦੇ ਦੁੱਖ ਬੜੇ ਹੋ ਕੇ ਦੱਸਣ ਡੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹਸਪਤਾਲ ਵਾਲਾ, ਹਾਸੇ ਠੱਠੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੁਣ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਬਾਜ?
0: ਬਿਲਕੁਲ, ਫਸਟ ਕਲਾਸ, ਬਹੁਤ ਸੋਹਣੀ
1: ਜੀ। ਪਾਤਰ ਸਾਹਿਬ ਕਹਿੰਦੇ ਆ, ਤੂੰ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨਹੀਂ ਗਏ, ਕੋਈ 10 ਦਿਨ
0: ਹਫ਼ਤੇ
1: ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਕੱਟੀ ਜਾਂਦੀ ਆਵਾਜ਼ ਤੋਂ, ਕੱਟੀ ਜਾਂਦੀ ਲੈਵਲ ਦਾ
0: ਠੀਕ ਠਾਕ ਆ ਰਹੀ ਆਵਾਜ਼।
1: ਅੱਛਾ ਜੀ, ਠੀਕ ਹੈ ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ

0: ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 144ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
1: ਜੀ,
0: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਤੋਂ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ, ਚਲੋ ਖੈਰ ਠੀਕ ਹੈ, ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸੇ ਚਲਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਉਹ ਖੁਸ਼ ਵੀ ਹੋਣਾ ਚਾਹੀਦਾ, ਹਾਸਾ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
1: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ,
0: ਸ਼ੁਗਲ ਵੀ ਹੋਣਾ ਚਾਹੀਦਾ। ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ ਵਾਸਤੇ, ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ ਦਾ, ਉੱਥੇ ਹਲਕੀ ਫੁਲਕੀਆਂ ਗੱਲਾਂ
1: ਆਪਣਾ ਖਹਿਰਾ ਸਾਹਿਬ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਿਜ਼ਾਈਲਾਂ ਡਿੱਗਣ ਡਈਆਂ ਨੇ, ਕਿਸ ਤਰ੍ਹਾਂ ਹਾਸੇ ਵੰਡਣ ਦੀ, ਕਿਸ ਤਰ੍ਹਾਂ ਹੱਸੀਏ, ਹਾ ਹਾ ਹਾ ਹਾ ਕਰਕੇ।
0: ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਸ਼ਾਇਦ ਮੈਂ ਬੋਲ ਪਿਆ ਵਾਂ, ਜਿਹੜਾ ਹੈਲੋ
1: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ, ਮੇਰੀ ਆਵਾਜ਼ ਦੀ ਵੇਟ ਨਾ।
0: ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ, ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ, ਕੋਈ ਵੀ ਮੁਸ਼ਕਿਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ, ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ, ਤੇ ਇਹ ਪੰਜਾਬੀ ਚਲੋ ਅਸੀਂ ਮੰਨਦੇ ਆ, ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ, ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ, ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦਾ।
1: ਅੱਛਾ ਗੱਲ ਹੈ ਏਦਾਂ, ਇਹ ਤੇ ਅਸੀਂ ਬਰਬਾਦ ਕਰ ਦੇਣੀ ਆ, ਫਿਰ 12 ਕੁ ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
0: ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ, 20 ਗੁਣਾ ਵੱਧ ਵੀ ਇਹ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਇਹਨੂੰ ਖਰਾਬ ਕਰਨ ਲਈ ਮਤਲਬ ਇੱਕ ਗੁਣਾ ਹੀ ਬੜਾ ਸੀ, ਤੇ 20 ਗੁਣਾ ਹੋਰ ਹੈਗਾ ਪਿਆ ਵਾ, ਮਤਲਬ
1: ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ ਆ, ਫਿਰ ਵਾਪਸ ਕਿਤੇ ਤੇ ਆਵਾਂਗੇ, ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
0: ਵਾਪਸ ਫੇਰ ਮੁੜ ਕੇ ਕੋਈ 100,000 ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ, ਮਤਲਬ ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ, ਉਹ ਜੀ ਜੀ ਜੀ
1: ਜਿਹੜੇ ਟਰੰਪ ਸਾਹਿਬ ਨੇ ਨਾ
0: ਜੀ ਜੀ,
1: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਹੀ ਐਕਸਪਲੇਨ ਹੈ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ, ਮੇਰਾ ਖਿਆਲ ਹੈ
0: ਬਿਲਕੁਲ ਵੇਖੋ,
1: ਨਹੀਂ ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆਂ ਵਾਸਤੇ ਘਾਤਕ।
0: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਆ ਤੇ ਯਾਰ ਆਪਾਂ ਆਹ ਗੱਲ ਕੀਤੀ ਆ, ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ 70 ਬੱਚੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ, ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਵੀ ਬੁੱਢਾ ਸਠਿਆ ਆ ਗਿਆ ਵਾ, 60 ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਹੁਣੇ ਤੁਸੀਂ ਪਤਾ ਨੀ ਕੀ ਬੋਲਣਾ ਕਿੰਨੇ
1: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਆ ਇਸ ਬੰਦੇ ਨੇ,
0: ਉਹ
1: ਕੋਈ ਲਾਜਿਕ, ਕੋਈ ਸ਼ਰਮ, ਕੋਈ
0: ਹਾਂਜੀ ਹਾਂਜੀ
1: ਦੀ ਬਾਹਰ ਦੀ, ਆਪਣੇ ਦੇਸ਼ ਦੀ, ਬਾਹਰ ਦੇ ਦੇਸ਼ ਦੀ, ਇੱਕ ਮਤਲਬ ਕਿ ਮੂਰਖਤਾ ਨਾਲ ਗਤਕਾ ਖੇਡਣਾ,
0: ਉਹਦੀ ਉਹ ਗੱਲ ਤੇ ਉਹਦੀ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਤੇ ਜਿਹਦੇ ਪੱਲੇ ਧੇਲਾ ਨੀ ਉਹਨਾਂ ਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ। ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾਣਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
1: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨ ਦੀ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ।
0: ਹਾਂਜੀ ਹਾਂਜੀ
1: ਤੇ ਉਹ ਬਿਲਕੁਲ ਜੀ ਮੈਂ ਥੋੜਾ ਜਿਹਾ ਡਿਆ ਵੀ ਵੇਖਣ ਦੇ ਉਹਦੇ ਵਿੱਚ ਡਰਾਮੇ ਚੋਂ ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਉਹਨੇ ਕੋਕਾ ਪਾਇਆ ਸੀ ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਲੜਾਕੀ ਲੱਗਦੀ ਸੀ। ਉਹ ਉਹਦੀ ਗਲ ਪੈ ਗਈ ਜੀ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ। ਚਾਚੀ ਤੂੰ ਏਦਾਂ ਕਰ ਬਹਿ ਕੇ ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮਿਲ ਉਹਨੇ ਹੋਰ ਰੇਸ ਚੁੱਕ ਨਾਸਾਂ ਤਾਂ ਚੁੱਕ ਦਿੱਤੀਆਂ ਉਹਨੇ ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਵਾਹ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਚਾਚੀ ਨੇ ਰੇਸ ਹੋਰ ਨਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ ਕਹਿੰਦਾ ਉਹ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ। ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਟਰੰਪ ਦੀ ਸ਼ਕਲਾ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ ਤੈਨੂੰ ਨਖੱਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ ਦੁਪਹਿਰ ਨੂੰ ਤੂੰ ਕੀ ਕਹਿਣਾ ਦਿਨੇ ਤੂੰ ਕੀ ਕਹਿ ਦੇਣਾ ਮੈਂ ਹੈਂ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ ਮੇਰਾ ਤੇ ਮੈਂ ਨਾਸਾਂ ਦੀ ਰੇਸ ਵੀ ਨਹੀਂ ਉਠਾ ਕਰਨੀ ਮੈਂ ਇਹਦੇ ਤੋਂ ਵੀ ਤਾਂ ਕਰਨੀ ਆ ਮੈਂ
0: ਝਗੜੇ ਦੇ ਲਾਗੇ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਹੀ ਨਾ ਨੁਕਸ ਕਰਦਾ ਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਮੈਂ ਜ਼ਹਿਰ ਖਾ ਲੈਣੀ ਆ। ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਨੂੰ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤੂੰ ਇਹਦੇ ਨਾਲ ਵਿਆਹ ਕਰ ਲੈਣਾ ਖਾ ਹੀ ਲੈਣੀ
1: ਚੰਗਾ
0: ਜੀ
1: ਜਦ ਇੱਕ ਨਾ ਇਸ ਤਰ੍ਹਾਂ ਲੜਨ ਡਏ ਹਨ
0: ਤੇ
1: ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ
0: ਨਹੀਂ
1: ਜਾਣਦੇ ਹੁੰਦੇ
0: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰੀ ਫਿਰਦੀ ਆ ਤੇ ਉਹ ਹਾਂਜੀ ਉਹ ਆਂਦੀ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ ਹਾਂ
1: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਨਾ ਉਦੋਂ ਹੀ ਤੈਨੂੰ ਚਾਹ ਦੀ ਯਾਰ ਦੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ
0: ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ ਆਪਣੇ ਨਾ ਸਾਡੇ ਨੇਤਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਅਸਾਲ ਕੀ ਹੋਇਆ ਜੀ ਉਹਨਾਂ ਦਾ ਇੰਤਕਾਲ ਹੋਇਆ ਨੂੰ ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ ਇਹ ਮਤਲਬ ਭਾਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਇਹ ਜਿਹੜਾ ਪਿਆਰ ਮੈਂ ਬਤਾ ਲਿਆ ਦਾ ਵਿਆਹ ਨਾ ਹੀ ਹੋਏ ਨਾ ਤੇ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ ਸਾਰੀ ਉਮਰ ਤੇ ਜੇ ਜਵੇ ਹੋ
1: ਮੈਨੂੰ ਵੀ ਇੱਕ ਨਾ ਖੂਬਸੂਰਤ ਗੱਲ ਚੇਤੇ ਆਈ ਹੈ ਇੱਕ ਸੈਕਿੰਡ ਓਸ਼ੋ ਜੀ ਇੱਕ ਲੈਕਚਰ ਚ ਕਹਿੰਦੇ ਨੇ ਕਿ ਪਿਆਰ ਨੂੰ ਮਤਲਬ ਕਿ ਹੁਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ ਹਾਂਜੀ ਦੇਰ ਹੈ ਜਿੰਨੀ ਦੇਰ ਤੁਸੀਂ ਵੱਖ ਵੱਖ
0: ਬਿਲਕੁਲ ਜੀ ਬਿਲਕੁਲ
1: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ
0: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਸ ਚੀਜ਼ ਦੀ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਸੀ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨਾ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ, ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ।
1: ਇਹਦਾ ਮਤਲਬ ਰੋਂਦੀ ਰੋਂਦੀ ਦਾ ਹਾਸਾ ਵੀ ਨਿਕਲ
0: ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
1: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ।
0: ਹਾਂਜੀ ਹਾਂਜੀ ਭਾਈ,
1: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿਚ ਸੀ।
0: ਹਾਂਜੀ ਹਾਂਜੀ।
1: ਉੱਥੇ ਇੱਕ ਮੁੰਡਾ ਗੁਰਨਾਮ ਸੀ, ਦੁਨੀਆਂ ਭਰ ਦੇ ਐਬ ਉਹਦੇ ਵਿਚ ਸਨ, ਝੂਠਾ ਤੇ ਮੱਕਾਰ ਗਿਆ ਤੇ ਯੇ ਤੇ ਵੋ।
0: ਜੀ ਜੀ।
1: ਜਿਹੜਾ ਪ੍ਰੈਜ਼ੀਡੈਂਟ ਸੀ ਮਤਲਬ ਕਿ ਐਗਰੀਕਲਚਰ
0: ਯੂਨੀਵਰਸਿਟੀ
1: ਅੱਜ ਕੱਲ ਅਮੈਰੀਕਾ ਮੈਨੂੰ ਗੱਲ ਸੁਣਾਈ ਸੀ, ਉਹ ਕਹਿੰਦਾ ਕਿ ਉਹ ਇੰਨਾ ਕੁ ਮਤਲਬ ਕਿ ਉਹ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿਚ ਲੜਦੇ ਹੁੰਦੇ ਹਾਂ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ ਪੰਜ ਛੇ ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ, ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਉਹ ਤੂੰ ਗੁਰਨਾਮ ਹੈ।
0: ਬਿਲਕੁਲ ਜੀ ਬਿਲਕੁਲ। ਇਹ ਸਾਰੇ ਇੱਦਾਂ ਵਾ ਵੀ ਵੇਖੋ ਦੁਨੀਆਂ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨਹੀਂ ਰਹਿ ਗਈ, ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵਿਲੇ ਗਲੋਬਲ ਵਿਲੇ ਸਾ ਹੈ ਨਾ। ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ, ਲੇਕਿਨ ਹਰ ਬੰਦਾ ਜਿਹੜਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਛਿੰਦਾ ਹੀ ਨਹੀਂ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ।
1: ਮੈਂ ਕਿਹਾ ਜਾਨਵਰਾਂ ਦੇ ਵੀ ਪੈਣ ਡਿਆ, ਤੁਸੀਂ ਤੇ ਬੰਦਿਆਂ ਦੀ ਗੱਲ ਕਰਦੇ।
0: ਬਿਲਕੁਲ ਜੀ ਬਿਲਕੁਲ। ਜਿਹੜਾ ਵੀ ਬੰਦਾ ਸਾਹ ਲੈਂਦਾ, ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਦਾ ਹੈ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ। ਮੈਂ ਤਾਂ ਕਹਿੰਦਾ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਹ ਨਾਰ ਉਸ ਪੋਜੀਸ਼ਨ ਚ ਆਉਂਦੇ ਆ। ਤੇ ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
1: ਸੁਪਰੀਮੇਸੀ ਲੜੇ ਕੋਈ ਦੋ ਜਣੇ
0: ਜੀ,
1: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ
0: ਹਰ ਇੱਕ ਨੂੰ ਜੀ, ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ, ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਵਿਚਾਰਾ ਹੈ।
1: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
0: ਕਿਸੇ ਤਰ੍ਹਾਂ ਦੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ, ਜੰਗ ਹੋ ਗਈ, ਅਕਾਲ ਪੈ ਗਿਆ, ਸੁੱਕਾ ਪੈ ਗਿਆ, ਮੀਂਹ ਪੈ ਗਿਆ, ਹੜ੍ਹ ਆ ਗਏ, ਉਹ ਉਹਦੇ ਵਿੱਚ ਉਹਨਾਂ ਦਾ ਚਾਂਦੀ ਚਾਂਦੀ ਹੁੰਦੀ ਹੈ। ਤੇ ਹਾਂਜੀ ਹਾਂਜੀ ਹਾਂਜੀ ਹੈਲੋ,
1: ਤੁਸੀਂ ਗੱਲ ਕਰੀ ਜਾਓ ਤੁਸੀਂ।
0: ਜੀ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ, ਮੈਨੂੰ ਸੁਣਨੋਂ ਹਟ ਜਾਂਦੀ। ਅੱਛਾ ਏਦਾਂ ਬਾਜਵਾ ਸਾਹਿਬ ਜੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ, ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਵੀ ਕੋਈ ਇਸ ਬਜ਼ੁਰਗ ਨੂੰ ਕੋਈ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਰ ਪਾਵੇ ਤੇ ਅਜੇ ਵੀ ਮਤਲਬ ਜਦੋਂ ਪੰਜਾਬੀ ਵਾਲਿਆਂ ਦੇ ਅੰਦਰ ਡੁੱਲੇ ਬੇਰਾਂ ਦਾ ਕੁਛ ਵੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋਂ ਮਤਲਬ ਆ ਜਾਵੇ। ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
1: ਨਹੀਂ ਆਉਣੀ
0: ਜੀ ਜੀ ਜੀ ਨਹੀਂ ਆਉਣੀ, ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੇ ਉਹਨਾਂ ਨੇ ਰਾਏ ਰਾਏ ਪਾ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਦੇ ਉੜ ਕੇ ਫੌਜਾਂ ਧਾਰ ਕੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ, ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ। ਹਾਂਜੀ ਹਾਂਜੀ ਹਾਂਜੀ
1: ਅਫਸਰਾਂ ਨੇ ਅਸਤੀਫੇ ਵੀ ਦਿੱਤੇ ਨੇ ਔਰ ਇਹਨੂੰ ਮਾੜੀਆਂ ਭੈੜੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਤੇ ਵੀ ਸੁਣਦੇ ਵੇਖੀਆਂ ਹੋਣਗੀਆਂ। ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ, ਉਹਨੇ ਇਹਦੀ ਲੈਕਚਰ ਕਰਨੀ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ।
0: ਇੱਕ ਮੇਰੀ ਬੇਨਤੀ ਸੁਣੋ, ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਗਲ ਵਾਲਾ ਨਾ, ਮੈਂ ਤੁਹਾਨੂੰ ਦੱਸਦਾ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਉਹਨੇ ਬੇਇੱਜ਼ਤੀ ਕੀਤੀ ਬੜੀ ਏਦਾਂ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਟਰੰਪ ਬਾਰੇ ਮੰਨ ਲਈਏ ਤੇ ਉਹਨਾਂ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ, ਇੱਕ ਖੂਬੀ ਉਹਦੇ ਵਿੱਚ ਹੈਗੀ ਆ। ਉਹ ਕਿਹੜੀ ਖੂਬੀ ਹੁੰਦੀ ਗੁਲਾਬ ਸਿੰਘ? ਆਂਦਾ ਵੀ ਉਹ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ, ਇਹਦੇ ਵਿੱਚ ਇਹ ਬੜੀ ਖੂਬੀ ਹੈ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ। ਤੇ ਇਹ ਬਹੁਤ ਵੱਡੀ ਖੂਬੀ ਵੇਖ ਲੋ, ਨਹੀਂ ਤੇ ਕੋਈ ਉਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਲ ਸਿਰ ਨਾ ਮੂੰਹ ਸਧਾਰਨ ਬੰਦਾ ਵੀ, ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਿਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਛ ਨਾ ਕੁਛ ਸੱਚਾਈ ਹੁੰਦੀ ਆ।
1: ਨੋ ਡਾਊਟ
0: ਆਟੇ ਚ ਲੂਣ ਕਹਿੰਦੇ ਪੈ ਜਾਂਦਾ, ਪਰ ਲੂਣ ਚ ਆਟਾ ਨੀ ਪੈਂਦਾ, ਇਹ ਲੂਣ ਚ ਹੀ ਆਟਾ ਪਾਈ ਜਾਂਦਾ। ਝੂਠੋ ਝੂਠ ਉਹਨਾਂ ਮੁਲਕ ਦੇ ਆਰਾਮ ਦੇ ਲੋਕਾਂ ਦੇ ਨਾਮ ਅੜ ਕੇ ਉੱਥੋਂ ਦੀ ਸਰਕਾਰ ਦੇ ਨਾਮ ਅੜ ਕੇ ਜੀ ਮੇਰੇ ਤੇ ਤਰਲੇ ਲੈ ਰਹੀ, ਮੇਰੀਆਂ ਤੇ ਲਿਲਕੜੀਆਂ ਲੈ ਰਹੇ ਆ ਜੀ। ਉਹ ਮੈਂ ਉਹਦਾ ਸਟੇਟ ਉਸ ਹੋਰ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ। ਕੱਲ ਜਿਹੜਾ ਅਮਰੀਕਾ ਕੋਲ 5-7 ਹਜ਼ਾਰ ਜਾਂ ਪਾਇਆ ਸਭ ਜਿਹੜੇ ਸਪੇਸ ਤੇ ਵੇਖੀ ਉਹ ਸਾਰਾ ਉਹ ਦੱਸਦੇ ਨੇ ਮਜ਼ਾਇਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ, ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਜ਼ਾਇਲ ਮਾਰ ਕੇ ਤਬਾਹ ਕਰ ਦਿੱਤਾ। ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ, ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ। ਅੱਜ ਉਹ ਵਿਪਤਾ ਚ ਜ਼ਰੂਰ ਆ, ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਵੀ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨੀ ਕਰੇਗਾ ਮਾੜਾ ਮੋਟਾ।
1: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ,
0: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਆ ਨਾ ਵਜ੍ਹਾ
1: ਸਾਹਿਬ ਸੁਣ ਲਓ, ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ, ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨੀ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚੋਂ ਸਾਰੇ ਇਰਾਨੀਆਂ ਨੂੰ ਦਿੱਤਾ ਸੀ, ਉਹ ਇਕੋਨੋਮੀਕਲੀ ਫੇਲ ਹੋਣ ਦੇ ਕੰਢੇ ਤੇ ਸਨ ਪਹਿਲਾਂ ਹੀ।
0: ਬਿਲਕੁਲ
1: ਕੋਈ ਨੀ,
0: ਠੀਕ ਹੈ, ਬਹੁਤ ਬਹੁਤ ਡਾਊਨ ਆ, ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆ ਦਾ ਜਿਹੜਾ 20% ਤੇਲ ਲੰਘੀ ਜਾਂਦਾ ਸੀ ਸਟੇਟ, ਉਹਨੂੰ ਉਹਨਾਂ ਨੇ ਬੰਦ ਕਰਕੇ ਨਾਕਾ ਲਾ ਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
1: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ,
0: ਜੀ ਜੀ ਜੀ ਬਿਲਕੁਲ,
1: ਹਮਦਰਦੀ ਆ, ਪਰ ਸਿਰਫ ਜਿਹੜਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
0: ਬਿਲਕੁਲ ਜੀ, ਉਹਨਾਂ ਦੀ ਕੱਟੜ ਪੋਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਵੀ ਜੇ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ ਕਿਸੇ ਦੀ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਤੇ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
1: ਬਿਲਕੁਲ ਬਿਲਕੁਲ, ਇਹ ਤਾਂ ਬਦਮਾਸ਼ੀ ਆ,
0: ਬਿਲਕੁਲ ਜੀ ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ, ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਲੇ ਮੁਲਕ ਨੇ, ਵੈਨਜ਼ੂਏਲਾ ਦੇ ਇੱਕੋ ਰਾਸ਼ਟਰਪਤੀ ਵੀ ਕਿਉਂਕਿ ਬਦਮਾਸ਼ਾਂ ਤੋਂ ਹੋਰ ਗੁੰਡੇ ਆਉਣ ਤੋਂ ਲੈ ਕੇ
1: ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ ਇਹਨਾਂ ਨੂੰ, ਲਿਬਨਾ ਔਰ ਦੂਜੀ ਸੀਰੀਆ ਚੋਂ ਕੀ ਲੱਭਾ,
0: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੀ ਆ, ਬਿਨਾਂ ਦੱਸਿਆ ਤਾਂ ਉਹਨੂੰ ਛੱਡ ਕੇ ਉੱਥੇ ਤੋਂ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਆਰਾਮ ਨਾਲ ਬਹਿ ਗਏ ਤੇ ਉਹਨਾਂ ਨੂੰ ਕਿਹਾ ਦੱਸਿਆ ਤਾਂ ਕਹਿੰਦੀ ਵੀ ਅਸੀਂ ਚੱਲ ਚੱਲੇ ਹਾਂ ਵੀ ਤੂੰ ਆਪਣਾ ਸਾਹਬ ਦਾ ਆਪਣਾ ਕਰ ਲਾ ਦਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇੰਨੇ ਨਾ ਮਤਲਬ ਚੁੱਪ ਚਾਪ ਹੀ, ਮੈਨੂੰ ਲੱਗਦਾ ਜੋ ਸਰ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇੰਨੇ ਵੀ ਚੁੱਪ ਚਾਪ ਹੀ ਨਾ ਇਥੋਂ ਮਤਲਬ ਆਪਣੀ ਜਾਨ ਹੁਣ ਛਡਾ ਰਿਹਾ। ਪਹਿਲਾਂ
1: 40 ਘੰਟੇ
0: ਤੇ 5 ਦਿਨ ਫਿਰ 10 ਦਿਨ ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਬਿਸਤਾ ਚੁੱਕ ਲਏਗਾ ਉੱਥੋਂ। ਹਾਂਜੀ ਹਾਂਜੀ,
1: ਓਦਾਂ ਕਰਨਾ ਜੇ
2: ਜੀ
1: ਇੱਕ ਵਾਰੀ ਨਾ ਇੱਕ ਜਨਾਨੀ ਸੀ ਉਹ ਕਾਫੀ ਲੜਾਕੀ ਟਾਈਪ ਸੀ ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਹੀ ਰੱਖਦੀ ਹੁੰਦੀ ਸੀ ਕਿਰਾਇਆ ਤੇ ਘਰ ਵਾਲੇ ਨੇ ਕੋਈ ਗੱਲ ਕਰਨੀ ਸੱਸ ਨੇ ਕੋਈ ਗੱਲ ਕਰਨੀ ਇਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ ਮੈਂ ਚੱਲੀ ਹਾਂ ਪਿੱਕ ਇੱਕ ਅੱਧੀ ਗੱਲ ਹੋ ਬਣੀ ਉਹਨੇ ਚਤੂਰਾ ਫੜ ਕੇ ਤੁਰ ਪੈਣਾ ਉਹਨਾਂ ਨੇ ਡੱਕਣਾ ਇਹਨੂੰ ਅੱਕ ਗਏ ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ ਤੇ ਉਹਨੇ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਹਾਂ ਆਪਣੇ ਪੇਕੇ ਤੇ ਅੱਜ ਕਿਸੇ ਨੇ ਨਹੀਂ ਡੱਕਿਆ ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ
2: ਅੱਛਾ ਉਤੋਂ ਤੁਹਾਡੇ ਹੀ ਕਮਾਨ ਜਿਦਾ ਪਹਿਲਾ
1: ਲੋਕ ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ 3 ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਵਾਲੇ ਨਹੀਂ ਹੁੰਦੇ ਤਿੰਨਾਂ ਚੱਕਿਆਂ ਵਾਲੇ ਉਹ ਲੰਘਣ ਦਿੱਤੇ
2: ਅੱਛਾ
1: ਪਿੰਡੋਂ ਵਾਲੇ ਰਾਤ ਪੈਣ ਰਾਤ ਨੀ ਪਈ ਅਜੇ ਲੋਢੇ ਵਾਲਾ ਤੋਂ ਬਾਅਦ ਰਾਤ ਪੈਣ ਲੱਗ ਗਈ ਪਿੰਡੋਂ
2: ਅੱਛਾ
1: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਤੇ ਮਾਮਾ ਮਾਮਾ ਕਰਦਾ ਹੋਣਾ ਘਰ ਆਣ ਕੇ ਵੀ ਮਾਮਾ ਕਿੱਥੇ ਹੋਈ ਆ ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ ਤੇ ਸੁੱਖਾ ਸੁੱਖਾ ਕਿ ਰਹਾ ਬਾਬਾ ਦੌਲੀ ਸ਼ਾਹ ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ ਅੱਛਾ ਪਿੰਡੋਂ ਕੋਈ ਨਾ ਕੋਈ ਨਾ ਪਿੰਡੋਂ ਕੋਈ ਨਾ ਉਹਨਾਂ ਦੇ ਜਿਹੜੇ ਡੰਗਰ ਸਨ ਨਾ ਉਹ ਜਿਹੜਾ ਡੰਗਰ ਚਾਰਨ ਜਾਂਦਾ ਹੁੰਦਾ ਸੀ ਉਹ ਡੰਗਰ
2: ਅੱਛਾ ਜੀ
1: ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ ਡੰਗਰ ਵੇਖੀ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਈਆਂ ਮੱਝਾਂ ਨਾਲ ਜਿਹਨਾਂ ਦੀ ਉਧਾਰ ਕੱਢਦੀ ਹੁੰਦੀ ਸੀ ਤੇ ਉਹਨੇ ਉੱਠ ਕੇ ਕੱਟੇ ਦੀ ਪੂਛ ਫੜ ਲਈ ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇ ਵੇ ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ ਮੈਂ ਇਹਨਾਂ ਦੇ ਵਸਣਾ ਹੀ ਨਹੀਂ ਮੈਂ ਨਹੀਂ ਜਾਣਾ ਮੈਂ ਪੂਛ ਪੈ ਕੇ ਮਰ ਜਾਂਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਛੱਡ ਦੇ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਹੱਦ ਹੋ ਗਈ ਤੇਰੀ ਜਦੋਂ ਮੈਂ
2: ਤੈਨੂੰ ਕਹਿਣ ਨਹੀਂ ਸਗੋਂ ਤੇਜ਼ ਜਾਂਦਾ
1: ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਗਈ
2: ਇਹ ਬਾਜਵਾ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਜੇ ਇਹਨੇ ਜ਼ਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
1: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ
2: ਹਾਂਜੀ ਹਾਂਜੀ ਹਾਂਜੀ
1: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ ਟਾਈਮ ਸਾਡਾ ਥੋੜਾ ਰਹਿ ਗਿਆ ਦੋ ਕਾਲਾਂ ਹੋਰ ਮੈਂ ਉਹਨਾਂ ਨਾਲ
2: ਧੰਨਵਾਦ
1: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਲਓ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ ਬਿਲਕੁਲ ਖੈਰਿਤ ਆ ਸ਼ਾਹ ਜੀ ਤੁਸੀਂ ਸੁਣਾਓ ਰਾਜੀ ਖੁਸ਼ ਹੋ
3: ਜੀ ਆਵਾਜ਼ ਆ ਰਹੀ ਹੈ
1: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
3: ਜੀ ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾਂ ਚਲੋ ਮੈਂ ਇੱਕ ਨਜ਼ਮ ਆਪਣੀ ਪੜਿਆ ਜੰਗਲ
1: ਚਲੋ ਸੁਣਾ ਦਿਓ ਚਲੋ ਜੰਗਲ ਸੁਣਾਓ ਜੀ ਜੇ ਤੁਸੀਂ ਬੈਠੇ ਹੋ ਤੇ ਕੋਈ ਨੀ ਟਾਈਮ
3: ਜੀ
1: ਆਉਣ ਦਿਓ
3: ਜੀ ਇਹ ਜੰਗਲ ਹੈ ਆਜ਼ਾਦ ਨਜ਼ਮ ਹੈ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ ਕਮੀਨੇ ਜਾਣ ਲਈ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਕੋਇਲ ਰਾਗ ਭੁੱਲੀਏ ਤੇ ਟੀਵੀ ਟੌਂਕਦੀ ਪਈਏ ਤੇ ਇਸ ਜੰਗਲ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ, ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ। ਮੁਹਾਫਿਜ਼ ਚੋਰ ਨੇ ਇੱਥੇ, ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ, ਲਹੂ ਬਾਲਣ ਦਾ ਪੀਂਦੇ ਨੇ ਤੇ ਤਿਲ ਆਈਨ ਏ ਇੱਥੇ, ਤੇ ਤਿਲ ਆਈਨ ਏ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ। ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ, ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ, ਤੇ ਇਸ ਜੰਗਲ ਚ ਕਈ ਵੈਸੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ। ਤੇ ਜੰਗਲ ਏ ਲਗੜ ਬਗੜਾਂ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ, ਸਿਆਸਤ ਦੇ ਲਬਾਦੇ ਵਿਚ ਕਈ ਬਗਿਆੜ ਫਿਰਦੇ ਨੇ। ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਿਤ ਸਭੇ ਜੋਗੀ ਫਰਾਡੀ ਨੇ। ਦਿਆਨਤ ਜੁਰਮ ਏ ਤੇ ਜ਼ਿਆਨਤ ਜੁਰਮ ਏ ਤੇ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ। ਇਹ ਜੰਗਲ ਏ, ਇਹ ਜੰਗਲ ਏ ਤੇ ਇਸ ਜੰਗਲ, ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ।
1: ਸ਼ਾਹ ਜੀ ਬਹੁਤ ਹੀ ਬਿਜੀ ਹੋ, ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ, ਹੈਂ ਤੇ ਧੰਨਵਾਦ, ਥੈਂਕ ਯੂ ਵੈਰੀ ਮਚ
3: ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ
1: ਆਪਣੀ ਪਾਰਟੀ ਤੇ ਖੁਦਾ ਹਾਫਿਜ਼, ਮੇਰੇ ਵੱਲੋਂ ਗੁੱਡ ਵਿਸ਼ੇਸ ਤੁਹਾਨੂੰ। ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ, ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ। ਤੇ ਆਪਣਾ ਅਰਾਧਨਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਜਾਓ।

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਮੇ ਵੀ। ਚਲੋ ਕੋਈ ਗੱਲ ਨੀ, ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ, ਦੋ ਕੁ ਮਿੰਟ ਦੀ ਆ, ਅੱਗੇ ਗੱਲ ਤਾਂ ਥੋੜੀ ਰਹਿ ਗਈ ਆ। ਅੱਛਾ, ਗੱਲ ਇਸ ਤਰ੍ਹਾਂ, ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰ ਆਓ ਉਸ ਸਮੇਂ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਇਹ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ, ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ, ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ, ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ, ਜਿਹੜੀ ਉਹਨੇ ਲਈ ਹੈ, ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ, ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ, ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ ਇਨਸਾਨ ਨੇ। ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ, ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ, ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੇ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ, ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫਿਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ, ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ, ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਵੇਖੋ ਜੀ ਬਹੁਤ ਵਧੀਆ, ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਹੈ, ਉਹ ਕਹਿੰਦੇ ਨੇ ਵਿਆਹ ਕਰਨ ਤੇ ਖਰਚ ਹੀ ਬੜਾ ਆਉਂਦਾ ਤੇ ਸਾਲ ਦੋ ਸਾਲ ਵਾਸਤੇ ਕਿਰਾਏ ਤੇ ਲੈ ਆਉਂਦੇ ਹਾਂ, ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ, ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤਾਂ ਮੈਂ ਗੱਲ ਕਰਨ ਲਿਆ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ, ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ। ਜਿਹੜੇ ਵਧੀਆ ਕਿਸਮ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸਭਿਅਕ ਸੀ ਬੰਦਾ, ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ? ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ, ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ? ਇਹ ਵੇਚਣ ਵਿਚਾਉਣ ਵਾਲੀਆਂ ਚੀਜ਼ਾਂ ਨੇ, ਉਹ ਆਪਣੀਆਂ ਜੰਮੀਆਂ ਧੀਆਂ, ਆਪਣੀਆਂ ਨੂੰਹਾਂ, ਇਹ ਵੇਚਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ,
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ ਤੇ ਉਹ ਅੱਗੋਂ ਵੇਖਦੀ ਰਹੀ ਇੱਕ ਬੰਦੇ ਕੋਲ ਦੂਜੇ ਕੋਲ ਤੀਜੇ ਕੋਲ ਚੌਥੇ ਕੋਲ ਪੰਜਵੇਂ ਕੋਲ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਾ ਹੈ, ਅਜੇ ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨੀ ਬੱਚੀ ਨਾਲ, ਸਾਡੀ ਧੀ ਹੈ, 25,000 ਰੁਪਈਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਆ ਬਾਹਰ ਦੀ ਦੁਨੀਆ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੀਆਂ ਨੇ, ਐਡੀ ਨੀ ਕੋਈ ਗੱਲ, ਕਿਤੇ ਕਾਹੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣਦੇ ਆ ਸਾਰੀਆਂ, ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾਲਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ ਤੁਸੀਂ, ਤੇ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਉਹ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ, ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਜੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀਂ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀਂ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਵਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਹੋਏ ਸਾਵਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਆ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ। ਪ੍ਰਭਾਤ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parwazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿਚੋਂ ਇਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ ਜੀ ਅਰਾਧਨਾ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਪਰਵਾਜ਼ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਜੀ।
1: ਸਤਿ ਸ੍ਰੀ ਅਕਾਲ ਸਰ, ਆਪ ਜੀ ਦਾ ਵੀ ਵੈਲਕਮ ਭਾਰਤ ਦੀ ਰਾਜਧਾਨੀ ਦਿੱਲੀ ਚ, ਔਰ ਜਿੰਨੇ ਸਾਡੇ ਸੁਣਨ ਵਾਲੇ ਨੇ ਸ਼ਰੋਤਾ, ਆਪ ਸਭ ਨੂੰ ਬੜੇ ਅਦਬ ਬੜੀ ਆਦਰੀ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅਰਾਧਨਾ ਜੀ, ਅੱਜ ਅਸੀਂ ਜਿਵੇਂ ਕਿ ਅਸੀਂ ਮੈਂ ਦੱਸਿਆ ਹੈ ਪ੍ਰੋਗਰਾਮ ਦੇ ਵਿਚ ਕਿ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ ਜੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਨੁਰੋਧ ਕਰੀਏ ਪਹਿਲਾ ਭਜਨ ਜਾਂ ਸ਼ਬਦ ਸੁਣਾਉਣ ਦਾ, ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ, ਕਵੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਭੇਦ ਨੂੰ ਖਤਮ ਕਰਨ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦੇਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ। ਉਨ੍ਹਾਂ ਦਾ ਜਨਮ ਵਾਰਾਣਸੀ ਦੇ ਵਿਚ, ਜੋ ਕਿ ਅੱਜ ਕੱਲ ਬਨਾਰਸ ਵੱਜਦਾ ਹੈ, ਵਿਚ ਹੋਇਆ ਸੀ ਤੇ ਉਹ ਚਮੜੇ ਦੇ ਕੰਮ ਨਾਲ ਜੁੜੇ ਪਰਿਵਾਰ ਵਿਚ ਪਲੇ ਬੜੇ। ਬਚਪਨ ਤੋਂ ਹੀ ਉਹ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਲੋਕਾਂ ਨੂੰ ਸਚਾਈ, ਨਿਰਭਯਤਾ ਤੇ ਭਗਤੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਵਿਚ 41 ਭਜਨ ਸ਼ਾਮਲ ਹਨ, ਜੋ ਅੱਜ ਵੀ ਲੋਕਾਂ ਨੂੰ ਰੂਹਾਨੀ ਚਾਨਣ ਪ੍ਰਦਾਨ ਕਰਦੇ ਹਨ। ਉਹ ਭਗਤੀ ਅੰਦੋਲਨ ਦੇ ਮਹੱਤਵਪੂਰਨ ਸੰਤ ਸਨ ਅਤੇ ਮੀਰਾ ਬਾਈ ਵਰਗੇ ਮਹਾਨ ਭਗਤ ਉਨ੍ਹਾਂ ਤੋਂ ਪ੍ਰਭਾਵਿਤ ਹੋਏ। ਗੁਰੂ ਰਵਿਦਾਸ ਜੀ ਨੇ ਕਿਹਾ ਕਿ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਹੈ ਤੇ ਮਨੁੱਖੀ ਜੀਵਨ ਦੀ ਸਫਲਤਾ ਦਾ ਰਾਹ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜਿਕ ਨਿਆਂ, ਸਮਾਨਤਾ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਜੀ। ਅਰਾਧਨਾ ਜੀ ਜੀ, ਫਰਮਾਓ ਜੀ, ਸਾਡੇ ਸਰੋਤਿਆਂ ਦੇ ਸਾਹਮਣੇ ਆਪਣਾ ਪਹਿਲਾ ਗੁਰੂ ਰਵਿਦਾਸ ਜੀ ਦਾ ਸ਼ਬਦ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਸਰ, ਵੈਸੇ ਤਾਂ ਸਰ 8 ਸ਼ਬਦ ਮੈਂ ਰਿਕਾਰਡ ਕੀਤੇ ਹੋਏ ਨੇ ਔਰ ਬਾਕੀ ਦੇ ਰਿਕਾਰਡਿੰਗ ਵਾਸਤੇ ਡਿਊ ਨੇ ਰੱਖੇ ਹੋਏ ਨੇ, ਔਰ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਆਪ ਜੀ ਨੂੰ ਇੱਕ ਇੱਕ ਕਰਕੇ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਏਗਾ ਉਹ ਸ਼ਬਦ ਸਾਰੇ ਸ਼ਰਵਨ ਕਰਾਵੇ। ਗੁਰੂ ਪਿਆਰੀ ਸਾਧ ਸੰਗਤ ਜੀ ਜੁੜ ਗਏ ਹੋਣੇ ਨੇ, ਕਈ ਲੋਕੀ ਬਿਜ਼ੀ ਵੀ ਹੋਣੇ ਆ, ਲੇਕਿਨ ਰੇਡੀਓ ਸੁਣਿਆ ਜਾ ਸਕਦਾ ਕਿਉਂਕਿ ਰੇਡੀਓ ਇੱਕ ਐਸਾ ਸੋਹਣਾ ਮਾਧਿਅਮ ਹੈ ਕਿ ਇਹਦੇ ਵੱਲ ਨਾ ਵੀ ਦੇਖੀਏ ਤਦ ਵੀ ਕੰਨਾਂ ਨਾਲ ਅਸੀਂ ਸ਼ਰਵਨ ਕਰ ਸਕਦੇ ਹਾਂ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ, ਕੋਈ ਵੀ ਸ਼ਬਦ, ਕੋਈ ਵੀ ਭਜਨ। ਸੋ ਮੈਂ ਸਤਿਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਰੇ ਤੇ ਬੜੀ ਅਪਾਰ ਕਿਰਪਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮਹਾਰਾਜ ਦੀ ਮੇਰੀ ਅਰਦਾਸ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਸਤਿਗੁਰੂ ਮਹਾਰਾਜ ਜੀ ਦੀ, ਸਾਰਿਆਂ ਤੇ ਮਿਹਰ ਭਰਿਆ ਹੱਥ ਹੋਵੇ, ਉਹਨਾਂ ਦਾ ਆਸ਼ੀਰਵਾਦ ਹੋਵੇ ਤਾਂ ਕਿ ਅਸੀਂ ਆਪਣੇ ਹਰ ਘਰ ਚ ਇਹ ਬਾਣੀ ਸੁਣਾ ਸਕੀਏ, ਇਹ ਗਾ ਸਕੀਏ ਔਰ ਬਾਣੀ ਦੇ ਮੁਤਾਬਿਕ ਹੀ ਆਪਣੇ ਜੀਵਨ ਨੂੰ ਸਾਰਥਕ ਕਰ ਸਕੀਏ। ਸੋ ਮੈਂ ਸ਼ਲੋਕ ਗਾ ਕਰਕੇ ਔਰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਔਰ ਉਮੀਦ ਕਰਦੀ ਹਾਂ ਕਿ ਆਪ ਸਭ ਇਹਨੂੰ ਹੁੰਗਾਰਾ ਦੇਵੋਗੇ ਔਰ ਪਸੰਦ ਕਰੋਗੇ, ਐਸੀ ਆਸ਼ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਖੇੜਾ ਸਾਹਿਬ, ਆਪ ਜੀ ਬਹੁਤ ਬਹੁਤ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ ਕਿ ਆਪ ਗਾਏ ਬਗਾਏ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਵੀ ਆਪਣੇ ਚਰਨਾਂ ਚ ਜਗ੍ਹਾ ਦਿੰਦੇ ਹੋ, ਇਸ ਲਈ ਮੈਂ ਆਪ ਜੀ ਦੀ ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੀ। ਤੇ ਆਪ ਜੀ ਮੈਨੂੰ ਇੰਨਾ ਸੋਹਣਾ ਮੌਕਾ ਦਿੰਦੇ ਹੋ ਕਿ ਮੈਂ ਸ਼ਬਦ ਬਾਣੀ ਸੁਣਾ ਸਕਾਂ ਆਪਣੇ ਸ਼ਰੋਤਾਵਾਂ ਨੂੰ। ਸੋ ਆਪ ਜੀ ਦੀ ਵੀ ਨਜ਼ਰ ਕਰ ਰਹੇ ਹਾਂ ਔਰ ਸ਼ਬਦ ਦਾ ਮਤਲਬ ਇਹ ਹੈਗਾ ਜੋ ਮੇਰੀ ਸਮਝ ਆਇਆ ਮੇਰੇ ਜੀਵਨ ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜਦ ਵੀ ਮੈਂ ਜੁੜੀ ਹਾਂ ਉਹ ਇਹ ਹੈ ਕਿ ਸ਼ਬਦ ਚ ਅਸੀਂ ਲਗ ਮਾਤਰਾ ਨਾ ਘਟਾ ਸਕਦੇ ਹਾਂ ਤੇ ਨਾ ਵਧਾ ਸਕਦੇ ਹਾਂ। ਉਹ ਆਪਾਂ ਨੂੰ ਐਜ ਇਟ ਇਜ਼ ਹੀ ਗਾਣਾ ਜਿਸ ਤਰ੍ਹਾਂ ਉਹਨਾਂ ਨੇ ਉਲੀਕਿਆ ਹੋਇਆ। ਤੇ ਜਿਸ ਤਰ੍ਹਾਂ ਵੀ ਮੈਂ ਕਿਤਾਬ ਆਪਣੇ ਸਾਹਮਣੇ ਰੱਖੀ ਹੋਈ ਮੈਨੂੰ ਇਹ ਬੱਲਾ ਤੋਂ ਮਿਲੀ ਸੀ ਕਿਤਾਬ ਔਰ ਇਹ ਚ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨੇ। ਸੋ ਮੈਂ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਹਮ ਸਰ ਦੀਨ ਦਯਾਲ ਨਾ ਤੋਂ ਸਰ ਅਬ ਪਤੀ ਅਰ ਕਿਆ ਕੀਜੇ ਇਹ ਸੁਣਾਉਂਗੀ। ਆਓ ਆਪਾਂ ਸੁਣਦੇ ਹਾਂ। ਇਜਾਜ਼ਤ ਹੈ ਸਰ
0: ਜੀ? ਬਿਲਕੁਲ ਜੀ।

जस जानिहि सत पाथ रविदासु।

எழுந்தாசு அம்சருதீன தயாலநாத்தும் அபு

हर क्या की हम सभी दीन।

0: ਜੀ ਅਰਾਧਨਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੀ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਅਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਲਈ ਤਿਆਰ ਕੀਤਾ ਹੈ ਤੇ ਆਓ ਆਪਾਂ ਤੁਹਾਡੇ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ, ਕੇ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ, ਅਵਰ ਨਾ ਫੁੱਲ ਅਨੂਪ ਨਾ ਪਾਵਾਂ। ਬਈ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਬਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ, ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਨੂੰ ਵਿਨਤੀ ਕਰਦੀ ਹਾਂ ਔਰ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਕਹਿਣਾ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਮੈਂ ਨਹੀਂ ਕੀਤੀ, ਇਹ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ ਇਹ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ।

0: कहाँ ले चरा कहाँ ले चरा
1: हाँ जी गुरु रविदास या रायदास 15वीं तो 16वीं सदी दे दौरान भगती लहर दे एक भारतीय रसमई कवि संत सन। उत्तर प्रदेश बिहार राजस्थान गुजरात महाराष्ट्र मध्य प्रदेश पंजाब ते हरियाणा दे आधुनिक खेतरां विच एक गुरु जो अध्यात्मक अध्यापक वजो सत्कारिया गया। ਉਹ ਇੱਕ ਕਵੀ ਸਮਾਜ ਸੁਧਾਰਕ ਤੇ ਅਧਿਆਤਮਕ ਹਸਤੀ ਸਨ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤਾ ਸੀ। ਗੁਰੂ ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ। ਇਹ ਬੜੀ ਅਫਸੋਸ ਦੀ ਗੱਲ ਹੈ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਰਵਿਦਾਸ ਜੀ ਦੇ ਸਮਝਦੇ ਹਨ ਵਾਰਸ ਸਮਝਦੇ ਹਨ ਤੇ ਉਨ੍ਹਾਂ ਦੀ ਯਾਦ ਦੇ ਵਿਚ ਉਨ੍ਹਾਂ ਦੀ ਭਗਤੀ ਦੇ ਵਿਚ ਬੜੇ ਬੜੇ ਜਿਨ੍ਹਾਂ ਨੇ ਗੁਰਦੁਆਰੇ ਉਸਾਰ ਰੱਖੇ ਹਨ ਮਗਰ ਸਿਰਫ ਇਹ ਤਾਂ ਹੈ ਨਹੀਂ ਕਿ ਇਹ ਮਤਲਬ ਕਿ 2-4-5 ਹਜ਼ਾਰ ਸਾਲ ਪਹਿਲਾਂ ਪੈਦਾ ਹੋਏ ਸੀਗੇ ਅਜੇ ਥੋੜੇ ਹੀ ਸੈਂਕੜੇ ਸਾਲਾਂ ਦੀ ਗੱਲ ਹੈ ਫਿਰ ਵੀ ਅਸੀਂ ਇਨ੍ਹਾਂ ਦੇ ਬਹੁਤ ਸਾਰੇ ਇਨ੍ਹਾਂ ਦੇ ਜੀਵਨ ਦੇ ਬਾਰੇ ਵਿਵਾਦ ਹਨ ਅਸੀਂ ਇਨ੍ਹਾਂ ਦੇ ਇਕ ਜਨਮ ਬਾਰੇ ਵੀ ਇੱਕ ਜਿਹੜੀ ਪਰਟੀਕੁਲਰ ਇੱਕ ਮਿਤੀ ਨਹੀਂ ਅਸੀਂ ਕਰ ਪਾਏ ਡਿਸਾਈਡ ਕਰ ਪਾਏ ਜੀ। ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿਚ ਪੈਦਾ ਹੋਏ ਸਨ ਤੇ ਉਨ੍ਹਾਂ ਦੀ ਜਾਤ ਜਾਂ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਨ੍ਹਾਂ ਨੇ ਉਪਦੇਸ਼ ਦਿੱਤਾ ਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿਚ ਏਕਤਾ ਨੂੰ ਅੱਗੇ ਵਧਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੇ ਜਾਂਦੇ ਸਿੱਖ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੀ ਭਗਤੀ ਬਾਣੀ ਸ਼ਾਮਲ ਕੀਤੀ ਗਈ ਹੈ। ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਬਾਣੀ ਪਾਠ ਵਿਚ ਵੀ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹਨ। ਉਹ ਰਵਿਦਾਸੀਆ ਧਰਮ ਲਹਿਰ ਦੀ ਕੇਂਦਰੀ ਹਸਤੀ ਵੀ ਸਨ ਜੀ। ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ, ਮੈਂ ਜਗਵੰਤ ਖੇੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੁਰਮ ਤੋਂ। ਦੋਸਤੋ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਾਰੇ ਕੁਝ ਜਾਣਕਾਰੀਆਂ ਜੋ ਕਿ ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਦਿੱਲੀ ਜੀ ਦਿੱਲੀ ਵਾਲੇ ਜੁੜੇ ਹੋਏ ਹਨ। ਜੋ ਮੈਂ ਤੁਹਾਨੂੰ ਸ਼ਬਦ ਸੁਣਾ ਰਿਹਾ ਹਾਂ ਉਹ ਉਨ੍ਹਾਂ ਦੇ ਫੇਸਬੁੱਕ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਮੈਂ ਲੈ ਰਿਹਾ ਹਾਂ ਤੇ ਨਾਲ ਨਾਲ ਅਸੀਂ ਉਨ੍ਹਾਂ ਦੇ ਲਾਈਵ ਉਨ੍ਹਾਂ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਵੀ ਅਸੀਂ ਜੋ ਅਨਰਿਕਾਰਡਡ ਸ਼ਬਦ ਹਾਂ ਬਿਨਾਂ ਸੰਗੀਤ ਤੋਂ ਵੀ ਸ਼ਬਦ ਅਸੀਂ ਸੁਣ ਰਹੇ ਹਾਂ ਜੀ ਤੇ ਤੁਹਾਨੂੰ ਫਰਕ ਪਤਾ ਲੱਗ ਹੀ ਗਿਆ ਹੋਵੇਗਾ ਕਿ ਸੰਗੀਤ ਦੇ ਨਾਲ ਗਾਉਣ ਨਾਲ ਤੇ ਬਿਨਾਂ ਸੰਗੀਤ ਤੋਂ ਗਾਉਣ ਦੇ ਵਿਚ ਕੀ ਫਰਕ ਹੁੰਦਾ ਹੈ। ਇਹ ਸਿੰਗਰ ਹੈ ਨਾ, ਇਹ ਗਾਇਕਾ ਚਾਹੁੰਦੀ ਹੈ ਕਿ ਇਹਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦ ਰਿਕਾਰਡ ਕਰਕੇ ਉਹ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੇ ਸਾਹਮਣੇ ਪ੍ਰਸਤੁਤ ਕਰੋ। ਮਗਰ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿਚ ਇਕ ਸਮੱਸਿਆ ਆ ਜਾਂਦੀ ਹੈ। ਜਿਸ ਹਿਸਾਬ ਦੇ ਨਾਲ ਸਭ ਕੁਝ ਮਹਿੰਗਾ ਹੋ ਗਿਆ ਹੈ ਉਸ ਤਰ੍ਹਾਂ ਹੀ ਸਟੂਡੀਓ ਦੇ ਵਿਚ ਜਾ ਕੇ ਰਿਕਾਰਡਿੰਗ ਕਰਨਾ ਵੀ ਇਕ ਬਹੁਤ ਮਹਿੰਗਾ ਸੌਦਾ ਹੈ, ਜਦਕਿ ਇਕ ਆਮ ਜੋ ਕਿਸੇ ਆਮ ਆਦਮੀ ਦੇ ਬਸ ਤੋਂ ਬਾਹਰ ਹੈ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਥੋੜਾ ਥੋੜਾ ਸਹਿਯੋਗ ਕਰੋ ਤੇ ਅਸੀਂ ਸਭ ਮਿਲ ਕੇ ਇਹ 41 ਦੇ 41 ਜਿਹੜੇ ਸ਼ਬਦ ਹੈ ਗੁਰੂ ਰਵਿਦਾਸ ਜੀ ਦੇ ਉਹ ਅਸੀਂ ਲੋਕਾਂ ਦੇ ਵਿਚ ਸਮਾਜ ਦੇ ਵਿਚ ਅਸੀਂ ਰਿਕਾਰਡ ਕਰਕੇ ਪਹੁੰਚਾ ਸਕਦੇ ਹਨ। ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਨੇ ਸਾਰੇ ਦੇ ਸਾਰੇ ਸ਼ਬਦ ਗਾਏ ਹੋਣ ਜੀ। ਜੀ ਇਕ ਹੋਰ ਸਾਨੂੰ ਸ਼ਬਦ ਸੁਣਾਉਂਦੇ ਹਾਂ ਜੀ ਜੋ ਅਰਾਧਨਾ ਸਿੰਘ ਜੀ ਦਾ ਹੀ ਗਾਇਆ ਹੋਇਆ ਹੈ ਤੇ ਅਸੀਂ ਉਨ੍ਹਾਂ ਦੇ ਫੇਸਬੁੱਕ ਜਿਹੜੇ ਪੇਜ ਤੋਂ ਉਠਾਇਆ ਹੈ ਜੀ, ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ। ਸੁਣੋ ਜੀ, ਕਿਆ ਸੁਰੀਲੀ ਆਵਾਜ਼ ਹੈ, ਕਿਆ ਸ਼ਾਨਦਾਰ ਆਵਾਜ਼ ਹੈ ਨਾ, ਔਰ ਬਿਲਕੁਲ ਤਰਜ ਵੀ ਇਹਨਾਂ ਦੀ ਤਾਂ ਆਪਣੀ ਹੀ ਬਣਾਈ ਹੋਈ ਹੈ ਜੀ।

0: ਹਾਂਜੀ ਕਹਿੰਦੇ ਹਰ ਸੋ ਹੀਰਾ ਛੱਡ ਕੇ ਕਰੇ ਆਦਮ ਕੀ ਆਸ, ਜੋ ਇਨਸਾਨ ਕੀਮਤੀ ਰੱਬ ਨੂੰ ਛੱਡ ਕੇ ਕਿਸੇ ਹੋਰ ਉੱਤੇ ਆਸ ਰੱਖਦਾ ਹੈ ਤੇ ਨਰਦੋਜਕ ਜਾਏਗੇ ਸਤ ਪਾਖੇ ਰਵਿਦਾਸ, ਉਸ ਦੀ ਜ਼ਿੰਦਗੀ ਨਰਕ ਹੈ। ਇਹ ਗੱਲ ਅਸਲ ਰਵਿਦਾਸ ਦੱਸਦਾ ਹੈ ਜੀ। ਭਗਤ ਕਬੀਰ ਜੀ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਗ 1377 ਦੇ ਵਿਚ, ਕਈ ਫਾਜ਼ਲ ਮੰਨਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਜੀ ਦੀ ਮੁਲਾਕਾਤ ਹੋਈ ਹੈ, ਪਰ ਅਸਲ ਜਗ੍ਹਾ ਤੇ ਅਰਸੇ ਬਾਰੇ ਤਕਰਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਵਿਦਾਸ ਜੀ ਦੇ 41 ਵਾਕ 16 ਰਾਗਾਂ ਵਿਚ ਦਰਜ ਹਨ। ਇਸ ਤੋਂ ਇਲਾਵਾ ਰੈਦਾਸ ਜੀ ਕੀ ਬਾਣੀ ਨਾਮ ਦੀ ਇਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਣੀ ਸਭਾ ਕੋਲ ਮੌਜੂਦ ਹੈ। ਪਾਤਸ਼ਾਹ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਰਚਨਾਵਾਂ ਨੂੰ ਬਾਣੀ ਸਤਿਗੁਰ ਰਵਿਦਾਸ ਜੀ ਦੇ ਸਿਰਲੇਖ ਅਧੀਨ 1984 ਵਿਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਸਤਿਗੁਰ ਰਵਿਦਾਸ ਜੀ ਦੇ 40 ਸ਼ਬਦ ਤੇ ਇਕ ਸਲੋਕ ਨੂੰ ਕਾਬਲੇ ਇਤਬਾਰ ਦਾ ਖਿਤਾਬ ਹਾਸਲ ਹੈ ਜੀ। ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਸਤਿਗੁਰ ਰਵਿਦਾਸ ਜੀ ਦੀ ਬਾਣੀ ਦੇ ਸਫ਼ੇ ਹਨ ਅੰਗ 93, ਅੰਗ 345 ਤੋਂ 346 ਤੱਕ, ਅੰਗ 486 ਤੋਂ ਲੈ ਕੇ 487 ਤੱਕ, ਅੰਗ 525, ਅੰਗ 657 ਤੋਂ ਲੈ ਕੇ 659 ਤੱਕ, ਅੰਗ 694, ਅੰਗ 710, ਅੰਗ 793 ਤੋਂ ਲੈ ਕੇ 94 ਤੱਕ, ਅੰਗ 858 ਤੱਕ, ਅੰਗ 875, ਅੰਗ 973 ਤੋਂ 974 ਤੱਕ, ਅੰਗ 1106, ਅੰਗ 1124, ਅੰਗ 1167, ਅੰਗ 1196 ਤੇ ਅੰਗ 1293 ਦੇ ਉੱਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਹੈ ਜੀ। ਜੀ ਕਹਿੰਦੇ ਹੁਣ ਅਸੀਂ ਅਗਰ ਅਸੀਂ ਸਫ਼ਰ ਦੀ ਕਰੀਏ ਤਾਂ ਗੁਰੂ ਰਵਿਦਾਸ ਜੀ ਨੇ ਦੱਖਣੀ ਏਸ਼ੀਆ ਦੁਆਲੇ 6 ਸਫ਼ਰ ਕੀਤੇ ਉਨ੍ਹਾਂ ਨੇ, ਤੇ ਇਸ ਤੋਂ ਪਹਿਲਾ ਸਫ਼ਰ ਸੀਗਾ ਗੁਰੂ ਰਵਿਦਾਸ ਜੀ ਨੇ ਤੇ ਪਰਮੇਸ਼ਵਰ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਨ੍ਹਾਂ ਦੋਨਾਂ ਦੇ ਨਾਲ ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਵਿਜੇ ਦਾਸ ਜੀ ਹਮ ਸਫ਼ਰ ਸਨ। ਇਹ ਇਲਾਕਿਆਂ ਵਿਚ ਉਨ੍ਹਾਂ ਦੇ ਸਫ਼ਰ ਦੇ ਵਿਚ ਸ਼ਾਮਲ ਹਨ ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀਪੁਰੀ, ਨਾਰਾਇਣਗੜ੍ਹ, ਭੋਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੋਧਿਆ, ਹੈਦਰਾਬਾਦ, ਕਾਠੀਆਵਾੜ, ਮੁੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੁਹਾਟ, ਖੈਬਰ ਦਰਾ, ਜਲਾਲਾਬਾਦ, ਸ੍ਰੀਨਗਰ, ਡਲਹੌਜੀ, ਗੋਰਖਪੁਰ। ਦੂਜਾ ਸਫ਼ਰ ਦੇ ਵਿਚ ਉਨ੍ਹਾਂ ਨੇ ਜਿਹੜਾ ਸਫ਼ਰ ਕੀਤਾ ਹੈ ਗੋਰਖਪੁਰ, ਪ੍ਰਤਾਪਗੜ੍ਹ ਤੇ ਸ਼ਾਹਜਹਾਂਪੁਰ ਦੀ ਯਾਤਰਾ ਕੀਤੀ। ਤੀਜੇ ਸਫ਼ਰ ਦੇ ਵਿਚ ਗੁਰੂ ਰਵਿਦਾਸ ਜੀ ਨੇ ਹਿਮਾਚਲ ਪ੍ਰਦੇਸ਼ ਜਾ ਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ। ਚੌਥੇ ਸਫ਼ਰ ਦੇ ਦੌਰਾਨ ਹਰਿਦੁਆਰ, ਗੋਦਾਵਰੀ, ਕੁਰੂਕਸ਼ੇਤਰ, ਤ੍ਰਿਵੇਣੀ ਤੇ ਹੋਰ ਜਗ੍ਹਾ ਜਾ ਕੇ ਸੰਤ ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ, ਗਰੀਬਾਂ ਦੇ ਨਾਲ ਵਿਚਾਰ ਸਾਂਝੇ ਕੀਤੇ। ਪੰਜਵਾਂ ਸਫ਼ਰ ਗੁਰੂ ਰਵਿਦਾਸ ਜੀ ਗਾਜੀਪੁਰ ਦੇ ਰਾਜਾ ਰੂਪ ਪ੍ਰਤਾਪ ਸਿੰਘ, ਜਿਹਨੂੰ ਕਿ ਚੰਦਰ ਪ੍ਰਤਾਪ ਦੇ ਨਾਲ ਵੀ ਜਾਣਿਆ ਜਾਂਦਾ ਹੈ, ਦੇ ਸੱਦੇ ਤੇ ਆਪਣੇ ਮੁਰੀਦਾਂ ਨਾਲ ਗਾਜੀਪੁਰ ਪਹੁੰਚੇ। ਛੇਵਾਂ ਸਫ਼ਰ ਸਤਿਗੁਰ ਰਵਿਦਾਸ ਜੀ ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਗਏ। ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ, ਨੇੜੇ ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਤੇ ਮੁਲਤਾਨ। ਹਾਂਜੀ ਦੋਸਤੋ, ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਮੈਂ ਜਗਵੰਤ ਖੇੜਾ, ਤੁਹਾਡਾ ਹੋਸਟ ਤੇ ਤੁਹਾਡਾ ਦੋਸਤ, ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੁਰਮ ਤੋਂ। ਸਾਡੇ ਨਾਲ ਜੁੜੇ ਹਨ ਜੀ ਦਿੱਲੀ ਤੋਂ ਆਰਾਧਨਾ ਸਿੰਘ ਜੀ, ਜੋ ਕਿ ਦਿੱਲੀ ਵਾਲੇ ਨਾਲ ਦੇ ਨਾਲ ਮਸ਼ਹੂਰ ਹਨ ਤੇ ਪਿਛਲੇ 50 ਸਾਲਾਂ ਤੋਂ ਗਾਇਕੀ ਦੇ ਖੇਤਰ ਵਿਚ ਨਿਰੰਤਰ ਜੰਮੇ ਹੋਏ ਹਨ ਜੀ। ਕੋਈ ਚੱਕੜ, ਕੋਈ ਹਨੇਰੀ, ਕੋਈ ਫਾਈਨੈਂਸ਼ੀਅਲ ਰੁਕਾਵਟ ਉਨ੍ਹਾਂ ਨੂੰ ਨਹੀਂ ਹਿਲਾ ਸਕੀ। ਬਸ ਕੁਛ ਇੱਕ ਸਮਾਂ ਸੀਗਾ ਜਦੋਂ ਅਚਨਚੇਤ ਉਨ੍ਹਾਂ ਦੇ ਜੀਵਨ ਸਾਥੀ ਰਾਕੇਸ਼ ਜੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਸਨ ਜ਼ਿੰਦਗੀ ਦੀ ਬੇੜੀ ਥੋੜੀ ਡੋਲੀ, ਮਗਰ ਫਿਰ ਦੁਬਾਰਾ ਤੋਂ ਅਗਲੇ ਸਫ਼ਰ ਦੇ ਲਈ ਤਿਆਰ ਹਨ ਜੀ। ਬਹੁਤ ਹੀ ਮਨ ਦੇ ਵਿਚ ਇਕ ਇਰਾਦਾ ਲੈ ਕੇ ਚੱਲ ਰਹੇ ਹਨ ਕਿ ਮੈਂ ਗੁਰੂ ਰਵਿਦਾਸ ਜੀ ਦੇ ਸਾਰੇ ਸ਼ਬਦ ਰਿਕਾਰਡ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋਣਾ ਚਾਹੁੰਦੀ ਹਾਂ ਜੀ, ਤੇ ਇਹਦੇ ਲਈ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਜੀ। ਤੇ ਇਕ ਲਾਸਟ ਉਹਨਾਂ ਦੇ ਕੋਲੋਂ ਗੁਰੂ ਰਵਿਦਾਸ ਜੀ ਦਾ ਇਕ ਸ਼ਬਦ ਸੁਣਦੇ ਹਨ ਜੀ। ਇਹ ਭਗਤੀ ਹੁੰਦੀ ਹੈ ਜ਼ਿੰਦਗੀ ਦੇ ਵਿਚ ਕਿ ਤੁਸੀਂ ਕਿਸੇ ਵੈਸੇ ਵੀ ਦੇਖੋ, ਜਦੋਂ ਤੁਸੀਂ ਨੋਟ ਕੀਤਾ ਹੋਏਗਾ, ਜਦੋਂ ਮੈਂ ਗੁਰਬਾਣੀ ਦਾ ਕੋਈ ਵੀ ਲਾਈਨ ਪੜ੍ਹਦਾ ਹਾਂ ਤਾਂ ਮੇਰੀ ਜ਼ਬਾਨ ਇਕਦਮ ਥਰਥਰਾ ਜਾਂਦੀ ਹੈ, ਕਿਉਂਕਿ ਗੁਰਬਾਣੀ ਯਾਦ ਕਰਨਾ, ਉਸਨੂੰ ਪੜ੍ਹਨਾ ਵਾਕਈ ਹੀ ਉਹਨਾਂ ਇਨਸਾਨਾਂ ਦੇ ਹਿੱਸੇ ਆਉਂਦੀ ਹੈ ਜੋ ਕਿ ਵਾਕਈ ਹੀ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੁੰਦੀ ਹੈ। ਤਾਂ ਇਹਨਾਂ ਨੇ ਤਾਂ ਪੂਰੇ ਦੇ ਪੂਰੇ ਸ਼ਬਦ ਜਿਹੜੇ ਹਨ ਉਹ ਕੰਠ ਕੀਤੇ ਹੋਏ ਹਨ। ਕੰਠ ਕਰਕੇ ਬੋਲਣਾ ਅਲੱਗ ਗੱਲ ਹੈ, ਕੰਠ ਕਰਕੇ ਗਾਣਾ ਉਹ ਵੀ ਲੈ ਦੇ ਵਿਚ ਇਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ ਜੀ। ਅਸੀਂ ਅਰਾਧਨਾ ਸਿੰਘ ਦਿੱਲੀ ਵਾਲਿਆਂ ਤੋਂ ਇਕ ਇਸ ਪ੍ਰੋਗਰਾਮ ਦਾ ਆਖਰੀ ਸ਼ਬਦ ਸੁਣਾਂਗੇ ਜੀ, ਜੋ ਕਿ ਫਿਰ ਆਪਣੇ ਜੋ ਮੁਖਾਰਬਿੰਦ ਤੋਂ ਸੁਣਾਣਗੇ ਜੀ। ਅਰਾਧਨਾ ਜੀ, ਆਖਰੀ ਸ਼ਬਦ ਸਰਵਣ ਕਰੋ ਜੀ।
1: ਜੀ ਸਰ, ਇਹ ਛੋਟਾ ਸ਼ਬਦ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਾਫੀ ਬੜੇ ਬੜੇ ਸ਼ਬਦ ਨੇ। ਜਦੋਂ ਮੈਂ ਇਹਨੂੰ ਰਿਕਾਰਡ ਕਰੂੰਗੀ ਤੇ ਇਕ ਸ਼ਬਦ, ਇਕ ਇਕ ਸ਼ਬਦ ਜਿਹੜਾ ਉਹ 12 ਮਿੰਟ ਦਾ, 15 ਮਿੰਟ ਦਾ ਏਦਾਂ ਹੋਏਗਾ ਸਰ। ਲੇਕਿਨ ਇਹ ਚ ਪੂਰੇ 40 ਸ਼ਬਦਾਂ ਚ ਦੋ ਸ਼ਬਦ ਬੜੇ ਛੋਟੇ ਛੋਟੇ ਨੇ, ਔਰ ਇਹ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ, ਆਪਣਾ ਕੰਮ ਕਰ ਰਹੇ ਨੇ ਜੋ ਕਰਦੇ ਸਨ, ਹੈ ਨਾ। ਮੈਂ ਤਾਂ ਉਹ ਸ਼ਬਦ ਵੀ ਨਹੀਂ ਯੂਜ਼ ਕਰ ਸਕਦੀ ਕਿਉਂਕਿ ਮੈਂ ਜਿਸ ਅਦਬ ਔਰ ਜਿਸ ਆਜ਼ਾਦੀ ਨਾਲ ਉਹਨਾਂ ਨੂੰ ਮੰਨਦੀ ਹਾਂ, ਉਹਨਾਂ ਲਈ ਮੈਂ ਕੋਈ ਐਸਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਜੋ ਮੇਰੀ ਜ਼ੁਬਾਨ ਤੋਂ ਨਿਕਲੇ। ਔਰ ਉਹ ਬੈਠੇ ਦੇਖ ਰਹੇ ਨੇ ਕਿ ਬਾਜੀਗਰ ਹੁੰਦੇ ਆ ਨਾ, ਜਿਹੜੇ ਬਾਜੀਗਰ ਬਾਜੀ ਪਾਉਂਦੇ ਨੇ, ਅੱਜ ਵੀ ਵਾੜੇ ਵਗੈਰਾ ਜਾਓ ਤੇ ਉਹ ਬਾਜੀਆਂ ਪਾਉਂਦੇ ਆ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ। ਤੇ ਗੁਰੂ ਮਹਾਰਾਜ ਜੀ ਨੇ ਦੇਖਿਆ ਔਰ ਫਿਰ ਉਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਉਹ ਦ੍ਰਿਸ਼ ਦੇਖ ਰਹੇ ਨੇ ਔਰ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ। ਸੋ ਇਹ ਸ਼ਬਦ ਮੇਰੇ ਨਾਲ ਤਾਂ ਕੁਛ ਗੁਰੂਆਂ ਦੀ ਇਸ ਤਰ੍ਹਾਂ ਦੀ ਕਿਰਪਾ ਹੈ ਕਿ ਜੀ ਮੈਂ ਜੀ ਜੋ ਸ਼ਬਦ ਗਾਉਣੀ ਹੈ ਤਾਂ ਮੈਨੂੰ ਪੂਰਾ ਦ੍ਰਿਸ਼ ਉਹ ਮਹਿਸੂਸ ਵੀ ਹੁੰਦਾ ਔਰ ਉਹਦਾ ਅਹਿਸਾਸ ਹੁੰਦਾ ਔਰ ਉਹ ਦਿਸਦਾ ਵੀ ਹੈ ਕਿ ਇੱਦਾਂ ਹੋਇਆ ਹੋਣਾ ਇੱਕ ਇੱਕ ਸ਼ਬਦ ਨਾਲ। ਸੋ ਆਓ ਆਪਾਂ ਇਹ ਸ਼ਬਦ ਸਰਵਣ ਕਰੀਏ। ਛੋਟਾ ਜਿਹਾ ਸ਼ਬਦ ਹੈ ਲੇਕਿਨ ਬਹੁਤ ਅਤਿ ਸੁੰਦਰ ਹੈ।

माटी को उतरा कैसे नचत है जब

माटी को उतरा कैसे नचत है, माटी को उतरा कैसे नचत है।

माटी को उतरा कैसी नचत है, माटी को उतरा कैसी नचत है।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਮਹੀਨੇ ਬਾਅਦ ਕੁਝ ਦਿਨ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ। ਅੱਜ ਦਾ ਸਾਰਾ ਪ੍ਰੋਗਰਾਮ ਅੱਜ ਦੇ ਸ਼ਹੀਦ ਬੱਚਿਆਂ ਲਈ ਹੋਏਗਾ ਜੀ, ਤੇ ਅੱਜ ਦੇ ਪ੍ਰੋਗਰਾਮ ਵਿਚ ਡਾਕਟਰ ਗੁਰਦੀਪ ਸਿੰਘ ਸੰਧੂ ਵੀ ਆਪਣਾ ਪੂਰਾ ਲੈਕਚਰ ਕਰਨਗੇ। ਇਹਦੇ ਉਪਰ ਹੀ ਲਾਲ ਸਿੰਘ ਚੀਮਾ ਜੀ ਵੀ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਆ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਦਿਲ ਨੂੰ ਛੋਣ ਵਾਲਾ ਸ਼ਬਦ ਮਨਿੰਦਰ ਸਿੰਘ ਜੀ ਸ੍ਰੀ ਵਾਲਿਆਂ ਦਾ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬਹੁਤ ਦਰਦ ਭਰਿਆ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੀ। ਸੋ ਲਾਲ ਸਿੰਘ ਚੀਮਾ ਹੁਣੇ ਆਪਣੇ ਨਾਲ ਜੁੜ ਗਏ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ। ਤੇ ਲੋ ਪੀਸ਼ ਹੈ ਜੀ, ਲਾਲ ਸਿੰਘ ਚੀਮਾ ਹੁਣੇ ਆ ਗਏ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ?
1: ਤੁਸੀਂ ਭਾਰਤ ਦਾ ਦੌਰਾ ਕਰਕੇ ਆਏ ਆ, ਉਥੋਂ ਨਵੀਆਂ ਨਵੀਆਂ ਖਬਰਾਂ ਵੀ ਲਿਆਏ ਆ, ਤੇ ਇਹਨਾਂ ਖਬਰਾਂ ਤੋਂ ਪਹਿਲਾਂ ਖੱਖ ਸਾਹਿਬ ਜੀ ਦੇਖੋ, ਜਿਹੜੀਆਂ ਕੌਮਾਂ ਹੁੰਦੀਆਂ ਨਾ ਉਹ ਸ਼ਬਦ ਜਿਹੜੇ ਆ ਪੰਜਾਬੀ ਦੇ ਬਹੁਤੇ ਖੱਖ ਸਾਹਿਬ ਜੀ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਆ ਕਿ ਆਪਣੇ ਜਿਹੜੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਲੋਕ ਆ ਨਾ, ਕਹਿਣ ਦਾ ਮਤਲਬ ਮੇਰਾ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਉਹਨਾਂ ਦੇ ਕੋਲੋਂ ਜਿਹੜੀ ਪੰਜਾਬੀ ਭਾਸ਼ਾ ਇਹਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਉਹ ਗੁਆਚ ਚੁੱਕਿਆ ਜਾਂ ਉਹ ਬਦਲ ਦਿੱਤਾ ਗਿਆ ਜਾਂ ਖੋਹ ਲਿਆ ਗਿਆ। ਸ਼ਬਦ ਆਪਾਂ ਜਿਹੜੇ ਮਰਜ਼ੀ ਵਰਤ ਲਈਏ, ਪਰ ਮੁਸੀਬਤ ਇਸ ਗੱਲ ਦੀ ਆ ਕਿ ਸਾਨੂੰ ਪੰਜਾਬੀ ਭਾਸ਼ਾ ਜਿਹੜੀ ਆ ਉਹ ਭੁੱਲਦੀ ਜਾ ਰਹੀ ਆ, ਤੇ ਜਿਹਦੇ ਕਾਰਨ ਸਾਡਾ ਸਮਾਜ ਆ ਜਿਹੜਾ ਉਹ ਫੇਰ ਤੋਂ ਉਲਝਦਾ ਜਾ ਰਿਹਾ। ਜਿਸ ਤਰ੍ਹਾਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਜਿਹੜੇ ਹਾਲਾਤ ਸੀਗੇ, ਸਮਾਜ ਅੱਜ ਵੀ ਉਧਰ ਨੂੰ ਜਿਹੜਾ ਆ ਕਾਫੀ ਹੱਦ ਤੱਕ ਵੱਧ ਗਿਆ ਆ, ਤੇ ਇਹਦਾ ਕਾਰਨ ਇਹ ਹੁੰਦਾ ਖੱਖ ਸਾਹਿਬ ਜੀ, ਜਦੋਂ ਆਪਾਂ ਆਪਣੀ ਭਾਸ਼ਾ ਭੁੱਲ ਜਾਂਦੇ ਹਾਂ ਉਸ ਵੇਲੇ ਫਿਰ ਆਪਣੇ ਪੱਲੇ ਕੁਛ ਨਹੀਂ ਰਹਿੰਦਾ। ਸੋ ਇਹੀ ਕਾਰਨ ਆ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਅਸੀਂ ਭੁੱਲ ਚੁੱਕੇ ਹਾਂ, ਤੇ ਕਈ ਸੱਜਣ ਇਹਦੇ ਨਾਲ ਸਹਿਮਤ ਨਹੀਂ ਹੈਗੇ। ਪਰ ਇਹ ਜ਼ਰੂਰੀ ਗੱਲ ਆ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਣੀ ਭਾਸ਼ਾ। ਜੇ ਭਾਸ਼ਾ ਭੁੱਲ ਗਿਆ ਤਾਂ ਸਾਡਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਭੁੱਲ ਜਾਣਾ, ਜਦੋਂ ਪਿਛੋਕੜ ਭੁੱਲ ਗਿਆ ਤੇ ਫਿਰ ਸਾਨੂੰ ਸਾਰੇ ਮੰਤਰ ਤੰਤਰ ਆ ਜਿਹੜੇ ਉਹ ਸਭ ਕੁਛ ਭੁੱਲ ਜਾਣਾ ਆ, ਤੇ ਉਹਦੇ ਨਾਲ ਫਿਰ ਜਿਹੜਾ ਖੱਖ ਸਾਹਿਬ ਜੀ ਸਮਾਜ ਦੇ ਬਹੁਤ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ, ਔਰ ਆਪਣੇ ਸਭ ਨੂੰ ਆਪਾਂ ਨੂੰ ਪਤਾ ਹੀ ਆ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਤੇ ਪਿੱਛੇ ਵੀ ਹੋਇਆ ਤੇ ਅੱਗੇ ਵੀ ਹੁੰਦਾ ਰਹਿਣਾ, ਜੇ ਸਾਡਾ ਜਿਹੜਾ ਸਮਾਜ ਆ ਉਹਨੇ ਆਪਣੀ ਜਿਹੜੀ ਦਿਸ਼ਾ ਉਹਨੂੰ ਨਾ ਬਦਲਿਆ। ਸੋ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵੇਲੇ ਵੀ ਇਹੀ ਜਿਹੜਾ ਸਭ ਕੁਛ ਸੀਗਾ। ਕਿਸ ਤਰ੍ਹਾਂ ਦੇਖੋ ਖੱਖ ਸਾਹਿਬ, ਸਾਰਿਆਂ ਦੇ ਸਾਹਮਣੇ ਜੋ ਕੁਛ ਅੱਜ ਗਾਜ਼ਾ ਦੇ ਵਿੱਚ ਹੋ ਰਿਹਾ ਨਾ, ਇਹੀ ਭਾਰਤ ਦੇ ਵਿੱਚ ਹੋਇਆ ਸੀਗਾ ਗੁਰੂ ਸਾਹਿਬਾਂ ਦੇ ਵੇਲੇ। ਐਨ ਸੇਮ ਇਹੀ ਚੀਜ਼ ਹੋਈ ਸੀਗੀ। ਦੇਖੋ ਕਿੱਦਾਂ ਉਹਨਾਂ ਦੇ ਬੱਚਿਆਂ ਨੂੰ ਭੁੱਖੇ ਮਾਰਿਆ ਜਾ ਰਿਹਾ, ਔਰ ਇਹੀ ਕੁਛ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਦੇਖੋ ਠੰਡੇ ਬੁਰਜ ਦੇ ਵਿੱਚ, ਖੱਖ ਸਾਹਿਬ ਜੀ ਸਰਦੀਆਂ ਦਾ ਮਹੀਨਾ ਆ, ਔਰ ਉਹ ਜਿਹੜਾ ਬੁਰਜ ਆ ਉਹਦੇ ਬਾਰੇ ਇਹ ਦੱਸਿਆ ਜਾਂਦਾ ਖੱਖ ਸਾਹਿਬ ਜੀ ਕਿ ਭਾਰਤ ਵਿੱਚ ਜਦੋਂ ਮੁਗਲ ਬਾਦਸ਼ਾਹ ਜਿਹੜੇ ਸੀਗੇ ਨਾ, ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਗਰਮੀ ਲੱਗਦੀ ਸੀ ਤੇ ਉਹ ਇਧਰ ਸ਼ਿਮਲੇ ਵਗੈਰਾ ਜਾਂਦੇ ਹੁੰਦੇ ਸੀਗੇ, ਤੇ ਜਦੋਂ ਉਹ ਜਾਂਦੇ ਸੀਗੇ ਇਧਰ ਗਰਮੀਆਂ ਕੱਟਣ ਵਾਸਤੇ, ਕਿਉਂਕਿ ਇਧਰ ਠੰਡੀਆਂ ਤੁਹਾਨੂੰ ਪਤਾ ਉਹ ਬਰਫ਼ ਭਾਵੇਂ ਨਾ ਵੀ ਹੋਵੇ ਪਹਾੜਾਂ ਦੇ ਵਿੱਚ, ਪਰ ਫੇਰ ਵੀ ਉਹ ਹਵਾ ਠੰਡੀ ਆ ਜਿਹੜੀ ਉਹ ਆਉਂਦੀ ਆ, ਤੇ ਉੱਥੇ ਉਹਦਾ ਆਨੰਦ ਮਾਨਣ ਜਾਂਦੇ ਹੁੰਦੇ ਸੀ ਗਰਮੀਆਂ ਨੂੰ। ਤੇ ਇਹੀ ਜਿਹੜਾ ਜਿਹੜਾ ਠੰਡਾ ਬੁਰਜ ਜਿੱਥੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਹੋਇਆ ਸੀਗਾ, ਇੱਥੇ ਉਹ ਜਾ ਕੇ ਜਿਹੜੇ ਮੁਗਲ ਬਾਦਸ਼ਾਹ ਉਹ ਠਹਿਰਦੇ ਹੁੰਦੇ ਸੀਗੇ, ਔਰ ਇਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਸੀਗਾ ਜਿਹੜਾ ਬੁਰਜ ਸੀਗੇ ਕਿ ਉੱਥੇ ਗਰਮੀਆਂ ਨੂੰ ਵੀ ਤੁਹਾਨੂੰ ਵਧੀਆ ਠੰਡ ਵਰਗਾ ਮੌਸਮ ਰਵੇ। ਇਸ ਤਰ੍ਹਾਂ ਉਹ ਡਿਜ਼ਾਇਨ ਆ ਜਿਹੜਾ ਉਸ ਵੇਲੇ ਏਸੀ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਪਰ ਇਮਾਰਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਣਾ ਲੈਂਦੇ ਸੀ, ਜਿਹੜੇ ਆਪਣੇ ਪੁਰਾਣੇ ਰਾਜ ਕਹਿ ਲਓ ਜਾਂ ਕੋਈ ਵੀ ਕਹਿ ਲਓ, ਉਹਨਾਂ ਨੂੰ ਪਤਾ ਸੀ ਕਿ ਅਸੀਂ ਇਸ ਚੀਜ਼ ਨੂੰ ਠੰਡੀ ਕਿੱਦਾਂ ਰੱਖਣਾ ਆ। ਸੋ ਉਸ ਬੁਰਜ ਦੇ ਵਿੱਚ ਜਿੱਥੇ ਉਹ ਰਾਜੇ ਜਾ ਕੇ ਕੰਫਰਟੇਬਲ ਆਰਾਮ ਦੀ ਜਿਹੜੇ ਦੋ ਚਾਰ ਦਿਨ ਉੱਥੇ ਰਹਿਣਾ ਹੁੰਦਾ ਸੀਗਾ ਸ਼ਿਮਲੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ, ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਤਿਆਰ ਕੀਤਾ ਜਾਂਦਾ ਸੀਗਾ। ਤੇ ਫੇਰ ਖੱਖ ਸਾਹਿਬ ਜੀ ਦੇਖੋ, ਉਸ ਬੁਰਜ ਦੇ ਵਿੱਚ ਜਿਹੜਾ ਗਰਮੀਆਂ ਨੂੰ ਠੰਡਾ ਰਹਿੰਦਾ ਸੀ, ਸਿਆਲ ਮਹੀਨੇ ਉਸ ਬੁਰਜ ਦਾ ਕੀ ਹਾਲ ਹੋਊਗਾ, ਉੱਥੇ ਕਿੰਨੀ ਠੰਡ ਹੋਊਗੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇਖੋ 7 ਤੇ 9 ਸਾਲ ਦੀ ਉਮਰ
0: ਜੀ,
1: ਇਹ ਆਪਾਂ ਨੂੰ ਗੱਲ ਨਹੀਂ ਹੋਣੀ।
0: ਬਿਲਕੁਲ ਜੀ, ਬਹੁਤ ਬਹੁਤ ਮੁਸ਼ਕਿਲ ਆ ਜੀ
1: ਉਹਨਾਂ ਨੂੰ। ਤੁਸੀਂ ਇਹ ਦੇ ਕੇ ਉਹਨਾਂ ਦਾ ਖਾਣਾ ਪਾਣੀ ਬੰਦ ਕਰਕੇ, ਔਰ ਜਿਹੜਾ ਕੋਈ ਉਹਨਾਂ ਨੂੰ ਪਹੁੰਚਾਉਣ ਦੀ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ ਕੀ ਕੀਤੇ ਜਾਂਦੇ ਸੀ,
0: ਬਿਲਕੁਲ ਸਹੀ।
1: ਤੇ ਫੇਰ ਉਹਨਾਂ ਨੂੰ ਸ਼ਹੀਦੀਆਂ ਦੇਖੋ, ਕਿੰਨੇ ਬੇਕਿਰਕ ਲੋਕ ਆ ਜਿਹੜੇ ਖੱਖ ਸਾਹਿਬ ਦੀ ਜਿਹੜੀਆਂ ਰੂਲਿੰਗ ਪਾਰਟੀਆਂ, ਉਹ ਸਮਾਂ ਕੋਈ ਵੀ ਹੋਵੇ, ਅੱਜ ਵੀ ਉਹੀ ਕੁਛ ਹੋ ਰਿਹਾ।
0: ਬਿਲਕੁਲ ਜੀ,
1: ਔਰ ਬਹੁਤ ਵੱਡੀ ਤਾਦਾਦ ਦੇ ਵਿਚ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿਚ ਦੇਖ ਲੋ, ਗਾਜ਼ਾ ਦੇ ਵਿਚ ਦੇਖ ਲੋ ਕੀ ਹੋ ਰਿਹਾ, ਯੂਕਰੇਨ ਦੇ ਵਿਚ ਦੇਖ ਲੋ ਕੀ ਹੋ ਰਿਹਾ। ਇਹਨਾਂ ਲੋਕਾਂ ਨੂੰ ਖਾਕ ਸਾਹਿਬ ਜੀ ਇਸ ਗੱਲ ਦੀ ਸਮਝ ਨਹੀਂ ਹੈ। ਦੇਖੋ ਯੂਕਰੇਨ ਦੇ ਵਿਚ ਕਿਉਂਕਿ ਉਹ ਕੁਰਸੀ ਦੀ ਭੁੱਖ ਕਰਕੇ ਉਹਨੇ ਉਸ ਮੁਲਕ ਦਾ ਕਿੰਨਾ ਪਾਪ ਕਰ ਦਿੱਤਾ, ਇੱਕ ਸਿਰਫ ਕੁਰਸੀ ਵਾਸਤੇ। ਉਹ ਕਹਿ ਸਕਦਾ ਭਈ ਯਾਰ ਮੈਂ ਤਾਂ ਰੂਸ ਦਾ ਹਿੱਸਾ ਹੈਗਾ ਆ ਤੇ ਮੈਨੂੰ ਵੱਖ ਹੋਣ ਦੀ ਲੋੜ ਕੀ ਆ, ਮੈਨੂੰ ਇਧਰ ਜਾ ਕੇ ਕੀ ਪਾਸੇ ਕਦੇ ਯੂਰਪੀਅਨ ਯੂਨੀਅਨ ਨਾ ਕਦੇ ਕੈਨੇਡਾ ਨਾ ਕਦੇ ਅਮਰੀਕਾ ਨਾ ਮੈਨੂੰ ਜਾ ਕੇ ਰਲਣ ਦੀ ਕੀ ਲੋੜ ਹੈ ਜਦੋਂ ਮੇਰਾ ਗੁਆਂਢੀ ਦੇਸ਼ ਮੈਨੂੰ ਰੋਟੀ ਦਿੰਦਾ ਰਿਹਾ। 1917 ਤੋਂ ਲੈ ਕੇ ਜਦੋਂ ਉਹ 21 ਦੇ ਵਿਚ 22 ਦੇ ਵਿਚ ਉਹ ਇਕੱਠੇ ਹੋ ਗਏ ਸੀ ਜਿਹੜੀ ਸੋਵੀਅਤ ਯੂਨੀਅਨ ਸੀ, ਬੜਾ ਸੋਹਣਾ ਖੁਸ਼ਹਾਲ ਲੋਕ ਰਹਿੰਦੇ ਸੀ ਉੱਥੇ।
0: ਬਿਲਕੁਲ
1: ਇਸ ਵੇਲੇ ਵੀ ਜਿਹੜੀ ਉੱਥੇ ਲੜਾਈ ਆ ਪਿਊਟਲੀ ਔਰ ਖਬਰਾਂ ਆਪਾਂ ਹੈਗੀਆਂ ਕਾਫੀ, ਉਹਦੇ ਵਿਚ ਉਹ ਇਹੀ ਕਹਿ ਰਿਹਾ, ਉਹ ਕਹਿੰਦਾ ਮੈਂ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਕਹਿੰਦਾ ਮੈਂ ਲੜਾਈ ਮੇਰੀ ਇਸ ਗੱਲ ਦੀ ਨੀ ਕਿ ਮੈਂ ਤੁਹਾਡੀ ਧਰਤੀ ਖਾਣੀ, ਮੇਰੀ ਲੜਾਈ ਇਸ ਗੱਲ ਦੀ ਆ ਕਿ ਜਿਹੜੀ ਇਹ ਲੜਾਈ ਆ ਇਹ ਸ਼ੁਰੂ ਕਿੱਥੋਂ ਹੋਈ ਆ, ਮੈਂ ਉਹਨੂੰ ਖਤਮ ਕੀਤੇ ਤੋਂ ਬਿਨਾਂ ਲੜਾਈ ਬੰਦ ਨੀ ਕਰਨੀ।
0: ਬਿਲਕੁਲ ਸਹੀ,
1: ਉਹਦੇ ਵਿਚ ਰੌਲਾ ਇਹੀ ਉਹ ਕਹਿ ਰਿਹਾ ਕਿ ਜਿੰਨਾ ਚਿਰ ਯੂਕਰੇਨ ਉਹਨਾਂ ਦੇ ਨਾਲ ਰਲਣ ਦੀ ਗੱਲ ਕਰਦਾ ਯੂਰਪੀਅਨ ਦੇ ਨਾਲ, ਉਹਨਾਂ ਚਿਰ ਮੈਂ ਲੜਾਈ ਬੰਦ ਨੀ ਕਰਨੀ। ਮੈਂ ਜਾਂ ਬਾਈ ਜੋਰਜ ਨੂੰ ਆਪਾਂ ਕਹਿੰਦੇ ਹਾਂ, ਚਾਹੇ ਮੈਨੂੰ ਜ਼ੋਰ ਲਾਉਣਾ ਪਵੇ ਤੇ ਚਾਹੇ ਸ਼ਾਂਤੀ ਨਾਲ ਜਦੋਂ ਮਰਜ਼ੀ ਬਹਿ ਕੇ ਨਜਿੱਠ ਲਓ ਤੇ ਆਪਾਂ ਇਹ ਲੜਾਈ ਉਸੇ ਵੇਲੇ ਬੰਦ ਕਰ ਦੇਣੀ। ਸੋ ਇਹੀ ਜਿਹੜੀਆਂ ਗੱਲਾਂ ਵਾਪਰਿਆ ਭਾਰਤ ਦੇ ਵਿਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ ਤੇ ਹੋਰ ਸਿੰਘਾਂ ਦੇ ਨਾਲ, ਖੱਕ ਸਾਹਿਬ ਜੀ ਕਈ ਵਾਰੀ ਇਸ ਤਰ੍ਹਾਂ ਹੈ ਕਿ ਆਪਾਂ ਮੋਟੀ ਮੋਟੀ ਗੱਲ ਕਰ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਕਿਲਾ ਛੱਡ ਦਿੱਤਾ ਉੱਥੇ ਘੇਰਾ ਪੈ ਗਿਆ ਸੀਗਾ ਉਹ 8 ਮਹੀਨੇ। ਉਹਨਾਂ ਦੇ ਹਾਲਾਤ ਜੇ ਆਪਾਂ ਦੇਖੀਏ ਖੱਕ ਸਾਹਿਬ,
0: ਬਿਲਕੁਲ ਜੀ,
1: ਉਹਨਾਂ ਦੇ ਹਾਲਾਤ 8 ਮਹੀਨੇ ਜਿਸ ਜਗ੍ਹਾ ਦੇ ਅੰਦਰ ਨਾ ਪਾਣੀ ਨਾ ਕੋਈ ਖਾਣ ਦੀ ਚੀਜ਼ ਨਾ ਕੋਈ ਹੋਰ ਤੁਹਾਨੂੰ ਭੇਜਿਆ ਨਾ ਜਾਵੇ ਤੇ ਉਹਨਾਂ ਦੇ ਹਾਲਾਤ ਦੇਖੋ ਕੀ ਹੋਣਗੇ।
0: ਬਿਲਕੁਲ ਜੀ।
1: ਔਰ ਦੂਸਰੇ ਪਾਸੇ ਖੱਕ ਸਾਹਿਬ ਜੀ ਉਹਨਾਂ ਦੇ ਹਾਲਾਤ ਜਿੰਨੇ ਵੀ ਭੈੜੇ ਸੀ, ਇਸ ਤਰ੍ਹਾਂ ਵੀ ਉੱਥੇ ਕਿਹਾ ਜਾਂਦਾ ਕਿ ਪਾਣੀ ਦੀ ਘੁੱਟ ਨੂੰ ਇੱਕ ਵਾਰੀ 4 ਸਿੰਘ ਕਿਲੇ ਦੇ ਵਿਚੋਂ ਨਿਕਲੇ ਤੇ ਉਹ ਪਾਣੀ ਦੀ ਘੁੱਟ ਨੂੰ ਬਾਹਰ ਤਰਸਦੇ ਪਾਣੀ ਲੈਣ ਗਏ ਸੀਗੇ ਚਾਰ ਤੇ ਚਾਰਾਂ ਚੋ ਦੋ ਜਿਹੜੇ ਸੀਗੇ ਉਹ ਵਾਪਸ ਮੁੜੇ, ਜਿਹੜੇ ਦੂਸਰੇ ਦੋ ਸੀ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਤੇ ਪਾਣੀ ਵੀ ਦੇਖੋ ਇੱਕ ਪਾਸੇ ਤੁਹਾਡੀ ਫੌਜ ਮਗਰ ਲੱਗੀ ਹੈ ਤੇ ਤੁਸੀਂ ਕਿੰਨਾ ਕੁ ਪਾਣੀ ਲੈ ਕੇ ਆ ਜਾਓਗੇ?
0: ਬਿਲਕੁਲ ਜੀ ਬਿਲਕੁਲ।
1: ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ। ਉੱਥੇ ਹਾਥੀ ਵੀ ਮਰ ਗਿਆ ਸੀ, ਜਿਹੜਾ ਹਾਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਦਿੱਤਾ ਸੀਗਾ ਭੁੱਖ ਦੇ ਦੁੱਖੋਂ, ਉਹ ਵੀ ਮਰ ਗਿਆ ਸੀਗਾ। ਔਰ ਉੱਥੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਉਹ ਕਹਿੰਦੇ ਭਈ ਭੁੱਖ ਦੇ ਦੁੱਖੋਂ ਉਹਨਾਂ ਦੀ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਹੱਡੀਆਂ ਤੋਂ ਵੱਖਰਾ ਹੋਣ ਲੱਗ ਗਿਆ ਸੀ।
0: ਬਿਲਕੁਲ ਜੀ।
1: ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਸੀ। ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇੰਨੇ ਤਸ਼ੱਦਦ ਜਿਹੜੇ ਦੁਨੀਆਂ ਦੇ ਲੋਕਾਂ ਦੇ ਉੱਪਰ ਢਾਉਂਦੇ ਆ, ਇਹਨਾਂ ਦਾ ਇਸ ਦੁਨੀਆਂ ਵਿਚ ਜੀਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਇਹਨਾਂ ਨੂੰ ਇਸ ਧਰਤੀ ਨੂੰ ਖਤਮ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ
0: ਜੀ।
1: ਪਰ ਖਤਮ ਕਰਨ ਵਾਸਤੇ ਖੱਕ ਸਾਹਿਬ ਬਹੁਤ ਸਰਮਾਇਆ ਚਾਹੀਦਾ। ਔਰ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਡੇ ਕੋਈ ਵੀ ਕੰਮ ਕਰਨ ਵਾਸਤੇ ਫਲਸਫਾ ਚਾਹੀਦਾ ਹੁੰਦਾ। ਫਲਸਫਾ ਜਿਹੜਾ ਆ ਉਹਨੂੰ ਹੀ ਆਪਾਂ ਪੰਜਾਬੀ ਭਾਸ਼ਾ ਚ ਮੰਤਰ ਕਹਿੰਦੇ ਹਾਂ ਤੇ ਜਿਹੜਾ ਪੰਜਾਬੀ ਸਮਾਜ ਆ ਉਹ ਕਹਿੰਦੇ ਅਸੀਂ ਮੰਤਰ ਨੂੰ ਮੰਨਦੇ ਹੀ ਨਹੀਂ। ਸੋ ਇੱਥੋਂ ਤੀਕਰ ਸਾਡੀ ਭਾਸ਼ਾ ਆ ਜਿਹੜੀ ਖੱਕ ਸਾਹਿਬ ਜੀ ਉਹ ਖਤਮ ਹੋ ਚੁੱਕੀ ਆ ਕਿ ਜਦੋਂ ਸਾਨੂੰ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਨਹੀਂ ਆਉਂਦੇ ਤਾਂ ਅਸੀਂ ਲੜਾਂਗੇ ਕਾਹਦੀ ਖਾਤਰ ਜਾਂ ਅਸੀਂ ਕਰਾਂਗੇ ਕੀ?
0: ਉਹ ਗੱਲ ਚੀਮਾ ਸਾਹਿਬ, ਚੀਮਾ ਸਾਹਿਬ ਉਹ ਰਹਿ ਹੀ ਨਹੀਂ ਗਿਆ ਜੀ ਜੋ ਉਹ ਉਸ ਵੇਲੇ ਜੋਸ਼ ਹੁੰਦਾ ਸੀ ਨਾ ਕੌਮ ਦੇ ਵਿਚ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਾਂ ਸਾਡੇ ਗੁਰੂਆਂ ਦੇ ਟਾਈਮ ਬਹੁਤ ਜੋਸ਼ ਔਰ ਬਹੁਤ ਸਿਆਣੇ ਉਸ ਵੇਲੇ ਲੋਕ ਸੀ। ਹੁਣ ਤੇ ਫੁਕਰਾਬੰਦੀ, ਹੁਣ ਜੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਵਿਚ ਜਿਹੜੇ ਵੀ ਉੱਥੇ ਮਸਤਕ ਹੋਣ ਜਾਂਦੇ ਆ ਉਹ ਮੋਟਰਸਾਈਕਲਾਂ ਤੇ ਹੂੜ ਪੁੱਟਦੇ ਆ ਔਰ ਕੁੜੀਆਂ ਜਾਂਦੀਆਂ ਉਹਨਾਂ ਤੱਕ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ, ਕਿੱਥੇ ਰਹਿ ਗਏ ਉਹ ਲੋਕ ਚੀਮਾ ਸਾਹਿਬ?
1: ਬਿਲਕੁਲ ਬਿਲਕੁਲ, ਖਤਮ ਹੋ ਗਿਆ ਉਹ ਸਾਰਾ ਸਿਲਸਿਲਾ, ਸਾਰਾ ਜਿਹੜਾ ਮੰਤਰ ਸੀ ਉਹ ਖਤਮ ਹੋ ਗਿਆ ਕਿ ਤੁਸੀਂ ਖੱਕ ਸਾਹਿਬ ਕਿੱਡੀ ਕੁ ਗੱਲ ਆ, ਲੋਕ ਕਾਮ ਵਾਸਨਾ ਦੇ ਵਿਚ ਇੰਨੀ ਬੁਰੀ ਤਰ੍ਹਾਂ ਫਸ ਚੁੱਕੇ ਆ, ਇਹ ਕਿੱਡੀ ਕੁ ਗੱਲ ਆ ਕਿਸੇ ਦੀ ਭੈਣ ਨੂੰ ਜਾਂ ਧੀ ਨੂੰ ਕਿਸੇ ਨੂੰ ਛੇੜਨਾ, ਉਹਦਾ ਮਖੌਲ ਅਡਾਉਣਾ, ਇਹ ਬਹੁਤ ਜਿਹੜੀਆਂ ਘਟੀਆ ਗੱਲਾਂ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਤਾਂ ਇਹ ਸਮਾਜ ਨੇ ਤਰੱਕੀ ਕਰਨੀ ਆ। ਤੇ ਜਿਹੜੇ ਹਾਲਾਤ ਉਸ ਵੇਲੇ ਹੋਏ ਸੀ ਨਹੀਂ ਤਾਂ ਉਹ ਹਾਲਾਤ ਆ ਜਿਹੜੇ ਹੁਣ ਵੀ ਹੋ ਰਹੇ ਆ ਖੱਕ ਸਾਹਿਬ ਜੀ, ਜਿੰਨੇ ਆਪਣੇ ਮੁੰਡੇ ਉੱਥੇ ਜੇਲਾਂ ਦੇ ਵਿਚ ਬੈਠੇ ਆ ਜਿਹੜੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਆਪਣੀ ਕੈਦ ਵੀ ਕੱਟ ਲਈ, ਦਸ ਦਸ ਸਾਲ ਹੋ ਗਏ ਕਈਆਂ ਨੂੰ, ਉਹਨਾਂ ਦੀ ਕੈਦ ਖਤਮ ਹੋਣ, ਉਹਨਾਂ ਨੂੰ ਜੇਲਾਂ ਦੇ ਵਿੱਚ ਬਿਠਾਲਿਆ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ
1: ਉਹਨਾਂ ਨੂੰ ਬਾਹਰ ਨੀ ਨਿਕਲਣਾ. ਇਹ ਸਾਰਾ ਕੁਛ ਆ ਜਿਹੜਾ, ਇਹ ਉਹੀ ਤਰੀਕਾ ਥੋੜਾ ਜਿਹਾ ਬਦਲ ਗਿਆ ਆ, ਪਰ ਹੈ ਉਹੀ ਕੁਛ ਹੋ ਰਿਹਾ ਜੋ ਮੁਗਲ ਸਾਡੇ ਦੇਸ਼ ਦੇ ਲੋਕਾਂ ਨਾਲ ਕਰ ਰਹੇ ਸੀਗੇ, ਹੁਣ ਸਾਡੇ ਆਪਣੇ ਜਿਹੜੇ ਲੋਕ ਆ ਉਹ ਸਾਡੇ ਆਪਣਿਆਂ ਦੇ ਨਾਲ ਕਰ ਰਹੇ. ਜਦੋਂ ਇਸ ਹਾਲਾਤਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਮਾਜ ਪਹੁੰਚ ਜਾਂਦਾ, ਉਹ ਫਿਰ ਬਹੁਤਾ ਚਿਰ ਅਟਕਦਾ ਨੀ ਹੁੰਦਾ. ਉੱਥੇ ਦੋਏ ਗੱਲਾਂ ਹੁੰਦੀਆਂ, ਜਾਂ ਤਾਂ ਮੁੜ ਕੇ ਕ੍ਰਾਂਤੀ ਆਊਗੀ, ਜਾਂ ਫਿਰ ਸਮਾਜ ਖਤਮ ਹੋ ਜਾਊਗਾ.
0: ਬਿਲਕੁਲ ਸਹੀ ਕਹਿ ਰਹੇ.
1: ਸੋ ਇਹਦੇ ਵਿੱਚ ਆ ਜਿਹੜਾ ਸਾਡੇ ਲੋਕਾਂ ਨੂੰ ਖੱਕ ਸਾਹਿਬ ਜਿਹੜੇ ਸਧਾਰਨ ਸਧਾਰਨ ਪੰਜਾਬੀ ਦੇ ਸ਼ਬਦ ਆ. ਮੈਂ ਇੱਕ ਇੱਥੇ ਮੇਰੇ ਵਧੀਆ ਦੋਸਤ ਆ, ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ ਖੱਕ ਸਾਹਿਬ, ਉਸ ਮੁੰਡੇ ਦੇ ਨਾਲ ਉਹਦੇ ਨਾ ਖੇੜਾ ਸਾਹਿਬ, ਉਹਦੀ ਜਿਹੜੀ ਮਿਸਿਜ ਆ ਉਹ ਨਰਸ ਸੀਗੀ ਇੰਡੀਆ ਦੇ ਵਿੱਚ, ਇੰਡੀਆ ਤੋਂ ਮਤਲਬ ਨਰਸਿੰਗ ਕਰਕੇ ਆਈ ਸੀ. ਉਹ ਵਿਚਾਰੀ ਤੋਂ ਉਹਨੂੰ ਮੇਰਾ ਖਿਆਲ ਆ ਹੋ ਗਿਆ ਹੁਣੇ ਇੱਥੇ ਕੋਈ 15 ਸਾਲ ਹੋ ਗਿਆ ਹੁਣੇ
0: ਜੀ.
1: ਤੇ ਜਦੋਂ ਤੋਂ ਮੈਂ ਉਹਨੂੰ ਲੜਕੀ ਨੂੰ ਜਾਣਦਾ ਆ ਉਹਦੀ ਜਿਹੜੀ ਘਰੋਂ ਆ, ਤੇ ਉਹਦੇ ਤੋਂ ਹੱਕ ਸਾਹਿਬ ਜਿਹੜਾ ਆਰ ਐਨ ਦਾ ਇੱਥੇ ਟੈਸਟ ਨਹੀਂ ਪਾਸ ਹੋਇਆ ਸੀ.
0: ਦੱਸੋ
1: 15 ਸਾਲ ਲੱਗੀ ਰਹੀ ਵਿਚਾਰੀ, ਤੇ ਹੁਣ ਆ 2-3 ਹਫ਼ਤੇ ਦੀ ਗੱਲ ਆ, ਤੇ ਉਹਨੇ ਟੈਸਟ ਪਾਸ ਕਰ ਲਿਆ. ਤੇ ਮੈਨੂੰ ਉਹ ਮੁੰਡੇ ਦਾ ਫੋਨ ਆਇਆ, ਕਹਿੰਦਾ ਬਈ ਉਹਨੇ, ਮੈਂ ਕਿਹਾ ਯਾਰ ਸ਼ਾਬਾਸ਼ ਜੀ, ਚਲੋ ਬਹੁਤ ਵਧੀਆ ਹੋਇਆ. ਤੇ ਉਹਦੇ ਨਾਲ ਗੱਲਾਂ ਖੱਕ ਸਾਹਿਬ, ਉਹ ਵੀ ਜਿੱਦਾਂ ਸਾਡੀ ਸੋਚ ਦਾ ਬੰਦਾ ਹੈਗਾ, ਤੇ ਉਹਦੇ ਨਾਲ ਗੱਲਾਂ ਚੱਲ ਪਈਆਂ. ਤੇ ਉਹਨੂੰ ਇਹ ਜਿਹੜਾ ਤੁਸੀਂ ਦੇਖੋ ਖੱਕ ਸਾਹਿਬ ਜੀ, ਜਿਹੜਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ ਆ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਜਦੋਂ ਭਾਸ਼ਾ ਭੁੱਲ ਜਾਂਦੀ ਆ ਤੇ ਉਹਦੇ ਆਪਾਂ ਅਰਥ ਹੀ ਗਲਤ ਕਰਦੇ ਆ. ਹੁਣ ਗੱਲ ਇਸ ਤਰ੍ਹਾਂ ਆ ਖੱਕ ਸਾਹਿਬ ਜੀ, ਕਿ ਜਿਹੜੀ ਅਰਦਾਸ ਹੁੰਦੀ ਆ ਨਾ ਅਰਦਾਸ, ਉਹ ਮੁੰਡਾ ਬੜਾ ਸੋਝਿਆ ਹੋਇਆ ਇੱਥੋਂ ਵੀ, ਉਹਨੇ ਇੱਥੇ ਦੇ ਕਾਲਜਾਂ ਦਾ ਪੜਿਆ ਹੋਇਆ ਵੀ ਆ, ਐਸੀ ਗੱਲ ਨੀ. ਤੇ ਉਹਨੂੰ ਮੈਂ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਯਾਰ ਆਪਣੇ ਜਿਹੜੇ ਆ ਬਹੁਤ ਸਾਰੇ ਤਰੀਕੇ ਆ. ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰਦੁਆਰੇ ਜਾ ਕੇ, ਪਹਿਲੀ ਗੱਲ ਤਾਂ ਇਹ ਆ ਕਿ ਅਰਦਾਸ ਹੁੰਦੀ ਕੀ ਆ, ਅਰਦਾਸ ਦੇ ਅਰਥ ਕੀ ਹੁੰਦੇ ਆ. ਉਹਨੂੰ ਮੈਂ ਇਹ ਕਿਹਾ, ਮੈਂ ਕਿਹਾ ਵੀ ਸੱਜਣਾ ਅਰਦਾਸ ਦੇ ਅਰਥ ਕੀ ਹੁੰਦੇ, ਕੀ ਕਹਿੰਦੇ, ਕਿਹੜੀ ਗੱਲ ਨੂੰ ਕਹਿੰਦੇ ਆਪਾਂ ਅਰਦਾਸ ਕਰਨਾ. ਉਹ ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ. ਮੈਂ ਕਿਹਾ ਵੀ ਚਲੋ ਜੇ ਮੈਂ ਦੱਸਦਾ, ਤੇ ਅਰਦਾਸ ਆ ਜਿਹੜੀ ਖੇੜਾ ਸਾਹਿਬ ਜੀ, ਜੇ ਆਪਾਂ ਇਹਦੇ ਅਰਥ ਦੇਖੀਏ.
0: ਖੇੜਾ ਸਾਹਿਬ ਛੱਡ ਦਿਓ ਜੀ, ਹੁਣ ਮੁੜ ਕੇ ਆ ਗਿਆ ਮੈਂ
1: ਜੀ ਜੀ ਖੱਕ ਸਾਹਿਬ. ਤੇ ਉਹ ਗੱਲ ਇਸ ਤਰ੍ਹਾਂ ਆ ਕਿ ਅਰਦਾਸ ਦਾ ਮਤਲਬ ਦਾਸ ਮੈਂ ਨਹੀਂ ਹੁੰਦਾ, ਕਿਸੇ ਦਾ ਨੌਕਰ ਬਣਨਾ, ਕਿਸੇ ਦਾ ਗੁਲਾਮ ਵੀ ਕਹਿੰਦੇ ਆ ਇਹਨੂੰ.
0: ਬਿਲਕੁਲ,
1: ਕਿਸੇ ਦੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ, ਕਿਸੇ ਅੱਗੇ ਝੁੱਕ ਕੇ, ਉਹਦਾ ਗੁਲਾਮ ਬਣ ਕੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਤੇਰਾ ਗੁਲਾਮ ਹੈ, ਮੇਰੀ ਆਹ ਅਰਜ ਆ ਤੇਰੇ ਸਾਹਮਣੇ, ਇਹਨੂੰ ਪੂਰਾ ਕਰੋ ਕਿਰਪਾ ਕਰਕੇ. ਉਹਨੂੰ ਅਸੀਂ ਕਹਿੰਦੇ ਹਾਂ ਦਾਸ ਮੈਂ ਨੌਕਰ ਹੁੰਦਾ, ਔਰ ਮੈਂ ਹੁੰਦਾ ਦੂਸਰਿਆਂ ਦੇ, ਦੂਸਰਿਆਂ ਦੇ ਅੱਗੇ ਝੁਕਣਾ, ਉਹਨੂੰ ਕਹਿੰਦੇ ਆ ਅਰਦਾਸ. ਅੱਛਾ ਹੁਣ ਕੀ ਆ ਖੱਕ ਸਾਹਿਬ ਜੀ, ਜਿਹੜੀ ਅਰਦਾਸ ਆ, ਅਰਦਾਸ ਕਰਨ ਦਾ ਢੰਗ ਜਿਹੜਾ, ਜਦੋਂ ਆਪਾਂ ਅਰਦਾਸ ਕਰਦੇ ਆ, ਪਹਿਲੇ 4 ਸ਼ਬਦ ਅਰਦਾਸ ਦੇ
0: ਜੀ,
1: ਉਹਨਾਂ ਦੇ ਜਿਹੜੇ ਅਰਥ ਆ ਬਹੁਤ ਸਾਡੇ ਸੱਜਣਾਂ ਨੂੰ ਨਹੀਂ ਪਤਾ. ਜਿਹੜੇ ਪਹਿਲੇ 4 ਸ਼ਬਦ ਆ, ਪਹਿਲਾ ਸ਼ਬਦ ਸਭ ਤੋਂ ਹੈਗਾ ਪ੍ਰਥਮ
0: ਜੀ.
1: ਔਰ ਇਸ ਤੋਂ ਪਹਿਲਾਂ ਆਪਾਂ ਇਹ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਈਏ ਕਿ ਜਿਹੜੀ ਅਰਦਾਸ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ.
0: ਹਾਂਜੀ,
1: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੀ ਆ. ਔਰ ਕਈ ਸੱਜਣੇ ਜਿਹੜੇ ਕਹਿੰਦੇ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਨੀ ਲਿਖੀ, ਉਹਨਾਂ ਤੋਂ ਬਾਅਦ ਲਿਖੀ ਆ, ਪਰ ਨਹੀਂ, ਇਹ ਗੱਲ ਆ ਜਿਹੜੀ ਇਹ ਜਿਹੜੀ ਭੱਟਾਂ ਦੀਆਂ ਹੈਗੀਆਂ ਸੀ ਬਹੀਆਂ, ਜਿਹਨੂੰ ਆਪਾਂ ਅੱਜ ਕੱਲ ਜਰਨਲ ਕਹਿ ਦਿੰਦੇ ਆ, ਉਹਦੇ ਵਿੱਚ ਦਰਜ ਆ ਇਹ ਗੱਲ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜੀ ਅਰਦਾਸ ਲਿਖੀ. ਚਾਹ ਹੁਣ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਕੀ ਅਰਦਾਸ ਦੇ ਵਿੱਚ, ਸਭ ਤੋਂ ਪਹਿਲਾ ਸ਼ਬਦ ਉਹ ਕਹਿੰਦੇ ਪ੍ਰਥਮ ਮੈਨੇ ਸਭ ਤੋਂ ਪਹਿਲਾਂ, ਪ੍ਰਥਮ ਮੈਨੇ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ, ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੁਰਦੁਆਰੇ ਦੇ ਪ੍ਰੇਮੀ ਵੀ ਆ, ਅਰਦਾਸ ਕਰਦੇ ਵੀ ਆ, ਉਹ ਪੜ੍ਹਦੇ ਵੀ ਆ, ਸੱਚੇ ਦਿਲੋਂ ਵੀ ਕਰਦੇ ਆ, ਕਈ ਝੂਠੇ ਦਿਲੋਂ ਵੀ ਹੋਣਗੇ ਕਰਦੇ, ਤੇ ਉਹਨਾਂ ਨੂੰ ਵੀ ਖੱਕ ਸਾਹਿਬ ਜੀ ਜਿਹੜੇ ਅਰਦਾਸ ਦੇ ਜਿਹੜੇ ਪਹਿਲੇ 4 ਸ਼ਬਦ ਆ ਉਹਨਾਂ ਦੇ ਅਰਥਾਂ ਦਾ ਨਹੀਂ ਪਤਾ. ਦੂਸਰਾ ਸ਼ਬਦ ਆ, ਪਹਿਲਾ ਸ਼ਬਦ ਹੈਗਾ ਜਿਹੜਾ ਉਹ ਹੈਗਾ ਪ੍ਰਥਮ, ਪ੍ਰਥਮ ਮੈਨੇ ਹੁੰਦਾ ਸਭ ਤੋਂ ਪਹਿਲਾਂ. ਦੂਸਰਾ ਸ਼ਬਦ ਆ ਜਿਹੜਾ ਉਹ ਹੈਗਾ ਭਗੌਤੀ. ਹੁਣ ਖੱਕ ਸਾਹਿਬ ਜਿਹੜਾ ਭਗੌਤੀ ਸ਼ਬਦ ਆ, ਬਹੁਤ ਸਾਰੇ ਸੱਜਣੇ ਆ ਜਿਹੜੇ ਜਦੋਂ ਉਹਨਾਂ ਨੂੰ ਪੁੱਛੀਏ ਉਹ ਕਹਿੰਦੇ ਆ ਭਗੌਤੀ ਉਹ ਹਿੰਦੂਆਂ ਦੀ ਦੇਵੀ ਸੀ, ਕਈ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਤਲਵਾਰ ਆ ਇਹਨੂੰ ਭਗੌਤੀ ਦੱਸਿਆ
0: ਜੀ.
1: ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ. ਆਪਾਂ ਜਿਹੜੇ ਭਗੌਤੀ ਸ਼ਬਦ ਆ ਇਹਦੇ ਜੇ ਇਹਨੂੰ ਬ੍ਰੇਕ ਡਾਊਨ ਕਰੀਏ ਸ਼ਬਦ ਨੂੰ, ਤੇ ਇਹ ਸ਼ਬਦ ਬਣੂਗਾ ਇੱਕ ਸ਼ਬਦ ਹੁੰਦਾ ਪੰਜਾਬੀ ਦੇ ਵਿੱਚ ਭਾਗ
0: ਜੀ,
1: ਭਾਗ ਦਾ ਮਤਲਬ ਹੁੰਦਾ ਫੁੱਲਣਾ ਤੇ ਫਲਣਾ। ਜਦੋਂ ਅੱਗੇ ਭਾਰਤ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਜੱਟਾਂ ਜਿਮੀਦਾਰਾਂ ਦੀ ਕਿਸੇ ਦੀ ਸ਼ਾਦੀ ਹੁੰਦੀ ਸੀਗੀ ਤਾਂ ਉੱਥੇ ਅਮਰਾਸੀ ਆਉਂਦੇ ਹੁੰਦੇ ਸੀਗੇ ਤੇ ਉਹ ਆ ਕੇ ਕਹਿੰਦੇ ਹੁੰਦੇ ਸੀਗੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜਿਹੜੀ ਵਿਆਹੀ ਆਈ ਆ ਇਹ ਜਿਹੜੀ ਆ ਇਹ ਭਾਗਾਂ ਵਾਲੀ ਹੋਵੇ। ਤੇ ਇਹ ਜਿਹੜਾ ਭਾਗ ਸ਼ਬਦ ਆ, ਭਾਗ ਦਾ ਸ਼ਬਦ ਹੁੰਦਾ ਵੀ ਉਹ ਵਧੇ ਫੁੱਲੇ, ਉਹਨੂੰ ਫਲ ਲੱਗਣ ਤੇ ਫੁੱਲ ਲੱਗਣ, ਫਰੂਟਫੁੱਲ ਨੇ ਅੰਗਰੇਜ਼ੀ ਚ ਕਹਿੰਦੇ ਆਪਾਂ ਸ਼ਬਦ। ਸੋ ਉਹ ਕਹਿੰਦੇ ਕੀ ਸੀਗੇ, ਜਦੋਂ ਉਹ ਢੋਲਾ ਢੋਲਾ ਕੇ ਵਜਾਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਭਾਗਾਂ ਵਾਲੀ ਹੋਵੇ ਤੇ ਇਸ ਵਿਹੜੇ ਨੂੰ ਭਾਗ ਲੱਗਣ, ਤੇ ਜੇ ਕੋਈ ਬੱਚਾ ਜੰਮਿਆ ਉਦੋਂ ਵੀ ਆਉਂਦੇ ਹੁੰਦੇ ਸੀਗੇ, ਉਹ ਲੋਹੜੀ ਲੈਣ ਵੀ ਆਉਂਦੇ ਹੁੰਦੇ ਸੀਗੇ ਤੇ ਉਦੋਂ ਵੀ ਕਹਿੰਦੇ ਸੀਗੇ ਬੱਚਾ ਭਾਗਾਂ ਵਾਲਾ ਹੋਵੇ, ਕਰਮਾਂ ਵਾਲਾ ਹੋਵੇ। ਹੁਣ ਭਾਗ ਜਿਹੜਾ ਸ਼ਬਦ ਆ, ਭਾਗ ਦੇ ਅਰਥ ਹੁੰਦੇ ਆ ਵਧਣਾ ਫੁੱਲਣਾ
0: ਜੀ।
1: ਅੱਛਾ, ਹੁਣ ਭਾਗ ਦੇ ਨਾਲ ਆਪਾਂ ਸ਼ਬਦ ਜੋੜ ਦੇਣਾ, ਜਿੱਦਾਂ ਇੰਗਲਿਸ਼ ਭਾਸ਼ਾ ਹੈ ਜਿਹੜੀ ਖੱਕ ਸਾਹਿਬ ਜੀ, ਉਹਦੇ ਵਿਚ ਜਿਹੜੇ ਹੁੰਦੇ ਆ ਨਾ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ, ਅਮਰੀਕਨ ਅੰਗਰੇਜ਼ੀ ਦੇ ਵਿਚ, ਤੇ ਜਿਹੜੀ ਭਾਰਤ ਵਾਲੀ ਅੰਗਰੇਜ਼ੀ ਉਹਦੇ ਚ ਉਹਨਾਂ ਨੂੰ ਕਹਿੰਦੇ ਆ ਐਡਜੈਕਟਿਵ। ਅਮਰੀਕਨ ਅੰਗਰੇਜ਼ੀ ਦੇ ਵਿਚ ਉਹਨੂੰ ਐਡਜੈਕਟਿਵ ਕਹਿੰਦੇ ਆ, ਸਪੈਲਿੰਗ ਸੇਮ ਆ, ਲਿਖਣ ਚ ਸੇਮ ਆਉਂਦੇ ਆ। ਅੱਛਾ, ਉਹ ਜਿਹੜਾ ਐਡਜੈਕਟਿਵ ਸ਼ਬਦ ਆ ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਆ ਵਿਸ਼ੇਸ਼ਣ।
0: ਬਿਲਕੁਲ,
1: ਵਿਸ਼ੇਸ਼ਣ ਦੇ ਅਰਥ ਹੁੰਦੇ ਆ ਕਿਸੇ ਵੀ ਚੀਜ਼ ਦੇ ਗੁਣ ਜਾਂ ਔਗਣ ਦੱਸਣ ਵਾਲਾ ਜਿਹੜਾ ਸ਼ਬਦ ਆ ਉਹਨੂੰ ਅਸੀਂ ਕਹਿੰਦੇ ਆ ਵਿਸ਼ੇਸ਼ਣ। ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਉਹਨੂੰ ਕਹਿੰਦੇ ਆ ਐਡਜੈਕਟਿਵ। ਹੁਣ ਕੀ ਆ, ਜਿਹੜੇ ਐਡਜੈਕਟਿਵ ਹੁੰਦੇ ਆ ਇਹਨਾਂ ਦੀਆਂ ਗਾਹਾਂ ਡਿਗਰੀਆਂ ਹੁੰਦੀਆਂ, ਦਰਜੇ ਹੁੰਦੇ ਆ ਇਹਨਾਂ ਦੇ। ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕਹਿਣਾ ਆ ਗੁੱਡ ਆ, ਉਹਦੀ ਪਹਿਲੀ ਡਿਗਰੀ ਆ। ਜੇ ਆਪਾਂ ਕਹਿਣਾ ਇਹ ਵਧੀਆ ਆ, ਉਹਦੇ ਨਾਲ ਵਧੀਆ ਆ, ਤੇ ਫੇਰ ਆਪਾਂ ਉੱਥੇ ਸੈਕੰਡ ਡਿਗਰੀ ਵਰਤਣੀ ਆ, ਉਹਨੂੰ ਕਹਿੰਦੇ ਆ ਬੈਟਰ। ਪਹਿਲੀ ਡਿਗਰੀ ਗੁੱਡ, ਦੂਸਰੀ ਡਿਗਰੀ ਬੈਟਰ, ਤੇ ਤੀਸਰੀ ਡਿਗਰੀ ਬੈਸਟ। ਸੋ ਇਹ ਤਿੰਨ ਡਿਗਰੀਆਂ, ਤਿੰਨ ਦਰਜੇ ਹੋ ਗਏ। ਜਦੋਂ ਵੀ ਆਪਾਂ ਕਿਸੇ ਚੀਜ਼ ਦੇ ਸਹੱਪਣ ਨੂੰ ਜਾਂ ਔਗਣ ਨੂੰ ਦੱਸਣਾ, ਤਿੰਨ ਡਿਗਰੀਆਂ ਦੇ ਵਿਚ ਆਪਾਂ ਦੱਸਦੇ ਆਮ ਕਰਕੇ, ਪਰ ਇਹਦੀ ਡਿਗਰੀ ਚੌਥੀ ਵੀ ਹੈਗੀ ਆ। ਹੁਣ ਕੀ ਆ ਖੱਕ ਸਾਹਿਬ ਜੀ, ਜਦੋਂ ਜਿਹੜਾ ਭਾਗ ਸ਼ਬਦ ਆ ਜੇ ਉਹਦੀ ਆਪਾਂ ਤੀਸਰੀ ਜਾਂ ਚੌਥੀ ਡਿਗਰੀ ਨੂੰ ਜਾਂ ਦਰਜੇ ਨੂੰ ਦੱਸਣਾ ਹੋਵੇ ਤਾਂ ਉਹਨੂੰ ਆਪਾਂ ਕਵਾਂਗੇ ਭਾਗ ਸ਼ਬਦ ਲਾ ਕੇ, ਤੇ ਉਹਦੇ ਨਾਲ ਆਪਾਂ ਸ਼ਬਦ ਲਾਵਾਂਗੇ ਅਤੀ। ਅਤੀ ਮੈਨੇ ਹੁੰਦਾ ਬਹੁਤ ਹੀ ਜ਼ਿਆਦਾ, ਜਿੱਦਾਂ ਆਪਾਂ ਕਹਿੰਦੇ ਆ ਆਹ ਕੰਮ ਜ਼ਰੂਰੀ ਆ, ਆਹ ਕੰਮ ਬਹੁਤ ਜ਼ਰੂਰੀ ਆ, ਆਹ ਕੰਮ ਜ਼ਿਆਦਾ ਹੀ ਜ਼ਰੂਰੀ ਆ, ਆਹ ਕੰਮ ਅਤੀ ਜ਼ਰੂਰੀ ਆ। ਅਤੀ ਜਿਹੜਾ ਸ਼ਬਦ ਆ ਉਹਦਾ ਮਤਲਬ ਹੁੰਦਾ ਸਭ ਤੋਂ ਜ਼ਿਆਦਾ, ਉੱਪਰਲੇ ਦਰਜੇ ਦਾ। ਇਸੇ ਤਰ੍ਹਾਂ ਜਦੋਂ ਭਾਗ ਦੇ ਨਾਲ ਅਤੀ ਸ਼ਬਦ ਲਾਵਾਂਗੇ ਤਾਂ ਉਹ ਸ਼ਬਦ ਬਣੂਗਾ ਭਾਗ ਅਤੀ, ਬਹੁਤ ਜ਼ਿਆਦਾ ਫਰੂਟਫੁੱਲ, ਬਹੁਤ ਜ਼ਿਆਦਾ ਕਰਮਾਂ ਵਾਲਾ, ਭਾਗਾਂ ਵਾਲਾ, ਵਧਣ ਫੁੱਲਣ ਵਾਲਾ। ਹੁਣ ਜਦੋਂ ਆਪਾਂ ਭਾਗ ਅਤੀ ਦੇ ਨਾਲ ਅਤੀ ਭਾਗ ਅਤੀ ਤੋਂ ਭਾਗ ਭਗੌਤੀ ਬਣਾਵਾਂਗੇ ਤਾਂ ਉਹਦੇ ਅਰਥ ਹੋਣਗੇ ਬਹੁਤ ਹੀ ਮਿਹਨਤ ਨਾਲ, ਬਹੁਤ ਹੀ ਭਾਗਾਂ ਦੇ ਨਾਲ, ਮਿਹਨਤ ਕਰਨ ਦੇ ਨਾਲ, ਮਿਹਨਤ ਕਰਨ ਰਾਹੀਂ। ਸੋ ਗੁਰੂ ਦਸਵੇਂ ਪਾਤਸ਼ਾਹ ਇੱਥੇ ਕੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਅਤੀ ਮਿਹਨਤ ਕਰਕੇ, ਪ੍ਰਿਥਮੇ ਭਗੌਤੀ ਇਹਨਾਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਸਿਮਰਿਆ, ਪ੍ਰਿਥਮੇ ਭਗੌਤੀ ਸਿਮਰਿਆ, ਸਿਮਰਿਆ ਸਿਮਰਿਆ ਕਹਿਣ ਦਾ ਮਤਲਬ ਉਹਨਾਂ ਨੇ ਇਸ ਗੱਲ ਦੀ ਸਟੱਡੀ ਕੀਤੀ, ਇਸ ਗੱਲ ਦਾ ਨਿਰੀਖਣ ਕੀਤਾ, ਉਹਨੂੰ ਐਨਾਲਾਈਜ਼ ਕੀਤਾ, ਤੇ ਉਹਦਾ ਜਿਹੜਾ ਪੰਜਾਬੀ ਦੇ ਵਿਚ ਭਾਸ਼ਾ ਦੇ ਵਿਚ ਆਪਾਂ ਕਹਾਂਗੇ ਅਧਿਐਨ ਕੀਤਾ।
0: ਬਿਲਕੁਲ,
1: ਪ੍ਰਿਥਮ ਭਗੌਤੀ ਸਿਮਰ ਕੇ ਮਤਲਬ ਸਟੱਡੀ ਕਰਕੇ ਨਾਨਕ ਲਈ ਧਿਆਏ। ਹੁਣ ਇੱਥੇ ਗੁਰੂ ਦਸਵੇਂ ਪਾਤਸ਼ਾਹ ਕਹਿ ਕੀ ਰਹੇ ਆ, ਉਹ ਕਹਿੰਦੇ ਆ ਭਾਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਣਥਕ ਮਿਹਨਤ ਕਰਕੇ, ਅਣਥਕ ਕੋਸ਼ਿਸ਼ਾਂ ਕਰਕੇ ਸਾਰੇ ਮਸਲੇ ਨੂੰ ਸਟੱਡੀ ਕੀਤਾ, ਸਾਰੇ ਜਿਹੜੀਆਂ ਮੁਸੀਬਤਾਂ ਉਸ ਵੇਲੇ ਭਾਰਤ ਵਿਚ ਸੀਗੀਆਂ ਉਹਨਾਂ ਦੇ ਬਾਰੇ ਸੋਚਿਆ, ਆਪਣੇ ਮਨ ਦੇ ਵਿਚ ਸਿਮਰਨ ਕੀਤਾ ਕਿ ਇਹਨਾਂ ਦਾ ਹੱਲ ਕਿੱਦਾਂ ਕਰਨਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਦਾਂ ਨੀ ਕੀਤਾ ਵੀ ਉਹਨਾਂ ਨੇ ਸਾਰੀ ਦੁਨੀਆਂ ਦੇ ਵਿਚੋਂ ਖੋਜ ਕਰ ਲਿਆਂਦੀ ਤੇ ਫੇਰ ਉਹਨੇ ਉਹਦਾ ਖਹਿੜਾ ਛੱਡ ਦਿੱਤਾ ਉਹਨੂੰ ਗ੍ਰੰਥ ਸਾਹਿਬ ਦੇ ਵਿਚ, ਜਾਂ ਉਸ ਵੇਲੇ ਗ੍ਰੰਥ ਸਾਹਿਬ ਜੀ ਦਾ ਜੇ ਸਿਰਜਣਾ ਨਹੀਂ ਸੀ ਹੋਈ ਉਹਨਾਂ ਨੇ ਲਿਖ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਮੱਗਰੀ ਇਕੱਠੀ ਕਰਕੇ ਸਾਡੇ ਸਮਾਜ ਦੇ ਭਲਾਈ ਦੇ ਵਾਸਤੇ ਇਕੱਠੀ ਕਰਕੇ ਫੇਰ ਆਪ ਉਹਨਾਂ ਬੰਧਨਾਂ ਦੇ ਉੱਤੇ ਤੁਰ ਕੇ ਵੀ ਦਿਖਾਇਆ, ਆਪ ਕਰਕੇ ਵੀ ਦਿਖਾਇਆ, ਪ੍ਰੈਕਟੀਕਲ ਕਰਕੇ ਵੀ ਦਿਖਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
0: ਜੀ। ਬਿਲਕੁਲ।
1: ਅੱਛਾ, ਹੁਣ ਕੀ ਆ, ਜਦੋਂ ਖੱਕ ਸਾਹਿਬ ਜੀ ਇਹ ਗੱਲ, ਉਹ ਮੇਰਾ ਸੱਜਣ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ, ਉਹਨੂੰ ਮੈਂ ਇਹ ਗੱਲ ਸਮਝਾਈ ਤੇ ਫੇਰ ਮੈਂ ਓਹਨੂੰ ਇਹ ਦੱਸਿਆ ਵੀ ਜਿਹੜੀ ਅਰਦਾਸ ਆ ਇਹ ਜਿਹੜੀ ਸੰਗਤ ਬੈਠੀ ਹੁੰਦੀ ਆ ਨਾ ਗੁਰਦੁਆਰੇ ਦੇ ਵਿਚ ਓਹਦੇ ਵੱਲ ਨੂੰ ਮੂੰਹ ਕਰਕੇ ਅਰਦਾਸ ਕਰੀ ਦੀ ਆ। ਗੁਰੂ ਦਸਵੇਂ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਆ
0: ਅਸੀਂ ਉਲਟੀ ਕਰਦੇ ਆ।
1: ਜਦੋਂ ਖਕ ਸਾਹਿਬ ਜੀ ਮੈਂ ਓਹਨੂੰ ਦੋ ਚਾਰ ਵਾਰੀ ਇਹ ਗੱਲ ਦੁਹਰਾਈ ਤੇ ਮੈਂ ਕਿਹਾ ਤੈਨੂੰ ਸਮਝ ਲੱਗ ਗਈ, ਕਹਿੰਦਾ ਕੱਲੀ ਕੱਲੀ ਗੱਲ ਮੈਨੂੰ ਸਮਝ ਗਈ ਆ। ਔਰ ਕਹਿੰਦਾ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਕਰਦੇ ਆ ਪਰ ਅਰਦਾਸ ਕਰਨੀ ਹੁੰਦੀ ਆ ਜਿਹੜੀ ਉੱਥੇ ਸੰਗਤ ਬੈਠੀ ਹੁੰਦੀ ਆ ਉਹਦੇ ਵਿਚ। ਫਿਰ ਅੱਗੇ ਜਾ ਕੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਬਾਕੀ ਦੀਆਂ ਜਿੱਦਾਂ ਪ੍ਰਿਥਵੇ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਉਣ ਦਾ ਮਤਲਬ ਹੁੰਦਾ ਉਹਦੇ ਤੇ ਤੁਰ ਕੇ ਦਿਖਾ ਲਿਆ, ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ, ਖੇਤੀ ਕੀਤੀ ਸਾਰਾ ਕੁਛ ਕਰਕੇ ਦਿਖਾ ਲਿਆ ਤੇ ਹਾਂ
0: ਬਿਲਕੁਲ
1: ਮੈਂ ਖੋਜ ਕਰਕੇ ਆਇਆ ਤੇ ਮੈਂ ਆਪ ਕਰਕੇ ਵੀ ਦਿਖਾਦਾ ਤੁਹਾਨੂੰ ਉਦਾਹਰਣ ਸੈੱਟ ਕੀਤੀ। ਅੱਛਾ ਹੁਣ ਜਿਹੜੀਆਂ ਅੱਗੇ ਅਰਦਾਸ ਆਉਂਦੀ ਆ ਪ੍ਰਿਥਵੇ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਇੱਥੇ ਉਹ ਜਿਹੜੇ ਅਗਲੇ ਤਿੰਨ ਗੁਰੂ ਆ ਉਹਨਾਂ ਦੇ ਬਾਰੇ ਕਿਉਂ ਕਹਿ ਰਿਹਾ ਭਾਈ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨੀ, ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇਕੱਠਾ ਹੋਇਆ ਗਿਆਨ ਸੀਗਾ ਇਕੱਠਾ ਕੀਤਾ ਹੋਇਆ ਉਹੀ ਸਹਾਈ ਹੋਇਆ
0: ਬਿਲਕੁਲ,
1: ਉਹਨਾਂ ਨੇ ਹੀ ਉਹਨਾਂ ਦੇ ਜੀਵਨ ਦੇ ਵਿਚ ਰੋਲ ਪਲੇ ਕੀਤਾ
0: ਬਿਲਕੁਲ।
1: ਪ੍ਰਿਥਵੇ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਸਾਡੇ ਸਮਾਜ ਲਈ ਕੀਤਾ ਜਿੱਦਾਂ ਦੀਆਂ ਕੁਰਬਾਨੀਆਂ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਫਿਰ ਅਗਲੇ ਗੁਰੂ ਸਾਹਿਬਾਂ ਨੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਹ ਸਾਰੇ ਕਾਸੇ ਨੂੰ ਸ਼ੁਰੂ ਰੱਖਿਆ। ਅੱਗੇ ਆ ਜਿਹੜੀ ਅਰਜਨ ਹਰਗੋਬਿੰਦ ਰਾਓ ਸਿਮਰੋ ਹਰ ਰਾਇ ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਫਿਰ ਉਹ ਕਹਿੰਦੇ ਸ੍ਰੀ ਹਰਕ੍ਰਿਸ਼ਨ ਜੀ ਨੇ ਵੀ ਇਹਨਾਂ ਨੂੰ ਹੀ ਧਿਆਇਆ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਉਹਨਾਂ ਨੇ ਵੀ ਇਹਨਾਂ ਪਿਛਲੇ ਗੁਰੂਆਂ ਦੇ ਅਮਲਾਂ ਦੇ ਉੱਤੇ ਜੋ ਕਹਿ ਕੇ ਗਏ ਸੀ ਸਮਝਾ ਕੇ ਗਏ ਸੀ ਉਹਦੇ ਉੱਤੇ ਤੁਰ ਕੇ ਦਿਖਾ ਲਿਆ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਦਿੱਖਿਆ। ਫਿਰ ਦੇਖੋ ਉਹ ਕਹਿੰਦੇ ਆ ਭਾਈ ਉਹ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਾ ਜਿਹੜਾ ਫਲਸਫਾ ਸੀ ਉਹਨੂੰ ਅਪਣਾ ਲਿਆ ਉਹ ਐਸਾ ਇੱਕ ਇਨਸਾਨ ਐਸਾ ਮਹਾਂਪੁਰਸ਼ ਬਣ ਗਿਆ ਕਿ ਉਹਦੇ ਵੱਲ ਦੇਖ ਕੇ ਹੀ ਦੁੱਖ ਪੂਰੇ ਲੈ ਜਾਂਦੇ
0: ਬਿਲਕੁਲ ਜੀ।
1: ਜਿਸ ਦਿੱਖਿਆ ਸਭ ਦੁੱਖ ਜਾਏ ਇਸ ਤੋਂ ਬਾਅਦ ਆਉਂਦੀ ਆ ਮੇਰਾ ਖਿਆਲ ਨਵੇਂ ਗੁਰੂ ਸਾਹਿਬ ਦੀ ਗੱਲ ਉਹਨਾਂ ਨੇ ਫਿਰ ਦੇਖੋ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਿਮਰੀਆ
0: ਬਿਲਕੁਲ,
1: ਉਹ ਕਹਿੰਦੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਵੀ ਇਹ ਪੂਰੀ ਪਿਛਲੀ ਸਟੱਡੀ ਕੀਤੀ ਐਨਾਲਾਈਜ਼ ਕੀਤਾ ਉਸ ਨੂੰ ਐ ਜਿਹੜਾ ਅਧਿਐਨ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਨੌ ਨਿਧਾਂ ਧਾ ਕੇ ਜਿੱਦਾਂ ਕਹਿੰਦੇ ਨਾ ਛੱਤ ਪਾੜ ਕੇ ਆ ਜਾਣਾ ਇਸ ਤਰ੍ਹਾਂ ਉਹਨਾਂ ਦੇ ਕੋਲ ਉਹ ਆ ਗਈ ਆ। ਤੇ ਜਦੋਂ ਖਕ ਸਾਹਿਬ ਜੀ ਉਹ ਮੈਂ ਸੱਜਣ ਨੂੰ ਇਹ ਸੁਣਾਈ ਕਹਿੰਦਾ ਆਪਾਂ ਤਾਂ ਪੁੱਠੇ ਪਾਸੇ ਤੁਰ ਪਏ
0: ਬਿਲਕੁਲ।
1: ਸੋ ਇਹ ਜਿਹੜਾ ਸਾਰਾ ਮਸਲਾ ਆ ਆਪਾਂ ਸੰਗਤ ਮੂਹਰੇ ਅਰਦਾਸ ਕਰਕੇ ਉਹਨਾਂ ਨੂੰ ਇਹ ਦੱਸਣਾ ਹੁੰਦਾ ਭਾਈ ਸਾਡੇ ਪਹਿਲੇ ਗੁਰੂ ਨੇ ਕੀ ਕੀਤਾ ਸਾਡੇ ਦੂਸਰੇ ਨੇ ਤੀਸਰੇ ਨੇ।
0: ਵੈਸੇ ਚੀਮਾ ਸਾਹਿਬ ਤੁਹਾਡੀ ਗੱਲ ਦੇ ਵਿਚ ਬਹੁਤ ਹੈਵੀ ਗੱਲ ਆ ਤੁਹਾਡੀ, ਬਹੁਤ ਵਧੀਆ ਤੁਸੀਂ ਦੱਸੀ ਗੱਲ ਇਹ। ਵਾਕਿਆ ਗੁਰੂ ਗ੍ਰੰਥ ਸਾਹਿਬ ਜੀ ਵੱਲ ਤਾਂ ਅਸੀਂ ਕਰਦੇ ਆ ਕਿਉਂ ਮੇਰਾ ਤੁਹਾਡਾ ਨੌਲੇਜ ਬਹੁਤ ਜ਼ਿਆਦਾ ਇਹਦੇ ਬਾਰੇ, ਪਰ ਅਸੀਂ ਅਰਦਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ। ਤੁਸੀਂ ਗੱਲ ਵੈਸੇ ਜਿੱਦਾਂ ਕੀਤੀ ਨਾ ਮੈਨੂੰ ਉਹ ਮਨ ਨੂੰ ਲੱਗੀ ਹੈ ਕਿ ਵੀ ਵਾਕਿਆ ਇਹ ਸੰਗਤ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਉੱਥੇ ਉਹਨਾਂ ਦੀ ਤਾਂ ਗੱਲ ਕਰ ਰਹੇ।
1: ਹਾਂਜੀ ਅਰਦਾਸ ਦੇ ਵਿਚ ਇਹ ਹੀ ਦੱਸਣਾ ਹੁੰਦਾ ਭਾਈ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਇਹਨਾਂ ਦੇ ਵਿਚੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਆ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ, ਖੈਰ ਉਹਨਾਂ ਦੀ ਇਹ ਜਿਹੜੀ ਆ ਦਸਵੇਂ ਪਾਤਸ਼ਾਹ ਦੀ ਬਾਣੀ ਆ ਉਹ ਇਹਦੇ ਵਿਚ ਦਰਜ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਸਾਰੀ ਦਰਜ ਨਹੀਂ ਹੈਗੀ। ਤੇ ਹੁਣ ਜਿਹੜੀ ਅਰਦਾਸ ਆ ਇਹ ਦਸਵੇਂ ਪਾਤਸ਼ਾਹ ਨੇ ਲਿਖੀ ਆ। ਹੁਣ ਜਿਹੜੇ ਲੋਕ ਖਕ ਸਾਹਿਬ ਜੀ ਇੱਥੇ ਆਪਣੇ ਫ੍ਰੈਜਨੋ ਦੀ ਗੱਲ ਆ ਇੱਥੇ ਸਾਡੇ ਇੱਕ ਗੁਰਦੁਆਰਾ ਆ ਉੱਥੇ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਨਾਂ ਆ ਇਸ ਦੇ ਵਿਚ, ਉਹਨਾਂ ਨੇ ਇੱਥੇ ਗੁਰਦੁਆਰੇ ਖਕ ਸਾਹਿਬ ਜੀ ਕਿਹਾ ਕਹਿੰਦੇ ਕਿ ਜਿਹੜਾ ਭਗੌਤੀ ਸ਼ਬਦ ਆ ਇਹ ਹਿੰਦੂਆਂ ਦੀ ਦੇਵੀ ਆ, ਸਾਨੂੰ ਤਾਂ ਇਹਦੀ ਸਮਝ ਨੀ ਲੱਗਦੀ, ਇਹਨੂੰ ਇਹਦੇ ਵਿਚੋਂ ਅਰਦਾਸ ਦੇ ਵਿਚੋਂ ਕੱਢ ਦੇਣਾ ਚਾਹੀਦਾ ਤੇ ਇਹਦੀ ਜਗ੍ਹਾ ਤੇ ਜਿਹੜਾ ਅਕਾਲ ਪੁਰਖ ਸ਼ਬਦ ਜਿਹੜਾ ਉਹ ਪਾ ਦੇਣਾ ਚਾਹੀਦਾ। ਉਹਨੂੰ ਪੁੱਛੇ ਭਈ ਗੁਰੂ ਦਸਵੇਂ ਪਾਤਸ਼ਾਹ ਦੀ ਲਿਖੀ ਹੋਈ ਅਰਦਾਸ ਤੇ ਤੂੰ ਮੂਰਖਾ,
0: ਬਿਲਕੁਲ
1: ਗੁਰੂ ਦਸਵੇਂ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਆ ਜਿਹੜੇ ਉਹਨਾਂ ਨੂੰ ਕੱਢ ਰਿਹਾ। ਕਿ ਤੂੰ ਸ਼ਬਦ ਅਕਾਲ ਪੁਰਖ, ਉਸ ਬੰਦੇ ਨੂੰ ਦੋਹਾਂ ਸ਼ਬਦਾਂ ਦੇ ਅਰਥਾਂ ਦਾ ਨੀ ਪਤਾ, ਨਾ ਉਹਨੂੰ ਅਕਾਲ ਪੁਰਖ ਦੇ ਸ਼ਬਦਾਂ ਦਾ ਪਤਾ ਤੇ ਨਾ ਉਹਨੂੰ ਭਗਉਤੀ ਸ਼ਬਦ ਦੇ ਅਰਥ ਦਾ ਪਤਾ। ਇਹ ਸਾਡੇ ਸਮਾਜ ਦਾ ਹਾਲਾਤ ਆ, ਇਹੀ ਕਾਰਨ ਆ ਖੱਖ ਸਾਹਿਬ ਜੀ, ਬੱਚੇ ਆਪਣੇ ਮਾਂ ਪਿਓ ਦੇ ਆਖੇ ਨੀ ਲੱਗਦੇ, ਉਹਨਾਂ ਤੋਂ ਜ਼ਬਰਦਸਤੀ ਪੈਸੇ ਲੈ ਕੇ ਉਹ ਮੋਟਰਸਾਈਕਲ ਲੈਣਾ, ਮੈਂ ਉਹ ਟਰੈਕਟਰ ਲੈਣਾ, ਟਰੈਕਟਰ ਦੇ ਉੱਤੇ ਆ ਵੱਡੇ ਸਾਰੇ ਸਪੀਕਰ ਲਾਉਣੇ ਆ, ਪਿੰਡ ਦੇ ਵਿੱਚ ਕੋਈ ਕਿਸੇ ਦੀ ਧੀ ਭੈਣ ਹੈਗੀ ਆ, ਜਵਾਨ ਮੁਟਿਆਰ ਉਧਰ ਦੀ ਘਰ ਦੇ ਮੋਹਰੀ ਲਗਾਉਣੇ ਆ, ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ?
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਗੀਤਾ ਵਾਲਿਆਂ ਨੇ, ਚੀਮਾ ਸਾਹਿਬ ਗਾਣਿਆਂ ਵਾਲਿਆਂ ਨੇ, ਜਿਹੜੇ ਲਫੰਗੇ ਗਾਣਿਆਂ ਵਾਲੇ ਆ ਨਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਸਾਡੇ ਕਲਚਰ ਦਾ ਨੁਕਸਾਨ ਕੀਤਾ ਔਰ
1: ਨੁਕਸਾਨ ਬਹੁਤ ਜ਼ਿਆਦਾ ਕੀਤਾ। ਔਰ ਖੱਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਨੂੰ ਅੱਜ ਕੱਲ ਪੂਜਿਆ ਜਾਂਦਾ, ਮੈਨੂੰ ਜਿੱਥੋਂ ਟਿਕਟ ਪਤਾ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਕਿ ਮੈਂ ਭਾਰਤ ਵਿੱਚ ਰਿਹਾ ਨੀਗਾ, ਮੈਂ ਛੋਟਾ ਹੁੰਦਾ ਆ ਗਿਆ ਸੀਗਾ, ਮੈਨੂੰ ਉੱਥੇ ਬਾਰੇ ਨਹੀਂ ਪਤਾ
0: ਬਿਲਕੁਲ,
1: ਪਰ ਬਾਹਰ ਆ ਕੇ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਮੇਰੇ ਹਿਸਾਬ ਦੇ ਨਾਲ ਖੱਖ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਸਮਾਜ ਨੂੰ ਢਾਹ ਲਾਉਣ ਵਾਲਾ ਬੰਦਾ ਸ਼ੁਰੂ ਹੋਇਆ, ਜਿਹਨੂੰ ਅੱਜ ਕੱਲ ਦੇ ਜਿਹੜੇ ਕਵੀ ਆ ਉਹ ਪੂਜਦੇ ਆ, ਉਹ ਬੰਦਾ ਜਿਹੜਾ ਆ ਸ਼ਿਵ ਕੁਮਾਰ ਬਟਾਲਵੀ
0: ਜੀ,
1: ਸਭ ਤੋਂ ਪਹਿਲਾਂ ਉਹਨੇ ਸਾਡਾ ਸਮਾਜ ਸੀਗਾ ਜਿਹੜਾ, ਉਹਦੀ ਸੋਚ ਨੂੰ ਮੋੜਾ ਪਾ ਕੇ ਉਲਟ ਪਾਸੇ ਨੂੰ ਤੋੜ ਦਿੱਤਾ
0: ਜੀ
1: ਉਸ ਬੰਦੇ ਨੇ। ਲੂਣਾ, ਲੂਣਾ ਜਿਹੜੀ ਸੀਗੀ ਉਹਨੇ ਉਹ ਪੁੱਠਾ ਸਿੱਧਾ ਲਿਖ ਕੇ ਲੂਣਾ ਦੇ ਬਾਰੇ ਦੇ ਵਿੱਚ ਤੇ ਰਾਜੇ ਜਿਹੜਾ ਸੀਗਾ ਸਲਵਾਨ, ਉਹਦੇ ਉਹਨੂੰ ਪੁੱਠਾ ਕਰਕੇ ਸਾਰੇ ਕਾਸੇ ਨੂੰ ਉਹਨੇ ਪਰਜਾ ਸੀ ਜਿਹੜੀ ਪੁੱਠੇ ਪਾਸੇ ਨੂੰ ਤੋੜ ਦਿੱਤੀ।
0: ਬਿਲਕੁਲ,
1: ਉਹ ਕਹਿ ਰਿਹਾ ਕਿ ਜਿਹੜੀ ਆ ਲੂਣਾ ਆ ਉਹ ਯੰਗ ਕੁੜੀ ਸੀ ਔਰ ਰਾਜਾ ਸਲਵਾਨ ਸੀਗਾ ਉਹ ਬਜੁਰਗ ਸੀਗਾ, ਤੇ ਇਸ ਕਰਕੇ ਉਹਨੇ ਪੂਰਨ ਦੇ ਉੱਤੇ ਉਹ ਜਿਹੜਾ ਸੀ ਦੋਰੇ ਪਾਉਣ ਲੱਗ ਪਈ ਤੇ ਪੂਰਨ ਨੇ ਨਾ ਕਰ ਦਿੱਤੀ, ਤੇ ਉਹਨੇ ਫਿਰ ਜਾ ਕੇ ਰਾਜੇ ਕੋ ਸ਼ਿਕਾਇਤ ਲਾ ਕੇ ਵੀ ਇਹਨੇ ਮੈਨੂੰ ਹੱਥ ਪਾ ਲਿਆ ਮੇਰੀ ਇੱਜ਼ਤ ਨੂੰ, ਤੇ ਇਹਨੂੰ ਹੁਣ ਤੂੰ ਦੇਸ਼ ਨਿਕਾਲਾ ਦੇ ਦੇ, ਤੇ ਦੇਸ਼ ਨਿਕਾਲਾ ਦਵਾ ਤਾ, ਤੇ ਉਹਨੇ ਕਹਿਤਾ ਇਹ ਕਿ ਉਹ ਮੁਟਿਆਰ ਯੰਗ ਸੀ, ਨਹੀਂ ਉਹ ਮੁਟਿਆਰ ਯੰਗ ਨਹੀਂ ਸੀਗੀ, ਉਹਦੇ ਪਿੱਛੇ ਜੇ ਆਪਾਂ ਦਲੀਲ ਦੀ ਤੱਕੜੀ ਦੇ ਵਿੱਚ ਪਾ ਕੇ ਤੋਲੀਏ, ਪਹਿਲਾਂ ਤਾਂ ਉਹ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ ਆ ਕੇ ਲੂਣਾ, ਉੱਥੇ ਰਹੀ, ਇੰਦਰ ਰਾਜਾ ਬੁੱਢਾ ਹੋ ਕੇ ਬਜੁਰਗ ਹੋ ਕੇ ਡੈਥ ਹੋ ਗਈ ਉਹਦੀ, ਫਿਰ ਉਹ ਰਾਜੇ ਸਲਵਾਨ ਦੇ ਪੂਰਨ ਦਾ ਬਾਪ ਸੀ ਜਿਹੜਾ ਉਹਦੇ ਚਲੇ ਗਏ, ਤੇ ਉਹ ਹਜੇ ਖੱਖ ਸਾਹਿਬ ਜੀ ਜੇ ਆਪਾਂ ਸਖ਼ਤ ਸ਼ਬਦਾਵਲੀ ਬਾਚੇ ਤਾਂ ਉਹ ਹਜੇ ਦੋਂਦੀ ਨਹੀਂ ਹੋਣੀ, ਉਹ ਹਜੇ ਨਿਆਣੀ ਨਹੀਂ ਹੋਣੀ, ਯੰਗ ਨਹੀਂ ਹੋਣੀ, ਤੇ ਉਹਨੇ ਜਾ ਕੇ ਉੱਥੇ ਅਸਲ ਦੇ ਵਿੱਚ ਉਹ ਕੀ ਸੀਗਾ, ਉਹ ਜਿਹੜੀਆਂ ਕਹਾਣੀਆਂ ਜਿੱਥੋਂ ਤੱਕ ਮੈਂ ਰਾਗੀ ਤੁਹਾਡਿਆਂ ਕੋਲ ਉੱਥੇ ਸੁਣਦਾ ਰਿਹਾ ਇੰਡੀਆ ਦੇ ਵਿੱਚ, ਉਹਦੇ ਸੋਨੇ ਦੇ ਬਾਸ ਸੀ, ਉਹਦੇ ਖੰਭ ਹੁੰਦੇ ਸੀ, ਉਹ ਪਰੀ ਸੀ, ਅਰਛਾਂ ਚੋੜ ਕੇ ਆ ਜਾਂਦੀ ਸੀ ਉਹ ਰਾਜੇ ਇੰਦਰ ਰਾਜੇ ਦੇ ਦਰਬਾਰ ਦੇ ਵਿੱਚ, ਫਿਰ ਕਹਿੰਦੇ ਆ ਉਹਨੇ ਉੱਥੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਕਿਸੇ ਨਾਲ ਬਲਾਤਕਾਰ ਕਰ ਲਈ ਤੇ ਉਹਦੇ ਖੰਭ ਟੁੱਟ ਗਏ ਤੇ ਉਹ ਮੁੜ ਕੇ ਜਾ ਨਹੀਂ ਸਕੀ, ਏਦਾਂ ਦੀ ਕੋਈ ਗੱਲ ਨਹੀਂ, ਕਿਸੇ ਕੋਈ ਪਰੀ ਕਿਤੇ ਨਹੀਂ ਉੱਤਰ ਕੇ ਆਉਂਦੀ, ਨਾ ਹੀ ਇਸ ਧਰਤੀ ਤੋਂ ਉੱਪਰ ਕੋਈ ਹੋਰ ਚੀਜ਼ ਹੈਗੀ ਆ ਜਿੱਥੋਂ ਪਰੀਆਂ ਆਉਂਦੀਆਂ ਹੋਣ, ਉਹ ਸਾਰਾ ਕੁਛ ਆ ਜਿਹੜਾ ਉਹ ਜੋ ਕੁਛ ਖੱਖ ਸਾਹਿਬ ਜੀ ਜੇ ਅੱਜ ਆਪਾਂ ਦੇਖੀਏ ਭਾਰਤ ਦੇ ਸਮਾਜ ਦੇ ਵਿੱਚ, ਉੱਥੇ ਆਮ ਗੱਲਾਂ ਪਿਛਲੇ 10-15-20 ਸਾਲ ਤੋਂ ਆਮ ਗੱਲਾਂ ਹੁੰਦੀਆਂ ਕਿ ਉੱਥੇ ਯੂਰੋਪੀਅਨ ਕੰਟਰੀ ਆ ਜਿਹੜੇ ਖਾਸ ਕਰਕੇ ਯੂਕਰੇਨ, ਉੱਥੋਂ ਯੰਗ ਕੁੜੀਆਂ ਜਾਂਦੀਆਂ ਤੇ ਉਹ ਉੱਥੇ ਜਿਹੜੇ ਲੋਕ ਇਸ ਤਰ੍ਹਾਂ ਦੀ ਭੁੱਖ ਜਿਨ੍ਹਾਂ ਨੂੰ ਹੈਗੀ ਆ, ਕਾਮ ਵਾਸਨਾ ਦੇ ਵਿੱਚ ਫਸੇ ਹੋਏ ਆ, ਉਹ ਜਾ ਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹ ਕਰਦੀਆਂ ਆ। ਸੋ ਉਸ ਸਮੇਂ ਦੇ ਵਿੱਚ ਵੀ ਇਹ ਕੁਛ ਸੀਗਾ, ਉਹ ਜਿਹੜੀ ਲੂਣਾ ਸੀ ਉਹ ਗਰੁੱਪ ਦੇ ਨਾਲ ਜਾਂਦੀ ਸੀ ਭਾਰਤ ਦੇ ਰਾਜਿਆਂ ਕੋਲ, ਉੱਥੇ ਜਾ ਕੇ ਮਾਲ ਉਤਾਂ ਤੋਂ ਲੈ ਲੂ ਕੇ ਆ ਕੇ ਤੇ ਆਪਣੀ 5-7 ਮਹੀਨੇ 6 ਮਹੀਨੇ ਉਹਨਾਂ ਕੱਟ ਲੈਣ ਤੇ ਮੁੜ ਕੇ ਫੇਰ ਜਾ ਵੜਨਾ। ਸੋ ਇਹ ਸਾਰਾ ਕੁਛ ਸਮਾਜ ਆ ਜਿਹੜਾ ਉਹ ਇਸ ਤਰ੍ਹਾਂ ਹੌਲੀ ਹੌਲੀ ਬਦਲਿਆ ਜਾਂਦਾ।
0: ਬਿਲਕੁਲ,
1: ਇਹਦੇ ਨਾਲ ਕਹਾਣੀਆਂ ਜਿਹੜੀਆਂ ਦੂਸਰੀਆਂ ਜੁੜਦੀਆਂ, ਆ ਹੀਰ ਤੇ ਰਾਂਝਾ ਆ ਫਲਾਨਾ, ਇਹ ਸਭ ਕੁਛ ਮਨ ਘੜਤ ਕਹਾਣੀਆਂ ਲਿਖ ਕੇ ਲੋਕਾਂ ਨੂੰ ਉਲਟ ਪਾਸੇ ਲਾਉਣ ਦੇ ਮਸਲੇ ਆ ਜਿਹੜੇ।
0: ਬਿਲਕੁਲ,
1: ਜਿਹਦੇ ਵਿੱਚ ਖੱਖ ਸਾਹਿਬ ਜੀ ਇੱਕ ਫਿਲਮ ਵੀ ਬਣੀ ਸੀ।
0: ਡਾਕਟਰ ਸਾਹਿਬ ਆ ਗਏ
1: ਜੀ, ਡਾਕਟਰ ਸਾਹਿਬ ਆ ਜਾਓ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ, ਤੇ ਮੈਂ ਤੁਹਾਡਾ ਮੈਸੇਜ ਵੀ ਕਰ ਦਵਾਂ ਜੀ, ਤੇ ਦਿਓ ਮੈਨੂੰ ਇੱਕ ਸੈਕਿੰਡ, ਲੌਂਗ ਟਾਈਮ ਆਪਾਂ ਨਹੀਂ ਮਿਲੇ, ਅੱਜ ਪ੍ਰਮਾਤਮਾ ਨੇ ਟਾਈਮ ਦਿੱਤਾ ਜੀ।
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਚਿੰਮ ਸਾਹਿਬ
1: ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਈ ਦਿਨ ਹੋ ਗਏ ਤੁਹਾਨੂੰ ਆਵਾਜ਼ ਸੁਣੀ ਨੂੰ,
2: ਕਾਫੀ ਅਲੋਪ ਹੋ ਗਿਆ ਇਨੇ ਦਿਨਾਂ ਵਿਚ।
1: ਹਾਂਜੀ, ਕਈ ਕੁਛ ਤੁਹਾਨੂੰ ਪਤਾ ਸੀ ਜੋ ਛੋੜਾ ਪੈਂਦਾ ਫਿਰ ਫਿਰ ਬੋਲ ਵੀ ਨੀ ਹੁੰਦਾ, ਚੁੱਪ ਹੀ ਰਹੀਦਾ, ਚੁੱਪੇ ਭਲੀ ਆ।
2: ਤੁਹਾਨੂੰ ਕਿਹਾ ਸੀ ਤੁਸੀਂ ਇੱਧਰ ਜੁੜਨਾ ਚਾਹੁੰਦੇ ਹੋ ਨਾਲ ਜੁੜ ਜਾਓ ਜਦ ਤੱਕ ਖਾਕ ਸਾਹਿਬ ਨਹੀਂ ਆਉਂਦੇ।
0: ਮੈਂ ਇੱਕ ਮਿੰਟ ਮੈਸੇਜ ਕਰਦਾ ਜੀ, ਕਰਦੇ ਚਲੋ ਜੀ।
3: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਇਲਾਜ ਕਰਵਾ ਸਕਦਾ ਹੈ। ਬਸ ਇਹਨਾਂ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਹਨਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899
0: ਡਾਕਟਰ ਸਾਹਿਬ ਅੱਜ ਆਪਣੇ ਨਾਲ ਹਾਜ਼ਰ ਹੋਏ ਹੈ, ਬਹੁਤ ਸ਼ੁਕਰੀਆ ਧੰਨਵਾਦ ਉਹਨਾਂ ਦਾ, ਚੀਮਾ ਸਾਹਿਬ ਵੀ ਨਾਲ ਨੇ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਾਹਿਬਜ਼ਾਦਿਆਂ ਬਾਰੇ ਅਸੀਂ ਪੇਸ਼ ਕਰਾਂਗੇ
2: ਜੀ। ਅੱਜ ਦਾ ਇਸ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹੀਦੀ ਪੰਦਰਵਾੜਾ
1: ਜੀ,
2: ਦਸੰਬਰ ਦੇ 1704 ਈਸਵੀ ਦਾ ਜਿਹੜਾ ਦਸੰਬਰ ਦਾ ਮਹੀਨਾ ਸੀ ਉਹਦੇ ਆਖਰੀ ਪੰਦਰਵਾੜੇ ਦੇ ਵਿਚ, ਕਿਉਂਕਿ ਆਖਰੀ ਪੰਦਰਵਾੜਾ ਅਸੀਂ ਇਸ ਕਰਕੇ ਕਹਿ ਲੈਂਦੇ ਹਾਂ ਵੀ 21 ਤੋਂ ਘਟਨਾਵਾਂ ਸ਼ੁਰੂ ਹੋਈਆਂ, ਪਰ ਇਹ ਘਟਨਾਵਾਂ ਦਾ ਜਿਹੜਾ ਬੇਸ ਅਸੀਂ ਲੈ ਕੇ ਚੱਲੀਏ ਤੇ ਬਹੁਤ ਪਿੱਛੇ ਦਾ, ਬਹੁਤ ਪੁਰਾਣਾ ਹੈ
1: ਜੀ,
2: ਔਰ ਉਸ ਪੁਰਾਣੇ ਇਤਿਹਾਸ ਨੂੰ ਅਸੀਂ ਅੱਜ ਨਾ ਦੁਹਰਾਈਏ, ਕਿਉਂਕਿ ਸਾਰੀ ਸਿੱਖ ਕੌਮ ਜਿੰਨੇ ਵੀ ਇਸ ਨਾਲ ਸਬੰਧਤ ਹੈਗੇ ਨੇ ਉਹ ਸਾਰੇ ਹੀ ਇਸ ਗੱਲ ਬਾਰੇ ਜਾਣਦੇ ਨੇ ਕੀ ਹੋਇਆ, ਕਿਵੇਂ ਹੋਇਆ, ਇਹ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚਿਆ ਸੀ, ਇਕਦਮ ਦੇ ਵਿਚ ਐਸਾ ਨਹੀਂ ਹੋ ਗਿਆ।
1: ਬਿਲਕੁਲ
2: ਜੀ, ਇਕਦਮ ਐਸਾ ਨਹੀਂ ਹੋ ਗਿਆ ਤੇ ਇਹਦਾ ਮਤਲਬ ਇਹ ਆ ਵੀ ਉਹਦੇ ਪਿੱਛੇ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ।
1: ਬਿਲਕੁਲ ਜੀ,
2: ਮੈਂ ਕੱਲ ਸੱਜਣ ਨਾਲ ਵਿਚਾਰ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜੋ ਵੀ ਕੁਛ ਵਾਪਰਦਾ ਹੈ ਨਾ ਇਸ ਦੁਨੀਆਂ ਤੇ ਉਹ ਕਰਮ ਆਧਾਰਿਤ ਵਾਪਰਦਾ ਹੈ।
1: ਬਿਲਕੁਲ,
2: ਸਿਰ ਤੇ ਸਿਰਕ ਜਿਹੜੇ ਆ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਮੋਡੀਫਾਈ ਕਰਕੇ ਤੇ ਸਾਡੇ ਸਾਹਮਣੇ ਰਿਜ਼ਲਟ ਲਿਆਉਂਦੇ ਨੇ। ਰਿਜ਼ਲਟ ਕੀ ਹੋਇਆ ਪਰ ਮੈਂ ਉੱਥੇ ਲਿਖਿਆ ਸੀ ਮੰਨ ਲਿਆ ਜਾਏ ਜਿਵੇਂ ਜਿਹੜੇ ਪਹਾੜੀ ਰਾਜੇ ਸੀ ਤੇ ਉਹ ਉਸ ਵੇਲੇ ਮੁਗਲਾਂ ਦੀ ਈਨ ਮੰਨ ਕੇ ਤੇ ਉਸੇ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ ਤੇ ਜੇ ਗੁਰੂ ਸਾਹਿਬ ਵੀ ਚੱਲਣਾ ਸ਼ੁਰੂ ਕਰ ਦਿੰਦੇ ਤੇ ਆਹ ਜਿਹੜਾ ਪੰਦਰਵਾੜਾ ਤੇ ਜਿਹੜਾ ਹਾਲਾਤ ਵਾਪਰੇ ਨਹੀਂ ਸੀ ਨਾ ਵਾਪਰਨਾ।
1: ਨਹੀਂ ਬਿਲਕੁਲ,
2: ਸਿਰੜ ਤੇ ਸਿਦਕ ਦੀ ਲੜਾਈ ਸੀ।
1: ਬਿਲਕੁਲ,
2: ਜੋ ਕੁਛ ਇਹ ਵਾਪਰਿਆ ਇਹ ਸਿਰੜ ਤੇ ਸਿਦਕ ਦੀ ਲੜਾਈ ਸੀ ਜਿਹੜੀ ਇਸ ਹਾਲਾਤ ਦੇ ਵਿਚ ਵਾਪਰੀ ਕੇ ਨਹੀਂ, ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ ਬਿਲਕੁਲ,
2: ਹਾਂ ਤੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਿਹਦਾ ਮਤਲਬ ਇਹ ਹੋਇਆ ਭਈ ਇਸ ਪੰਦਰਵਾੜੇ ਵਿਚ ਜ਼ੁਲਮ ਦੀ ਇੱਕ ਇੰਤਹਾ ਹੋ ਗਈ। ਇਤਿਹਾਸ ਬੜੇ ਹੋਣਗੇ ਬਹੁਤ ਸਾਰਾ, ਮੈਂ ਜਪਾਨੀ ਇਤਿਹਾਸ ਵੀ ਪੜਿਆ ਉਹਦੇ ਚ ਵੀ ਕੋਈ ਇੱਕ ਇਕੱਲੀ ਮਾਂ ਆਪਣੇ ਇੱਕ ਇਕੱਲੇ ਪੁੱਤਰ ਨੂੰ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੰਦੀ ਹੈ
1: ਜੀ,
2: ਔਰ ਇਸ ਤਰ੍ਹਾਂ ਦੀਆਂ ਹੋ ਸਕਦਾ ਹੋਰ ਘਟਨਾਵਾਂ ਹੋਣਗੀਆਂ। ਯਿਸੂ ਮਸੀਹ ਦੇ ਸੰਬੰਧ ਵਿਚ ਲੋਕ ਸਾਰੇ 25 ਦਸੰਬਰ ਮਨਾਉਂਦੇ ਨੇ ਔਰ ਇਹ ਗੱਲ ਨੂੰ ਯਾਦ ਕਰਦੇ ਨੇ ਤੇ ਮੈਂ ਉਹਨਾਂ ਸੱਜਣਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਹੀ ਹਰ ਸਾਲ ਹੀ। ਇਸ ਪੰਜਾਬ ਦੇ ਵਿਚ ਜਾ ਕੇ ਅਗਰ ਵੇਖੋ ਨਾ ਤੇ ਹਰ ਘਰ ਦੇ ਵਿਚ ਇੱਕ ਯਿਸੂ ਜੰਮਿਆ
1: ਜੀ,
2: ਹਰ ਘਰ ਦੇ ਵਿਚ ਹੀ ਕੁਰਬਾਨ ਹੋਣ ਵਾਲੇ ਲੋਕ ਹੋਏ ਨੇ।
1: ਬਿਲਕੁਲ
2: ਠੀਕ ਆ, ਜੋ ਤੁਸੀਂ ਕਰਮ ਕੀਤਾ ਜਾਂ ਉਸ ਕਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਉਹਦਾ ਨਤੀਜਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ
1: ਨੇ,
2: ਉਸ ਗੱਲ ਨੂੰ ਐਕਸੈਪਟ ਕਰਦੇ ਨੇ। ਔਰ ਉਹਨਾਂ ਦੇ ਵਿਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ, ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ,
1: ਨਹੀਂ ਕੀਤਾ ਜਾ ਸਕਦਾ। ਬਿਲਕੁਲ,
2: ਸਮਝੌਤਾ ਨਹੀਂ ਕੀਤਾ ਜਾ ਸਕਦਾ। ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ ਸੀ।
1: ਬਿਲਕੁਲ,
2: ਔਰ ਉਸ ਹਾਲਾਤ ਦੇ ਵਿਚ ਚਲਦੀ ਹੋਈ ਸ਼ਰੀਕੇਬਾਜ਼ੀ ਦੇ ਵਿਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉੱਪਰ ਰਿਸ਼ੀ ਸਮਰਾਜ ਉਹਦੇ ਕਰਕੇ ਜੀ, ਕਿਉਂ ਇਹ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
1: ਜਹਾਂ
2: ਚੱਲਦੀਆਂ ਆਈਆਂ ਹਨ
1: ਜੀ।
2: ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਰਮ ਦੇ ਅਨੁਸਾਰ ਜੋ ਤੁਸੀਂ ਦ੍ਰਿੜਤਾ ਰੱਖੀ ਹੈ ਓਹਦਾ ਨਤੀਜਾ ਓਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ ਤੇ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਹੱਸ ਕੇ ਭੁਗਤਦੇ ਨੇ ਉਸ ਗੱਲ ਨੂੰ ਐਕਸੈਪਟ ਕਰਦੇ ਨੇ ਔਰ ਉਹਨਾਂ ਦੇ ਵਿੱਚੋਂ ਇਹ ਦਸਮ ਪਾਤਸ਼ਾਹ ਸਨ ਜਿਨ੍ਹਾਂ ਨੇ ਇਸ ਹਾਲਾਤ ਨੂੰ ਹੱਸ ਕੇ ਐਕਸੈਪਟ ਕੀਤਾ ਕਿ ਨਹੀਂ ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ
1: ਨਹੀਂ ਕੀਤਾ ਜਾ ਸਕਦਾ ਬਿਲਕੁਲ
2: ਸਮਝੌਤਾ ਨਹੀਂ ਕੀਤਾ ਜਾ ਸਕਦਾ ਔਰ ਇਹ ਲੜਾਈ ਜਿਹੜੀ ਸੀ ਇਹ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹੀ ਚੱਲੀ
1: ਬਿਲਕੁਲ
2: ਔਰ ਉਸ ਹਾਲਾਤ ਦੇ ਵਿੱਚ ਚੱਲਦੀ ਹੋਈ ਸ਼ਰੀਕੇਬਾਜ਼ੀ ਦੇ ਵਿੱਚੋਂ ਇਹਨਾਂ ਦਾ ਜਿਹੜਾ ਆਇਆ ਹੋਇਆ ਸੀ ਈਰਾਨ ਦੇ ਉੱਪਰ ਰਿਸ਼ੀ ਸਮਰਾਧ ਓਹਦੇ ਕਰਕੇ ਜੀ ਕਿਉਂ ਸਮਝਦਾ ਸੀਗਾ ਵੀ ਜੇ ਇਹ ਗੁਰੂ ਗੱਦੀ ਚੱਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ
1: ਜਹਾਂ
2: ਚੱਲਦੀਆਂ ਆਈਆਂ ਹਨ ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਮੀਨ ਲੈ ਲਈ ਨਾਨਕੀ ਚੱਕ

0: ਵੀ ਜੇ ਇਹ ਗੁਰੂ ਗੱਦੀ ਚੱਲਦੀ ਰਹੀ ਤੇ ਸਾਡਾ ਮਿਸ਼ਨ ਇੱਥੇ ਨਹੀਂ ਚੱਲ ਸਕਦਾ,
1: ਕਾਮਯਾਬ ਨਹੀਂ ਹੋਣਾ, ਬਿਲਕੁਲ
0: ਚੱਲਦੀਆਂ ਆਈਆਂ ਹਨ। ਹੁਣ ਹਾਲਾਤ ਇੱਥੋਂ ਤੱਕ ਆ ਗਏ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਤੋਂ ਛੱਡ ਕੇ ਤੇ ਇੱਥੇ ਅਨੰਦਪੁਰ ਆਏ, ਅਨੰਦਪੁਰ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇੱਥੇ ਜਦ ਜ਼ਮੀਨ ਲੈ ਲਈ, ਨਾਨਕੀ ਚੱਕ ਦੇ ਤੌਰ ਤੇ ਜ਼ਮੀਨ ਲੈ ਲਈ, ਔਰ ਜ਼ਮੀਨ ਲੈ ਕੇ ਉੱਥੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਨੂੰ ਕਹਿ ਲਓ ਕਿਲਾ ਕਹਿ ਲਓ, ਜਿਸ ਤਰ੍ਹਾਂ ਦਾ ਵੀ ਇਲਾਕਾ ਸੀ, ਜੇ ਹੁਣ ਪਹਾੜੀ ਤੇ ਰਹਿ ਕੇ ਅਸੀਂ ਉੱਚੇ ਥਾਂ ਤੇ ਰਹਿ ਰਹੇ ਹਾਂ, ਆਮ ਸ਼ਹਿਰ ਨਾਲ ਬਹੁਤ ਉੱਚਾ, ਇਹਦਾ ਮਤਲਬ ਇਹ ਵੀ ਇਹਨੂੰ ਕਿਲਾ ਕਿਹਾ ਜਾਵੇ।
1: ਬਿਲਕੁਲ,
0: ਸੋ ਇਸ ਤਰ੍ਹਾਂ ਦਾ ਹੀ ਇੱਕ ਹਾਲਾਤ ਸੀ ਉਸ ਵੇਲੇ ਦਾ ਵਾਪਰਿਆ, ਜਿਹੜਾ ਤੇ ਨੌਵੇਂ ਪਾਤਸ਼ਾਹ ਜੀ ਨੇ ਇਸੇ ਉਸਾਰਿਆ, ਜਿਹੜਾ ਕਿ ਬਾਕੀ ਦੁਸ਼ਮਣਾਂ ਨੂੰ, ਬਾਕੀ ਜਿਹੜੇ ਹਿੰਦੂ ਰਾਜੇ ਸੀ ਜਾਂ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸਰਕਾਰ ਸੀ, ਉਹਨਾਂ ਨੂੰ ਇਵਾਰਾ ਨਹੀਂ ਸਿਖਾਉਂਦਾ।
1: ਬਿਲਕੁਲ
0: ਨਹੀਂ ਸਿਖਾਉਂਦਾ, ਤੇ ਲੱਖ ਲੱਖ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸ਼ਿਕਾਇਤ ਕੀਤੀ ਜਾਵੇ। ਹੁਣ ਬਹੁਤ ਸਾਰੇ ਲੋਕ ਪੜ੍ਹੇ ਇਤਿਹਾਸ ਦੀ ਗੱਲ, ਚੀਮਾ ਸਾਹਿਬ ਤੁਸੀਂ ਵੀ ਪੜ੍ਹੀ ਹੋਣੀ ਹੈ, ਔਰ ਸਾਡੇ ਇਤਿਹਾਸ ਦੇ ਵਿੱਚ ਲਿਖ ਕੇ ਹੀ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੀ ਰਾਖੀ ਲਈ ਦਿੱਲੀ ਗਏ।
1: ਬਿਲਕੁਲ,
0: ਬੜਾ ਅਫਸੋਸ ਹੈ, ਤਰਕ ਸੰਗਤ ਗੱਲ ਹੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸੋ ਭਾਈ, ਇੱਕ ਤਾਂ ਇਹ ਹੈ ਕਿ ਜਿਸ ਗੱਦੀ ਦਾ ਮੈਂ ਮਾਲਕ ਹਾਂ, ਗੁਰੂ ਸਾਹਿਬ ਨੂੰ ਤੁਸੀਂ ਬੇਵਕੂਫ ਸਮਝਦੇ ਹੋ?
1: ਉਹੀ ਤਾਂ ਗੱਲ ਹੈ,
0: ਗੱਲ ਹੀ ਨਹੀਂ ਬਣਦੀ ਕਿ ਇੱਕ ਤਾਂ ਜਿਸ ਗੱਦੀ ਦਾ ਮੈਂ ਮਾਲਕ ਹਾਂ, ਉਹਦੀ ਸ਼ੁਰੂਆਤ ਹੀ ਇਸ ਗੱਲ ਤੋਂ ਹੋਈ ਕਿ ਮੈਂ ਜਨੇਊ ਨਹੀਂ ਪਾਉਣਾ।
1: ਜਨੇਊ ਨਹੀਂ ਪਾਉਣਾ, ਬਿਲਕੁਲ,
0: 11 ਸਾਲ ਦੀ ਉਮਰ ਦੇ ਵਿੱਚ ਇਹ ਹਾਲਾਤ ਵਾਪਰਿਆ ਵੀ ਮੈਂ ਜਨੇਊ ਨਹੀਂ ਪਾਉਣਾ, ਤੇ ਉਦੋਂ ਤੋਂ ਲੈ ਕੇ ਜੀ ਬੁੱਧੀ ਦੇ ਵਿੱਚ ਇੱਕ ਤਬਦੀਲੀ ਆ ਗਈ ਵੀ ਇਹ ਬੰਦਾ ਤਾਂ ਯਾਰ ਬਾਗੀ ਹੈ।
1: ਬਿਲਕੁਲ ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਨ,
0: ਉਹਦੀ ਗੱਦੀ ਦੇ ਵਾਰਸ ਹੀ ਗਾਂ ਦੀ ਗਾਂ ਤੁਰਦੇ ਆਏ।
1: ਬਿਲਕੁਲ,
0: ਤੁਸੀਂ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਪਏ ਹੋ, ਇੱਕ ਤਾਂ ਇਹ ਆ ਕਿ ਜਦੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇਗ ਬਹਾਦਰ ਦੀ, ਕਿਉਂਕਿ ਤਿਆਗ ਮੱਲ ਨਾਂ ਸੀ ਨਾ ਉਹਨਾਂ ਦਾ,
1: ਜੀ ਜੀ,
0: ਤਿਆਗ ਮੱਲ ਨੂੰ ਤੇਗ ਬਹਾਦਰ ਦੀ ਪਦਵੀ ਨਾਲ ਨਿਵਾਜਿਆ ਗਿਆ, ਔਰ ਜੰਗਾਂ ਤੇ ਸਾਰੀਆਂ ਸਰਕਾਰ ਦੇ ਖਿਲਾਫ਼ ਹੁੰਦੀਆਂ ਸੀਗੀਆਂ, ਜਹਾਂਗੀਰ ਦੇ ਮਾਮਲੇ ਫੈਲੇ ਦੇ ਨਾਲ ਹੁੰਦੀਆਂ ਸੀਗੀਆਂ। ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਇਸ ਗੱਲ ਵਾਸਤੇ ਵੀ ਇਹ ਬੰਦਾ ਜਿਹੜਾ ਹੈ ਨਾ, ਇਹ ਲਾਂਭੇ ਕੀਤਾ ਜਾਵੇ। ਆਮ ਤੌਰ ਤੇ ਐਸਾ ਹੁੰਦਾ ਹੀ ਹੈ ਵੀ ਪਰਿਵਾਰਾਂ ਦੀ ਲੜਾਈ, ਕਬੀਲਿਆਂ ਦੀ ਲੜਾਈ ਦੇ ਵਿੱਚ ਜਿਹੜਾ ਬਹੁਤਾ ਬੰਦਾ ਖਾੜਕੂ ਹੁੰਦਾ ਹੈ ਨਾ, ਉਹ ਕੋਸ਼ਿਸ਼ ਕਰਦੇ ਜਾ ਰਹੇ, ਇਹਨੂੰ ਲਾਂਭਾ ਕੀਤਾ ਜਾਵੇ,
1: ਇਹਨੂੰ ਲਾਂਭੇ ਕੀਤਾ ਜਾਵੇ। ਬਿਲਕੁਲ,
0: ਸਰਕਾਰ ਦੀ ਨਜ਼ਰ ਇਸ ਗੱਲ ਤੇ ਹੁੰਦੀ ਸੀ ਵੀ ਇਸ ਨੂੰ ਲਾਂਭੇ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਨੀਤੀ ਸੀ ਵੀ ਅਲਟੀਮੇਟ ਮੇਰਾ ਮਿਸ਼ਨ ਕੀ ਹੈ, ਮਿਸ਼ਨ ਚ ਚੁਣਨਾ ਪੈਂਦਾ ਹੈਗਾ, ਕਿਉਂ ਇਹ ਨੀ ਹੈਗੇ। ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਸ਼ਾਇਦ ਜੋ ਇੰਨੇ ਉਹ ਬਹਾਦਰ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਆਪਣਾ ਥੜਾ ਬਣਾਇਆ, ਸਰਕਾਰ ਦੇ ਖਿਲਾਫ਼ ਉਹਦੀਆਂ ਖਿਲਾਫ਼ ਵਰਜ਼ੀ ਕਰਦਿਆਂ ਫੌਜ ਵੀ ਰੱਖੀ, ਹੋਰ ਸਾਰੇ ਨਗਾਰਾ ਵੀ ਰੱਖਿਆ, ਉੱਚੀ ਥਾਂ ਤੇ ਬੈਠੇ ਵੀ, ਘੋੜੇ ਤੇ ਵੀ ਚਲੇ, ਜਿੰਨੀਆਂ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਸੀ ਸਾਰੀਆਂ ਉਹਨਾਂ ਲਗਾਈਆਂ ਸੀ, ਤੇ ਹੁਣ ਫਿਰ ਬਾਅਦ ਵਿੱਚ ਕਿਉਂ ਬੁਜਦਰ ਬਣ ਕੇ ਕਿਉਂ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਗੱਦੀ ਰਾਮ ਰਾਏ ਨੂੰ ਦੇ ਦਿੱਤੀ, ਆਪਣੇ ਪੋਤਰੇ ਨੂੰ ਦੇ ਦਿੱਤੀ? ਇਹਦੇ ਵਿੱਚ ਇੱਕ ਸਿਆਸਤ ਸੀ ਉਸ ਵੇਲੇ, ਉਹਦੇ ਵਿੱਚ ਇੱਕ ਸਿਆਸਤ ਸੀ ਕਿ ਮੇਰਾ ਮਿਸ਼ਨ ਕੀ ਹੈ, ਸਭ ਤੋਂ ਵੱਡੀ ਅਚੀਵਮੈਂਟ ਮੇਰੀ ਕੀ, ਮੇਰੀ ਅਚੀਵਮੈਂਟ ਇਹ ਆ ਕਿ ਜਿਸ ਗੱਦੀ ਤੇ ਮੈਂ ਬੈਠਾ ਹਾਂ, ਉਸ ਗੱਦੀ ਨੂੰ ਮੈਂ ਅੱਗੇ ਤੋਰਨਾ ਆ, ਇਹਨੂੰ ਖਤਮ ਨਹੀਂ ਕਰਨਾ। ਅੱਗੇ ਤੋਰਨ ਦਾ ਤਰੀਕਾ ਇਹ ਹੀ ਸੀ ਕਿ ਮੇਰੇ ਕੋਲ ਉਹ ਮੋਹਰਾ ਜਿਹੜਾ ਅਸਲ ਕੀਮਤੀ ਹੈ, ਜਿਹੜਾ ਅੱਗੇ ਇਸ ਨੂੰ ਕਰ ਸਕਦਾ ਆ, ਉਸ ਨੂੰ ਮੈਂ ਬਚਾ ਕੇ ਰੱਖਾਂ।
1: ਬਿਲਕੁਲ,
0: ਖੇਡਦੇ ਨੇ ਲੋਕ ਤੇ ਸਾਰੇ ਇਹੀ ਕਰਦੇ ਨੇ ਵੀ ਜਿਹੜਾ ਉਹਦਾ ਸ਼ਕਤੀਸ਼ਾਲੀ ਮੋਹਰਾ ਆ ਉਹਨੂੰ ਬਚਾ ਕੇ ਰੱਖਦੇ ਆ।
1: ਬਿਲਕੁਲ,
0: ਤਾਂ ਕਿ ਇਹ ਬਚਿਆ ਰਹਿ ਜਾਵੇ। ਔਰ ਉਸੇ ਵਾਸਤੇ ਹੀ ਗੁਰੂ ਉਸ ਵੇਲੇ ਗੁਰੂ ਨਹੀਂ ਆਪਾਂ ਕਹਿ ਸਕਾਂਗੇ, ਤੇਗ ਬਹਾਦਰ ਨੂੰ ਉਹਨਾਂ ਨੇ ਅਸਾਮ ਦੇ ਦੌਰੇ ਤੇ ਭੇਜ ਦਿੱਤਾ ਕਿ ਜੋ ਤੁਸੀਂ ਜਾ ਕੇ ਪ੍ਰਚਾਰ ਕਰੋ।
1: ਬਿਲਕੁਲ,
0: ਤਾਂ ਕਿ ਇਸ ਪੰਜਾਬ ਦੇ ਵਿੱਚ ਜਿਹੜੀ ਦੁਸ਼ਮਣੀ ਹੈ, ਜਿਹੜੀ ਵਾਰ ਵਾਰ ਸਰਕਾਰ ਨੂੰ ਸ਼ਿਕਾਇਤਾਂ ਕਰਦੀ ਹੈ, ਉਹਦੀਆਂ ਅੱਖਾਂ ਤੋਂ ਲਾਂਭੇ ਹੋ ਜਾਓ
1: ਜੀ।
0: ਅਲਟੀਮੇਟ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਬਾਹਰ ਅਸਾਮ ਵਿੱਚ ਵੀ, ਦੱਖਣ ਦੇ ਵਿੱਚ ਵੀ, ਹੋਰ ਪਾਸੇ ਚਾਰਜ ਕਰੇ, ਇਹ ਚੀਜ਼ਾਂ ਕਰਦੇ ਰਹੇ। ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਬਈ, ਹਰਗੋਬਿੰਦ ਹਰ ਰਾਏ ਜੀ ਤੋਂ ਬਾਅਦ ਕ੍ਰਿਸ਼ਨ ਜੀ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਉੱਥੇ, ਦਿੱਲੀ ਦੇ ਵਿੱਚ ਜਾ ਕੇ ਜਦੋਂ ਉੱਥੇ ਚੇਚਕ ਫੈਲੀ ਹੋਈ ਸੀਗੀ, ਉਹ ਸਾਰੇ ਇਤਿਹਾਸ ਨੂੰ ਮੈਂ ਸਿਰਫ ਇੱਕ ਇੱਕ ਲਫ਼ਜ਼ ਦੇ ਵਿੱਚ ਦੱਸ ਕੇ ਅੱਗੇ ਤੁਰ ਰਹੇ ਹਾਂ, ਕਿਉਂਕਿ ਅਸੀਂ ਅੱਜ ਦੇ ਪੰਦਰਵਾੜੇ ਤੇ ਪਹੁੰਚਣਾ ਹੈਗਾ
1: ਜੀ ਜੀ।
0: ਔਰ ਇਸ ਹਾਲਾਤ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਹੁਣ ਵਾਰਸ ਹੋਰ ਕਿਹੜਾ ਸੀ, ਉਹ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਵਾਲੀਆਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਮਝ ਵਿੱਚ ਨਹੀਂ ਆਉਂਦੀਆਂ। ਕਾਰਨ ਇਸ ਕਰਕੇ ਕਿ ਸੂਰਜ ਪ੍ਰਕਾਸ਼ ਗ੍ਰੰਥ ਸੰਤੋਖ ਸਿੰਘ ਦਾ, ਜਿਹਨੂੰ ਸੰਤੋਖ ਸਿੰਘ ਚੁੜਾਮਣੀ, ਉਸ ਵੇਲੇ ਚੁੜਾਮਣੀ ਇੱਕ ਡਿਗਰੀ ਸੀਗੀ,

0: ਡਰਾਵਣੀ ਦੇ ਤੌਰ ਤੇ ਇਹਨਾਂ ਨੇ ਕਿਹਾ, ਪਤਾ ਨਹੀਂ ਉਹ ਡਰ ਕੇ ਜਾਂ ਪਤਾ ਨਹੀਂ ਉਹਨੂੰ ਬਰਾਈਬ ਕਰਕੇ ਉਹਨੂੰ ਰਿਸ਼ਵਤ ਦੇ ਕੇ ਉਹਦੇ ਉਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿਚ ਇਹੋ ਜਿਹੀਆਂ ਗੱਲਾਂ ਲਿਖਵਾਈਆਂ ਗਈਆਂ ਨੇ ਜਿਹੜੀਆਂ ਸਿੱਖ ਧਰਮ ਨੂੰ ਇਕਦਮ ਨਿਕੰਮਾ ਸਾਬਤ ਕਰਦੀਆਂ।
1: ਬਿਲਕੁਲ
0: ਬਹੁਤ ਬੇਇੱਜ਼ਤੀ ਕਰਦੀ, ਮੈਂ ਉਹਨੂੰ ਬੇਇੱਜ਼ਤੀ ਕਹੂੰਗਾ ਵੀ ਤੁਸੀਂ ਗੁਰੂ ਤੇਗ ਬਹਾਦਰ ਨੂੰ ਕਹੋ ਲੁਟੇਰਾ ਸੀ, ਠੱਗ ਸੀਗਾ, ਉਹਦੇ ਬਦਲ ਸੀਗਾ ਜੀ, ਹਾਂਜੀ। ਔਰ ਇਹ ਗੱਲਾਂ ਲਿਖੀਆਂ ਹੋਈਆਂ ਨੇ, ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਆ, ਕਿਤਾਬਾਂ ਉੱਥੇ ਵੀ ਪਈਆਂ ਹੋਈਆਂ ਨੇ, ਉਹਨਾਂ ਦੀ ਮਜ਼ਦੂਰੀ ਨਾਲ ਛਪ ਵੀ ਰਹੀਆਂ ਨੇ
1: ਜੀ।
0: ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਆਇਆ ਤੇ ਉਸ ਨੂੰ ਉਹਨਾਂ ਨੇ ਜਦੋਂ ਲਾਂਭੇ ਕੀਤਾ ਤੇ ਆਪ ਉਹਨਾਂ ਨੇ ਸੋਚਿਆ ਬਈ ਠੀਕ ਆ, ਇਹ ਜ਼ਮੀਨਾਂ ਜਾਇਦਾਦਾਂ ਜਾਂ ਕਰੀਏ ਪ੍ਰਾਪਰਟੀਆਂ ਤਾਂ ਸਾਡਾ ਮਕਸਦ ਨਹੀਂ ਹੈਗਾ, ਸਾਡਾ ਤਾਂ ਮਕਸਦ ਗੁਰੂ ਨਾਨਕ ਮਿਸ਼ਨ ਨੂੰ ਤੋੜਨਾ ਹੈ ਤੇ ਉਹ ਕੀਰਤਪੁਰ ਸਾਹਿਬ ਆ ਕੇ ਬੈਠ ਗਏ
1: ਜੀ।
0: ਅਲਟੀਮੇਟ ਹਰ ਰਾਏ ਜੀ ਜਾਂ ਹਰਕ੍ਰਿਸ਼ਨ ਜੀ ਤੋਂ ਬਾਅਦ ਉਸ ਵੇਲੇ ਕੋਈ ਵਾਰਸ ਹੋਰ ਬਚਿਆ ਨਹੀਂ ਸੀ ਜਿਹਨੂੰ ਕੋਈ ਕਿਸੇ ਤਰ੍ਹਾਂ ਦੀ ਗੱਦੀ ਦਿੱਤੀ ਜਾ ਸਕਦੀ, ਔਰ ਇਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਨੂੰ ਉੱਥੇ ਘੋਰ ਚ ਪਾ ਕੱਢਿਆ ਜਿਹੜਾ ਕਿਸੇ ਧਰਮ ਦਾ ਮਿਸ਼ਨ ਹੀ ਨਹੀਂ ਹੈ
1: ਜੀ।
0: ਔਰ ਉਹਨਾਂ ਹੀ ਤਰੀਕਾ ਦੇ ਵਿਚ ਸਾਡੇ ਕੋਲ ਐਸੀਆਂ ਡੇਟਾ ਹੈਗੀਆਂ ਨੇ ਕਿ ਕਿੱਥੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਗੁਰੂ ਸਾਹਿਬ ਨਾ ਕਹੋ ਤੇ ਤੇਗ ਬਹਾਦਰ ਜੀ ਕਿੱਥੇ ਕਿੱਥੇ ਪ੍ਰਚਾਰ ਕਰਨ ਵਾਸਤੇ ਗਏ, ਉਹਨਾਂ ਤਰੀਕਾ ਦਾ ਵੇਰਵਾ ਹੈਗਾ ਆ
1: ਜੀ।
0: ਭਾਈ ਫੇਰ ਤੁਸੀਂ ਇਸ ਕਿਉਂ ਦੱਬੀ ਜਾ ਰਹੇ ਹੋ ਇਸ ਗੱਲ ਨੂੰ ਕਿ ਉਹਨਾਂ ਨੂੰ ਭੋਰੇ ਚ ਬਿਠਾ ਦਿੱਤਾ ਤੁਸੀਂ, ਜਿਹੜਾ ਕਿ ਸਾਡੀ ਰੀਤ ਹੀ ਨਹੀਂ ਹੈਗੀ, ਕਿਉਂਕਿ ਸਨਾਤਨੀ ਧਰਮ ਨੂੰ ਉਹਦੇ ਵਿਚ ਵਾੜਨਾ ਚਾਹੁੰਦੇ ਸੀ।
1: ਬਿਲਕੁਲ
0: ਸਾਰੇ ਹਾਲਾਤ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਅਲਟੀਮੇਟ ਜਦੋਂ ਹਰਕ੍ਰਿਸ਼ਨ ਜੀ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਹੋਰ ਏਸੀ ਦਾ ਵਾਰਸ ਕੌਣ ਸੀਗਾ, ਗੁਰੂ ਤੇਗ ਬਹਾਦਰ ਉਸ ਵੇਲੇ ਅੱਗੇ ਆਏ ਤੇ ਉਹਨਾਂ ਨੇ ਇਸ ਗੱਲ ਦੀ ਕਮਾਨ ਸਾਂਭੀ ਤੇ ਸਮਝੋ ਨੌਵੇਂ ਗੁਰੂ ਉਹ ਸਥਾਪਿਤ ਹੋਏ ਉਸ ਤੋਂ ਬਾਅਦ। ਔਰ ਉਸ ਤੋਂ ਬਾਅਦ ਜਦੋਂ ਆਹ ਸਾਰੇ ਜਿਹੜੇ ਹਿੰਦੂ ਰਾਜੇ ਸੀ ਜਾਂ ਹਿੰਦੂ ਫੌਜ ਸੀ, ਇਹਨਾਂ ਸਾਰਿਆਂ ਨੇ ਸੋਚਿਆ ਵੀ ਇਹ ਤਾਂ ਫਿਰ ਪੰਜਾਬ ਦੇ ਵਿਚ ਆ ਗਏ, ਇਹ ਤਾਂ ਫਿਰ ਇਸ ਤਰ੍ਹਾਂ ਦੀ ਕਾਰਵਾਈਆਂ ਕਰਨਗੇ ਜਿਹੜੀਆਂ ਸਾਨੂੰ ਦੁਖੀ ਕਰਨਗੀਆਂ, ਸਾਡੀ ਦੇ ਤਿਲ ਨਹੀਂ ਨਹੀਂ, ਔਰ ਉਹਨਾਂ ਨੇ ਸਾਰੀ ਸ਼ਿਕਾਇਤਾਂ ਕਰਨੀ ਸ਼ੁਰੂ ਕਰਤੀਆਂ।
1: ਬਿਲਕੁਲ
0: ਲੋਕ ਇਤਿਹਾਸ ਇਹ ਸੂਰਜ ਪ੍ਰਕਾਸ਼ ਦਾ ਕਹਿੰਦਾ ਆ ਵੀ ਉਹ ਜਨੇਊ ਦੀ ਰਾਖੀ ਕਰਨ ਵਾਸਤੇ ਤੇ ਅਸੀਂ ਵੀ ਉਹੀ ਕੁਛ ਦੱਬੀ ਜਾ ਰਹੇ, ਅਸੀਂ ਉਹੀ ਕੁਛ ਸੁਣੀ ਜਾ ਰਹੇ ਤੇ ਅੱਗੇ ਪ੍ਰਚਾਰ ਕਰੀ ਜਾ ਰਹੇ ਜਦੋਂ ਕੋਈ ਗੱਲ ਤਰਕ ਸੰਗਤ ਬਣਦੀ ਨਹੀਂ। ਮਾਨਸੋ ਉਹ ਜਿਸ ਬੰਦੇ ਦੀ ਜਾਂ ਜਿਸ ਬੰਦੇ ਦੀ ਕਾਰਵਾਈ ਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਉਸ ਬੰਦੇ ਦੀ ਕਾਰਵਾਈ ਦੇ ਸੰਬੰਧ ਵਿਚ ਅਸੀਂ ਕਿਸੇ ਹੋਰ ਨੂੰ ਉਸ ਦੁਸ਼ਮਣ ਨੂੰ ਜਿਹੜਾ ਮੈਨੂੰ ਪਹਿਲਾਂ ਹੀ ਦੁਸ਼ਮਣ ਸਮਝਦਾ ਆ, ਮੈਂ ਉਹਦੇ ਸਾਹਮਣੇ ਉਹਦੀ ਪੈਰਵਾਈ ਕਰਨ ਕਿਉਂ ਜਾਵਾਂਗਾ
1: ਜੀ।
0: ਲੇਕਿਨ ਇਹ ਸਾਬਤ ਕੀ ਕੀਤਾ ਗਿਆ ਕਿ ਉਹ ਇਸ ਗੱਲ ਵਾਸਤੇ ਗਏ, ਇਹ ਸਿਰਫ ਸੂਰਜ ਪ੍ਰਕਾਸ਼ ਦੇ ਵਿਚ ਇਹ ਗਲਤੀਆਂ ਨਾਲ ਇਹ ਗੱਲਾਂ ਛੁਪਵਾਈਆਂ ਗਈਆਂ ਨੇ, ਪਤਾ ਨੀ ਕਿਸ ਹਾਲਾਤ ਕਰਕੇ, ਕਿਉਂਕਿ ਤਰਕ ਸੰਗਤ ਗੱਲ ਪੂਰੀ ਨਹੀਂ ਉਤਰਦੀ, ਜਾਂ ਤੇ ਮੂਰਖ ਸੀਗੇ ਕਿਉਂਕਿ ਲੜਾਈ ਲੱਗ ਸੀਗੇ, ਕਿਸੇ ਨੇ ਕਹਿ ਤਾ ਤੁਸੀਂ ਜੀ ਬੜੇ ਵੱਡੇ ਹੋ ਜੀ, ਤੁਸੀਂ ਇਹ ਕਰੋ ਜੀ, ਤੁਸੀਂ ਉਹ ਕਰੋ, ਇਹੋ ਜਿਹੀਆਂ ਕਹਾਣੀਆਂ ਲਿਖ ਕੇ ਤੇ ਤੁਸੀਂ ਉਹਨਾਂ ਨੂੰ ਭੇਜ ਦਿਓ। ਅਸਲ ਗੱਲ ਇਹ ਸੀ ਕਿ ਇਹ ਜਦੋਂ ਪਟਨਾ ਸਾਹਿਬ ਛੱਡ ਕੇ ਇੱਥੇ ਆ ਕੇ ਇਹ ਰਹਿਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਟੈਕਸ਼ਨ ਵਾਸਤੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੀ ਰਾਖੀ ਵਾਸਤੇ, ਛੋਟੀਆਂ ਛੋਟੀਆਂ ਰਿਆਸਤਾਂ ਸੀ ਜਿਹੜੀਆਂ, ਜਿਵੇਂ ਬੁੜੇ ਸੀ, ਚੰਬਾ ਸੀ, ਬੰਬੋਰ ਸੀ, ਚਮੇਲੀ ਸੀ, ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲਓ ਜੋ ਲੈਂਡ ਲਾਰਡ ਸੀਗੇ, ਔਰ ਲੈਂਡ ਲਾਰਡ ਨੂੰ ਲੱਗਿਆ ਵੀ ਇਹ ਤਾਂ ਸਾਡੇ ਤੋਂ ਭਾਰੀ ਪਊਗਾ, ਔਰ ਉਹਨਾਂ ਨੇ ਇਹਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਇਸ ਵਾਸਤੇ ਦਿੱਲੀ ਵੀ ਸ਼ਿਕਾਇਤਾਂ ਇਹ ਹਨ ਵੀ ਤੂੰ ਕਿਲੇ ਬਣਾ ਰਿਹਾ ਹੈ ਤੇ ਤੂੰ ਕੱਲ ਨੂੰ ਫੌਜ ਰੱਖ ਰਿਹਾ ਆ, ਔਰ ਇਹ ਫੌਜ ਜਿਹੜੀ ਸਰਕਾਰ ਦੇ ਖਿਲਾਫ਼ ਵਰਤੇਗਾ, ਇਸ ਐਕਸਪਲੇਨੇਸ਼ਨ ਵਾਸਤੇ ਬੁਲਾਇਆ ਗਿਆ ਸੀ, ਨਾ ਕਿ ਜਨੇਊ ਵਾਸਤੇ ਬੁਲਾਇਆ ਗਿਆ ਸੀਗਾ
1: ਜੀ।
0: ਔਰ ਕਿਸੇ ਵੀ ਤਰ੍ਹਾਂ ਇਹ ਤਰਕ ਸੰਗਤ ਨਹੀਂ ਲੱਗਦਾ ਕਿ ਉਹ ਜਨੇਊ ਵਾਸਤੇ ਗਿਆ, ਪਰ ਇਹ ਇੱਕ ਸਾਂਝ ਬਣਾਈ ਰੱਖਣ ਵਾਸਤੇ ਉਹਨਾਂ ਨੇ ਇਹ ਸੂਰਜ ਪ੍ਰਕਾਸ਼ ਦੇ ਵਿਚ ਇਹੋ ਜਿਹੀਆਂ ਗੱਲਾਂ ਲਿਖਤੀਆਂ। ਚਲੋ ਖੈਰ, ਇਹ ਸਾਰਾ ਹਾਲਾਤ ਵਾਪਰਦਾ ਰਿਹਾ ਸੀ, ਸਾਰੇ ਇਹ ਕਹਿੰਦੇ ਆ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਉਦੋਂ 9 ਸਾਲ ਦੇ ਸੀਗੇ, ਕਈ ਕਿਤਾਬਾਂ ਲਿਖਦੀਆਂ ਨੇ ਕਿ ਗੁਰੂ ਸਾਹਿਬ ਰਾਵਣ 11 ਸਾਲ ਦੇ ਸੀਗੇ, ਅਲੱਗ ਅਲੱਗ ਮਤ ਹੈਗੇ ਨੇ, ਪਰ ਹਾਂ ਇਹ ਅਸੀਂ ਕਹਿ ਸਕਦਾ ਕਿ ਅਜੇ ਛੋਟੇ ਸੀ, ਅਜੇ ਮਾਈਨਰ ਸੀ
1: ਜੀ।
0: ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ ਵੀ ਠੀਕ ਹੈ ਐਕਸਪਲੇਨੇਸ਼ਨ ਤਾਂ ਦੇਣ ਜਾਣਾ ਹੀ ਪੈਣਾ ਕਿ ਤੁਸੀਂ ਜਾਓ, ਹਾਂਜੀ। ਹੋਰ ਵੀ ਇਤਿਹਾਸ ਦੇ ਵਿਚ ਮੈਂ ਤਕਰੀਬਨ ਜਦੋਂ ਵੀ ਅਕਾਲੀ ਦਲ ਦੀਆਂ ਜੇਲਾਂ ਦੇ ਸੰਬੰਧ ਵਿਚ ਜਾਂਦਾ ਰਿਹਾ, ਦਾਲ ਪੀਤੀ ਬੜੀ ਜੇਲਾਂ ਦੀ, ਉੱਥੇ ਮੇਰੇ ਕੋਲ ਪੜ੍ਹਨ ਵਾਲਾ ਬੜਾ ਸਮਾਂ ਹੁੰਦਾ ਸੀ। ਇੱਕ ਤੇ ਇਹ ਵੀ ਮੈਂ ਨਜ਼ਰ ਬੰਦ ਹੁੰਦਾ ਸੀ 8 ਫੁੱਟ ਬਾਈ 11 ਫੁੱਟ ਦੀ ਕੋਠੀ, ਦੂਸਰੀ ਇਹ ਵੀ ਸਮਾਂ ਹੀ ਬੜਾ ਜ਼ਿਆਦਾ ਹੁੰਦਾ ਸੀਗਾ ਮੇਰੇ ਕੋਲ ਕਿਤਾਬਾਂ ਲਿਆਉਣ ਦਾ ਤੇ ਪੜ੍ਹਨ ਦਾ, ਤੇ ਇਹ ਇਤਿਹਾਸ ਸਿੱਖ ਇਤਿਹਾਸ ਵੀ, ਰਮਾਇਣ ਵੀ, ਮਹਾਭਾਰਤ ਵੀ, ਤਕਰੀਬਨ ਇਹੋ ਜਿਹੀਆਂ ਸਾਰੀਆਂ ਮੈਂ ਉੱਥੇ ਸਟੱਡੀ ਕੀਤੀਆਂ, ਔਰ ਉਹਦੇ ਵਿਚ ਇਹ ਗੱਲਾਂ ਦੇਖੀਆਂ ਜਦੋਂ ਸਾਹਮਣੇ ਆਉਂਦੀਆਂ ਸੀ, ਤੇ ਉਸ ਮਨ ਸੀ ਨਾ ਆਪਣੇ ਮਨ ਨਾਲ ਵੀ ਤਰਕ ਕਰੀਦਾ ਸੀ ਤੇ ਗੱਲ ਵਾਜਬ ਨਹੀਂ ਪਾਉਂਦੀ ਜਿਹੜੀਆਂ ਕਹਿ ਰਹੇ ਹਨ। ਸੋ ਇਸ ਹਾਲਾਤ ਦੇ ਵਿਚ ਗੁਰੂ ਸਾਹਿਬ ਉੱਥੇ ਗਏ, ਉਸ ਤੋਂ ਬਾਅਦ ਜਿਹੜੀ ਪੈਰਵਾਈ ਸੀ ਇਹ ਸਾਰੇ ਹਿੰਦੂ ਰਾਜਿਆਂ ਦੀ ਜਾਂ ਬਾਈ ਧਾਰ ਦੇ ਰਾਜੇ ਸੀ ਉਹਨਾਂ ਨੂੰ ਕਹਿੰਦੇ ਆ, ਇਹਨਾਂ ਦੀ ਸਾਜਿਸ਼ ਉਸ ਵੇਲੇ ਚੱਲਦੀ ਰਹੀ ਜਿਹਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਇਹ ਆਮ ਹੀ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਨੇ ਤਲਵਾਰ ਨਹੀਂ ਚੁੱਕੀ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਚੁੱਕੀ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਨੌਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਫੌਜ ਬਣਾਈ ਤੇ ਇਹ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ। ਔਰ ਉਸ ਉਹ ਸਾਰੇ ਹਾਲਾਤ ਦਾ ਨਤੀਜਾ ਸੀ ਕਿ ਇਹ ਸਾਡਾ ਪੰਦਰਵਾੜਾ ਜਿਹੜਾ ਸੀਗਾ ਉਹ ਇੱਕ ਇਸ ਤਰ੍ਹਾਂ ਦਾ ਇਤਿਹਾਸ ਬਣ ਗਿਆ ਜਿਹਦੇ ਨਾਲ ਦਾ ਇਤਿਹਾਸ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਸਾਨੂੰ ਐਸਾ ਨਹੀਂ ਮਿਲਦਾ
1: ਜੀ। ਔਰ ਹੁਣ
0: ਹਾਂਜੀ, ਸੋ ਉਸ ਪੰਦਰਵਾੜਾ ਇੱਕ ਤਰ੍ਹਾਂ ਦਾ ਇਹ ਉਹ ਵਰਤਾਂਤ ਆ ਜਿਹਦਾ ਇਤਿਹਾਸ ਨਾਲ ਦੀ ਕੋਈ ਮਿਸਾਲ ਸਾਡੇ ਕੋਲ ਨਹੀਂ ਮਿਲਦੀ ਕਿ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਦੇ ਹੋ ਯਾਰ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੋ ਜਿਨ੍ਹਾਂ ਨੂੰ ਹਜੇ ਇਹ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਤੇ ਹੋ ਕਿਉਂ ਰਿਹਾ ਆ ਔਰ ਇਹਦਾ ਹੱਲ ਕੀ ਹੋ ਸਕਦਾ, ਔਰ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਕਰਦੇ ਹੋ। ਇਹ ਇਸ ਤਰ੍ਹਾਂ ਦਾ ਹਾਲਾਤ ਸੀਗਾ ਕਿ ਇਸ ਪੰਦਰਵਾੜੇ ਦੇ ਵਿਚ ਜ਼ੁਲਮ ਦੀ ਇੰਤਹਾ ਹੋ ਗਈ, ਇੰਤਹਾ ਹੋ ਗਈ ਜਿਹੜੀ ਅਜੇ ਤੱਕ ਦੁਨੀਆਂ ਤੇ ਕਿਤੇ ਨਹੀਂ ਸੀ ਪਈ। ਨਵੇਕਲੀ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਵਿਚ ਦਸੰਬਰ ਦਾ ਦੂਸਰਾ ਪੰਦਰਵਾੜਾ 1704 ਦਸੰਬਰ ਤੋਂ 21 ਤੇ 22 ਜਿਹੜਾ ਹੈਗਾ ਦਸੰਬਰ ਉਸ ਵੇਲੇ ਵਾਪਰਿਆ, ਜਿਵੇਂ ਅਸੀਂ 6 ਜਾਂ 7 ਭੋ ਕਹਿੰਦੇ ਹਾਂ। ਤਰੀਕਾਂ ਬਦਲਦੀਆਂ ਆ ਰਹੀਆਂ ਨੇ, ਅੱਜ ਕੱਲ ਕੈਲੰਡਰ ਦਾ ਵੀ ਬੜਾ ਰੌਲਾ ਪੈ ਰਿਹਾ, ਉਹਦੇ ਮੁਤਾਬਕ ਤਰੀਕਾਂ ਅੱਗੇ ਪਿੱਛੇ ਹੋ ਰਹੀਆਂ ਨੇ। ਔਰ ਜਿਹੜਾ ਸਾਡੇ ਕੈਲੰਡਰ ਗੁਰੂ ਨਾਨਕ ਦੇ ਨਾਂ ਤੇ ਜਿਹੜਾ ਕੈਲੰਡਰ ਬਣਿਆ ਨਾਨਕ ਸ਼ਾਹੀ ਕੈਲੰਡਰ, ਉਹਦੇ ਇਹ ਲੜਾਈ ਵੀ ਇਸ ਪਾਸੇ ਕਰ ਰਹੇ ਨੇ। ਸਾਡੀਆਂ ਤਰੀਕਾਂ ਜੇ ਤੁਸੀਂ ਹਰ ਹਮੇਸ਼ਾ ਯਿਸੂ ਮਸੀਹ ਦੀ ਤਰੀਕ 25 ਨੂੰ ਰੱਖੀ ਜਾ ਸਕਦੀ ਆ ਤੇ ਇਹ ਕਿਉਂ ਨੀ ਰੱਖੀ ਜਾ ਸਕਦੀ?
1: ਬਿਲਕੁਲ
0: ਉਹਨਾਂ ਤਰੀਕਾਂ ਨੂੰ ਆ ਸਕਦੀ ਆ, ਜੇ ਦੁਸਹਿਰਾ ਉਹਨਾਂ ਤਰੀਕਾਂ ਤੇ ਆ ਸਕਦਾ ਹੈ ਤੇ ਸਾਡੀਆਂ ਤਰੀਕਾਂ ਤੇ ਅਸੀਂ ਕਿਉਂ ਨੀ ਉਹ ਰੱਖੀਆਂ ਜਾ ਸਕਦੀਆਂ? ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨਿਕਲ ਕੇ ਜਦੋਂ ਆਉਂਦੇ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ, 1 ਸਾਲ ਤੇ 2 ਮਹੀਨੇ ਦਾ ਸਮਾਂ ਬਈ ਬੀਤ ਜਾਂਦਾ ਹੈ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਤੁਸੀਂ ਉਹਨੂੰ ਦੀਵਾਲੀ ਦੇ ਨਾਲ ਮਨਾਈ ਜਾ ਰਹੇ। ਸੋ ਜ਼ਬਰਦਸਤੀ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਨੇ, ਤੇ ਸਾਡੇ ਜਿਹੜੇ ਅਗਰ ਜ਼ਿੰਮੇਵਾਰ ਬੰਦੇ ਸਟਰੋਂਗ ਹੋਣ ਤੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ। ਨਹੀਂ ਹੋ ਰਿਹਾ ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਪਾਰਲੀਮੈਂਟ ਹੈਗੀ ਹੈ ਉਹਦੇ ਚ ਬੈਠੇ ਹੋਏ ਜ਼ਿੰਮੇਵਾਰ ਜਿਹੜੇ ਨੇ ਅੱਖਾਂ ਨੱਕ ਕੰਨ ਬੰਦ ਕਰਕੇ ਬੈਠੇ ਹੋਏ
1: ਬਿਲਕੁਲ,
0: ਇਸ ਕਰਕੇ ਐਸਾ ਕੁਝ ਹੋ ਰਿਹਾ ਹੈ ਤੇ ਸਾਨੂੰ ਮੋਮ ਦੇ ਨੱਕ ਤਰ੍ਹਾਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਮਰੋੜੀਆਂ ਜਾ ਰਹੀਆਂ
2: ਜੀ, ਉਹਨਾਂ ਦੇ ਬੰਦ ਕਰਾਏ ਗਏ ਆ ਜੀ, ਇਹ ਵੀ ਹੈ।
0: ਹਾਂਜੀ ਬਿਲਕੁਲ, ਸੋ ਇਹ ਸਾਰਾ ਜਿਹੜਾ ਹਾਲਾਤ ਹੈ 6 ਤੇ 7 ਪੋ ਦੀ ਰਾਤ ਨੂੰ ਵਾਪਰਿਆ ਔਰ ਵਾਪਰਿਆ ਇਸ ਵੇਲੇ, ਹਾਲਾਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਵੀ ਮਹਾਂ ਸਿੰਘ ਜਿਹੜੇ ਮਜਹਿਲ ਲੋਕ ਸੀਗੇ ਉਹ ਕੁਝ ਇਸ ਗੱਲ ਵਿਚੋਂ ਨਿਕਲ ਗਏ, ਕਿਲੇ ਦੇ ਵਿਚੋਂ ਨਿਕਲ ਗਿਆ ਵੀ ਨਹੀਂ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਅਸੀਂ ਬਾਹਰ ਨਿਕਲ ਗਏ। ਹਾਂਜੀ, ਪਰ ਗੁਰੂ ਸਾਹਿਬ ਨੇ ਆਖਿਆ ਵੀ ਮੈਨੂੰ ਇਹਨਾਂ ਦੀਆਂ ਸਹੁੰਆਂ ਸੰਘਣ ਦਾ ਤੇ ਦਵਾਰ ਕੋਈ ਨੀ। ਅਲਟੀਮੇਟ ਉਹਨਾਂ ਨੇ ਜਿਹੜੀ ਉਹ ਬਹੁ ਦੀ ਸਹੁੰ ਤੇ ਕੁਰਾਨ ਦੀ ਸਹੁੰ ਖਾਧੀ, ਜਿਹਦਾ ਜਿਹੜਾ ਹੈਗਾ ਉਹ ਜ਼ਫਰਨਾਮੇ ਦੇ ਵਿਚ ਵੇਰਵਾ ਵੀ ਹੈਗਾ, ਜ਼ਫਰਨਾਮਾ ਪੜੋ ਤੇ ਜ਼ਫਰਨਾਮੇ ਦੇ ਵਿਚ ਤਾਂ ਵੇਰਵਾ ਵੀ ਹੈਗਾ, ਔਰੰਗਜ਼ੇਬ ਨੂੰ ਉਹਨਾਂ ਨੇ ਇਹ ਲਿਖਿਆ ਸੀਗਾ। ਸੋ ਉਸ ਹਾਲਾਤ ਦੇ ਵਿਚ ਇਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਅਗਰ ਜੇ ਸਾਰਿਆਂ ਦੀ ਰਾਏ ਹੈਗੀ ਹੈ ਤੇ ਉਸ ਵੇਲੇ ਤਕਰੀਬਨ 1100 ਬੰਦਾ ਆਦਮੀ ਔਰਤ ਤੇ ਬੱਚੇ ਵੀ ਉਹਦੇ ਵਿਚ ਸ਼ਾਮਲ ਸੀਗੇ, ਔਰ 1100 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ 6 ਤੇ 7 ਪੋਹ ਦੀ ਰਾਤ ਨੂੰ ਉਥੋਂ ਨਿਕਲਿਆ ਸੀਗਾ। ਕੁਛ ਥੋੜੀ ਦੂਰੀ ਗਏ ਸੀ ਜਿਹੜੇ ਲੋਕ ਗਏ ਨੇ, ਤੁਸੀਂ ਅਗਰ ਗਏ ਹੋ ਜ਼ਿਆਰਤ ਕੀਤੀ ਹੋਵੇ ਉਥੋਂ ਦੀ ਤੇ ਸਰਸਾ ਨਦੀ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਏਰੀਆ ਤੁਹਾਨੂੰ ਪਤਾ ਹੋਊਗਾ, ਉਹ ਐ ਨੀ ਹੈਗਾ ਕਿ 1-2 ਮੀਲ ਦਾ ਏਰੀਆ ਹੈਗਾ, ਫਟਾਫਟ ਪਹੁੰਚ ਗਏ, ਲੰਬੇ ਕਾਫੀ ਮੀਲ ਉਹਦੇ ਚ ਬਣਦੇ ਨੇ, ਮੈਂ ਕੈਲਕੂਲੇਟ ਤਾਂ ਨਹੀਂ ਕੀਤੇ, ਕਾਫੀ ਮੀਲ ਬਣਦੇ ਨੇ ਤੇ ਅਲਟੀਮੇਟ ਇਥੋਂ ਤੱਕ ਪਹੁੰਚ ਜਾ, ਕੋਈ ਇੱਕ ਬੰਦਾ ਤੇ ਜਾ ਨਹੀਂ ਰਿਹਾ, 1100 ਬੰਦਾ ਜਾ ਰਿਹਾ, ਘੋੜੇ ਉਹਨਾਂ ਕੋਲ ਨੇ, ਸਮਾਨ ਉਹਨਾਂ ਦੇ ਕੋਲ ਹੈਗਾ, ਇਹ ਸਾਰਾ ਕੁਝ ਜਿੰਨਾ ਕੋਲ ਲਿਜਾ ਸਕਦੀ ਆ। ਉਥੋਂ ਦਾ ਬਹੁਤ ਵੱਡਾ ਇਤਿਹਾਸ ਜਿਹੜਾ 22 ਕਵੀਆਂ ਦੇ ਰਾਹੀਂ ਲਿਖਿਆ ਗਿਆ ਤੇ ਗੁਰੂ ਸਾਹਿਬ ਦੇ ਰਾਹੀਂ ਲਿਖਿਆ ਗਿਆ ਇਤਿਹਾਸ ਸੀਗਾ, ਉਹ ਵੀ ਸਾਰਾ ਉਹਨਾਂ ਕੋਲ ਘੋੜਿਆਂ ਦੇ ਉੱਪਰ ਲੱਦਿਆ ਹੋਇਆ ਸੀਗਾ
1: ਜੀ।
0: ਅਲਟੀਮੇਟ ਇਹ ਸਾਰਾ ਕੁਝ ਲੈ ਕੇ ਜਦੋਂ ਉਹ ਨਿਕਲਦੇ ਨੇ, ਐ ਤਾਂ ਨਹੀਂ ਹੁੰਦਾ ਵੀ ਜਿਹੜੇ ਘੇਰਾ ਪਾ ਕੇ ਬੈਠੇ ਸੀ ਉਹ ਚੁੱਪ ਕਰਕੇ ਬੈਠੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ।
1: ਬਿਲਕੁਲ,
0: ਉਹਨਾਂ ਨੂੰ ਵੀ ਪਤਾ ਲੱਗਣਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ, ਔਰ ਉਸ ਪਤਾ ਲੱਗਣ ਦੇ ਵਿਚ ਕੀ ਹੋਇਆ ਵੀ ਉਹਨਾਂ ਨੇ ਉਹਨਾਂ ਦੀ ਪਿਛੇਵਾਰੀ ਕਰਨੀ ਸ਼ੁਰੂ ਕਰ ਦਿੱਤੀ। ਕੋਈ ਕੋਈ ਸ਼ਰਾਰਤੀ ਬੰਦੇ ਵੀ ਹੁੰਦੇ ਨੇ ਨਾ, ਵਚਨ ਪਹਿਲਾਂ ਵੀ ਨਹੀਂ ਸੀ, ਵਚਨ ਉਹ ਪਹਿਲਾਂ ਵੀ ਨਹੀਂ ਸੀ, ਅਸਲ ਦੇ ਵਿਚ ਜਿਹੜਾ ਵਜ਼ੀਰ ਖਾਨ ਸੀ ਉਹਦੀ ਨੀਤੀ ਇਹ ਸੀ ਵਜ਼ੀਰ ਖਾਨ ਦੀ ਕਿ ਹਰ ਹਾਲਤ ਮੈਂ ਗੁਰੂ ਨੂੰ ਖਤਮ ਕਰਨਾ ਹੈ
1: ਜੀ।
0: ਹਾਂਜੀ, ਔਰ ਇਸ ਨੀਤੀ ਦੇ ਤਹਿਤ ਹੀ ਉਹ ਆਪਣੀਆਂ ਸਾਰੀਆਂ ਸਮਾਂ ਸੰਗੰਧਾਂ ਬਿਲਕੁਲ ਖਤਮ ਕਰਕੇ ਤੇ ਉਸ ਦੇ ਮਗਰ ਕਿਸੇ ਬਾਹਰ ਲਾ ਦਿੰਦਾ ਜਿਹੜੇ ਵੀ ਬੰਦੇ ਬੈਠੇ ਸੀਗੇ। ਔਰ ਮੈਂ ਜੇ ਥੋੜਾ ਬਹੁਤ ਵੇਰਵਾ ਤੁਹਾਨੂੰ ਉਹਨਾਂ ਦਾ ਨਾਂ ਦੱਸਾਂ ਤੇ ਉਹਦੇ ਚ ਬੁਡਾਇਲ ਵਾਲੇ ਸੀਗੇ, ਚੰਬੇ ਵਾਲੇ ਸੀ, ਜਿੰਨੇ ਵੀ ਮੈਂ ਨਾਂ ਲਾਏ ਨੇ ਨਾ, ਇਹ ਸਾਰੇ ਦੇ ਸਾਰੇ ਮੈਂ ਛੋਟੇ ਛੋਟੇ ਜਿਵੇਂ ਵੱਡੇ ਵੱਡੇ ਲੈਂਡਲਾਰਡ ਜ਼ਮੀਨਦਾਰ ਹੁੰਦੇ ਨੇ ਨਾ, ਉਵੇਂ ਸੀਗੇ ਨੇ। ਇਹਨਾਂ ਨੂੰ ਰਿਆਸਤਾਂ ਕਹਿ ਲੋ ਜਾਂ ਕੁਝ ਕਹਿ ਲੋ, ਸਾਡੇ ਸੀਗੇ। ਹੋਰ ਅਸਲ ਦੇ ਵਿਚ ਰਾਜ ਬੀਜ ਵਾਲੀ ਕੋਈ ਗੱਲ ਨੀ ਸੀ, ਪਰ ਰਾਜ ਸੀ। ਹਾਂ, ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ, ਜਿਵੇਂ ਆਪਣੇ ਅੱਜ ਕੱਲ ਦੇ ਜਿਹੜੇ ਹੈਗੇ ਨੇ ਨਾ ਗਾਇਕ, ਉਹਨਾਂ ਵੀ ਆਪਣੇ ਬਾਉਂਸਰ ਰੱਖੇ ਹੋਏ ਨੇ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਇਸ ਤਰ੍ਹਾਂ ਕਰਕੇ ਇਹਨਾਂ ਸਾਰਿਆਂ ਨੇ ਆਪਦੇ ਬਾਉਂਸਰਾਂ ਵਰਗੀ ਫੌਜ ਬਣਾਈ ਹੁੰਦੀ ਸੀ, ਇੱਕ ਦੂਜੇ ਨਾਲ ਲੜਾਈਆਂ, ਇੱਕ ਦੂਜੇ ਨਾਲ ਝਗੜੇ ਕਰਨ ਵਾਸਤੇ। ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜੇ ਸੂਰਜ ਪ੍ਰਕਾਸ਼ ਨੇ ਉਹਨਾਂ ਨੂੰ ਰਾਜੇ ਦੇਖਿਆ ਹੋਇਆ। ਬੁਢਾਇਲ ਦੀ ਫੌਜ ਸੀ, ਚੰਬੇ ਦੀ ਫੌਜ ਸੀ, ਭੰਬੋਰ ਦੀ ਫੌਜ ਸੀ, ਚਮੇਲੀ ਦੀ ਫੌਜ ਸੀ, ਜੰਮੂ ਵਾਲੇ ਸੀਗੇ, ਨੂਰਪੁਰ ਦੀ ਫੌਜ ਸੀ, ਜਸਵਾਲ ਦੀ ਫੌਜ ਸੀ, ਸ੍ਰੀਨਗਰ ਦੀ ਫੌਜ ਸੀ, ਗੜਵਾਲ ਫੌਜ ਸੀ, ਇੰਦੌਰ ਦੀ ਫੌਜ ਸੀ, ਮੰਡੀ ਦੀ ਫੌਜ ਸੀ, ਬਾਈ ਧਾਰ ਦੇ ਹਿੰਦੂ ਰਾਜੇ ਵੀ ਜਿਹੜੇ ਸਾਰੇ ਉਹਦੇ ਵਿਚ ਆ ਕੇ ਰਲ ਗਏ ਸੀ, ਟਹਿਲੂਰ ਦੀ ਫੌਜ ਸੀ, ਬਰੌਲੀ ਦੀ ਫੌਜ ਸੀ, ਕਸੌਲੀ ਦੀ ਫੌਜ ਸੀ, ਕਾਂਗੜਾ ਸੀਗਾ, ਨਦੌਣ ਸੀ, ਨਾਹਨ ਸੀ। ਇਹ ਸਾਰੇ ਦੇ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਸੀ ਭਾਈ ਇਹਦੀ ਤਾਕਤ ਜ਼ਿਆਦਾ ਆ ਤੇ ਇਹਦੇ ਕੋਲ ਜਿਹੜੇ ਵੀ ਬੰਦੇ ਹੈਗੇ ਨੇ ਉਹ ਤਾਂ ਮਰਨ ਤੋਂ ਡਰਦੇ ਹੀ ਨਹੀਂ।
1: ਬਿਲਕੁਲ,
0: ਇਸ ਕਰਕੇ ਉਹਨਾਂ ਨੇ ਆਪਸ ਵਿੱਚ ਇਕੱਠ ਕਰਕੇ।
2: ਚੀਮਾ ਸਾਹਿਬ ਥੋੜਾ ਮਾਈਕ ਤੋਂ ਪਿੱਛੇ ਹੋ ਗਏ, ਬਹੁਤ ਜ਼ਿਆਦਾ ਆਵਾਜ਼ ਕੜਕਦੀ ਹੈ ਤੁਹਾਡੀ, ਥੋੜਾ ਜਿਹਾ ਬੈਕ ਮਾਈਕ ਥੋੜਾ ਪਿੱਛੇ ਹੋ ਜੀ।
0: ਓਕੇ, ਸੋ ਇਹ ਸਾਰਾ ਕੁਝ ਇਸ ਕਰਕੇ ਇਹ ਵਾਪਰਦਾ ਆ ਰਿਹਾ। ਖੈਰ, ਉਥੋਂ ਉਹ ਨਿਕਲੇ ਤੇ ਜਦ ਇਹ 6-7 ਪੋਹ ਦੀ ਰਾਤ ਨੂੰ ਉਥੋਂ ਨਿਕਲਦੇ ਆ ਤੇ ਉਸ ਵੇਲੇ ਬਹੁਤ ਹਨੇਰੀ ਸੀ, ਠੰਡ ਸੀ, ਮੀਂਹ ਵੀ ਪੈ ਰਿਹਾ ਸੀ। ਸਰਸਾ ਨਦੀ, ਹੁਣ ਤਾਂ ਸਰਸਾ ਨਦੀ ਉਹ ਰਹਿ ਨਹੀਂ ਗਈ, ਹੁਣ ਤੇ ਐਵੇਂ ਇੱਕ ਤਰ੍ਹਾਂ ਛੋਟਾ ਮੋਟਾ ਲੋ ਲਾਈਨ ਏਰੀਆ ਬਣ ਗਿਆ ਉਹ। ਹਾਂਜੀ, ਤੇ ਅੱਜਕੱਲ ਵੀ ਲੋਕ ਉਹ ਚੀਜ਼ ਨੂੰ ਮਹਿਸੂਸ ਕਰਨ ਵਾਸਤੇ, ਮੈਂ ਸਮਝਣਾ ਵੇਖਿਆ ਕਿ ਕੱਲ ਤੁਸੀਂ ਵੇਖਿਆ ਹੋਣਾ, ਬਹੁਤ ਸਾਰੇ ਲੋਕ ਉੱਥੇ ਜਿਹੜੇ ਵਗਦਾ ਪਾਣੀ ਉਹਦੇ ਵਿੱਚੋਂ, ਠੰਡੇ ਪਾਣੀ ਚੋਂ ਨਿਕਲ ਕੇ ਆਪਣੇ ਆਪ ਨੂੰ ਉਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਕੀ ਹਾਲਾਤ ਹੋਏਗਾ। ਪਰ ਨਹੀਂ, ਉਸ ਵੇਲੇ ਇਹ ਸਰਸਾ ਨਦੀ ਬੜੇ ਉਫਾਨ ਤੇ ਸੀ, ਚੜਿਆ ਹੋਇਆ ਸੀਗਾ ਪਾਣੀ। ਔਰ ਜਿਹੜੇ ਲੋਕ
2: ਕੁਐਸਚਨ ਹੈ ਆਪਣੇ ਜਗਮੋਹਨ ਸਿੰਘ ਚੀਮਾ ਹੋਣਾ ਦਾ, ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ ਜੀ।
0: ਹਾਂਜੀ,
2: ਜਗਮੋਹਨ ਸਿੰਘ ਹੋਣਾ ਨੇ ਲਿਖਿਆ ਕਿ ਇਹਨਾਂ, ਤੁਸੀਂ ਕਿਹਾ ਕਿ ਮਹਾਂ ਸਿੰਘ ਮਿਜ਼ਾਇਲ ਲੋਕ ਕਿਲੇ ਵਿੱਚੋਂ ਨਿਕਲ ਗਏ, ਥੋੜਾ ਜਿਹਾ ਸਪਸ਼ਟ ਕਰਿਓ।
0: ਮੈਂ ਇਸ ਗੱਲ ਨੂੰ ਸਪਸ਼ਟ ਐ ਕਰਨਾ ਚਾਹੁੰਦਾ ਕਿ ਜਿੰਨਾ ਕੁ ਇਤਿਹਾਸ ਮੈਂ ਪੜਿਆ ਉਹਦੇ ਮੁਤਾਬਕ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਬਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ। ਕੁਛ ਲੋਕ ਇਹ ਵੀ ਲਿਖਦੇ ਨੇ ਕਿ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜ਼ਿਆਦਾਤਰ ਡਿਪੈਂਡ ਕਰ ਰਹੇ ਹਾਂ ਸੂਰਜ ਪ੍ਰਕਾਸ਼ ਦੇ ਉੱਪਰ, ਔਰ ਸੂਰਜ ਪ੍ਰਕਾਸ਼ ਦੇ ਵਿੱਚ ਇੰਨੀਆਂ ਜ਼ਿਆਦਾ ਗਲਤੀਆਂ ਨੇ ਜਿਹੜੀਆਂ ਤਰਕ ਸੰਗਤ ਸਾਬਤ ਹੀ ਨਹੀਂ ਹੁੰਦੀਆਂ। ਔਰ ਉਹਦੇ ਉਲਟ ਕਈ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਜਿੰਨੀਆਂ ਕਿ ਮੈਂ ਵੇਖੀਆਂ ਨੇ ਉਹਦੇ ਮੁਤਾਬਕ ਇਹ ਆ, ਉਹ ਕਹਿੰਦੇ ਨੇ ਕਿ ਬਦਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ। ਹਾਂਜੀ, ਸੋ ਅਲਟੀਮੇਟਲੀ ਉਹ ਇਹ ਲਿਖਦੇ ਨੇ ਕਿ ਬਾਹਰ ਦੀ ਸੂਹ ਲੈਣ ਵਾਸਤੇ ਕੁਛ ਨਾ ਕੁਛ ਬੰਦੇ ਇਸ ਤਰ੍ਹਾਂ ਬਾਹਰ ਜਾਂਦੇ ਵੀ ਸੀ, ਔਰ ਜਿਹੜਾ ਰਾਸ਼ਨ ਬਾਹਰ ਦੀਆਂ ਫੌਜਾਂ ਕੋਲ ਹੁੰਦਾ ਸੀ ਉਹ ਲੁੱਟ ਕੇ ਵੀ ਲੈ ਕੇ ਆਉਂਦੇ ਸੀ, ਇਸ ਤਰ੍ਹਾਂ ਦੇ ਵਾਸਤੇ ਵੀ ਜਾਂਦੇ ਸੀਗੇ। ਕੁਛ ਲੋਕ ਆਪਣੇ ਘਰਾਂ ਨੂੰ ਸੁੱਖ ਸ਼ਾਂਤ ਪਹੁੰਚਾਉਣ ਵਾਸਤੇ ਵੀ ਜਾਂਦੇ ਸੀਗੇ, ਇਹ ਕਈ ਲੋਕਾਂ ਦਾ ਇਹ ਮਤ ਹੈਗਾ। ਪਰ ਕਈਆਂ ਨੇ ਜਿਹੜਾ ਇਤਿਹਾਸ ਸੂਰਜ ਪ੍ਰਕਾਸ਼ ਦਾ ਲੋਕ ਪੜਾਈ ਜਾ ਰਹੇ ਨੇ, ਉਹ ਇਹ ਕਹਿੰਦੇ ਨੇ ਕਿ ਮਹਾਂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਉਸ ਕਿਲੇ ਦੇ ਵਿੱਚ ਬਦਾਵਾ ਲੈ ਕੇ ਆ ਗਿਆ।
1: ਬਿਲਕੁਲ,
0: ਮੈਂ ਸਮਝਦਾ ਜਗਮੋਹਨ ਸਿੰਘ ਹੋਰਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਵੀ ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਕਿ ਮੈਂ ਇਕਦਮ ਇੱਥੇ ਹੀ ਮਹਾਂ ਸਿੰਘ ਨੂੰ ਦੋਸ਼ੀ ਕਹਿ ਰਿਹਾ। ਮੈਂ ਉਸ ਵਰਤਾਰੇ ਦਾ, ਉਸ ਇਤਿਹਾਸ ਦੀ ਗੱਲ ਕਰ ਰਿਹਾ ਜਿਹੜਾ ਇਤਿਹਾਸ ਅੱਜ ਸਾਡੇ ਮੂੰਹਾਂ ਚ ਪਾਈ ਜਾ ਰਿਹਾ।
1: ਬਿਲਕੁਲ,
0: ਔਰ ਉਸ ਇਤਿਹਾਸ ਦੇ ਮੁਤਾਬਕ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਆ ਨਾ ਕਿ ਜਦੋਂ ਉਹਨਾਂ ਜੇ ਭਲਾ ਉਹਨਾਂ ਨੇ ਛੱਡ ਕੇ ਹੀ ਆਉਣਾ ਸੀ, ਮੌਤ ਤੋਂ ਡਰਨਾ ਸੀ, ਤੇ ਬਾਅਦ ਚ ਕਿਉਂ ਉਹਨਾਂ ਨੇ ਇਕੱਠੇ ਹੋ ਕੇ ਆਉਣਾ ਸੀ ਖਦਰਾਣੇ ਦੀ ਢਾਬ ਤੇ, ਬਾਅਦ ਚੋ ਖਦਰਾਣੇ ਦੀ ਢਾਬ ਤੇ ਆਏ। ਇਹ ਕਈ ਇੱਕ ਗੱਲਾਂ ਜੇ ਇਹਨਾਂ ਕੜੀਆਂ ਨੂੰ ਤੁਸੀਂ ਜੋੜੋ ਤਾਂ ਮੈਨੂੰ ਇੰਜ ਲੱਗਦਾ ਆ ਭਾਈ ਜਿਹੜੇ ਲੋਕ ਸੱਦ ਸੁਨੇਹਾ ਦੇਣ ਵਾਸਤੇ ਬਾਹਰ ਨਿਕਲੇ ਸੀ ਉਹਨਾਂ ਵਿਚ ਮਹਾਂ ਸਿੰਘ ਵੀ ਸੀ।
1: ਬਿਲਕੁਲ,
0: ਉਹ ਆਪਣੇ ਏਰੀਏ ਦੇ ਵਿਚ ਲੋਕਾਂ ਨੂੰ ਇਹ ਦੱਸ ਰਿਹਾ ਸੀ, ਉਸ ਵੇਲੇ ਹੀ ਮਾਈ ਭਾਗੋ ਇਸ ਦੇ ਵਿਚ ਆਉਂਦੇ ਨੇ, ਔਰ ਉਹਨਾਂ ਨੇ ਉਹਨਾਂ ਨੂੰ ਇਕੱਠਾ ਕੀਤਾ ਸੀ ਤੇ ਫਿਰ ਲੈ ਕੇ ਉਦੋਂ ਤੱਕ ਗੁਰੂ ਸਾਹਿਬ ਉਸ ਤੋਂ ਨਿਕਲ ਕੇ ਉਹ ਸਾਰਾ ਕਾਫੀ ਸਮਾਂ ਬੀਤ ਗਿਆ ਸੀਗਾ ਕਿ ਖਦਰਾਨੇ ਦੀ ਢਾਬ ਤੇ ਉਹਨਾਂ ਨੂੰ ਆ ਕੇ ਮਿਲੇ ਔਰ ਉੱਥੇ ਉਹਨਾਂ ਨਾਲ ਲੜਾਈ ਕੀਤੀ ਤੇ ਉੱਥੇ ਉਹ ਸ਼ਹੀਦੀ ਪਾਈ। ਮਤਲਬ ਕੁਛ ਲੋਕ ਕਲੀਆਂ ਨੂੰ ਇਸ ਤਰ੍ਹਾਂ ਜੋੜਦੇ ਨੇ। ਗੁਰਦੀਪ ਸਿੰਘ ਦਾ ਰੂਲ ਜਿਹੜਾ ਉਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਮੈਂ ਉਹ ਦੋਵੇਂ ਗੱਲਾਂ ਹੀ ਮੈਂ ਸਮਝਦਾ ਕਿ ਸਾਰੇ ਮੇਰੇ ਵੀਰ ਸੁਣਨ ਵਾਲੇ ਸਮਝਣਗੇ ਕਿ ਮੈਂ ਜ਼ਿੰਦਗੀ ਤਰਕ ਸੰਗਤ ਜੀ ਹੈ ਔਰ ਉਹਦੇ ਮੁਤਾਬਕ ਮੈਂ ਹਰ ਗੱਲ ਨੂੰ ਤਰਕ ਸੰਗਤ ਹੀ ਵਿਚਾਰਨ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਵੀ ਆਹ ਲਿਖਿਆ ਗਿਆ ਤੇ ਮੈਂ ਉਹਦੇ ਤੇ ਅੱਖਾਂ ਬੰਦ ਕਰਕੇ ਮੈਂ ਯਕੀਨ ਕਰ ਰਿਹਾ।
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ ਜੀ ਤੁਸੀਂ।
0: ਸੋ ਕਿਉਂਕਿ ਮੈਂ ਇਹ ਪੜਿਆ ਹੈ ਕਿਤਾਬਾਂ ਦੇ ਵਿੱਚ ਕਿ ਵਿਦਾਵੇ ਵਰਗੀ ਕੋਈ ਗੱਲ ਹੀ ਨਹੀਂ ਹੋਈ ਸੀ। ਸੋ ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਕਿਉਂਕਿ ਇਹ ਨਹੀਂ ਇਕੱਲੇ, ਕਿਉਂਕਿ ਮਹਾਂ ਸਿੰਘ ਦਾ ਇੱਕ ਨਾਂ ਸੀਗਾ ਵੱਡਾ, ਉਹ ਜਰਨੈਲ ਵੀ ਸੀਗੇ, ਪਰ ਜਿਹੜੇ ਹੋਰ ਵੀ ਲੋਕ ਸੀਗੇ ਸਮੇਂ ਸਮੇਂ ਤੇ, ਜਿਵੇਂ ਬਚਿੱਤਰ ਸਿੰਘ ਨੂੰ ਬਾਹਰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਲੇ ਤੋਂ ਬਾਹਰ ਕੱਢਿਆ ਨਾ, ਫਿਰ ਉਹ ਵਾਪਸ ਵੀ ਆਇਆ ਨਾ। ਇਹਦਾ ਮਤਲਬ ਇਹ ਆ ਵੀ ਇਸ ਤਰ੍ਹਾਂ ਰਾਤ ਭਰ ਆਤੇ ਕੁਝ ਸਿੰਘ ਜਾਂਦੇ ਵੀ ਸੀ ਬਾਹਰ ਦਵਾਈ ਸੋਈ ਲੈਣ ਵਾਸਤੇ, ਇੱਥੇ ਰਾਸ਼ਨ ਵੀ ਘੱਟ ਸੀਗਾ, ਉਹ ਰਾਸ਼ਨ ਵੀ ਲੈ ਕੇ ਆਉਂਦੇ ਸੀ। ਮੈਂ ਇਹ ਵੀ ਪੜਿਆ ਕਿ ਉੱਥੋਂ ਰਾਸ਼ਨ ਵੀ ਲੈ ਕੇ ਆਉਂਦੇ ਸੀਗੇ, ਲੁੱਟ ਕੇ ਲੈ ਕੇ ਆਉਂਦੇ ਸੀ, ਜਾਂ ਆਪਣੇ ਘਰਾਂ ਨੂੰ ਵੀ ਜਾਂਦੇ ਸੀ, ਉੱਥੇ ਸੁਨੇਹਾ ਪੱਤਾ ਵੀ ਦੇ ਕੇ ਆਉਂਦੇ ਸੀ, ਇਹ ਸਾਰੀਆਂ ਗੱਲਾਂ। ਲੇਕਿਨ ਉਹਨਾਂ ਕੋਲੇ ਆਮ ਰਾਸ਼ਨ ਇੱਥੇ ਪਹੁੰਚਾਉਣ ਦਾ ਕੋਈ ਵਿਧੀ ਨਹੀਂ ਸੀ, ਕਿਉਂਕਿ ਚਾਰ ਜਿਹੜੇ ਫੌਜਾਂ ਬੈਠੀਆਂ ਸੀ।
1: ਬਿਲਕੁਲ, ਫਿਰ ਆਪਾਂ ਸੀ।
0: ਸੋ ਅਸੀਂ ਅਗਰ ਇਸ ਤਰ੍ਹਾਂ ਦੀ ਤਰਕ ਸੰਗਤ ਵਿਚਾਰ ਰੱਖਦੇ ਹਾਂ ਤੇ ਮੈਂ ਸਮਝਦਾ ਵੀ ਇਹ ਗੱਲ ਸਹੀ ਹੋਊਗੀ ਵੀ ਬਦਾਵੇ ਵਾਲੀ ਕੋਈ ਗੱਲ ਨਹੀਂ ਹੋਈ। ਇਤਿਹਾਸ ਚ ਹੋਰ ਕੋਈ ਐਸੀ ਮਿਸਾਲ ਨਹੀਂ ਲੱਭਦੀ ਸਾਨੂੰ ਜਿੱਥੇ ਗੁਰੂ ਨਾਲੋਂ ਵਿਛੜ ਕੇ ਲੋਕ ਆਂਦੇ ਹੁਣ ਵੀ ਚੰਗਾ ਯਾਰ ਮੈਂ ਨੀ ਤੇਰੇ ਨਾਲ ਰਹਿੰਦਾ ਮੈਂ ਤੇ ਚੱਲਿਆ।
1: ਜੀ ਜੀ,
0: ਇਸ ਵੇਲੇ ਜਦੋਂ ਕਿ ਜਿਹੜੇ ਬੰਦਿਆਂ ਨੇ ਉੱਥੇ ਅੰਮ੍ਰਿਤ ਛਕਿਆ, ਜਿਹੜੇ ਸਿੰਘ ਸਜੇ ਜਿਨ੍ਹਾਂ ਨੇ ਸਿਰ ਦੇ ਦਿੱਤਾ, ਉਹ ਇੰਨੇ ਬੁਜ਼ਦਿਲ ਹੋਣਗੇ ਵੀ ਮੌਤ ਤੋਂ ਡਰ ਕੇ ਆਂਗੇ ਚੰਗਾ ਨਿਕਲ ਚਲੀਏ ਜੀ। ਸੋ ਮੇਰਾ ਮਨ ਨਹੀਂ ਮੰਨਦਾ ਇਸ ਗੱਲ।
1: ਜੀ ਜੀ, ਡਾਕਟਰ ਸਾਹਿਬ ਜੇ ਮੈਨੂੰ ਤੁਸੀਂ 2 ਸਕਿੰਟ ਦਿਓ, ਮੈਂ ਥੋੜਾ ਜਿਹਾ ਇਹਦੇ ਵਿੱਚ ਗੱਲ ਕਰਦਾ। ਜਿਸ ਤਰ੍ਹਾਂ ਤੁਸੀਂ ਦਲੀਲ ਦੇ ਨਾਲ ਹਰੇਕ ਗੱਲ ਸੋਚਦੇ ਆ, ਤਰਕ ਨਾਲ ਸੋਚਦੇ ਆ, ਮੇਰੀ ਵੀ ਸੋਚ ਇਸੇ ਤਰ੍ਹਾਂ ਦੀ ਆ ਕਿ ਇਹ ਵੀ ਹੋ ਸਕਦਾ, ਮੈਂ ਇਹ ਕਹਿ ਰਿਹਾ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਸਭਨਾ ਕਲਾਂ ਸਮਰੱਥ ਜਿਹਨੂੰ ਕਹਿੰਦੇ ਆ ਉਹ ਸੀਗੇ। ਜਦੋਂ ਆਪਾਂ ਇਹ ਕਹਾਂਗੇ ਕਿ ਸਭਨਾ ਕਲਾ ਸਮਰੱਥ ਉਹ ਸੀਗੇ, ਇਹਦਾ ਮਤਲਬ ਇਹ ਹੋਇਆ ਕਿ ਉਹ ਰਾਜਨੀਤੀ ਦੇ ਵਿੱਚ ਵੀ ਸੰਪੂਰਨ ਸੀ ਕਿ ਰਾਜਨੀਤੀ ਜਦੋਂ ਖੇਡਣੀ ਆ ਉਦੋਂ ਕਿੱਦਾਂ ਖੇਡਣੀ ਆ। ਰਾਜਨੀਤੀ ਦੀ ਜਿਹੜੀ ਗੇਮ ਆ ਉਹ ਖੇਡਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਕੋਲੋਂ ਮਹਾਂ ਸਿੰਘ ਦੀ ਕਮਾਂਡ ਦੇ ਥੱਲੇ ਕੁਛ ਸੱਜਣਾਂ ਨੂੰ, ਜਿਨ੍ਹਾਂ ਨੂੰ ਆਪਾਂ ਕਹਿੰਦਾ ਬੁਲਾਵਾ ਲਿਖ ਕੇ ਦੇ ਗਏ ਸੀਗੇ, ਉਹ ਲਿਖ ਵੀ ਦਿੱਤਾ ਹੋਵੇ, ਉਹਦੇ ਚ ਦਸਤਖਤ ਵੀ ਕਰਦੇ ਹੋਣ
0: ਤਰਕ ਸੰਗਤ ਲੰਘਦੀ ਹੈ, ਕਿਉਂਕਿ ਐਂ ਤਾਂ ਜਾ ਨਹੀਂ ਸਕਦੇ, ਬਾਹਰ ਫੌਜਾਂ ਹੈਗੀਆਂ ਨੇ।
1: ਨਹੀਂ ਨਹੀਂ, ਉਹਨਾਂ ਦੇ ਜਾਣਾ ਪਊ। ਮੇਰੇ ਡਾਕਟਰ ਸਾਹਿਬ, ਮੇਰੇ ਕਹਿਣ ਦਾ ਮਕਸਦ ਇਹ ਆ ਕਿ ਉਹ ਜਿਹੜੀਆਂ ਬੈਠੀਆਂ ਫੌਜਾਂ ਸੀ ਉਹਨਾਂ ਨੂੰ ਦਿਖਾਲਣ ਵਾਸਤੇ ਅਸੀਂ ਤਾਂ ਲੋਕ ਚੱਲੇ ਆ ਗੁਰੂ ਨੂੰ ਛੱਡ ਕੇ, ਤਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ।
0: ਬਿਲਕੁਲ ਬਿਲਕੁਲ, ਰਾਜਨੀਤੀ ਹੋ ਸਕਦੀ ਹੈ। ਉਸ ਜਰਨੈਲ ਦੀ ਸਭ ਤੋਂ ਵੱਡੀ ਰਾਜਨੀਤੀ ਤੇ ਸਭ ਤੋਂ ਵੱਡੀ ਲੜਾਈ ਦੀ ਜਰਨੈਲੀ ਤਾਂ ਤੁਸੀਂ ਵੇਖਦੇ ਹੋ ਨਾ।
1: ਬਿਲਕੁਲ ਬਿਲਕੁਲ,
0: ਮੇਰੇ ਇੰਨੀਆਂ ਸਾਰੀਆਂ ਫੌਜਾਂ ਹੋਣ ਤੇ ਗੜੀ ਚ ਬੈਠਾ ਬੰਦਾ ਬਚ ਕੇ ਉਹਨਾਂ ਕੋਲੋਂ ਨਿਕਲ ਜਾਵੇ,
1: ਬਿਲਕੁਲ
0: ਜਿੱਤ ਤੇ ਅਸੀਂ ਉਸ ਨੂੰ ਕਹਿੰਦੇ ਆ ਨਾ ਕਿ ਤੁਸੀਂ ਉਹਨਾਂ ਦਾ ਜਰਨੈਲ ਫੜ ਲਿਆ। ਹਾਂਜੀ
1: ਜੀ,
0: ਮੁਹੰਮਦ ਗੌਰੀ ਦੀ ਤੁਸੀਂ ਗੱਲ ਸੁਣੀ ਹੈ ਨਾ, ਇਸੇ ਤਰ੍ਹਾਂ ਹੀ। ਹਾਂਜੀ, ਜਰਨੈਲ ਲੜਾਈ ਦਾ ਅਸਲ ਮੁੱਖ ਮੰਤਵ ਹੁੰਦਾ ਆ ਵੀ ਜਾਂ ਤੇ ਅਸੀਂ ਜਰਨੈਲ ਨੂੰ ਮਾਰ ਦਿੱਤਾ ਤੇ ਜਾਂ ਜਰਨੈਲ ਨੂੰ ਕੈਦ ਕਰ ਲਿਆ।
1: ਕੈਦ ਕਰ ਲਿਆ, ਬਿਲਕੁਲ।
0: ਲੇਕਿਨ ਇੱਥੇ ਉਹ ਗੱਲ ਹੋਈ ਨਹੀਂ,
1: ਹੋਈ ਨਹੀਂ ਬਿਲਕੁਲ।
0: ਇਸ ਅਸਾਮੀ ਜੰਗ ਨੂੰ ਵੀ ਅਸੀਂ ਕਹਿੰਦੇ ਆ ਵੀ ਇਹ ਜਿੱਤ ਖਾਲਸੇ ਦੀ ਹੋਈ, ਉਹਨਾਂ ਦਾ ਜਰਨੈਲ ਇੰਨੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਬਚਾ ਨਹੀਂ ਸਕੀਆਂ,
1: ਬਚਾ ਨਹੀਂ ਸਕੀਆਂ, ਬਿਲਕੁਲ।
0: ਹਾਂਜੀ, ਤੇ ਉਸ ਤੋਂ ਬਾਅਦ ਇਸ ਥਾਂ ਤੇ ਆ ਗਏ। ਉਸ ਵੇਲੇ ਹਨੇਰੀ ਰਾਤ ਹੋਵੇ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਵੀ ਅੱਜ ਕੱਲ ਦੀਆਂ ਰਾਤਾਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਤੇ ਉਸ ਵੇਲੇ ਆ ਜਿਹੜਾ ਸਾਰਾ ਏਰੀਆ ਹੈ ਨਾ, ਜਿਹੜਾ ਚਮਕੌਰ ਸਾਹਿਬ ਤੋਂ ਅਗਲੇ ਪਾਸੇ ਸਿੱਧਾ ਜਾ ਰਿਹਾ ਹੈਗਾ ਜੰਗਲਾਂ ਦੇ ਵਿੱਚ, ਸਾਰਾ ਜੰਗਲ ਸੀਗਾ, ਹੁਣ ਤਾਂ ਪਿੰਡ ਵੱਸ ਗਏ ਨੇ, ਸੜਕ ਪੱਕੀ ਬਣ ਗਈ ਹੈ, ਹੁਣ ਤੇ ਗੱਲ ਹੀ ਹੋਰ ਹੋ ਗਈ ਹੈ। ਤੁਸੀਂ ਮਹਿਸੂਸ ਕਰਕੇ ਵੇਖੋ ਕਿ ਉਸ ਵੇਲੇ 1704 ਸਦੀ ਦੇ ਵਿੱਚ ਉਸ ਵੇਲੇ ਸਾਰਾ ਜੰਗਲ ਸੀਗਾ,
1: ਬਿਲਕੁਲ।
0: ਜੰਗਲ ਦੇ ਵਿੱਚੋਂ ਡਾਂਡੇ ਮੀਂਡੇ ਜਾਣ ਵਾਲੀ ਗੱਲ ਹੀ ਸੀਗੀ, ਰਾਹ ਕੋਈ ਨੀ ਸੀਗੀ, ਪੱਕਾ ਸਿੱਧਾ ਰਾਹ ਸੀਗਾ,
1: ਬਿਲਕੁਲ।
0: ਉਸ ਵੇਲੇ ਰਾਤ ਸਮੇਂ ਜਿਹੜਾ ਚੱਲਣ ਵਾਲਾ ਤਰੀਕਾ ਕਾਰ ਵੀ ਹੁੰਦਾ ਸੀ, ਇੱਕ ਸੱਜਣ ਮੈਨੂੰ ਪੁੱਛਦੇ ਆ ਤੇ ਫਿਰ ਉਹਨਾਂ ਨੂੰ ਰਾਹ ਕਿਵੇਂ ਪਤਾ ਲੱਗਦਾ ਸੀਗਾ, ਉਹ ਇਸ ਏਰੀਆ ਦੇ ਵਿੱਚ ਹੀ ਫਿਰਦੇ ਰਹਿੰਦੇ ਸੀ। ਪਰ ਉਸ ਵੇਲੇ ਜਿੰਨੇ ਵੀ ਲੋਕ ਸੀਗੇ, ਜਿਵੇਂ ਗੁਰੂ ਨਾਨਕ ਦੇਵ ਜੀ ਵੀ ਸੀਗੇ ਤੇ ਉਹ ਲੰਕਾ ਤੱਕ ਗਏ ਆ, ਉਹਨਾਂ ਨੂੰ ਕੀ ਪਤਾ ਸੀ ਵੀ ਲੰਕਾ ਕਿਹੜੀ ਸੀ, ਲੰਕਾ ਕਿੱਥੇ ਸੀਗੀ, ਕੋਈ ਨਕਸ਼ਾ ਨੀ ਸੀ, ਕੋਈ ਕੁਛ ਨੀ ਸੀ। ਤਾਰਿਆਂ ਦੀ ਸੇਧ ਵਿਚ ਜਾਣੀ ਹੋਈ ਗੱਲ ਦੇ ਹਿਸਾਬ ਤੇ ਮਨਸਬ ਵਗੈਰਾ ਵਪਾਰੀ ਵੀ ਉੱਥੇ ਜਾਂਦੇ ਰਹੇ ਸੀ, ਔਰ ਉਹਨਾਂ ਦੀ ਦੇਖ ਰੇਖ ਦੇ ਮੁਤਾਬਕ ਉਹ ਲੰਕਾ ਵੀ ਪਹੁੰਚੇ ਸੀ। ਸੋ ਤਾਰਿਆਂ ਦੀ ਜਿਹੜੀ ਸੇਧ ਸੀ ਉਹ ਉਸ ਵੇਲੇ ਦਾ ਕੰਪਾਸ ਸੀਗਾ, ਤੇ ਉਸ ਵੇਲੇ ਵੀ ਜਿਹੜੇ ਨਿਕਲੇ ਇਸ ਰਾਹ ਦੇ ਵਿਚ ਨਿਕਲੇ ਤੇ ਅਲਟੀਮੇਟ ਉਹ ਸਰਸਾ ਨਦੀ ਤੇ ਪਹੁੰਚੇ, ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਕੱਲ ਬਣਿਆ ਹੋਇਆ ਆ। ਜਦੋਂ ਇਸ ਥਾਂ ਤੇ ਪਹੁੰਚੇ ਤੇ ਉਸ ਵੇਲੇ ਨਦੀ ਤੇ ਬਹੁਤ ਜ਼ਿਆਦਾ ਉਫਾਨ ਤੇ ਸੀਗੀ। ਇਸ ਹਾਲਾਤ ਦੇ ਵਿਚ ਗੁਰੂ ਸਾਹਿਬ ਨੇ ਇਸ ਸਾਰੇ 1100 ਬੰਦਿਆਂ ਨੂੰ ਅਲੱਗ ਅਲੱਗ ਗਰੁੱਪਾਂ ਚ ਵੰਡ ਕੇ ਵੇਖਿਆ, ਤਾਂ ਕਿ ਐ ਆ ਵੀ ਜੇ ਪਿੱਛੋਂ ਕੋਈ ਆਵੇ ਵੀ ਕੋਈ ਚੀਜ਼ ਫੌਜ ਚੜ ਕੇ ਆ ਰਹੀ ਆ ਤੇ ਕਮ ਸੇ ਕਮ ਕਿਸੇ ਇੱਕ ਪਾਸੇ ਉਲਝ ਜਾਵੇ, ਕੋਈ ਦੂਸਰਾ ਪਾਸਾ ਬਚ ਜਾਵੇ। ਇਹੀ ਉਹਨਾਂ ਦੀ ਚੰਗੀ ਨੀਤੀ ਦਾ ਕੰਮ ਸੀਗਾ। ਔਰ ਉਹਦੇ ਵਿਚ ਇੱਕ ਪਾਸੇ ਤੇ ਇਹ ਕਹਿੰਦੇ ਨੇ ਵੀ ਭਾਈ ਮਨੀ ਸਿੰਘ ਦੀ ਕਮਾਨ ਸੀਗੀ, ਦੂਸਰੇ ਪਾਸੇ ਅਸੀਂ ਇਹ ਕਹਿੰਦੇ ਵੀ ਭਾਈ ਬਚਿੱਤਰ ਸਿੰਘ ਦੀ ਕਮਾਨ ਸੀਗੀ। ਤੇ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਗਰੁੱਪ ਬਣਾ ਕੇ 4 ਗਰੁੱਪ ਉਹਨਾਂ ਨੇ ਬਣਾਏ ਸੀ, ਜਿਹਦੇ ਵਾਸਤੇ ਤਾਂ ਕਿ ਪਿੱਛੇ ਆ ਰਹੀਆਂ ਫੌਜਾਂ ਨੂੰ ਅਸੀਂ ਉਲਝਾਇਆ ਜਾ ਸਕੇ। ਇੱਕ ਹੋਰ ਗੱਲ ਚੀਮਾ ਸਾਹਿਬ ਤੁਸੀਂ ਵੇਖੀ ਹੋਣੀ, ਗੱਲ ਸਾਹਿਬ ਮੈਂ ਦਰਿਆਵਾਂ ਦੇ ਕੰਢਿਆਂ ਦੇ ਰਹਿਣ ਵਾਲਾ ਬੰਦਾ, ਜਦੋਂ ਬੇੜੀਆਂ ਨਹੀਂ ਸੀ ਹੁੰਦੀਆਂ, ਹਜੇ ਵੀ ਮੇਰੇ ਖਿਆਲ ਉਹ ਹੁਣ ਪੁਲ ਬਣ ਗਈ ਆ, ਹੁਣ ਕੋਧਾ ਤੋਂ ਇੱਧਰ ਨੂੰ ਜਲੰਧਰ ਨੂੰ ਆਉਣ ਵਾਲੀ ਸੜਕ ਤੇ ਲੰਘਦੀ ਆ। ਜਦੋਂ ਮੈਂ BSF ਦੇ ਵਿਚ ਭਰਤੀ ਸੀ ਉਦੋਂ ਇੱਥੇ ਪੁਲ ਨਹੀਂ ਸੀ ਹੁੰਦੀ, ਉੱਥੇ ਇੱਕ ਪਤਲਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਉਹਦੇ ਮੁਤਾਬਕ ਲੋਕ ਜਾਂਦੇ ਆਉਂਦੇ ਹੁੰਦੇ ਸੀਗੇ, ਉਹਦੇ ਉੱਤੇ ਸਕੂਟਰ ਦੇ ਨਿਗਾਹ ਕਰੇ ਜਾਂਦੇ ਸੀ। ਤੇ ਉਸ ਤੋਂ ਪਹਿਲਾਂ ਦਾ ਹਾਲਾਤ ਤੁਸੀਂ ਅੰਦਾਜ਼ਾ ਲਾ ਲੋ ਵੀ 17ਵੀਂ ਸਦੀ ਚ ਕੀ ਹਾਲਾਤ ਹੋਊਗਾ। ਦਰਿਆ ਨਹੀਂ ਆਂਦਾ,
1: ਬਿਲਕੁਲ
0: ਕਹਿੰਦੇ ਸੀ ਤੁਲਾ, ਜਿਹੜੇ ਸਰਕੰਡਾ ਵੱਢ ਕੇ ਸਰਕੰਡੇ ਨੂੰ ਵੱਢ ਕੇ ਉਹਦੀ ਪੰਡ ਬਣਾ ਕੇ ਤੇ ਉਹਦੇ ਉੱਤੇ ਬੰਦੇ ਚੜ੍ਹਦੇ ਸੀ, ਜਾਂ ਘੋੜਿਆਂ ਦੇ ਉੱਪਰ ਸੀ ਉਹ ਘੋੜੇ ਜਿਹੜੇ ਸੀ ਉਹਨਾਂ ਨੂੰ ਖੇਲ ਦਿੰਦੇ ਸੀ ਉਹਨਾਂ ਦੇ ਮੁਤਾਬਕ। ਤੇ ਘੋੜੇ ਵੀ ਜਿਹੜੇ ਸੀ ਇਹ ਬੜੇ ਟੈਕਨੀਕ ਵਾਲੇ ਸੀਗੇ ਕਿ ਵੀ ਜਿਸ ਪਾਸੇ ਲਹਿਰ ਜਾਂਦੀ ਆ ਉਸ ਪਾਸੇ ਨੂੰ ਤਰਦੇ ਸੀ ਤਾਂ ਕਿ ਜ਼ੋਰ ਨਾ ਲਾਉਣਾ ਪਵੇ।
1: ਬਿਲਕੁਲ
0: ਉਹਦੇ ਮੁਤਾਬਕ ਇਹ ਲੋਕ ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ, ਅਲੱਗ ਅਲੱਗ ਥਾਵਾਂ ਤੇ ਜਾ ਕੇ ਨਿਕਲੇ। ਔਰ ਇਸੇ ਤਰ੍ਹਾਂ ਜਿਵੇਂ ਭਾਈ ਬਚਿੱਤਰ ਸਿੰਘ ਦੀ ਜਿਹੜੀ ਲੜਾਈ ਦੇ ਸਮੇਂ ਉੱਥੇ ਜਿਹੜੀ ਸ਼ਹੀਦੀ ਹੋ ਗਈ, ਇਸ ਤਰ੍ਹਾਂ ਜਿਹੜੇ ਹੋਰ ਗਰੁੱਪ ਸੀ ਉਹਨਾਂ ਦੀ ਸ਼ਹੀਦੀ ਹੋ ਗਈ। ਗੁਰੂ ਸਾਹਿਬ ਤੇ 40 ਸਿੰਘ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਉਹਨਾਂ ਦੇ ਨਾਲ 2 ਵੱਡੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚਦੇ ਆ, ਔਰ ਉਸ ਚਮਕੌਰ ਦੀ ਗਲੀ ਦੇ ਵਿਚ ਜਦੋਂ ਉਹਨਾਂ ਨੇ ਟਿਕਾਣਾ ਕੀਤਾ, ਜਿਹੜੇ ਭਾਈ ਸਨ ਜਿਨ੍ਹਾਂ ਨੇ ਮੈਨੂੰ ਉਹਨਾਂ ਦਾ ਇਸ ਵੇਲੇ ਨਾਂ ਯਾਦ ਨਹੀਂ, ਜਿਨ੍ਹਾਂ ਦੀ ਉਹ ਗਲੀ ਸੀਗੀ, ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਇੱਥੇ ਕਰ ਲੋ। ਉਹਨਾਂ ਦੀ ਬੜੀ ਵੱਡੀ ਦਲੇਰੀ ਸੀ, ਔਰ ਉਹ ਜੀ ਦਲੇਰੀ ਬੀਬੀ ਹਰਸਿਮਰ ਕੌਰ ਨੇ ਵੀ ਬਾਅਦ ਚ ਵਿਖਾਈ, ਜਿਹਨੇ ਜਿਹੜੇ ਸਰੀਰ ਸੀ ਉਹਨਾਂ ਦਾ ਸੰਸਕਾਰ ਕੀਤਾ ਰਾਤ ਦੇ ਸਮੇਂ ਤੇ ਉੱਥੇ ਸ਼ਹੀਦ ਹੋਈ ਲੜਕੇ। ਸੋ ਇਹ ਬਹੁਤ ਸਾਰਾ ਇਤਿਹਾਸ ਇਸ ਟਾਈਪ ਦਾ ਹੈ। ਖੈਰ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ, ਬਈ ਉਸ ਵੇਲੇ ਦੀ ਯੁੱਧ ਨੀਤੀ ਇਹ ਕਹਿੰਦੀ ਸੀ 22-23 ਰਾਤ, 21 ਨੂੰ ਰਾਤ ਨੂੰ ਨਿਕਲੇ ਆ, 22 ਦੇ ਦਿਨ ਚੜ੍ਹਦੇ ਨੂੰ ਉੱਥੇ ਪਹੁੰਚੇ ਆ, ਪਿੱਛੇ ਫੌਜਾਂ ਦੀ ਵਾਰ ਵੀ ਪਹੁੰਚ ਗਈ ਹੈ। ਅਲਟੀਮੇਟ ਨੂੰ ਸਾਰੇ ਦਿਨ ਦੇ ਵਿਚ ਜਿਹੜੀ ਲੜਾਈ ਹੋਈ ਉਹ 5-5 ਦੇ ਜਥੇ ਬਣਾ ਕੇ ਲੜਾਈ ਹੋਈ ਹੈ ਤਾਂ ਕਿ ਸਮੇਂ ਨੂੰ ਉਲਝਾਇਆ ਜਾਵੇ। ਔਰ ਉਹ ਏਡੀ ਵੱਡੀ ਫੌਜ ਜਿਹੜੀ ਗਈ ਸੀ ਨਾ, ਉਹਨਾਂ ਨੂੰ ਉਹਨਾਂ ਘਰ ਚਲਾਉਣ ਵਾਸਤੇ, ਜਿਵੇਂ ਕੋਈ ਨੌਕਰੀ ਕਰਦਾ ਨਾ ਤੇ ਫਿਰ ਮਰਨ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜਾ ਹਾਂ ਜਿਹੜਾ ਮਰਨ ਵਾਸਤੇ ਤਿਆਰ ਹੈਗਾ ਉਹਨੂੰ ਕੋਈ ਡਰ ਨਹੀਂ ਹੁੰਦਾ,
1: ਉਹਨੂੰ ਕੋਈ ਡਰ ਨਹੀਂ ਹੁੰਦਾ। ਬਿਲਕੁਲ
0: ਇਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਸੀਗੇ 5-5 ਦੇ ਜਥੇ ਬਣਾ ਕੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਜੰਗ ਵਾਸਤੇ ਤੋਰਿਆ, ਔਰ ਇਹਨਾਂ ਦੀ ਲੜਾਈ ਚੱਲਦੀ ਰਹੀ, ਸਾਰਾ ਦਿਨ ਦੀ ਲੜਾਈ ਚੱਲਦੀ ਰਹੀ। ਅਲਟੀਮੇਟ ਅਗਲੀ ਰਾਤ ਜਿਹੜੀ ਸਾਡੇ ਕੋਲ ਆ ਜਾਂਦੀ 22-23 ਦੀ ਰਾਤ, ਉਦੋਂ ਤੱਕ ਇਹਨਾਂ ਕੋਲ 11 ਸਿੰਘ ਬਚੇ ਸੀ। ਔਰ ਮੈਂ ਪਹਿਲੀ ਹਿਸਟਰੀ ਨੂੰ ਦੱਸ ਦਿਆਂ ਕਿ ਇਸ ਪਹਿਲੇ ਦਿਨ ਦੇ ਵਿਚ ਹੀ 5-5 ਜਥਿਆਂ ਦੇ ਵਿਚ ਸਾਹਿਬਜ਼ਾਦੇ ਜਿਹੜੇ ਸੀਗੇ ਉਹ 23 ਦੀ ਸ਼ੁਰੂਆਤ ਦੇ ਵਿਚ ਹੀ ਸ਼ਹੀਦ ਹੋ ਗਏ ਸੀ, ਇੱਕ ਇੱਕ ਜਥੇ ਦੀ ਕਮਾਂਡ ਕਰਦੇ ਹੋਏ। 23 ਦੀ ਰਾਤ ਨੂੰ ਗੁਰੂ ਸਾਹਿਬ ਉਥੋਂ ਰਾਤ ਨਿਕਲ ਜਾਂਦੇ ਆ। ਹਾਂਜੀ, ਅਗਲੀ ਲੜਾਈ ਜਿਹੜੀ ਹੈ ਜਦੋਂ ਉਹ ਆ ਕੇ ਵੇਖਦੇ ਆ, ਉਦੋਂ 11 ਸਿੰਘ ਸੀ, ਉਹਨਾਂ ਨਾਲ ਲੜਾਈ ਹੋਈ, ਕਬਜ਼ਾ ਹੋ ਗਿਆ। ਅਲਟੀਮੇਟ ਸੰਗਤ ਸਿੰਘ ਉਹਨਾਂ ਨੇ ਆਪਣੀ ਕਲਗੀ ਦੇ ਦਿੱਤੀ ਸੀ ਤਾਂ ਕਿ ਭੁਲੇਖਾ ਕਵੇ ਵੀ ਉਹ ਗੁਰੂ ਤਾਂ ਬੈਠਾ ਉੱਪਰ, ਇਹਨੂੰ ਅਸੀਂ ਹੁਣ ਫੜ ਹੀ ਲੈਣਾ ਹੈਗਾ। ਇਸੇ ਗੱਲ ਦੀ ਲੜਾਈ ਹੁੰਦੀ ਰਹੀ ਤੇ ਅਲਟੀਮੇਟ ਜਦੋਂ ਉਹਨਾਂ ਨੇ ਵੇਖਿਆ ਵੀ ਉੱਥੇ 11 ਸਿੰਘਾਂ ਦੀਆਂ ਲਾਸ਼ਾਂ ਸੀਗੀਆਂ, ਜਿਹਦੇ ਵਿਚ ਸੰਗਤ ਸਿੰਘ ਦੀ ਵੀ ਲਾਸ਼ ਸੀਗੀ, ਔਰ ਸੰਗਤ ਸਿੰਘ ਦੀ ਗਲਤ ਤੇ ਕਲਗੀ ਲੱਗੀ ਸੀ ਤੇ ਪਤਾ ਲੱਗਾ ਵੀ ਇਹ ਤਾਂ ਗੁਰੂ ਨਹੀਂ ਹੈ। ਇਹ ਭੁਲੇਖੇ ਚ ਕਈ ਤਰ੍ਹਾਂ ਦੀ ਬੜੀਆਂ ਲੰਮੀ ਚੌੜੀਆਂ ਗੱਲਾਂ ਲਿਖੀਆਂ ਨੇ ਜੀ, ਉਹਨਾਂ ਨੇ ਉਹ ਸਿਰ ਭੇਟ ਕਰ ਦਿੱਤਾ ਜੀ, ਉਹਨਾਂ ਨੇ ਵਜ਼ੀਰ ਖਾਨ ਨੂੰ ਜਾ ਕੇ ਕਹਿ ਦਿੱਤਾ ਸੀ ਗੁਰੂ ਨੂੰ ਫੜ ਲਿਆ ਜੀ, ਅਸੀਂ ਸ਼ਹੀਦ ਕਰਤਾ, ਬਹੁਤ ਸਾਰੀਆਂ ਗੱਲਾਂ इस तरह दी हुंदियां रहियां ने, लेकिन इहदे च सच नहीं है। मैं नहीं मानता भी कोई सिंह जिहड़ा शहीद किसी फौज के हाथ आया होवे, ऐसा नहीं। लड़के शहीद जरूर होए होंगे, ते ए सारा वर्तारा उस वेले तुसी कह सकदे हो कि 22 ते 23 दे दिनां दे विच वापरिया। गुरु साहब उत्थों निकल गए, उस तों बाद माछी वाड़े दे जंगलां च गया। जे मैं इस इतिहास नूं, क्योंकि अज दे असीं इस इतिहास नूं सिर्फ इत्थे लिमिटेड समय दे विच ही रखना चाहुंदे आ, ते उहदा मतलब इह होया कि उस तों बाद दूसरे पासे एक होर गल चल रही सी। एक जथा जिहड़ा कहिंदे ने कि भाई मनी सिंह दी कमांड दे अंदर, जिहदे विच माता सुंदरी ते माता साहिब कौर सन, जिस गल नाल मैं सहमत नहीं हां। मैं इस करके सहमत नहीं हां कि आनंदपुर दे किले दे विच सजे इना दे चढ़ाई करन दे अंगीठिया दी निशान देही उते हैगी आ, अजे भी हैगी आ, कि माता सुंदरी जी, माता क्योंकि माता सुंदरी जी दा ना ही जीतो जी से, जीतो नू जदो आम तौर ते रिवाज ही हैगा ना कि ब्याह के लाउणे आ असीं कुड़ी नू, ते कुड़ी दा मापियां दा ना कुछ होर हुंदा, ते सोहरे दा ना बदल दिता जांदा।
3: बिलकुल
0: हां, माता सुंदरी माता गुजरी ने ना ओहदा सुंदरी रख दिता, ते माता सुंदरी जी असीं उहनां नूं कहिंदे आ। माता साहिब कौर दा इतिहास वी सारे जाणदे ही हैगे, कि लाहौर दा वासी सीगे, ते जिवें जिहड़ी कहानी होई मैं उधरले पासे ना लैके जावां। और इहनां दोहां दी शहीदी उत्थे हो चुकी है, पर इस सनातन धर्म ने इस संतोख सिंह दे राही जो ओहदे विच लिखाया, पता नहीं डर के पता नहीं उस नूं खरीद के किसे भी तरह ए लिखाया कि भाई मनी सिंह दी कमांड दे अंदर ए उस वेले दिल्ली चले गईआं। हुण तुसीं ए दसो भाई शेर दे घुरने विच कोई हथ पाउण दी कोशिश करूगा? आम सधारण तौर ते होवे, ते तुहानूं पता आ भी जिस दिल्ली दरबार नाल साडा मत्था लगा होया आ, उस दिल्ली दरबार दे विच ਤੁਸੀਂ ਆਪਣੀਆਂ ਔਰਤਾਂ ਨੂੰ ਕਿਉਂ ਭੇਜੋਗੇ, ਜਾਂ ਔਰਤਾਂ ਇਸ ਤਰ੍ਹਾਂ ਫੈਸਲਾ ਕਿਉਂ ਕਰਨਗੀਆਂ?
3: ਬਿਲਕੁਲ ਜੀ ਜੀ,
0: ਕੋਈ ਵੀ ਜਰਨੈਲ ਜਿਹੜਾ ਹਮਦਰਦੀ ਰੱਖਦਾ ਇਸ ਗੁਰੂ ਘਰ ਦੇ ਨਾਲ, ਉਹ ਇਸ ਤਰ੍ਹਾਂ ਕਿਉਂ ਕਰੇਗਾ ਕਿ ਉਹਨਾਂ ਨੂੰ ਦਿੱਲੀ ਲੈ ਕੇ ਜਾਵੇ? ਸੋ ਇਹ ਗੱਲ ਬਿਲਕੁਲ ਉਸ ਤੋਂ ਬਾਅਦ ਝੂਠ ਬਣਾਈ ਗਈ ਆ। ਇੱਕ ਮਤਬੰਨਾ ਟਾਈਪ ਦੀ ਕੋਈ ਔਰਤ ਨੂੰ ਮਾਤਾ ਸਾਹਿਬ ਦੇਵਾ ਬਣਾ ਕੇ ਉੱਥੇ ਦਿੱਲੀ ਸਥਾਪਿਤ ਕੀਤਾ ਗਿਆ, ਔਰ ਉਸ ਤੋਂ ਬਾਅਦ ਹਾਲਾਂਕਿ ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਉਸ ਵੇਲੇ ਕਰਵਾ ਦਿੱਤੀ ਗਈ, ਕਿਉਂਕਿ ਜ਼ੋਰ ਸੀਗਾ, ਜਿਹਦੀ ਕਮਾਂਡ ਸੀ ਉਹ ਕਰਦੇ ਸੀਗੇ। ਪੱਟ ਗਈਆਂ ਦੇ ਵਿਚ ਵੀ ਇਹ ਲਿਖਤ ਕੀਤੀ ਲਿਖੀ ਹੈ, ਮਿਲਦੀ ਹੈ ਕਿ ਅਜੀਤ ਸਿੰਘ ਨਾਂ ਦਾ ਇੱਕ ਮੁੰਡਾ ਉਹਨਾਂ ਨੇ ਗੋਦ ਲਿਆ, ਔਰ ਅਜੀਤ ਸਿੰਘ ਨਾਂ ਦੇ ਮੁੰਡੇ ਨੂੰ ਗੁਰੂ ਸਾਹਿਬ ਦਾ ਪੰਜਵਾਂ ਪੁੱਤਰ ਸਥਾਪਿਤ ਕੀਤਾ
3: ਜੀ।
0: ਉਹਦੀ ਹਿਸਟਰੀ ਇੱਕ ਅਲੱਗ ਵੱਖਰੀ ਮੈਂ ਪੜ੍ਹੀ ਹੈ, ਜਿਹੜੀ ਇੰਨੀ ਬਿਹੂਦਗੀ ਵਾਲੀ ਹੈ, ਜਿਹੜੀਆਂ ਇੰਨੀਆਂ ਗਲਤ ਹਰਕਤਾਂ ਉਹਨੇ ਕੀਤੀਆਂ ਕਰਵਾਈਆਂ ਗਈਆਂ, ਸਨਾਤਨ ਨੇ ਉਹਨਾਂ ਤੋਂ ਕਰਵਾਈਆਂ ਹਰਕਤਾਂ, ਤਾਂ ਕਿ ਅਸੀਂ ਇਸ ਸੰਸਥਾ ਨੂੰ ਬਦਨਾਮ ਕਰ ਸਕੀਏ, ਇਸ ਮਿਸ਼ਨ ਨੂੰ ਬਦਨਾਮ ਕਰ ਸਕੀਏ। ਉਹ ਐਸਾ ਕੁਛ ਹੋਇਆ, ਉਹਦੀ ਇੱਕ ਵੱਖਰੀ ਹਿਸਟਰੀ ਹੈਗੀ ਹੈ, ਕਾਫੀ ਲੰਬੀ ਚੌੜੀ, ਵੀ ਉਹਦੇ ਰਾਹੀਂ ਬਹੁਤ ਕੁਛ ਐਸਾ ਉਹਨਾਂ ਨੇ ਕਰਵਾਇਆ ਗਿਆ। ਖੈਰ, ਉਸ ਤੋਂ ਬਾਅਦ ਇੱਕ ਜਥਾ ਜਿਹੜਾ ਜਿਹਦੇ ਵਿਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਸੀਗੇ, ਉਹ ਜਥਾ ਕਿਸੇ ਨਾ ਕਿਸੇ ਤਰ੍ਹਾਂ ਇਸ ਦਰਿਆ ਨੂੰ ਪਾਰ ਕਰਦਾ ਹੋਇਆ ਰਾਤ ਕੁੰਭੇ ਮਾਛੀ ਦੀ ਝੁੱਗੀ ਦੇ ਵਿਚ ਪਹੁੰਚ ਗਿਆ। ਕੁੰਭਾ ਮਾਛੀ ਉਸ ਵੇਲੇ ਲੋਕਾਂ ਨੂੰ ਇਧਰ ਉਧਰ ਦਰਿਆ ਨਿਗਾਉਣ ਦਾ ਕੰਮ ਕਰਦਾ ਹੁੰਦਾ ਸੀ, ਪਰ ਉਹ ਤਾਂ ਦਿਨ ਵੇਲੇ ਕਰਦਾ ਸੀ ਨਾ
3: ਜੀ।
0: ਉਹਦੀ ਝੌਂਪੜੀ ਚ ਰਹੇ ਰਾਤ, ਉੱਥੇ ਉਹਨਾਂ ਨੇ ਗੁਜ਼ਾਰੀ। ਅਲਟੀਮੇਟ ਉਥੋਂ ਹੀ ਹੁਣ ਅੱਗੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਹਨਾ, ਉਹ ਦਮਦਮੀ ਟਕਸਾਲ ਵਾਲਿਆਂ ਨੂੰ ਬੜੀ ਚੁਭਦੀ, ਉਹ ਇਸ ਕਰਕੇ ਕਿ ਇੱਕ ਇਤਿਹਾਸ ਇਹ ਕਹਿੰਦਾ ਆ ਕਿ ਧੁੰਮੇ ਦਾ ਖਾਨਦਾਨੀ ਪਰਿਵਾਰ ਇਸ ਗੱਲ ਦੇ ਵਿਚ ਇਨਵਾਲਵ ਹੈ, ਪਰ ਉਹਨਾਂ ਨੇ ਹੀ ਇਹਨਾਂ ਦੀ ਗ੍ਰਿਫਤਾਰੀ ਕਰਵਾਈ, ਕੁਛ ਮੋਹਰਾਂ ਦੇ ਬਦਲੇ ਹੀ ਇਹ ਸਾਰਾ ਕੁਛ ਹੋਇਆ। ਗੰਗੂ ਨੂੰ ਉਹਨੇ ਇਸ ਇਤਿਹਾਸਕਾਰ ਨੇ, ਜਿਹਦੀ ਗੱਲ ਮੈਂ ਕਰ ਰਿਹਾ ਹਾਂ, ਉਸ ਇਤਿਹਾਸਕਾਰ ਨੇ ਗੰਗੂ ਵਾਲੀ ਕਹਾਣੀ ਨੂੰ ਟੋਟਲੀ ਖਤਮ ਕਰ ਦਿੱਤਾ। ਕਹਿੰਦਾ ਨਹੀਂ, ਕਿਸੇ ਵੀ ਥਾਂ ਤੇ ਤੁਸੀਂ ਵੇਖ ਲਓ, ਕਿਸੇ ਵੀ ਗੁਰਦੁਆਰੇ ਚ ਜਾ ਕੇ ਵੇਖ ਲਓ, ਕਿਸੇ ਵੀ ਥਾਂ ਤੇ ਲੰਗਰ ਪ੍ਰਥਾ ਚ ਜਾ ਕੇ ਵੇਖ ਲਓ, ਕੋਈ ਲਾਂਗਰੀ ਨਹੀਂ ਰੱਖਿਆ ਹੁੰਦਾ। ਹੁਣ ਵੀ ਅੱਜ ਕੱਲ ਸਾਡੇ ਗੁਰਦੁਆਰਿਆਂ ਵਿਚ ਲਾਂਗਰੀ ਨਹੀਂ ਰੱਖੇ ਹੋਏ, ਸਿੱਖ ਜਾਂਦੇ ਆ ਤੇ ਸੇਵਾ ਕਰਦੇ ਆ,
3: ਸੰਗਤ ਜਾਂਦੀ ਆ ਤੇ ਸੇਵਾ ਕਰਦੀ, ਬਿਲਕੁਲ
0: ਸੰਗਤ ਜਾਂਦੀ ਆ ਤੇ ਸੇਵਾ ਕਰਦੀ ਆ, ਸੰਗਤ ਐਸਾ ਕੁਛ ਕਰਦੇ ਨੇ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਗੰਗੂ ਨਾਮ ਦਾ ਬੰਦਾ ਉੱਥੇ ਲੰਗਰ ਪਕਾਉਂਦਾ ਹੋਵੇ ਜਾਂ ਐਸਾ ਕੁਛ ਕਰਦਾ ਹੋਵੇ। ਇੰਨੀਆਂ ਫੌਜਾਂ ਉੱਥੇ ਰਹਿੰਦੀਆਂ ਸੀ, ਐਸਾ ਹੋ ਹੀ ਨਹੀਂ ਸਕਦਾ। ਸੋ ਗੰਗੂ ਨਾਮ ਦਾ ਇੱਕ ਪਾਤਰ ਘੜਿਆ ਗਿਆ, ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਇਹ ਕਹਿ ਸਕਦੇ ਅਸੀਂ ਵੀ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੁਹਰਾਉਂਦਾ ਆ। ਜਿਵੇਂ ਬਾਲਾ ਸਾਡੇ ਨਾਂ ਤੇ ਮੜ ਦਿੱਤਾ ਗਿਆ, ਮਰਦਾਨੇ ਦਾ ਤਾਂ ਇਤਿਹਾਸ ਸਾਨੂੰ ਹਰ ਥਾਂ ਤੇ ਮਿਲਦਾ ਹੈ। ਗੁਰੂ ਨਾਨਕ ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਮਰਦਾਨੇ ਦੀ ਗੱਲ ਆ। ਉੱਥੇ ਉਹਦੇ ਨਾਂ ਤੇ ਕੁਝ ਨਾ ਕੁਝ ਸਾਖੀਆਂ ਨੇ, ਉੱਥੇ ਉੱਥੇ ਉਹਨਾਂ ਦੇ ਨਾਂ ਤੇ ਕੋਈ ਨਾ ਕੋਈ ਸਬੂਤ ਮਿਲਦੇ ਨੇ। ਹਾਂਜੀ, ਤੇ ਅਸੀਂ ਮੰਨਦੇ ਹਾਂ, ਪਰ ਉਹਨਾਂ ਬਾਹਰਲੇ ਦੇਸ਼ਾਂ ਦਾ ਜਿੰਨਾ ਵੀ ਇਤਿਹਾਸ ਹੈ ਨਾ, ਉਹਦੇ ਵਿੱਚ ਕਿਤੇ ਵੀ ਬਾਲੇ ਦਾ ਨਾਂ ਨਹੀਂ ਆਉਂਦਾ।
2: ਡਾਕਟਰ ਸਾਹਿਬ ਇੱਕ ਸੈਕਿੰਡ ਦਿਓ ਦੋਸਤੋ, ਅਗਲਾ ਪ੍ਰੋਗਰਾਮ ਆਪਣਾ ਰੇਡੀਓ ਤੇ ਚੱਲ ਰਿਹਾ, ਫੇਸਬੁੱਕ ਜਿਆਦਾ ਲੰਮਾ ਹੋ ਗਿਆ ਤੇ ਮੈਂ ਉਹਨੂੰ ਅੱਜ ਬੰਦ ਕਰ ਰਿਹਾ, ਤੇ ਬਾਕੀ ਦਾ ਪ੍ਰੋਗਰਾਮ ਤੁਸੀਂ ਔਨ ਰੇਡੀਓ ਦੇ ਉੱਪਰ ਪ੍ਰਵਾਸ ਰੇਡੀਓ ਤੇ ਸੁਣ ਰਿਹਾ। ਥੈਂਕ ਯੂ ਜੀ ਡਾਕਟਰ ਸਾਹਿਬ, ਬੋਲੋ।
0: ਓਕੇ ਜੀ, ਓਕੇ, ਤੁਸੀਂ ਅਗਰ ਇਹਨੂੰ ਸਮਾਪਤ ਕਰਨਾ ਚਾਹੁੰਦੇ ਹੋ ਤੇ ਕਰ ਲਓ, ਅਸੀਂ ਕੱਲ ਨੂੰ ਫਿਰ ਇਸ ਨੂੰ ਅੱਗੇ ਫਿਰ ਕਰ ਲਾਂਗੇ। ਠੀਕ ਹੈ,
2: ਠੀਕ ਹੈ ਜੀ, ਠੀਕ ਹੈ, ਇੱਦਾਂ ਕਰ
0: ਲਾਂਗੇ, ਇੱਦਾਂ ਕਰ ਲਓ। ਤੁਹਾਡਾ ਅਗਲਾ ਪ੍ਰੋਗਰਾਮ ਤੁਸੀਂ ਆਪਣਾ ਇਹ ਕਰ ਲਓ, ਕਿਉਂਕਿ ਇਹ ਕਾਫੀ ਲੰਬੇ ਚੌੜੇ ਇਤਿਹਾਸ ਦੀਆਂ ਗੱਲਾਂ ਹੈਗੀਆਂ ਨੇ ਔਰ ਇੰਨੀ ਛੇਤੀ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ। ਠੀਕ ਹੈ,
2: ਕੱਲ ਨੂੰ ਫਿਰ ਕਰਾਂਗੇ।
0: ਬਿਲਕੁਲ, ਹਾਂ, ਕੋਈ ਨਹੀਂ, ਕੋਈ ਗੱਲ ਨਹੀਂ। ਦੋਸਤੋ,
2: ਤੁਹਾਡਾ ਵੀ ਧੰਨਵਾਦ, ਤੁਹਾਡਾ ਬਹੁਤ ਸ਼ੁਕਰੀਆ ਜੀ, ਚੀਮਾ ਸਾਹਿਬ, ਥੈਂਕ ਯੂ।
1: ਜੀ, ਸਤਿ ਸ੍ਰੀ ਅਕਾਲ ਜੀ ਤੇ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਸਾਡੇ ਇਤਿਹਾਸ ਦੇ ਸਰੋਤਿਆਂ ਦੇ ਸਾਹਮਣੇ ਲਿਆਂਦੀਆਂ, ਇਹਨਾਂ ਗੱਲਾਂ ਦੇ ਉੱਤੇ ਜੇ ਸਾਰਾ ਜਿਹੜਾ ਸਮਾਜ ਆ ਉਹ ਇਹਨਾਂ ਨੂੰ ਸਮਝ ਜਾਵੇ ਨਾ, ਦਲੀਲ ਕੀ ਹੁੰਦੀ ਆ, ਅੰਧਨੇਰ ਚੋਂ ਉਹ ਨਿਕਲ ਸਕਦੇ ਆ ਤੇ ਮੁੜ ਕੇ ਫੇਰ ਜਿਹੜਾ ਉਹ ਫਲਸਫਾ ਜਿਹੜਾ ਗੁਰੂਆਂ ਦਾ ਸੀਗਾ ਉਹ ਫੇਰ ਜੇ
0: ਰੀਰਾਈਟ
1: ਕਰਨ ਦੀ ਲੋੜ ਆ। ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਫੈਕਟ ਨਹੀਂ ਹੈਗੇ ਉਹ ਜਿਹੜੇ ਦੇਖੋ ਡਾਕਟਰ ਸਾਹਿਬ ਤੇ ਖੱਟ ਸਾਹਿਬ ਜੀ, ਜਿਹੜਾ ਮੇਰੀ ਜਿਹੜੀ ਸੋਚ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਸਿੱਖ ਇਤਿਹਾਸ ਸੀਗਾ ਸਾਡੀ ਬਾਣੀ ਦੀ ਹੈਗੀ ਆ ਉਹ ਜਿਹੜੀ ਆ ਉਹ ਇੰਨੀ ਡਿਸਟੋਰਟ ਕਰ ਦਿੱਤੀ ਗਈ ਆ ਜਿਹੜੇ ਇਹ ਦੁਸ਼ਮਣ ਲੋਕ ਸੀਗੇ ਔਰ ਅੱਜ ਵੀ ਹੈਗੇ ਆ, ਹਰ ਸਮਾਜ ਦੇ ਦੁਸ਼ਮਣ ਹੁੰਦੇ ਆ ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਅਸਲੀਅਤ ਤੋਂ ਅਸਲੀਅਤ ਨਾਲ ਤੋੜਿਆ ਜਾਂਦਾ ਆ। ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਪਿਛਲੇ 300 ਸਾਲ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਉਹਦੇ ਵਿੱਚ ਜਿਹੜੇ
2: ਕੋਸ਼ਿਸ਼ ਚੱਕਰ ਇਹ ਹੈ ਕਿ ਅਸੀਂ ਉਸੇ ਜਾਲ ਦੇ ਵਿੱਚ ਅੱਜ ਵੀ ਫਸੇ ਹੋਏ ਆ, ਨਿਕਲਦੀ ਕੋਈ
1: ਅੱਜ ਵੀ ਫਸੇ ਹਾਂ। ਬਿਲਕੁਲ,
2: ਇਹ ਜਾਲ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਜੇ ਉਹਦੇ ਤੇ ਬੋਲਦੇ ਨਾ ਤਾਂ ਬਹੁਤੇ ਲੋਕ ਗੁੱਸਾ ਕਰਦੇ ਕਿ ਯਾਰ ਇਹ ਜਾਲ ਦੇ ਸਿਆਣੇ, ਇਹ ਵੀ ਹੋ ਰਿਹਾ ਨਾ।
1: ਹਾਂਜੀ ਹਾਂਜੀ, ਬਿਲਕੁਲ ਹੋ ਰਿਹਾ, ਬਿਲਕੁਲ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪ ਨੂੰ ਅਸਲੀਅਤ ਦਾ ਪਤਾ ਨਹੀਂ।
2: ਚਲੋ ਚੀਮਾ ਸਾਹਿਬ, ਆਪਾਂ ਕੱਲ ਨੂੰ ਫਿਰ ਇਸ ਪ੍ਰੋਗਰਾਮ ਦੀ ਇੱਦਾਂ ਹੀ ਜਿਹੜੀ ਜਿੰਨਾ ਰਹਿੰਦਾ ਨਾ ਉਹਨੂੰ ਫਿਰ
0: ਕੋਈ ਨਹੀਂ, ਕੋਈ ਗੱਲ ਨਹੀਂ, ਕਰ ਲਾਂਗੇ ਆਪਾਂ, ਕਿਉਂਕਿ ਸਾਡੀ ਹੋਂਦ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਾਣਨੀਆਂ ਚਾਹੀਦੀਆਂ ਨੇ। ਬਿਲਕੁਲ ਪਤਾ ਹੀ ਹੈ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਵੇ।
2: ਡਾਕਟਰ ਸਾਹਿਬ, ਬੜੀ ਹਿੰਮਤ ਆ, ਤੁਸੀਂ ਸੱਚ ਬੋਲਦੇ ਹੋ, ਸੱਚ ਬੋਲਣ ਦੀ ਗੱਲ ਕਰਦੇ ਹੋ, ਪਰ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ, ਸਾਡਾ ਕੰਮ ਆ ਅਸੀਂ ਸੱਚ ਜਿਹੜਾ ਹੈਗਾ ਉਹ ਲੈ ਕੇ ਆਉਣਾ। ਬਹੁਤ ਸ਼ੁਕਰੀਆ।
0: ਮੈਂ ਜਾਂਦੇ ਜਾਂਦੇ ਇੱਕ ਗੱਲ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਤੇ ਉਧਰੋਂ ਮਿਸ ਹੋ ਰਿਹਾ ਆ। ਸਨੋਜ ਦੇ ਗੁਰੂ ਘਰ ਤੋਂ ਇੱਕ ਬੀਬੀ ਨੇ ਮੈਨੂੰ ਫੋਨ ਕੀਤਾ, ਭਾਜੀ ਤੁਸੀਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੇ ਆ ਸਾਡੇ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਨੇ ਤੇ ਇੱਕ ਪ੍ਰਚਾਰਕ ਉੱਥੇ ਆਇਆ ਤੇ ਉਹ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਸਿਰ ਤਲੀ ਤੇ ਧਰ ਕੇ ਕੱਟਿਆ ਹੋਇਆ ਸਿਰ ਤਲੀ ਤੇ ਧਰ ਕੇ ਤੇ ਲੜਾਈ ਕਰਦੇ ਰਹੇ ਤੇ ਅੰਮ੍ਰਿਤਸਰ ਤੱਕ ਗਏ। ਹੁਣ ਸਾਡੇ ਬੱਚੇ ਤੇ ਮੰਨਦੇ ਨੀ ਗੇ,
1: ਉਹਨਾਂ ਨੇ
0: ਮੰਨਣੀ ਗੱਲ ਵੀ ਨੀ ਹੈਗੀ। ਤਿੰਨ ਤੋਂ ਪੰਜ ਮਿੰਟ ਅਗਰ ਸਾਹ ਬੰਦ ਹੋ ਗਿਆ, ਦਿਲ ਧੜਕਣਾ ਬੰਦ ਹੋ ਗਿਆ, ਉਹਨੂੰ ਰਿਵਾਈਜ਼ ਨਹੀਂ ਕੀਤਾ ਜਾ ਸਕਦਾ। ਹਾਂਜੀ, ਤੇ ਅੱਜ ਤੋਂ ਇੰਨੇ ਸਾਲ 250-300 ਸਾਲ ਪਹਿਲਾਂ ਕਿਵੇਂ ਉਹ ਸੰਭਵ ਹੋ ਸਕਦਾ ਹੈਗਾ। ਹਾਂਜੀ, ਸੋ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ
1: ਡਾਕਟਰ
0: ਕਰੀ ਜਾ ਰਹੇ।
1: ਡਾਕਟਰ
2: ਸਾਹਿਬ ਨਾਲ ਇਹ ਦੱਸਿਆ ਗਿਆ ਹੋਏਗਾ ਕਿ ਬਹਾਦਰੀ ਨਾਲ ਲੜੇ ਤੇ ਮਤਲਬ ਮੋਹਰੇ ਹੋ ਕੇ ਉਹਨਾਂ ਨੇ ਆਪਣੀ ਤਲਵਾਰ ਚਲਾਈ ਤੇ ਇਹਦੇ ਵਿੱਚ ਫਿਰ ਥੋੜੇ ਜਿਹਾ ਲੋਕ ਕੁਛ ਜਿਹੜੇ ਇਤਿਹਾਸਕਾਰ ਸੀ ਉਸ ਟਾਈਮ ਦੇ ਉਹਨਾਂ ਨੇ ਆਪਣਾ ਫਾਰਮੂਲਾ ਜੋੜਤਾ ਜੀ।
1: ਜੀ ਖੱਕ ਸਾਹਿਬ ਜੀ, ਦੇਖੋ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਜਿਹੜਾ ਉਹਦੇ ਵਿੱਚ ਪੰਕਤੀਆਂ ਆਉਂਦੀਆਂ ਬਾਣੀ ਦੇ ਵਿੱਚ, ਸਿਰ ਧਰ ਤਲੀ ਗਲੀ ਮੋਰੀ ਆਓ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਿਰ ਨੂੰ ਵੱਢ ਕੇ ਆਪਣੇ ਹੱਥ ਤੇ ਰੱਖ ਕੇ ਤਲੀ ਤੇ ਰੱਖ ਕੇ ਆ ਜਾਓ, ਨਹੀਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਰਨ ਦੇ ਭਾਵ ਆ ਜਿਹੜਾ
0: ਮਨ ਤੇ ਆਗੂ
1: ਮਰਨ ਦਾ ਡਰ ਆ ਜਿਹੜਾ ਓਹਨੂੰ ਕੱਢ ਕੇ ਪਾਸੇ ਰੱਖ ਦਿਓ ਭਾਈ ਤੁਸੀਂ ਮੁੜਨਾ ਕੇ ਨਹੀਂ ਮੁੜਨਾ ਤੁਸੀਂ ਉਸ ਯੁੱਧ ਦੇ ਵਿੱਚ ਜਿੱਥੇ ਜਾ ਰਹੇ ਹਾਂ ਮੁੜਨਾ ਕੇ ਨਹੀਂ ਮੁੜਨਾ ਇਸ ਗੱਲ ਨੂੰ ਤਿਆਗੋ ਭਾਈ ਮੈਂ ਉੱਥੇ ਮਰਨਾ ਜਾ ਕੇ ਅਰਥ ਅਸਲ ਇਹ ਹੁੰਦੇ ਆ ਤਲੀ ਤੇ ਸਿਰ ਧਰਨ ਦੇ ਤੇ ਉਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਯੋਧਿਆਂ ਦੀ ਖਾਕ ਸ਼ਾਹ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਉਹਨਾਂ ਦੀ 74-75 ਸਾਲ ਦੀ ਉਮਰ ਸੀ ਉਸ ਵੇਲੇ
2: ਚਲੋ ਆਪਾਂ ਸਬਜੈਕਟ ਨੂੰ ਕੱਲ ਤੋਂ ਚਾਲੂ ਕਰਾਂਗੇ ਜੀ ਬੜੀ ਮਿਹਰਬਾਨੀ ਚੀਮਾ ਸਾਹਿਬ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਸਬਰੀ ਨਾਲ ਪ੍ਰੋਗਰਾਮ ਸੁਣਦੇ ਹੋ ਦੇਖਦੇ ਹੋ ਔਰ ਮੈਂ ਵੀ ਅੱਜ ਸਵਾ ਮਹੀਨੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਿਹਾ ਥੈਂਕ ਯੂ ਸੋ ਮਚ ਔਰ ਮਿਲਦੇ ਹਾਂ ਜੀ ਕੱਲ ਨੂੰ ਫਿਰ ਨਵੇਂ ਵਿਸ਼ੇ ਨਵੇਂ ਪ੍ਰੋਗਰਾਮ ਦੇ ਨਾਲ ਜਿਉ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਰਕਾਰ ਦੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

0: ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ, ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ, ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ, ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ, ਜਾਂ ਇਹਦੇ ਵਿੱਚ ਕੁਝ ਹੋਰ ਵੀ ਹੋ ਸਕਦਾ ਹੈਗਾ।
1: ਬਿਲਕੁਲ ਡਾਕਟਰ ਸਾਹਿਬ,
0: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
1: ਬਿਲਕੁਲ,
0: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ, ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ।
1: ਜੀ,
0: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ,
1: ਜੀ ਜੀ ਬਿਲਕੁਲ,
0: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ।
1: ਜੀ ਜੀ, ਮਿਸਰ ਦੇ ਵਿੱਚ
0: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ। ਜੀ, ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ।
1: ਜੀ,
0: ਇਹਦਾ ਮਤਲਬ ਇਹ ਆ ਬਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ।
1: ਬਿਲਕੁਲ,
0: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ, 4 ਗਰੁੱਪਾਂ ਦੇ ਵਿਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ।
1: ਜੀ,
0: ਕਿਹੜੇ ਕਿਹੜੇ ਗਰੁੱਪ ਬਣ ਗਏ, ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ ਉਸ ਹਿਸਾਬ ਦੇ, ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ, ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ, ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ। ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ, ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਹੀ ਨਹੀਂ ਲੱਗਦੀ।
1: ਜੀ,
0: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖਮੱਖੀ ਤੇ ਮੱਖੀ ਮਾਰਨਾ ਨਹੀਂ, ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ, ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
1: ਬਿਲਕੁਲ,
0: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ, ਭਾਵੇ ਆ ਵੀ ਉੱਥੇ ਉਹ ਸਵਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਇਹਦਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਭਾਈਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਪਟਵਈਆਂ ਦਾ ਵੀ ਰੈਫਰੈਂਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ।
1: ਜੀ,
0: ਮਤਲਬ ਦੇ ਤੌਰ ਤੇ ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਹਾਂ, ਅਸੀਂ ਕਿਸੇ ਗੱਲ ਦੀ ਸਚਾਈ ਕਿੱਥੋਂ ਲੱਭਦੇ ਹਾਂ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਹਾਂ ਭਈ ਜੇ ਇਤਿਹਾਸ ਲਿਖੀਏ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਕੁ ਥੋੜੀ ਤਰਕ ਸੰਗਤ ਹੋ ਗਏ ਹਾਂ ਵੀ ਵਿਚਾਰੀਏ ਤਾਂ ਸਹੀ ਭਾਵੇਂ ਪੁਰਾਣੇ ਇਤਿਹਾਸ ਦੇ ਵਿੱਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
1: ਬਿਲਕੁਲ ਜੀ।
0: ਸੋ ਜੇ ਮਾਤਾ ਜੀ ਤੋਂ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸਵਰਗਵਾਸ ਹੋ ਗਏ ਸੀ, ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ। ਤੇ ਪਟਵਈਆਂ ਵਾਸਤੇ ਤਾਂ ਭੇਵੇਂ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ, ਔਰ ਉਹ ਲਿਖ ਦਿੰਦੇ ਨੇ ਪਾਂਡੇ
1: ਜੀ।
0: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਆਈਡੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
1: ਜੀ,
0: ਤੁਸੀਂ ਦੱਸਦੇ ਹੋ ਤੇ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ। ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
1: ਜੀ,
0: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ, ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿੱਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
1: ਬਿਲਕੁਲ ਬਿਲਕੁਲ ਜੀ,
0: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ, ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
1: ਬਿਲਕੁਲ,
0: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
1: ਬਿਲਕੁਲ, ਲੜਾਈ ਹੁੰਦੀ ਰਹੀ, ਬਿਲਕੁਲ
0: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ, ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ, ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਕੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ। ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ
2: ਜੀ। ਡਾਕਟਰ ਸਾਹਿਬ ਮੈਨੂੰ ਐਕਸਕਿਊਜ਼, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀ ਵੱਟ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
0: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ ਉਹ ਨਾਲ ਸੀ,
2: ਨਾਲ ਸੀਗੇ ਬਿਲਕੁਲ,
0: ਸਿੰਘ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ। ਠੀਕ ਆ, ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ। ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
1: ਹਾਂਜੀ,
0: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ ਵੀ ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਹੈ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
1: ਬਿਲਕੁਲ ਸਹੀ ਗੱਲ
0: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ, ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੱਡ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜੇ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਲੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ, ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ, ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸਲੋਕ ਉਹਦੇ ਵਿਚ ਹੈਗੇ ਨੇ। ਹਾਂਜੀ,
1: ਜੀ
0: ਪਰ ਓਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ ਓਹੀ ਗੱਲਾਂ ਓਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਇਹ ਜਿਹੜੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਆ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਵੇ, ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
1: ਜੀ,
0: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ, ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਵੀ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਉਹ ਤੁਸੀਂ ਸਾਰੇ ਸਮਝਦੇ, ਜਿਵੇਂ ਸਾਰੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਸੀ, ਭਾਵ ਕੀ ਉਹ ਕੱਟੜ ਮੁਸਲਮਾਨ ਸੀਗਾ
1: ਜੀ।
0: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
1: ਬਿਲਕੁਲ।
0: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
1: ਹੁਣ
0: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
1: ਬਦਲਾ ਲੈਣ ਦਾ,
0: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
1: ਜੀ।
0: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੋਈ ਜ਼ਿੰਮੇਵਾਰ ਨਾ ਹੋਣ।
1: ਬਿਲਕੁਲ,
0: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਕੱਟੇ, ਮਤਲਬ ਇਹ ਗੱਲ ਵਾਜਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ ਤੁਹਾਡੇ ਦਾਦੇ ਦਾ ਇਤਿਹਾਸ ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਤਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉਥੋਂ ਉੱਠ ਕੇ ਹੀ ਚਲੇ ਗਏ ਸੀ, ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ, ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
1: ਬਿਲਕੁਲ
0: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਸਮੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਲਾਹ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿਟੀਆਂ ਦੇ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਲਾਵਾਂ ਦਿਓ ਜਾਂ ਉਹਨੂੰ ਠੰਡੇ ਬੁਰਜ ਵਿੱਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿੱਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿੱਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿੱਚ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿੱਚ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ। ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨੇ।
1: ਬਿਲਕੁਲ
0: ਬਿਲਕੁਲ, ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ, ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿੱਚੋਂ ਨਿਕਲ ਗਿਆ, ਆਪ ਜੇਲ ਚ ਨਿਕਲ ਗਿਆ। ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਬਹਿਣ ਦਾ ਮਤਲਬ ਕੋਈ ਨਹੀਂ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸਾਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਜਿਹੜੇ ਸੱਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੱਯਦ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਐ ਕੀਤਾ ਗਿਆ, ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿੱਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿੱਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿੱਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿੱਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਉਹਨਾਂ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ 5ਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ ਜੀ। ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤੋਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਬਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੱਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨੀਹਾਂ ਹੈ ਨੀਂਹ ਡਿੱਗ ਪਈ, ਜਿਹੜੀ ਕਿ ਜਿਹਦੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਉਟੀ ਬਣਾਈ ਹੋਈ ਹੈ, ਇਸਤਰੀ ਨੀਹਾਂ ਬਣਾਉਂਦਾ ਪਿਆ ਚਿਣਦਾ ਪਿਆ, ਇੱਡੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗ ਗਈ ਹੋਊਗੀ। ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ। ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਆਪੇ ਨਹੀਂ ਜੀ, ਉਸ ਤੋਂ ਬਾਅਦ 3 ਦਿਨ ਤੱਕ ਉਹ ਤੜਫਦੇ ਰਹੇ, ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ, ਜਿਹੜੀ ਕਿ ਇਹਦੀ ਗੱਲ ਮੰਨਣ ਯੋਗ ਨਹੀਂ ਆਉਂਦੀ। ਉਸ ਹਾਲਾਤ ਵਿੱਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨਹੀਂ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਤੇ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ, ਦਿਲ ਦੀ ਧੜਕਣ ਬੰਦ ਹੋ ਜਾਵੇ, ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ। ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ। ਔਰ ਇਹ ਤਾਂ ਅੱਜ ਦੀ ਗੱਲ ਆ ਨਾ, ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ। ਹਾਂਜੀ, ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ, ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ। ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿੱਚ, ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਧੰਨਵਾਦੀ ਹੈ ਅਜੂ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਪੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚੋਂ ਈਵਨ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ
1: ਬਿਲਕੁਲ
0: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ ਹਾਂ ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਨ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ
1: ਜੀ
0: ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ ਔਰ ਉਹਨੇ ਕਿਹਾ ਸੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਹਾਂਜੀ
1: ਬਿਲਕੁਲ
0: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ ਪਰ ਉਹਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ ਹੁਣ ਇਹ ਸਾਰੀਆਂ ਗੱਲਾਂ ਕਿਥੋਂ ਨਿਕਲੀਆਂ ਕਿੰਨੇ ਜਾਣੀਆਂ ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ ਇਸ ਤਰ੍ਹਾਂ ਦਾ ਜ਼ੁਲਮ ਵਾਪਰ ਰਿਹਾ ਸੀ ਰੋਜ਼ ਗੱਲਾਂ ਹੋ ਰਹੀਆਂ ਸੀ ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ ਪਰ ਇਹ ਗੱਲਾਂ ਕਿਥੋਂ ਨਿਕਲੀਆਂ ਉਸ ਗੱਲ ਦੀ ਪੜਚੋਲ ਕਰਦੇ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ
1: ਜੀ
0: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚੋ ਪਹੁੰਚਦੇ ਨੇ ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ ਮੈਨੂੰ ਪਤਾ ਆ ਮੇਰੇ ਕੋਲ ਕੋਈ ਖਬਰ ਨਹੀਂ ਅੱਛਾ ਇੱਕ ਗੱਲ ਹੋਰ ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋਸਤ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ ਮੇਰੇ ਮਹਿਲ ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ ਉਹਨਾਂ ਦਾ ਕੀ ਬਣਿਆ ਜੇ ਭਲਾ ਉਹ ਇਹ ਸਮਝਦੇ ਵੀ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ ਔਰ ਜੇ ਤੂੰ ਕਰ ਸਕਦਾ ਹੈ ਸਾਡੀ ਮਦਦ ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ
1: ਜੀ
0: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ
1: ਬਿਲਕੁਲ ਜੀ
0: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ ਔਰ ਉਸ ਨੂੰ ਉਹਨੇ ਉੱਥੇ ਭੇਜਿਆ ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆ ਕੁਛ ਵਾਪਰਿਆ ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ ਮੈਨੂੰ ਨਹੀਂ ਪਤਾ ਵੀ ਐਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿਚ ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
1: ਜੀ
0: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ ਉਹਨਾਂ ਦੇ ਵਿਚ ਫਿਰ ਕੋਈ ਸਚਾਈ ਨਹੀਂ ਲੱਗਦੀ ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ ਉਹ ਵੀ ਇਹ ਲੱਗਦਾ ਪੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਇਸਤਰੀ ਭਾਰਤ ਦੇ ਵਿਚ ਦਸੰਬਰ ਦੇ ਦਿਨਾਂ ਦੇ ਵਿਚ ਕੋਈ ਹੜ੍ਹ ਨਹੀਂ ਸੀ ਆਇਆ। ਹਾਂਜੀ, ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ ਉਹ ਰਹਿ ਗਏ, ਸ਼ਨਾਖਤ ਵਿੱਚੋਂ ਰਹਿ ਗਏ ਭਾਈ ਐਸਾ ਹੋਇਆ, ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ, ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਲ ਇੱਥੇ ਆ ਗਏ ਨੇ
1: ਜੀ।
0: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ। ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ। ਹਾਂਜੀ, ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉੱਚ ਦੇ ਤੀਰ ਬਣਾ ਕੇ
3: ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਕੁਛ ਬਹੁਤ ਪਿਆਰੇ ਪਿਆਰੇ ਗੀਤਾਂ ਨਾਲ, ਉਸ ਤੋਂ ਬਾਅਦ ਖਬਰਾਂ ਵੀ ਹੋਣਗੀਆਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਆਪਾਂ ਪਹੁੰਚ ਗਏ ਜੀ। ਪਹਿਲਾ ਬਹੁਤ ਹੀ ਪਿਆਰਾ ਸਾਡੇ ਸਤਿੰਦਰ ਸਰਤਾਜ ਹੋਣਾ ਦਾ, ਉਹ ਸੁਣਦੇ ਹਾਂ ਜੀ। ਲਓ ਜੀ,

ਹਾਂ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਤੇ ਖਬਰਾਂ ਦੇ ਵਿੱਚ ਸਾਡੇ ਨਾਲ ਆਪਣੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰੀਜ਼ਨੋ ਕੈਲੀਫੋਰਨੀਆ ਦਾ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਕੋਲੋਂ ਕੁਛ ਜਾਣਕਾਰੀਆਂ ਹਾਸਲ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਜੀ। ਅਦਰ ਡਿਵਾਈਸ ਹੈੱਡਫੋਨ ਚੀਮਾ ਸਾਹਿਬ ਆਵਾਜ਼ ਆ ਰਹੀ ਜੀ?

ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ ਤੇ ਖਬਰਾਂ ਦੇ ਵਿੱਚ ਸਾਡੇ ਨਾਲ ਆਪਣੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰੀਡਮ ਕੈਲੀਫੋਰਨੀਆ ਦਾ ਆਪਣੇ ਨਾਲ ਜੁੜ ਗਏ ਜੀ ਤੇ ਉਹਨਾਂ ਦੇ ਕੋਲੋਂ ਕੁਛ ਜਾਣਕਾਰੀਆਂ ਹਾਸਲ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਜੀ ਅਦਰ ਡਿਵਾਈਸ ਹੈੱਡਫੋਨ ਚੀਮਾ ਸਾਹਿਬ ਆਵਾਜ਼ ਆ ਰਹੀ ਜੀ ਚੀਮਾ ਸਾਹਿਬ ਦੱਸਿਆ ਸੀ

0: ਸਾਨੂੰ ਸਭ ਹਰੀ ਆਵਾਜ਼
1: ਹੈਲੋ
0: ਹਾਂਜੀ ਨਹੀਂ ਆ ਰਹੀ ਤੇਰੀ ਯਾਰ ਉਹ ਇੱਕ ਮਿੰਟ ਹੋਲਡ ਕਰੋ ਜੀ।

0: ਮਸਲਾ ਹੱਲ ਹੋ ਗਿਆ ਕੱਲ ਦੇ ਭੁੰਬਕ ਨੂੰ ਸਿਰ ਪਏ ਸੀ ਪਰਸੋਂ ਦੇ ਤੇ ਚਲੋ ਕੋਈ ਗੱਲ ਨੀ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਸੱਜਣ ਸਾਡੇ ਨਾਲ ਜੁੜਦੇ ਆ ਉਹਨਾਂ ਨੂੰ ਵੀ ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਪਹਿਲੀ ਜਿਹੜੀ ਖਬਰ ਆ ਉਹ ਇਸ ਤਰ੍ਹਾਂ ਆ ਕਿ ਜਿਹੜਾ ਭਾਰਤੀ ਸਮਾਜ ਆ ਖੱਕ ਸਾਹਿਬ ਜੀ ਉਹ ਚਾਹੇ ਦਿੱਲੀ ਦੇ ਰਹਿਣ ਵਾਲੇ ਹਿੰਦੀ ਬੋਲਣ ਵਾਲੇ ਹੋਣ ਤੇ ਚਾਹੇ ਪੰਜਾਬੀ ਚਾਹੇ ਗੁਜਰਾਤੀ ਜਿਹੜੇ ਵੀ ਉਹ ਖੇਤਰ ਦੇ ਨਾਲ ਜੁੜੇ ਹੋਏ ਲੋਕ ਆ ਐਜੂਕੇਸ਼ਨ ਦੀ ਬੜੀ ਘਾਟ ਆ ਖੱਕ ਸਾਹਿਬ ਜੀ ਤੇ ਹੁਣ ਹੋਇਆ ਕੀ ਆਵਾਜ਼ ਆ ਰਹੀ ਹੈ ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਫੇਰ ਬੰਦ ਹੋ ਗਈ
1: ਦੇਖੋ ਆ ਰਹੀ ਨਾ ਚੀਮਾ ਸਾਹਿਬ ਆ ਰਹੀ ਆਵਾਜ਼ ਹੈਲੋ
0: ਆਵਾਜ਼ ਸ਼ੇਰ ਬੰਦ ਹੋ ਗਈ ਕੀ ਚੱਕਰ ਆ
1: ਮੈਂ ਤੇ ਦੇਖ ਰਿਹਾ ਆਵਾਜ਼ ਤੇ ਠੀਕ ਸੀ ਅੱਛਾ ਉਹ ਤੇ ਚੱਲ ਗਿਆ ਆਪਣੇ ਆਪ ਹਾਂਜੀ ਹੁਣ ਠੀਕ ਆ ਜੀ ਚੀਮਾ ਸਾਹਿਬ ਹੁਣ ਦੇਖਿਓ ਹੈਲੋ ਹੈਲੋ ਚੀਮਾ ਸਾਹਿਬ ਆਵਾਜ਼ ਆ ਰਹੀ ਆਵਾਜ਼ ਆ ਰਹੀ ਜੀ
2: ਹਾਂਜੀ ਹੁਣ ਆਈ ਆ
1: ਨਹੀਂ ਹੁਣ ਸਪੀਕਰ ਤੇ ਆਉਂਦੀ ਨਾ ਉੱਤੇ ਨਹੀਂ ਆ ਰਹੀ ਅੱਗੇ ਚੱਲ ਪਿਆ ਸੀ ਬੜਾ ਵਧੀਆ ਉੱਥੇ ਚੇਂਜ ਹੋ ਜਾਂਦਾ ਮਾਈਕਰੋਸਾਫਟ ਸਾਊਂਡ ਹਾਂਜੀ ਓ ਗਾਡ ਚੀਮਾ ਸਾਹਿਬ ਕਰੋ ਗੱਲ ਸਪੀਕਰ ਤੇ ਕਰ ਲੈਂਦੇ ਸਪੀਕਰ ਲੱਗ ਰੱਖ ਕੇ ਕਰ ਲੈਂਦੇ ਚੀਮਾ ਸਾਹਿਬ ਆ ਜਾਓ ਜੀ
2: ਓਕੇ
1: ਜੀ
2: ਗੱਲਬਾਤ ਖਾਤ ਸਾਹਿਬ ਜੀ ਆਪਾਂ ਇਹ ਕਰ ਰਹੇ ਸੀਗੇ ਕਿ ਮੇਰੀ ਆਵਾਜ਼ ਮੈਨੂੰ ਸੁਣਦੇ ਨੇ ਮੁੜ ਕੇ
1: ਤੁਹਾਨੂੰ ਆ ਰਹੀ ਹੈ
2: ਹਾਂਜੀ ਆਉਂਦੀ ਸੀ ਹੁਣ ਤੁਹਾਡੀ ਮਿਲੇ
1: ਠੀਕ ਹੈ ਚਲੋ
2: ਗੱਲ ਕਰ ਸਕਦੀ ਇਸ ਤਰ੍ਹਾਂ ਕਿ ਆਪਣੇ ਉੱਥੇ ਭਾਰਤ ਦੇ ਵਿੱਚ ਜਿਹੜੀ ਆ ਅਨਪੜ੍ਹਤਾ ਅਗਿਆਨਤਾ ਆ ਨਾ
1: ਹਾਂਜੀ
2: ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਇਹਦੇ ਵਿੱਚ ਮਸਲਾ ਇਸ ਗੱਲ ਦਾ ਸਾਹਮਣੇ ਆਇਆ ਖੱਕ ਸਾਹਿਬ ਜੀ ਜਿਹੜੀ ਦਸਤਾਰ ਨਾਂ ਦੀ ਫਿਲਮ ਆ ਨਾ
1: ਹਾਂਜੀ
2: ਉਹ ਫਿਲਮ ਲਾਈ ਗਈ ਤੇ ਉਹ ਜਿਹੜੀ ਫਿਲਮ ਆ ਉਹ ਅਡਲਟਰੇਟਡ ਆ
1: ਹਾਂਜੀ
2: ਤੇ ਉਹਦੇ ਵਿੱਚ ਇੱਕ ਕੋਈ ਸੱਜਣ ਆਪਣਾ ਜਿਹੜਾ ਪੰਜਾਬੀ ਸੀਗਾ ਫਿਲਮ ਦੇਖਣ ਗਿਆ ਤੇ ਉਹ ਛੋਟੇ ਛੋਟੇ ਬੱਚੇ ਕਿੰਨੇ ਨਾਲ ਸੀਗੇ ਹੋਰ ਵੀ ਹੋਣਗੇ ਜਿਨ੍ਹਾਂ ਦੇ ਬੱਚੇ ਹੋਣਗੇ ਕੱਲੇ ਦੇ ਤਾਂ ਇੰਨੇ ਨਹੀਂ ਹੋਣਗੇ ਪਰ ਉਹ ਜਦੋਂ ਉੱਥੇ ਉਹਨਾਂ ਨੇ ਟਿਕਟਾਂ ਖੜਿਆ ਆਨਲਾਈਨ ਖਰੀਦੀਆਂ ਸੀਗੀਆਂ ਤੇ ਜਦੋਂ ਗਏ ਤੇ ਉਹ ਫਿਰ ਜਿਹੜੇ ਉੱਥੇ ਦੇ ਪ੍ਰਬੰਧਕ ਸੀਗੇ ਉਹ ਕਹਿੰਦੇ ਵੀ ਬੱਚੇ ਤਾਂ ਅੰਦਰ ਨਹੀਂ ਜਾ ਸਕਦੇ ਫਿਲਮ ਦੇਖਣ
1: ਅੱਛਾ
2: ਤੇ ਉਹ ਉਹਨਾਂ ਉੱਥੇ ਇਸ ਗੱਲ ਤੋਂ ਰੌਲਾ ਪੈ ਗਿਆ ਤੇ ਜਿਹੜੀ ਮੈਨੇਜਮੈਂਟ ਸੀਗੀ ਉਹਨਾਂ ਨੇ ਮੈਨੇਜਰ ਸੱਦਿਆ ਉਹ ਤੋਂ ਉਹ ਜਿਹੜਾ ਬੰਦਾ ਆ ਬੜੇ ਹੀ ਗਲਤ ਢੰਗ ਦੇ ਨਾਲ ਨਾ ਉਹਦੇ ਨਾਲ ਉਹ ਬਿਹੇਵੀਅਰ ਕਰ ਰਿਹਾ ਆ ਤੇ ਮੁੱਦਾ ਉਹਦਾ ਇਹ ਆ ਉਹ ਉਹਨੂੰ ਬਾਰ ਬਾਰ ਪੁੱਛਦਾ ਕਿ ਇਹ ਤੁਸੀਂ ਸਾਨੂੰ ਅੰਦਰ ਕਿਉਂ ਨੀ ਜਾਣ ਦਿੰਦੇ ਬੱਚਿਆਂ ਨੂੰ ਉਹ ਕਹਿੰਦਾ ਭਾਈ ਇਹ ਅਡਲਟਰੇਟਡ ਮੂਵੀ ਆ ਫਿਰ ਉਹ ਆਪਣੇ ਉਹ ਵੀ ਮੰਨਦਾ ਉਹਦੇ ਨਾਲ ਆਰਗੂ ਕਰੀ ਜਾਂਦਾ ਉਹ ਆਪਣੇ ਮੈਨੇਜਰ ਨੂੰ ਲੈ ਕੇ ਆਉਂਦਾ ਉਹ ਵੀ ਕਹਿੰਦਾ ਭਾਈ ਹਾਂ ਇਹ ਅਡਲਟਰੇਟਡ ਫਿਲਮ ਹੈਗੀ ਆ ਤੇ ਇਹ ਤੁਸੀਂ ਬੱਚਿਆਂ ਨੂੰ ਨਹੀਂ ਦਿਖਾ ਸਕਦੇ ਤੇ ਉਹ ਜਿਹੜਾ ਬੰਦਾ ਆ ਉਹ ਇੰਨਾ ਰੂਡ ਬੋਲ ਰਿਹਾ ਤੇ ਉਹਨੂੰ ਅਸਲ ਦੇ ਵਿੱਚ ਗੱਲ ਕੀ ਆ ਖਾਕ ਸਾਹਿਬ ਜੀ ਉਹ ਬਾਰ ਬਾਰ ਕਹੀ ਜਾਂਦਾ ਵੀ ਇਹਦੇ ਵਿੱਚ ਕੋਈ ਸੈਕਸ ਹੈਗਾ ਉਹ ਕਹਿੰਦੇ ਨਹੀਂ ਜਿਹੜਾ ਫਿਲਮ ਦਾ ਉਹ ਮੈਨੇਜਰ ਹੈ ਉਹ ਕਹਿੰਦਾ ਨਹੀਂ ਇਹਦੇ ਵਿੱਚ ਕੋਈ ਸੈਕਸ ਨਹੀਂ ਹੈ ਤੇ ਕਹਿੰਦਾ ਉਹ ਕਹਿੰਦਾ ਫਿਰ ਇਹ ਗਲਤ ਮੂਵੀ ਕਿੱਦਾਂ ਹੋ ਗਈ ਹੁਣ ਖਾਕ ਸਾਹਿਬ ਜੀ ਤੇ ਮਸਲਾ ਇਸ ਗੱਲ ਦਾ ਆ ਕਿ ਉਹ ਜਿਹੜਾ ਬੰਦਾ ਗਲਤ ਬਹਿਸ ਕਰ ਰਿਹਾ ਉਹਨੂੰ ਅਡਲਟਰੇਟਡ ਫਿਲਮ ਆ ਜਿਹੜੀ ਉਹਦਾ ਇਹੀ ਨੀ ਪਤਾ ਵੀ ਅਡਲਟਰੇਟਡ ਫਿਲਮ ਹੁੰਦੀ ਕੀ ਆ
1: ਕਿਹੜੀ ਚੱਕਰ ਚੀਮਾ ਸਾਹਿਬ ਇਹ ਹੈ ਕਿ ਇਹ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਨਾ ਜੋ ਫਿਲਮਾਂ ਬਣਦੀਆਂ ਉਹ ਬਣੀ ਆ ਇਤਿਹਾਸ ਦੇ ਉੱਪਰ ਹੈ ਨਾ
2: ਹਾਂਜੀ ਬਿਲਕੁਲ
1: ਇਤਿਹਾਸ ਤੇ ਬਣੀ ਹੈ ਤੇ ਇਹ ਲੋਕ ਸਰਕਾਰਾਂ ਨੋਟਿਸ ਦੇ ਦਿੰਦੀਆਂ ਸਿਨਮ ਜਾਇਆ ਨੂੰ ਦਿਖਾਈ ਜਾਓ ਪਰ ਨਿਆਣੇ ਨੂੰ ਦਿਖਾਇਓ ਕੱਲ ਨੂੰ ਨਿਆਣੇ ਜਵਾਨ ਹੋ ਗਏ ਕਿਤੇ ਇਹ ਨਾ ਸੋਚਣ ਵੀ ਸਾਡੇ ਨਾਲ ਕਿਹੜਾ ਧੱਕਾ ਹੋਇਆ ਇਹ ਚੀਜ਼ਾਂ ਦਾ ਮੈਨੂੰ ਲੱਗਦਾ ਇਹੀ ਕੁਛ ਹੋ ਸਕਦਾ ਹੋਰ ਤਾਂ ਕੋਈ ਰੀਜ਼ਨ ਨਹੀਂ ਹੈਗਾ
2: ਸਖ ਸਾਹਿਬ ਜੀ ਸਭ ਤੋਂ ਵੱਡਾ ਰੀਜ਼ਨ ਆ ਜਿਹੜਾ ਇਹਨਾਂ ਫਿਲਮਾਂ ਦੇ ਵਿਚ ਜਿਹੜੀ ਨਾ ਵਾਇਲੈਂਸ ਹੁੰਦੀ ਆ, ਉਹ ਜਿਹੜੇ ਛੋਟੇ ਬੱਚੇ ਹੁੰਦੇ ਆ 18 ਸਾਲ ਤੋਂ ਥੱਲੇ ਉਹ ਅਡਲਟ ਨਹੀਂ ਹੁੰਦੇ।
1: ਬਿਲਕੁਲ
2: ਹਾਂਜੀ, 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੁੰਦੇ, ਖਾਸ ਕਰਕੇ 4-5-6-7 ਸਾਲ ਦੇ ਜਿਹੜੇ ਬੱਚੇ ਹੁੰਦੇ ਆ, ਉਹ ਆ ਜਿਹੜੇ ਉਹ ਸੀਨ ਦੇਖ ਕੇ ਜਿਹਨੂੰ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਸਹਿਮ ਜਾਣਾ,
1: ਹਾਂਜੀ,
2: ਉਹਨਾਂ ਦੇ ਅੰਦਰੋਂ ਡਰ ਭੈ ਪੈਦਾ ਹੋ ਜਾਂਦਾ ਤੇ ਉਹ ਸਾਰੀ ਉਮਰ ਉਹਨਾਂ ਦੀ ਜਿਹੜੀ ਬ੍ਰੇਨ ਥਿੰਕਿੰਗ ਆ ਉਹ ਡਿਵੈਲਪ ਨਹੀਂ ਹੁੰਦੀ ਪੂਰੀ। ਇਹਨਾਂ ਕਾਰਨਾਂ ਕਰਕੇ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਡਰਾਉਣੀਆਂ ਫਿਲਮਾਂ ਆ ਉਹਨਾਂ ਦੇ ਵਿਚ ਉਹਨਾਂ ਨੂੰ ਅਡਲਟ ਰੇਟਰ ਕਿਹਾ ਜਾਂਦਾ ਆ
1: ਜੀ।
2: ਤੇ ਹੁਣ ਉਹ ਬੰਦੇ ਨੂੰ ਅਡਲਟ ਰੇਟਰ ਦਾ ਉਹਨੂੰ ਇੰਨਾ ਹੀ ਪਤਾ ਵੀ ਅਡਲਟ ਰੇਟਰ ਦੇ ਵਿਚ ਤਾਂ ਸੈਕਸ ਦੀਆਂ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਹੀ ਕਾਰਨਾਂ ਵੀ ਹੁੰਦੇ ਆ, ਉਹ ਇਸ ਗੱਲ ਤੋਂ ਉਹਨਾਂ ਬਹਿਸੀ ਜਾਂਦਾ ਤੇ ਲੜਾਈ ਹੋਣ ਦਿੱਕਤ ਤਿਆਰ ਹੋ ਗਈ। ਸੋ ਇਹ ਨਿੱਕੀ ਜੇ ਇੱਕ ਗੱਲ ਆ ਜਿਹੜੀ ਉਹਨੂੰ ਇਹ ਨੀ ਪਤਾ ਵੀ ਜਿਹੜੀਆਂ ਉਹ ਫਿਲਮਾਂ ਦੀ ਗੱਲ ਕਰ ਰਿਹਾ ਉਹ ਬੰਦਾ ਜਿਹੜਾ ਬਹਿਸ ਕਰਦਾ ਉਹਨਾਂ ਫਿਲਮਾਂ ਨੂੰ ਐਕਸ ਰੇਟਡ ਫਿਲਮ ਕਹਿੰਦੇ ਆ। ਜਿਹੜੀਆਂ ਅਡਲਟ ਹੁੰਦੀਆਂ ਉਹਨਾਂ ਦੇ ਵਿਚ ਵਾਰਨਿੰਗ ਹੁੰਦੀ ਆ ਕਿ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਆ ਉਹਨਾਂ ਨੂੰ ਪਾਈਏ ਨਾ ਦਿਖਾਓ, ਉਹਨਾਂ ਦੇ ਉੱਤੇ ਜਿਹੜਾ ਗਲਤ ਅਸਰ ਆ ਜਿਹੜਾ ਉਹ ਦੇਖ ਕੇ ਸੀਨ ਜਿਹੜੇ ਉਹਦੇ ਵਿਚ ਹੁੰਦੇ ਆ ਉਹ ਸਹਿਮ ਜਾਂਦੇ ਹੁੰਦੇ ਆ, ਉਹਨਾਂ ਦੇ ਅੰਦਰ ਭੈ ਪੈਦਾ ਹੋ ਜਾਂਦਾ। ਸੋ ਇਹ ਮਸਲਾ ਹੈਗਾ ਅਨਪੜ੍ਹਤਾ ਦਾ, ਅਗਿਆਨਤਾ ਦਾ, ਤੇ ਉਹ ਵਿਚਾਰੇ ਉੱਥੇ ਲੱਗੇ ਹੋਏ ਆ ਵੀ ਅੱਛਾ ਭਾਈ ਹੁਣ ਤੋਂ ਤਾਂ ਸ਼ਾਇਦ ਵੱਧ ਗਿਆ ਪਰ ਸਿਚੁਏਸ਼ਨ ਹੈ ਜਿਹੜੀ ਉਹ ਬਹੁਤ ਹੀ ਚੰਗੀ ਨਹੀਂ ਲੱਗਦੀ। ਸੋ ਦੋਸਤੋ ਕਿਸੇ ਨਾਲ ਬਹਿਸ ਕਰਨ ਤੋਂ ਪਹਿਲਾਂ ਜਿਹੜੀ ਗੱਲ ਤੁਸੀਂ ਸੋਚ ਰਹੇ ਆ ਉਹਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਕਿ ਭਾਈ ਜੋ ਕੁਛ ਮੈਂ ਕਹਿ ਰਿਹਾ ਇਹ ਸਹੀ ਵੀ ਹੈ ਕਿ ਮੈਂ ਐਵੇਂ ਗਲਤ ਬਹਿਸ ਕਰਦਾ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਅਗਿਆਨਤਾ ਕਰਕੇ ਹੁੰਦੀਆਂ ਰਹਿੰਦੀਆਂ ਸਮਾਜਾਂ ਦੇ ਵਿਚ ਤੇ ਇਹਨੂੰ ਸੁਧਾਰਨਾ ਚਾਹੀਦਾ।
1: ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਅਸੀਂ ਜਿਹੜਾ ਬਹੁਤ ਕਰਨ ਲੱਗ ਪਏ ਨੇ ਨਾ ਉਹਦਾ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਕਿ ਤੁਸੀਂ ਫਾਈਂਡ ਆਊਟ ਕਰੋ ਕਿਉਂ ਹੈਗੀ ਆ, ਇਹ ਬੰਦੇ ਦਾ ਕਸੂਰ ਆ ਜਿਹੜਾ ਅੰਦਰ ਨਹੀਂ ਬਣ ਦੇ ਰਿਹਾ ਜਾਂ ਪਿੱਛੋਂ ਕੋਈ ਉਹਨਾਂ ਨੂੰ ਆਰਡਰ ਆ, ਇਹੋ ਹੀ ਚੀਜ਼ਾਂ ਦਾ ਕੁਐਸਚਨ ਕਰਨੇ ਚਾਹੀਦੇ ਆ।
2: ਬਿਲਕੁਲ ਤੁਹਾਨੂੰ ਮੈਂ ਦੱਸਦਾ, ਮੇਰਾ ਜਿਹੜਾ ਲੜਕਾ ਉਹ 1.5 ਸਾਲ ਦਾ ਸੀਗਾ, 18 ਮਹੀਨੇ ਦਾ, ਤੇ ਉਹ ਮੇਰੀ ਮਦਰ ਉਹਨੂੰ ਲੈ ਗਈ ਨਾਲ ਇੰਡੀਆ ਨੂੰ ਕਿਉਂਕਿ ਉਹ ਸੌਂਦਾ ਵੀ ਮਾਂ ਦੇ ਨਾਲ, ਮੇਰੀ ਮਾਂ ਦੇ ਨਾਲ ਹੀ ਸੌਂਦਾ ਸੀ ਤੇ ਉਹ ਮੈਂ ਤਾਂ ਕੰਮ ਤੇ ਹੁੰਦਾ ਸੀ ਤੇ ਉਹਦੇ ਨਾਲ ਖੇਲਦਾ ਖੁਲਦਾ ਰਹਿੰਦਾ ਸੀਗਾ ਸਾਰਾ, ਤੇ ਉਹ ਮਾਂ ਮੇਰੀ ਕਹਿੰਦੀ ਵੀ ਮੈਂ ਚੱਲ ਇਹਨੂੰ ਲੈ ਜਾਂਦੀ ਹਾਂ। ਉੱਥੇ 5.5 ਮਹੀਨੇ ਰਹਿ ਕੇ ਆਈ ਸੀਗੀ। ਅੱਛਾ ਜੀ, ਜਦੋਂ ਉਹ ਲੜਕਾ ਮੁੜ ਕੇ ਇੱਥੇ ਵਾਪਸ ਆਇਆ ਆਪਣੀ ਦਾਦੀ ਦੇ ਨਾਲ ਤੇ ਮੈਂ ਏਅਰਪੋਰਟ ਤੋਂ ਚੁੱਕਣ ਗਿਆ, ਪਹਿਲਾਂ ਤਾਂ ਉਹਨੇ ਮੈਨੂੰ ਦੌੜ ਕੇ ਆ ਕੇ ਜੱਫੀ ਪਾ ਲਈ। ਅੱਛਾ, ਫੇਰ ਜਦੋਂ ਅਸੀਂ ਘਰ ਪਹੁੰਚ ਗਏ ਕਾਕ ਸਾਹਿਬ ਜੀ, ਉੱਥੇ ਇਹ ਹੋਇਆ ਜਦੋਂ ਨਾ ਟੀਵੀ ਦੇ ਉੱਤੇ ਆਹ ਜਿਹੜੇ ਡਾਇਨਾਸੌਰ ਵਗੈਰਾ ਏਦਾਂ ਦੇ ਸ਼ੋਅ ਨੀ ਦਿਖਾਉਂਦੇ ਭਿਆਨਕ ਜਿਹੇ, ਉਹ ਮੇਰੇ ਕੋਲ ਆ ਕੇ ਬਹਿ ਜਾ ਕਰੇ ਛੱਡਦੇ ਨੀ, ਤੇ ਮੈਨੂੰ ਪਤਾ ਲੱਗ ਗਿਆ ਵੀ ਇਹਦੇ ਅੰਦਰ ਕੋਈ ਜ਼ਹਿਰ ਬਹਿ ਗਿਆ। ਹੁਣ ਗੱਲ ਕੀ ਸੀਗੀ, ਉਹਨੂੰ ਉੱਥੇ ਜਿਹੜੀਆਂ ਮੇਰੀਆਂ ਭੈਣਾਂ ਸੀ ਭਾਰਤ ਵਿਚ, ਉਹਨਾਂ ਨੇ ਕਾਕ ਸਾਹਿਬ ਜੀ, ਕਿਉਂਕਿ ਇੱਥੇ ਦੇ ਬੱਚੇ ਤੁਹਾਨੂੰ ਪਤਾ ਇਹ ਤਾਂ ਕਦੇ ਔਫ ਕਮਰੇ ਚ ਵੜ ਗਿਆ, ਇਹਨਾਂ ਨੂੰ ਕੋਈ ਡਰ ਤਾਂ ਹੁੰਦਾ ਨੀ ਕਿਉਂਕਿ ਆਪਾਂ ਇਹਨਾਂ ਦੇ ਮਨ ਦੇ ਵਿਚ ਪਾਉਂਦੇ ਨੀ, ਪਰ ਉਹ ਜਦੋਂ ਉੱਥੇ ਗਿਆ ਉਹ ਬਾਹਰ ਚਲ ਜਾਂਦਾ ਸੀ ਖੇਡਣ, ਦੂਰ ਨਿਕਲ ਜਾਂਦਾ ਸੀ। ਉਹ ਜਿਹੜੀਆਂ ਮੇਰੀਆਂ ਭੈਣਾਂ ਸੀਗੀਆਂ ਉਹਨਾਂ ਨੇ ਉਹਨੂੰ ਡਰਾ ਤਾ ਕਿ ਤੈਨੂੰ ਬਾਹਰੋਂ ਫੜ ਕੇ ਲੈ ਜਾਊ,
1: ਬਸ ਉਹ ਡਰ ਗਿਆ,
2: ਉਹ ਡਰ ਗਿਆ ਕਾਕ ਸਾਹਿਬ ਜੀ। ਤੇ ਫੇਰ ਜਦੋਂ ਉਹ ਮੈਂ ਇਸ ਤਰ੍ਹਾਂ 2-3 ਦਿਨ ਦੇਖਿਆ, ਮੈਂ ਕਿਹਾ ਵੀ ਇਹਦੇ ਤਾਂ ਅੰਦਰ ਕੋਈ ਜਾ, ਮੈਂ ਕਿਹਾ ਪੁੱਤ ਕੀ ਗੱਲ, ਇਹਨਾਂ ਉਹ ਮੈਨੂੰ ਖਾ ਲਊਗੀ, ਉਹ ਮੈਨੂੰ ਖਾ ਲਊਗੀ। ਮੈਂ ਕਿਹਾ ਪੁੱਤ ਇੱਥੇ ਏਦਾਂ ਦੀ ਕੋਈ ਚੀਜ਼ ਨੀ ਆਉਂਦੀ, ਤੇ ਮੈਂ ਕਿਹਾ ਉਹ ਦੇਖਿਆ ਸਾਡੇ ਗੁਰੂ ਗੋਬਿੰਦ ਦੀ ਉਹ ਲੱਗੀ ਸੀ ਵੱਡੀ ਤਸਵੀਰ ਕੰਧ ਦੇ ਉੱਤੇ, ਮੈਂ ਕਿਹਾ ਜਿਹੜੇ ਬਾਬਾ ਆ ਦੇਖੋ ਨਾ ਉਹਦੇ ਕੋਲ ਤੀਰ ਕਮਾਨ ਤਲਵਾਰ ਹੈਗੀ ਆ, ਉਹ ਉੱਥੇ ਕੋਈ ਨੀ ਜਾਂਦਾ, ਕਹਿੰਦਾ ਇਹ ਬਹੁਤ ਤਕੜੇ ਹੁੰਦੇ, ਮੈਂ ਉਹ ਤਾਂ ਬਹੁਤ ਵੱਡੇ ਹੁਣ ਮੋਹਰੇ ਕੋਈ ਨੀ ਖਾਤਾ। ਇਸ ਤਰ੍ਹਾਂ ਕਰਕੇ ਉਹ ਬੱਚੇ ਦੇ ਮਨ ਚੋਂ ਜਿਹੜਾ ਜ਼ਹਿਰ ਕੱਢਿਆ ਗਿਆ। ਸੋ ਦੋਸਤੋ, ਕਿਸੇ ਦੇ ਨਾਲ ਬੈਠਣ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਲਾਂ ਵੈਰੀਫਾਈ ਕਰ ਲਓ, ਜੇ ਤੁਹਾਨੂੰ ਨਹੀਂ ਪਤਾ ਤੇ ਆਸੇ ਪਾਸੇ ਹੋ ਕਿਤੇ, ਹੁਣ ਤਾਂ ਡਾਕਟਰ ਸਾਹਿਬ ਵੀ ਇੰਟਰਨੈਟ ਥੈਂਥਿਆਂ ਤੁਹਾਡੇ ਫੋਨ ਦੇ ਵਿੱਚ ਮਾਰੋ ਦੋ ਉਂਗਲਾਂ ਤੁਹਾਡੇ ਸਾਹਮਣੇ ਸਾਰਾ ਕੁਛ ਆ ਜਾਂਦਾ, ਗਲਤ ਬਹਿਸ ਨਾ ਕਰੋ। ਤੇ ਚਲੋ ਇਹ ਸੀਗੀ ਇਹ ਗੱਲਬਾਤ, ਤੇ ਇਹਦੇ ਨਾਲ ਡਾਕਟਰ ਸਾਹਿਬ ਜੀ ਅਗਲੀ ਖਬਰ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ, ਇਰਾਨ ਤੇ ਅਮਰੀਕਾ ਦੀ ਲੜਾਈ ਆ ਜਿਹੜੀ, ਉਹਦੇ ਵਿਚ ਰੂਸ ਤੇ ਚੀਨ ਵੱਲੋਂ ਉਹ ਕਹਿੰਦੇ ਆ ਭਾਈ ਜਿਹੜੀ ਆ ਉਹਦੀ ਮਦਦ ਕਰ ਰਿਹਾ ਰੂਸ ਤੇ ਚੀਨ ਵੀ ਕਰ ਰਿਹਾ। ਅੱਛਾ, ਇਹਦੇ ਚ ਸ਼ੱਕ ਵੀ ਕੋਈ ਨੀ, ਉਹ ਕਰ ਰਹੇ ਹੋਣਗੇ ਜ਼ਰੂਰ। ਤੇ ਪਰ ਇਸ ਵਾਰੀ ਹੋਇਆ ਕੀ ਆ ਸਾਖ ਸਾਹਿਬ ਜੀ, ਜਿਹੜਾ ਇਰਾਨ ਸੀਗਾ ਉਹਨੇ ਜਿਹੜਾ 2-3 ਹਮਲਿਆਂ ਤੋਂ ਪਹਿਲਾਂ ਇੱਕ ਹਮਲਾ ਕੀਤਾ ਨਾ, ਟਰੰਪ ਸਾਹਿਬ ਨੇ ਆਰਡਰ ਦਿੱਤਾ ਮਿਲਟਰੀ ਨੂੰ, ਉੱਥੇ ਕੀ ਹੋਇਆ ਕਿ ਉਸ ਤੋਂ ਬਾਅਦ ਜਿਹੜੇ ਇਰਾਨ ਨੇ ਹਮਲੇ ਕੀਤੇ ਆ ਨਾ, ਉਹਨਾਂ ਦੀ ਜਿਹੜੀ ਐਕੂਰੇਸੀ ਸੀਗੀ ਨਾ
1: ਜੀ,
2: ਉਹ ਇੰਨੀ ਜ਼ਿਆਦਾ ਸੀ ਕਿ 1 ਇੰਚ ਵੀ ਉਹਨਾਂ ਨੇ ਜਿਹੜੇ ਉਹ ਛੱਡੇ ਸੀ ਡਰੋਨ ਇੱਧਰ ਉੱਧਰ ਨਹੀਂ ਹੋਏ,
1: ਟਾਰਗੇਟ ਤੇ ਲੱਗੇ।
2: ਟਾਰਗੇਟ ਤੇ ਲੱਗੇ। ਹੁਣ ਹੋਇਆ ਇਸ ਤਰ੍ਹਾਂ ਖੱਟ ਸਾਹਿਬ ਦੀ ਜਿਹੜੀ ਸਾਊਦੀ ਅਰਬ ਦੇ ਵਿਚ ਉਹਨਾਂ ਦੀ ਐਮਬੈਸੀ ਸੀਗੀ ਨਾ, ਉਹਦੇ ਵਿਚ ਖੱਟ ਸਾਹਿਬ ਦੀ ਐਮਬੈਸੀਆਂ ਤੁਹਾਨੂੰ ਪਤਾ ਵੀ ਅਮਰੀਕਨ ਐਮਬੈਸੀਆਂ ਕਿੰਨੀਆਂ ਕਿੰਨੀਆਂ ਹੁੰਦੀਆਂ,
1: ਬਿਲਕੁਲ।
2: ਉਹਦੇ ਵਿਚ ਜਿੱਥੇ ਸੀ ਆਈ ਏ ਦਾ ਆਫਿਸ ਸੀਗਾ ਐਮਬੈਸੀ ਦੇ ਵਿਚ, ਸੀ ਆਈ ਏ ਜਿੱਥੇ ਬਹਿੰਦੀ ਆ, ਜਿੱਥੇ ਉਹਨਾਂ ਦਾ ਆਫਿਸ ਆ, ਉਹਨਾਂ ਨੇ ਜਿਹੜਾ ਇਰਾਨ ਨੇ ਡਰੋਨ ਮਾਰਿਆ, ਉਹਨਾਂ ਨੇ ਦੋ ਡਰੋਨ ਛੱਡੇ ਸਿਰਫ ਕੁਛ ਸਕਿੰਟਾਂ ਦੇ ਫਾਸਲੇ ਦੇ ਨਾਲ। ਹੁਣ ਜਿਹੜਾ ਪਹਿਲਾ ਡਰੋਨ ਸੀ ਉਹਨੇ ਜਾ ਕੇ ਉਹ ਕੰਧ ਜਾਂ ਜੋ ਕੁਛ ਵੀ ਸੀਗੀ ਪਾੜ ਕੇ ਵਿਚ ਵੱਡਾ ਸਾਰਾ ਮਗੋੜਾ ਕਰ ਦਿੱਤਾ। ਦੂਸਰਾ ਡਰੋਨ ਜਿਹੜਾ ਸੀਗਾ ਉਹਦੇ ਮਗਰੇ ਦੋ ਤਿੰਨ ਚਾਰ ਸਕਿੰਟ ਬਾਅਦ ਗਿਆ ਤੇ ਉਹ ਉਸੇ ਮਗੋੜੇ ਤੇ ਜਿਹੜਾ ਵੱਡਾ ਸਾਰਾ ਉਹਨੇ ਖੋਲਤੀ ਮੂਹਰੇ ਰਾਹ, ਉਹਦੇ ਵਿਚ ਵੀ ਲੰਘ ਕੇ ਐਨ ਉੱਥੇ ਜਾ ਕੇ ਲੱਗਾ। ਅੱਛਾ, ਇਸੇ ਤਰ੍ਹਾਂ ਇਰਾਕ ਦੇ ਵਿਚ ਜਿਹੜੀ ਇੱਕ ਇਹਨਾਂ ਦੀ ਸੀ ਆਈ ਏ ਦਾ ਆਫਿਸ ਆ ਉੱਥੇ ਵੀ ਇਸੇ ਤਰ੍ਹਾਂ ਵੱਜਿਆ। ਤੇ ਹੁਣ ਨਕਸ਼ਾ ਵੀ ਕੀ ਆ, ਇਹ ਖ਼ਬਰ ਆ ਜਿਹੜੀ ਇਹ ਇੱਥੇ ਦਿਖਾਈ ਨਹੀਂ ਗਈ।
1: ਅੱਛਾ,
2: ਤੇ ਇਹਦੇ ਵਿਚ ਹੁਣ ਖਾਕਸਾ ਵੀ ਜਦੋਂ ਉੱਥੇ ਜਾ ਕੇ ਵੱਜਿਆ ਹੋਊਗਾ ਉਹਦੇ ਵਿਚ ਨੋਟਾਂ ਵੀ ਵਜੀਆਂ ਹੋਣਗੀਆਂ।
1: ਬਿਲਕੁਲ ਜੀ, ਹੋਈਆਂ ਹੋਣਗੀਆਂ।
2: ਪਰ ਉਹਨਾਂ ਦਾ ਇੱਕ ਵੀ ਜਿਹੜਾ ਆ ਉਹ ਖ਼ਬਰ ਬਾਹਰ ਅਜੇ ਤੱਕ ਨਹੀਂ ਆਈ। ਸੋ ਇਸ ਤੋਂ ਜਿਹੜਾ ਅਮਰੀਕਾ ਆ ਉਹ ਆਪ ਹੈਰਾਨ ਆ ਕਿ ਇੰਨੀ ਐਕੂਰੇਸੀ ਆ ਜਿਹੜੀ ਉਹ ਜਾਂ ਤਾਂ ਉਹਨਾਂ ਨੂੰ ਰੂਸ ਦੇ ਸਕਦਾ ਜਾਂ ਉਹਨਾਂ ਨੂੰ ਜਿਹੜਾ ਚੀਨ ਦੇ ਸਕਦਾ। ਇਹ ਦੋਨੇ ਦੇ ਰਹੇ ਆ ਉਹਨੂੰ। ਤੇ ਫੇਰ ਦੂਸਰਾ ਪਾਸਾ ਹੁਣ ਖਾਕ ਸਾਹਿਬ ਜੀ, ਅਸੀਂ ਤਾਂ ਆਪ ਅਮਰੀਕਾ ਦੇ ਨਾਗਰਿਕ ਆ, ਸਾਨੂੰ ਵੀ ਡਰ ਲੱਗਦਾ ਵੀ ਸਾਡੇ ਤੇ ਇਸ ਦੇਸ਼ ਦੇ ਉੱਤੇ ਆ ਕੇ ਹਮਲਾ ਨਾ ਕਰੇ ਕਿਉਂਕਿ ਅਸੀਂ ਇੱਥੇ ਆਪਣੀ ਰੋਜ਼ੀ ਰੋਟੀ ਕਮਾਉਣੀ ਆ।
1: ਇਹ ਇੱਕ ਖਬਰ ਮੈਂ ਚੀਮਾ ਸਾਹਿਬ ਹੋਰ ਦੇਖ ਰਿਹਾ ਸੀ ਕਿ ਕੈਲੀਫੋਰਨੀਆ ਦੇ ਵਿਚ ਲੋਕਾਂ ਨੂੰ ਕਿਹਾ ਗਿਆ ਕਿ ਬਚ ਕੇ ਰਹੋ, ਕੁਛ ਨਾ ਕੁਛ ਟਾਰਗੇਟ ਹੋ ਸਕਦਾ। ਕਹਿ ਰਹੇ ਆ ਕਿ ਮੈਕਸੀਕੋ ਦੇ ਥਰੂ ਹੋ ਸਕਦਾ ਜਾਂ ਇਦਾਂ ਦਾ ਵੀ ਕੋਈ ਚੱਕਰ ਹੈਗਾ ਜੀ?
2: ਇਹ ਤਾਂ ਖਾਕਸਾ ਵੀ ਹੁਣ ਉਹਦੀਆਂ ਟੈਸਟਾਂ ਚਾਹੇ ਉਹਦੀਆਂ ਉਹੀ ਜਾਣਨ, ਪਰ ਜਿਹੜਾ ਆ ਇਰਾਨ ਤੋਂ ਡਰ ਜ਼ਰੂਰ ਪੈ ਗਿਆ। ਉਹ ਪਿੱਛੇ ਜਿਹੇ ਜਦੋਂ ਪਹਿਲੀ ਵਾਰੀ ਲੜਾਈ ਲੱਗੀ ਸੀ ਨਾ ਇਰਾਨ ਦੀ ਤੇ ਇਰਾਕ ਦੀ, ਸੋਰੀ ਇਰਾਨ ਦੀ ਤਾਂ ਅਮਰੀਕਾ ਦੀ ਪਹਿਲੀ ਵਾਰੀ ਲੜਾਈ ਲੱਗੀ ਜਿਹੜੀ ਵਿਚਾਰੇ ਬੰਦ ਹੋ ਗਈ ਸੀ ਤੇ ਹੁਣ ਦੁਬਾਰਾ ਲੱਗੀ ਆ ਨਾ। ਉਹ ਜਿਹੜੀ ਪਹਿਲਾਂ ਲੜਾਈ ਲੱਗੀ ਸੀ ਉਹਦੇ ਵਿਚ ਆਪਾਂ ਇਹ ਖਬਰ ਕੀਤੀ ਵੀ ਸੀ ਕਿ ਜਿਹੜਾ ਇੰਡੀਆ ਦੇ ਵਿਚ ਨਾ ਇੰਡੀਆ ਦੇ ਵਿਚ ਨੀ ਇੰਡੀਆ ਓਸ਼ਨ ਆ ਜਿਹੜਾ ਜਿਹਨੂੰ ਹਿੰਦ ਮਹਾਸਾਗਰ ਕਹਿੰਦੇ ਆ, ਉਹਦੇ ਕੋਈ 200 ਕਿਲੋਮੀਟਰ ਨਾ ਜੇ ਆਪਾਂ ਲੰਕਾ ਤੋਂ ਥੱਲੇ ਨੂੰ ਨਿਕਲ ਜਾਈਏ ਸਮੁੰਦਰ ਵੱਲ ਨੂੰ, ਉੱਥੇ ਅਮਰੀਕਾ ਦਾ ਏਅਰਬੇਸ ਆ।
1: ਹਾਂਜੀ ਹਾਂਜੀ ਹੈਗਾ, ਬਿਲਕੁਲ।
2: ਡੀਏਓ ਗਾਰਸੀਆ ਉਹਦਾ ਨਾਂ ਆ।
1: ਹਾਂਜੀ,
2: ਉਹ ਪਹਿਲਾਂ ਇੰਗਲੈਂਡ ਦਾ ਹੁੰਦਾ ਸੀ, ਅਮਰੀਕਾ ਨੇ ਫਿਰ ਉਹਨਾਂ ਤੋਂ ਖਰੀਦ ਲਿਆ ਜਾਂ ਖੋ ਲਿਆ ਉਹਦੇ ਬਾਰੇ ਆਪਾਂ ਅਬਦੁਲ ਰੁਖਾਂ ਨੂੰ ਜਾਣਾ। ਤੇ ਹੁਣ ਕੀ ਆ ਕਿ ਉਹ ਜਿਹੜੀ ਇਰਾਨ ਨੇ ਇੱਕ ਮਿਸਲ ਛੱਡੀ ਸੀ ਉੱਥੇ ਤੀਕਰ ਪਹੁੰਚ ਗਈ ਸੀ।
1: ਹਾਂਜੀ ਹਾਂਜੀ, ਉਦੋਂ ਪਹੁੰਚੀ ਸੀ ਪਹਿਲੀ ਲੜਾਈ ਦੇ ਵਿਚ। ਹਾਂਜੀ
2: ਹਾਂਜੀ, ਤੇ ਉਹਦੇ ਤੋਂ ਹੁਣ ਅੰਦਾਜ਼ਾ ਜਿਹੜਾ ਆ ਉਹ ਸੀਗਾ ਕਿ ਜਿਹੜੀ ਉੱਥੇ ਪਹੁੰਚ ਸਕਦੀ ਆ ਉਹ ਅਮਰੀਕਨ ਕੌਂਟੀਨੈਂਟ ਦੇ ਉੱਤੇ ਵੀ ਪਹੁੰਚ ਸਕਦੀ ਆ। ਸੋ ਬੇਸਿਕਲੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਪਤਾ ਲੱਗਣਾ ਹੀ ਨੀ, ਉਹ ਜਿਹੜੀਆਂ ਤੁਹਾਨੂੰ ਪਤਾ ਇੰਟੈਲੀਜੈਂਸ ਏਜੰਸੀ ਉਹਨੇ ਦੱਬੀ ਰੱਖਣੀਆਂ, ਜਦੋਂ ਤੀਕਰ ਉਹਦਾ ਕੋਈ ਹੱਲ ਨਹੀਂ ਲੱਭਿਆ ਜਾਂਦਾ ਜਾਂ ਉਹਦੇ ਤੋਂ ਡਰ ਪੈ ਹਟ ਨਹੀਂ ਜਾਂਦਾ ਉਦੋਂ ਉਹ ਗੱਲਾਂ ਬਾਹਰ ਆਉਣਗੀਆਂ। ਸੋ ਇਹ ਜਿਹੜਾ ਤੁਹਾਡਾ ਸਵਾਲ ਸੀ ਕਿ ਇੱਥੇ ਕੈਲੀਫੋਰਨੀਆ ਦੇ ਵਿਚ ਹੋ ਸਕਦਾ ਇਸ ਤਰ੍ਹਾਂ ਦੀ ਸੰਭਾਵਨਾ ਹੋਵੇ, ਤੇ ਇਹਦੇ ਨਾਲ ਹੁਣ ਅਗਲੀ ਜਿਹੜੀ ਆਪਣੀ ਕੋ ਖਬਰ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਕਿ ਚਲੋ ਇੰਡੀਆ ਵਿਚ ਜਿਹੜਾ ਮਾਮਲਾ ਆ ਉਹ
1: ਜੀ
2: ਇੰਡੀਆ ਵਿਚ ਜਿਹੜਾ ਮਸਲਾ ਆ ਸੁਪਰੀਮ ਕੋਰਟ ਜੱਜ ਵੱਲੋਂ ਖਾਕ ਸਾਹਿਬ ਦੀ ਨੌਕਰੀਆਂ ਨਾ ਮਿਲਣ ਕਾਰਨ ਮੁਜ਼ਾਹਰੇ ਕਰਨ ਵਾਲਿਆਂ ਨੂੰ ਕਾਂਗਰਸ ਪਾਰਟੀ ਦੇ ਨਾਂ ਨਾਲ ਸੰਬੋਧਨ ਕਰ ਦਿੱਤਾ ਸੁਪਰੀਮ ਕੋਰਟ ਦੇ ਜੱਜ ਨੇ। ਭਾਰਤ ਦਾ ਜਿਹੜਾ ਸੁਪਰੀਮ ਕੋਰਟ ਜੱਜ ਆ ਉਹਨੇ ਗੱਲਾਂ ਬਾਤਾਂ ਦੇ ਵਿਚ ਉੱਥੇ ਕੋਈ ਗੱਲਬਾਤ ਹੋਈ ਹੋਣੀ ਆ ਕੋਰਟ ਦੇ ਵਿਚ, ਉਹਨੇ ਇਹ ਕਹਿ ਦਿੱਤਾ ਕਿ ਇਹ ਜਿਹੜੀ ਆ ਕਾਂਗਰਸ ਪਾਰਟੀ ਹੈਗੀ ਆ। ਅੱਛਾ, ਜਦੋਂ ਉਹਨੇ ਇਹ ਗੱਲ ਕਹੀ ਤੇ ਜਿਹੜੀ ਕਾਂਗਰਸ ਪਾਰਟੀ ਸੀ ਉਹ ਪੂਰੀ ਗਰਮ ਹੋ ਗਈ।
1: ਕਾਕਰੇਜ ਉਹਨਾਂ ਨੇ ਕਿਹਾ ਸੀ ਨਾ ਉਹਨਾਂ ਨੂੰ, ਤਾਂ ਇਹ ਤੋਂ ਕਾਕਰੇਜ ਨਾ ਰੱਖ ਹੋਇਆ ਸੁਪਰੀਮ ਕੋਰਟ ਤੋਂ
2: ਉਹਨਾਂ ਨੇ ਜਾਣ ਕੇ ਉਹੀ ਰੱਖਿਆ ਨਾ, ਉਹ ਬੰਦੇ ਨੇ ਜਾਣ ਕੇ ਇਹ ਰੱਖਿਆ
1: ਬਿਲਕੁਲ,
2: ਕਿਉਂਕਿ ਜੱਜ ਨੇ ਕਹਿ ਦਿੱਤਾ ਇਹਨਾਂ ਨੂੰ ਕਾਂਗਰਸ ਤੇ ਕਾਂਗਰਸ ਤੇ ਉਹਨੇ ਆਪਣੀ ਪਾਰਟੀ ਦਾ ਨਾਂ ਰੱਖ ਲਿਆ ਕਾਂਗਰਸ ਕਾਕਰੋਚ ਪਾਰਟੀ
1: ਜਨਤਾ ਪਾਰਟੀ
2: ਜਨਤਾ ਪਾਰਟੀ ਹਾਂਜੀ ਕਾਂਗਰਸ ਜਨਤਾ ਪਾਰਟੀ ਉਹਨੇ ਨਾਂ ਰੱਖ ਲਿਆ। ਹੁਣ ਇਹਦੇ ਵਿਚ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਉਹ ਜਦੋਂ ਉਹਨੇ ਗੱਲ ਚੱਕ ਲਈ ਨੌਕਰੀਆਂ ਨਾ ਮਿਲਣ ਦਾ ਜਿਹੜੇ ਮੁਜ਼ਾਹਰੇ ਕਰਨ ਵਾਲਿਆਂ ਨੂੰ ਜਿਹੜੇ ਕਾਂਗਰਸ ਪਾਰਟੀ ਦਾ ਫਿਰ ਨਾਂ ਜਿਹੜਾ ਉਹ ਉਹਨਾਂ ਨੇ ਦੇ ਦਿੱਤਾ ਭਾਈ ਸਾਡਾ ਨਾਂ ਹੀ ਇਹ ਆ, ਤੇ ਬਸ ਫੇਰ ਕੀ ਹੋਣਾ ਸੀ ਖਾਕ ਸਾਹਿਬ ਦੀ ਸੰਸਥਾ ਜਿਹੜੀ ਸੀ ਉਹ ਸਥਾਪਿਤ ਹੋ ਗਈ ਨਵੀਂ ਇੱਕ ਜਿਹੜਾ ਨਾਂ ਉਹਨਾਂ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਰੱਖ ਲਿਆ। ਤੇ ਫੇਰ ਕੀ ਹੋਇਆ ਇਸ ਪਾਰਟੀ ਦਾ ਮੋਢੀ ਆ ਜਿਹੜਾ ਅਭਿਜੀਤ ਦੀਪ ਕੇ ਉਹਦਾ ਨਾਂ ਆ, ਅਭਿਜੀਤ ਦੀਪ ਕੇ ਉਹਦਾ ਨਾਂ ਆ ਬੰਦੇ ਦਾ, ਤੇ ਉਹ ਖਾਕ ਸਾਹਿਬ ਜੀ ਇੱਥੇ ਹੀ ਅਮਰੀਕਾ ਵਿਚ ਬੋਸਟਨ ਜਿਹੜਾ ਸ਼ਹਿਰ ਹੈਗਾ ਉੱਥੇ ਉਹ ਪੜਿਆ ਲਿਖਿਆ
1: ਉਹਨੇ ਬਣਾਈ ਨਾ ਪਾਰਟੀ ਉਹ
2: ਉਹਨੇ ਬਣਾਈ ਪਾਰਟੀ ਬਿਲਕੁਲ
1: ਅੱਛਾ ਇਹ ਵੀ ਖਾਸਾ ਸੀ ਜਦੋਂ ਉਹ ਗਿਆ ਨਾ ਵਾਪਸ ਤੇ ਵੀ ਉਹਨੂੰ ਲੱਗਦਾ ਸੀ ਕਿ ਮੈਨੂੰ ਅਰੈਸਟ ਕਰ ਲੈਣਗੇ ਪਰ ਉਹਨੂੰ ਬੜੀ ਪ੍ਰੋਟੋਕਾਲ ਦਿੱਤਾ ਗਿਆ ਉਹਨੂੰ ਵਾਪਸ ਜਿੱਥੇ ਜਾਣਾ ਸੀ ਉੱਥੇ ਛੱਡ ਕੇ ਆਈ ਪੁਲਿਸ
2: ਹਾਂਜੀ ਪਰ ਉਹ ਮਸਲਾ ਇਸ ਤਰ੍ਹਾਂ ਖਾਕ ਸਾਹਿਬ ਜੀ ਹੋ ਸਕਦਾ ਉਹ ਅਮਰੀਕਨ ਸਿਟੀਜ਼ਨ ਹੋਵੇ ਇਸ ਕਰਕੇ ਉਹਨਾਂ ਨੇ ਨਾ ਉਹਨੂੰ ਬਹੁਤੀ ਕਾਰਵਾਈ ਨਾ ਕੀਤੀ ਹੋਵੇ ਇਹ ਵੀ ਹੋ ਸਕਦਾ ਪਰ ਮੈਨੂੰ ਐਵੇਂ ਕਹਾਂ ਪੱਕਾ ਪਤਾ ਨੀ ਕਿ ਉਹ ਸਿਟੀਜ਼ਨ ਸੀਗਾ ਜਾਂ ਇੱਥੇ ਦਾ ਪਰਮਾਨੈਂਟ ਰੈਜੀਡੈਂਟ ਸੀਗਾ ਪਰ ਉਹ ਹਾਈਲੀ ਐਜੂਕੇਟਡ ਬੰਦਾ ਸੀਗਾ ਇਹ ਹੁਣ ਬੋਸਟਨ ਆ ਜਿਹੜਾ ਖਾਕ ਸਾਹਿਬ ਜੀ ਇੱਥੇ ਵੀ ਕਈ ਸ਼ਹਿਰਾਂ ਨੂੰ ਦੇਖੋ ਤੁਸੀਂ ਉਹ ਬਾਰ ਬਾਰ ਉੱਥੇ ਇਹ ਗੱਲਾਂ ਵਾਪਰਦੀਆਂ ਬੋਸਟਨ ਟੀ ਪਾਰਟੀ ਦਾ ਵੀ ਨਾਂ ਸੁਣਿਆ ਹੋਣਾ ਤੁਸੀਂ ਜਦੋਂ ਅੰਗਰੇਜ਼ਾਂ ਦੇ ਚਾਹ ਦੇ ਭਰੇ ਜਹਾਜ਼ ਸਮੁੰਦਰ ਦੇ
1: ਵਿੱਚ
2: ਉਹ ਵੀ ਇੱਥੋਂ ਹੀ ਹੋਇਆ ਸੀ ਇਹ ਪਾਰਟੀ ਵੀ ਇੱਥੋਂ ਪੈਦਾ ਹੋਈ ਆ ਤੇ ਉਹ ਬੋਸਟਨ ਉਹ ਬੰਬਿੰਗ ਵੀ ਹੋਈ ਸੀ ਅੱਗੇ ਤੁਹਾਨੂੰ ਪਤਾ ਉਹ ਜਿਹੜੀ ਪਰੇਡ ਕਰਦੇ ਆ ਉੱਥੇ ਉਹ ਦੋ ਖਰਾ ਰੂਸ ਲੈ ਕੇ ਕਿੱਥੇ ਦੇ ਸੀਗੇ ਜਵਾਬ ਦੇ ਉਹਨਾਂ ਨੇ ਉਹ
1: ਗੋਲੀਆਂ ਚਲਾਈਆਂ ਇਹ 3 ਸਾਲ ਪੁਰਾਣੀ 4 ਸਾਲ ਪੁਰਾਣੀ ਗੱਲ
2: ਹਾਂਜੀ ਸੋ ਇਹ ਜਿਹੜਾ ਸ਼ਹਿਰ ਆ ਇੱਥੇ ਏਦਾਂ ਪਤਾ ਨੀ ਕਿਉਂ ਹੁੰਦੀ ਆ ਇਹ ਮੈਸੀਚਿਊਸਿਟਸ ਜਿਹੜਾ ਅਮਰੀਕਾ ਦਾ ਸੂਬਾ ਹੈ ਉੱਥੇ ਦਾ ਇਹ ਸ਼ਹਿਰ ਆ ਤੇ ਉਹ ਜਿਹੜਾ ਸੀਗਾ ਬੰਦਾ ਜਿਹੜਾ ਆਪਾਂ ਨਾਂ ਲਿਆ ਅਭਿਨੀਤ ਦੀਪ ਕੇ ਉਹ ਇੱਥੇ ਹੀ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹਿਆ ਸੀਗਾ ਤੇ ਪੜ੍ਹ ਕੇ ਹਟ ਗਿਆ ਸੀ ਜਾਂ ਨਹੀਂ ਹਟ ਗਿਆ ਸੀ ਇਹਦੇ ਬਾਰੇ ਤਾਂ ਮੇਰੇ ਕੋਲ ਇਨਫੋਰਮੇਸ਼ਨ ਹੈ ਨੀ ਜੀ ਪਰ ਇੱਥੇ ਵਧੀਆ ਜ਼ਿੰਦਗੀ ਉਹ ਕਹਿੰਦੇ ਬਤੀਤ ਕਰਦਾ ਸੀਗਾ
1: ਲੋਕੀ ਕਹਿ ਰਹੇ ਜਿਸ ਤਰੀਕੇ ਨਾਲ ਉਹਨੂੰ ਪੈਦਾ ਕੀਤਾ ਗਿਆ ਜਿੱਦਾਂ ਅੰਨਾ ਹਜ਼ਾਰੇ ਨੂੰ ਪੈਦਾ ਕੀਤਾ ਗਿਆ ਉਹਨੂੰ ਪੈਦਾ ਕੀਤਾ ਗਿਆ ਉਹਨੇ ਪਾਰਟੀ ਬਣਾਈ ਲੋਕਾਂ ਨੇ ਦਬਾ ਦਬ ਕਮੈਂਟ ਕਰਕੇ ਹਾਂ ਜੀ ਹਾਂ ਜੀ ਮਿਲਾਤੀ ਉਹਦੇ ਤੇ ਉਹਨੇ ਉਹ ਇਧਰ ਵਾਪਸ ਆ ਗਿਆ ਅਸਲੀ ਜਿਹੜੀ ਲੜਾਈ ਹੁਣ ਲੜੀ ਗਈ ਸੀ ਨਾ ਇਹਨਾਂ ਵੱਲੋਂ ਕੋਕਰੇਜ ਪਾਰਟੀ ਜਾਂ ਆਮ ਲੋਕਾਂ ਤੋਂ ਯੂਨੀਵਰਸਿਟੀਆਂ ਤੋਂ ਜਾਂ ਆਮ ਪਾਰਟੀਆਂ ਨੇ ਉਹ ਸੀਗੀ ਕਿ ਜਿਹੜਾ ਪੇਪਰ ਲੀਕ ਹੋਇਆ
2: ਪੇਪਰ
1: ਉਹਦੇ ਤੇ ਲੜਾਈ ਲੜੀ ਗਈ ਮੇਨ ਕਿ ਪੇਪਰ ਲੀਕ ਜਿਹੜਾ ਕੀਤਾ ਗਿਆ ਵਾ ਇਹਦੇ ਨਾਲ ਕਿੰਨੇ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਨਾ ਤੇ ਇਹ ਮੇਨ ਮੁੱਦਾ ਇਹ ਸੀ ਪਰ ਇਹ ਹੈ ਕਿ ਉਸ ਮਨਿਸਟਰ ਨੂੰ ਅਸਤੀਫਾ ਦੇਣਾ ਪੈ ਗਿਆ ਉਹਦੇ ਕੋਲੋਂ ਅਸਤੀਫਾ ਲੈ ਲਿਆ ਨਹੀਂ ਤੇ ਉਹ ਕਹਿੰਦੇ ਕਿ ਬੜੀ ਪਾਵਰ ਵਾਲਾ ਮਨਿਸਟਰ ਆ ਉਹ ਹਾਂ ਬੜੀ ਪਾਵਰ ਵਾਲਾ ਕਿਉਂਕਿ ਉਹ ਆਰ ਐਸ ਐਸ ਨਾਲ ਜੁੜਿਆ ਹੋਇਆ ਵਾ ਤੇ ਆਰ ਐਸ ਐਸ ਨਹੀਂ ਚਾਹੁੰਦੀ ਸੀ ਉਦੋਂ ਅਸਤੀਫਾ ਲਿਆ ਜਾਵੇ ਪਰ ਮਜਬੂਰੀ ਬਣ ਗਈ ਸਰਕਾਰ ਦੀ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਗਿਆ ਸੀ ਬਹੁਤ ਜ਼ਿਆਦਾ ਟੂ ਮਚ
2: ਤੇ
1: ਉਹਦੇ ਨਾਲ ਚੀਮਾ ਸਾਹਿਬ ਇਹਦਾ ਉਸ ਬੰਦੇ ਦਾ ਅੱਜ ਮੈਂ ਬਿਆਨ ਸੁਣ ਰਿਹਾ ਸੀ ਉਸ ਮਨਿਸਟਰ ਦਾ ਉਹ ਕਹਿੰਦਾ ਮੈਂ ਸਾਰੇ ਪੋਲ ਖੋਲੂਗਾ ਬੀਜੇਪੀ ਦੇ ਹੁਣ ਬੀਜੇਪੀ ਦੇ ਅਗੇਂਸਟ ਹੋ ਗਿਆ
2: ਹਾਂਜੀ ਹਾਂਜੀ ਉਹ ਹੋਣਾ ਹੀ ਆ ਉਹਦੇ ਵਿੱਚ ਖਾਕ ਸਾਹਿਬ ਜੀ ਦੇਖੋ ਹੋਇਆ ਕੀ ਆ ਕਿ ਉੱਥੇ ਜਿਹੜੀ ਆ ਜਦੋਂ ਇਹ ਮੂਵਮੈਂਟ ਆ ਜਿਹੜੀ ਉਹਨੇ ਅਸਲ ਦੇ ਵਿੱਚ ਇਹ ਆਨਲਾਈਨ ਮੂਵਮੈਂਟ ਸ਼ੁਰੂ ਕੀਤੀ ਸੀ ਮਈ ਜਿਹਦੇ ਵਿੱਚ ਤੇ ਜੂਨ ਵਿੱਚ ਉਹ ਛੱਡ ਕੇ ਇੱਥੋਂ ਇੰਡੀਆ ਚਲੇ ਗਿਆ
1: ਹਾਂ
2: ਉੱਥੇ ਚਲੇ ਗਿਆ ਤੇ ਫੇਰ ਦਿੱਲੀ ਜਾ ਕੇ ਉਹਦੀ ਜੰਤਰ ਮੰਤਰ ਜਿਹੜੀ ਉਹ ਪਹਿਲਾਂ ਹੀ ਉੱਥੇ ਇਹ ਸਥਾਪਿਤ ਹੋਈ ਹੋਈ ਆ ਜੰਤਰ ਮੰਤਰ ਦੀ ਇੱਕ ਸੰਸਥਾ ਜਿਹੜੀ ਜੋ ਜਗ੍ਹਾ ਹੈਗੀ ਆ ਤੇ ਇਹ ਫਿਰ ਉਹਦੀ ਅਗਵਾਈ ਕਰਨ ਲੱਗ ਪਿਆ ਉੱਥੇ ਜਾ ਕੇ ਤੇ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀ ਜਿਹੜੇ ਆ ਸੀਗੇ ਖਾਕ ਸਾਹਿਬ ਜੀ ਦੇਖੋ ਹੁਣ ਇਹ ਵਿਦਿਆਰਥੀ ਆ ਨਾ ਜਿਹੜੇ ਇਹ ਕੱਲੇ ਵਿਦਿਆਰਥੀਆਂ ਦਾ ਮਸਲਾ ਨੀ ਮਸਲਾ ਇਹ ਸਾਰੇ ਭਾਰਤ ਦੇ ਜਿਹੜੇ ਨਾਗਰਿਕ ਆ ਉਹਨਾਂ ਦਾ ਆ ਪਰ ਇਹ ਜਿਹੜੀ ਮੂਵਮੈਂਟ ਸ਼ੁਰੂ ਹੋ ਗਈ ਇਹ ਕਿਉਂਕਿ ਅੱਗੇ ਫਾਰਮਰ ਦੀਆਂ ਹੁੰਦੀਆਂ ਰਹੀਆਂ ਉਹ ਕਿਉਂਕਿ ਫਾਰਮਰ ਪੰਜਾਬੀ ਆ ਹਰਿਆਣਵੀ ਆ ਜਾਂ ਮਾੜੇ ਮੋਟੇ ਹੋਰ ਦੂਸਰੇ ਸੂਬਿਆਂ ਦੇ ਆਏ ਤੇ ਉਹਦੇ ਨਾਲ ਗੱਲ ਨੀ ਬਣੀ ਪਰ ਜਿਹੜੀ ਸਟੂਡੈਂਟ ਮੂਵਮੈਂਟ ਆ ਇਹਦੇ ਤੋਂ ਸਾਰੇ ਭਾਰਤ ਦੇ ਵਿਦਿਆਰਥੀ ਦੁਖੀ ਆ
1: ਨਹੀਂ ਸਾਰੇ ਵਿਦਿਆਰਥੀ ਇਕੱਠੇ ਹੋ ਗਏ ਜੀ ਇਕੱਲੇ ਵਿਦਿਆਰਥੀ ਨੀ ਚੀਮਾ ਸਾਹਿਬ ਦੂਜੀਆਂ ਸੰਸਥਾ ਦੂਜੀਆਂ ਪਾਰਟੀਆਂ